ਕਹਿੰਦੇ ਨੇ ਜਦੋਂ ਮੌਤ ਦਾ ਦੇਵਤਾ ਥਾਨਾਟੋਸ ਸਿਸੀਫਸ ਨੂੰ ਲੈਣ ਦੇ ਲਈ ਆਇਆ ਤਾਂ ਸਿਸੀਫਸ ਨੇ ਆਪਣੀ ਚਲਾਕੀ ਵਰਤੀ। ਉਹਨੇ ਕਿਹਾ ਮੈਨੂੰ ਲੈ ਕੇ ਜਾਣ ਤੋਂ ਪਹਿਲਾਂ ਮੈਨੂੰ ਪਹਿਲਾਂ ਵਿਖਾ ਵੀ ਆਹ ਜਿਹੜੀ ਹੱਥ ਘੜੀ ਲੈ ਕੇ ਆਇਆ ਇਹ ਲਾਈ ਦੀ ਕਿਵੇਂ ਆ। ਅਤੇ ਕਹਿੰਦੇ ਨੇ ਜਿੱਦਾਂ ਹੀ ਉਹਨੇ ਆਪਣੇ ਹੱਥਾਂ ਨੂੰ ਹੱਥ ਘੜੀ ਲਾ ਕੇ ਵਿਖਾਈ ਕਿ ਇੱਦਾਂ ਲਾਈ ਦੀ ਆ, ਅਤੇ ਸਿਸੀਫਸ ਨੇ ਉਹਨੂੰ ਕੈਦ ਕਰ ਲਿਆ, ਯਾਨੀ ਕਿ ਮੌਤ ਦੇ ਦੇਵਤੇ ਨੂੰ ਕੈਦ ਕਰ ਲਿਆ। ਦੁਨੀਆਂ ਦੇ ਉੱਤੇ ਹਾਹਾਕਾਰ ਮੱਚ ਗਈ, ਨਾ ਕੋਈ ਮਰ ਰਿਹਾ ਵਾ, ਨਾ ਕਿਸੇ ਨੂੰ ਕੋਈ ਲੈਣ ਆ ਰਿਹਾ। ਸੋ ਸਾਰੇ ਇਨਸਾਨ, ਸਾਰੇ ਜੀਵ ਹੁਣ ਜੀਉ ਹੀ ਜਾ ਰਹੇ ਨੇ, ਲੰਮਾ ਸਮਾਂ ਜੀ ਜਾ ਰਹੇ ਨੇ, ਦੁਨੀਆਂ ਦਾ ਸੰਤੁਲਨ ਵਿਗੜ ਗਿਆ। ਆਖਿਰਕਾਰ ਫਿਰ ਯੁੱਧ ਦੇ ਦੇਵਤੇ ਨੂੰ ਵਿੱਚ ਐਂਟਰ ਹੋਣਾ ਪਿਆ। ਯੁੱਧ ਦੇ ਦੇਵਤੇ ਦਾ ਨਾਂ ਆ ਐਰਿਸ। ਐਰਿਸ ਨੇ ਆ ਕੇ ਥਾਨਾਟੋਸ ਨੂੰ ਛੁਡਵਾਇਆ ਅਤੇ ਸਿਸੀਫਸ ਨੂੰ ਫੇਰ ਫੜ ਲਿਆ। ਹੁਣ ਮਰਨ ਤੋਂ ਪਹਿਲਾਂ ਕਹਿੰਦੇ ਨੇ ਕਿ ਸਿਸੀਫਸ ਜਿਹੜਾ ਉਹ ਆਪਣੀ ਵਹੁਟੀ ਨੂੰ ਇਹ ਸਮਝਾ ਕੇ ਗਿਆ ਕਿ ਉਸਦੀ ਮ੍ਰਿਤਕ ਦੇਹ ਨੂੰ ਉਹ ਅੱਗ ਭੇਟ ਨਾ ਕਰੇ ਜਾਂ ਫਿਰ ਜੋ ਵੀ ਉਹਨਾਂ ਦੇ ਰੀਤੀ ਰਿਵਾਜ਼ ਹੋਣਗੇ ਉਹ ਮੇਰਾ ਆਖਰੀ ਕਿਰਿਆ ਕਰਮ ਨਾ ਕਰੀ। ਅਤੇ ਜਦੋਂ ਕਹਿੰਦੇ ਨੇ ਕਿ ਸਿਸੀਫਸ ਨਰਕ ਪਹੁੰਚਿਆ ਤਾਂ ਉਹਨੇ ਨਰਕ ਦੇ ਰਾਜੇ ਜਿਹਦਾ ਨਾਂ ਹੇਡ ਸੀ, ਹੇਡਸ ਨੂੰ ਕਿਹਾ ਕਿ ਮੇਰੀ ਵਹੁਟੀ ਮੇਰਾ ਸੰਸਕਾਰ ਨਹੀਂ ਕਰ ਰਹੀ, ਆਖਰੀ ਕਿਰਿਆ ਕਰਮ ਨਹੀਂ ਕਰ ਰਹੀ, ਮੇਰੀ ਦੇਹ ਦਾ ਵੇਖ ਕਿੰਨਾ ਅਪਮਾਨ ਹੈ, ਮੈਨੂੰ ਥੋੜ੍ਹੀ ਜਿਹੀ ਮੌਲਤ ਦੇ, ਮੈਂ ਧਰਤੀ ਦੇ ਉੱਤੇ ਵਾਪਸ ਜਾਣਾ ਚਾਹੁੰਦਾ, ਮੈਂ ਇਸ ਮਕਾਰ ਜਨਾਨੀ ਨੂੰ ਸਜ਼ਾ ਦੇਣੀ ਚਾਹੁੰਦਾ ਵਾਂ। ਇਹਦਾ ਫਰਜ਼ ਬਣਦਾ ਵਾ ਕਿ ਆਪਣੇ ਘਰ ਵਾਲੇ ਦੇ ਆਖਰੀ ਕਿਰਿਆ ਕਰਮ ਕਰੇ, ਮੇਰੇ ਜਾਣ ਤੋਂ ਪਿੱਛੋਂ ਮੇਰੀ ਦੇਹ ਦਾ ਆਦਰ ਮਾਣ ਕਰੇ। ਪਰ ਇੱਦਾਂ ਦੀ ਮਕਾਰ ਜਨਾਨੀ ਨੂੰ ਸਜ਼ਾ ਦਿੱਤੇ ਬਿਨਾਂ ਮੈਂ ਨਹੀਂ ਇੱਦਾਂ ਕਰ ਸਕਦਾ। ਕਹਿੰਦੇ ਨੇ ਬੜਾ ਸ਼ਾਤਰ ਸੀ, ਇਸ ਕਰਕੇ ਹੇਡਸ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ। ਹੁਣ ਸਿਸੀਫਸ ਧਰਤੀ ਦੇ ਉੱਤੇ ਵਾਪਸ ਆਇਆ ਅਤੇ ਉਸ ਤੋਂ ਬਾਅਦ ਫਿਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ ਜਾਓ, ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਣਾ ਨਰਕ ਦੇ ਵਿੱਚ। ਇਸੇ ਤਰ੍ਹਾਂ ਦੇ ਨਾਲ ਕਈ ਸਾਲ ਉਹ ਖੁੱਲ੍ਹੇ ਦੇ ਵਿੱਚ ਇੱਦਾਂ ਹੀ ਘੁੰਮਦਾ ਰਿਹਾ। ਕਈ ਉਹਨਾਂ ਨੇ ਯਤਨ ਕੀਤੇ ਪਰ ਇਸ ਤੋਂ ਬਾਅਦ ਉਹ ਸਿਸੀਫਸ ਨੂੰ ਲੈ ਕੇ ਨਹੀਂ ਜਾ ਸਕੇ। ਆਖਿਰਕਾਰ ਦੇਵਤਿਆਂ ਨੇ ਫਿਰ ਦੁਬਾਰਾ ਇੱਕ ਸਾਜਿਸ਼ ਰਚੀ, ਜ਼ਬਰਦਸਤ ਇੱਕ ਵਿਉਂਤ ਘੜੀ। ਅਤੇ ਛੋਟਾ ਕਰਕੇ ਦੱਸੀਏ ਤਾਂ ਜ਼ਬਰਦਸਤੀ ਉਹਨੂੰ ਨਰਕ ਦੇ ਵਿੱਚ ਘਸੀਟ ਕੇ ਲੈ ਗਏ। ਉਸ ਤੋਂ ਬਾਅਦ ਫਿਰ ਅਦਾਲਤ ਲੱਗੀ, ਤਰਕ ਵਿਤਰਕ ਹੋਏ ਅਤੇ ਜਿਊਸ ਨੇ, ਯਾਨੀ ਕਿ ਰਾਜੇ ਨੇ ਉਹਨੂੰ ਇੱਕ ਐਸੀ ਸਜ਼ਾ ਦਿੱਤੀ ਜਿਹੜੀ ਕਦੀ ਨਹੀਂ ਸੀ ਖਤਮ ਹੋ ਸਕਦੀ, ਜਿਹੜੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਚੱਲਣੀ ਸੀ। ਉਹ ਸਜ਼ਾ ਕੀ ਸੀ? ਸਿਸੀਫਸ ਨੂੰ ਇੱਕ ਬਹੁਤ ਵੱਡਾ ਪੱਥਰ ਦਿੱਤਾ ਗਿਆ, ਇਹ ਭਾਰੀ ਪੱਥਰ ਉਹਨੇ ਪਹਾੜੀ ਦੀ ਚੋਟੀ ਵੱਲ ਨੂੰ, ਯਾਨੀ ਕਿ ਉੱਪਰ ਵੱਲ ਨੂੰ ਰੇੜ ਕੇ ਲੈ ਕੇ ਜਾਣਾ ਸੀ। ਪਰ ਹੁੰਦਾ ਕੀ ਕਿ ਜਿੱਦਾਂ ਹੀ ਉਹ ਪੱਥਰ ਦੀ ਧੱਕ ਵਧੱਕ ਕਰਕੇ ਜਦੋਂ ਉਹ ਪਹਾੜ ਦੀ ਚੋਟੀ ਦੇ ਉੱਤੇ ਪਹੁੰਚਦਾ ਤਾਂ ਉੱਥੇ ਜਾ ਕੇ ਉਹ ਫਿਰ ਹੇਠਾਂ ਨੂੰ ਲੁੜਕ ਜਾਂਦਾ, ਪੱਥਰ ਆਪਣੇ ਭਾਰ ਦੇ ਨਾਲ ਦੁਬਾਰਾ ਹੇਠਾਂ ਨੂੰ ਆ ਜਾਂਦਾ। ਸਿਸੀਫਸ ਫਿਰ ਹੇਠਾਂ ਆਉਂਦਾ, ਫਿਰ ਦੁਬਾਰਾ ਮੱਥਾ ਮਾਰਦਾ, ਮੋਢਾ ਲਾ ਕੇ ਫਿਰ ਹੌਲੀ ਹੌਲੀ ਕਰਕੇ ਉੱਪਰ ਧੱਕਦਾ ਅਤੇ ਚੋਟੀ ਦੇ ਉੱਤੇ ਜਾ ਕੇ ਪੱਥਰ ਫਿਰ ਹੇਠਾਂ ਨੂੰ ਰਿੜ ਜਾਂਦਾ। ਇਸੇ ਤਰ੍ਹਾਂ ਦੇ ਨਾਲ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਅਤੇ ਹਮੇਸ਼ਾ ਚੱਲਦਾ ਰਿਹਾ ਅਤੇ ਸ਼ਾਇਦ ਹਾਲੇ ਵੀ ਚੱਲੀ ਜਾਂਦਾ। ਇਹ ਸੀ ਕਹਾਣੀ ਸਿਸੀਫਸ ਦੀ, ਜਿਹੜਾ ਆਪਾਂ ਪੱਥਰ ਵੇਹਨੇ ਹਾਂ, ਜਿਹਦੀ ਆਪਾਂ ਸ਼ੁਰੂ 'ਚ ਗੱਲ ਕਰ ਰਹੇ ਸਾਂ ਕਿ ਇੱਕ ਬੰਦਾ ਜਿਹੜਾ ਆਪਣੇ ਮੋਢੇ ਦੇ ਨਾਲ ਪੱਥਰ ਨੂੰ ਧੱਕਾ ਦੇ ਜਾਂਦਾ। ਹੁਣੇ ਕਹਾਣੀ ਚਾਹੇ ਸੁਣਨ ਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਵੀ ਇੱਦਾਂ ਤਾਂ ਨਹੀਂ ਹੋ ਸਕਦਾ, ਪਰ ਕੁੱਲ ਮਿਲਾ ਕੇ ਆਪਾਂ ਕਿਸੇ ਵੀ ਸਮਾਜ ਦੇ ਵਿੱਚ ਵੇਖ ਲਈਏ, ਦੇਵਤਿਆਂ ਦੀਆਂ ਕਹਾਣੀਆਂ ਕੁਛ ਇਸੇ ਤਰ੍ਹਾਂ ਦੀਆਂ ਨੇ, ਜਾਂ ਫਿਰ ਇੱਦਾਂ ਕਹਿ ਲਓ ਕਿ ਅਸਲ ਦੇ ਵਿੱਚ ਸਾਨੂੰ ਕੁਛ ਹੋਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਇਨਸਾਨ ਨੂੰ ਦਿਲਚਸਪ ਵੀ ਲੱਗੇ ਅਤੇ ਉਹ ਆਸਾਨੀ ਦੇ ਨਾਲ ਸਮਝ ਵੀ ਲਵੇ। ਹੁਣ ਅਲੱਗ ਅਲੱਗ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਸਾਡੀ ਜ਼ਿੰਦਗੀ ਦੇ ਨਾਲ ਜੋੜਿਆ ਜਾਂਦਾ। ਅਨੇਕਾਂ ਹੀ ਫਿਲੋਸਫਰ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਕਹਾਣੀ ਦੀ ਵਿਆਖਿਆ ਕਰਦੇ ਨੇ। ਵੇਖਿਆ ਜਾਵੇ ਤਾਂ ਹਰ ਇੱਕ ਇਨਸਾਨ ਦੇ ਲਈ ਇਸ ਕਹਾਣੀ ਦੀ ਵਿਆਖਿਆ ਅਲੱਗ ਅਲੱਗ ਹੈ। ਆਪਾਂ ਸਾਰੇ ਇੱਕ ਪੱਥਰ 'ਤੇ ਢੋਨੇ ਹਾਂ, ਮੰਨ ਲਓ ਆਪਾਂ ਹਰ ਰੋਜ਼ ਕੰਮ ਦੇ ਉੱਤੇ ਆਉਂਦੇ ਹਾਂ,
ਤੇ ਹਰ ਰੋਜ਼ ਆਪਾਂ ਉਹੀ ਜੇ ਕੰਮ ਕਰਕੇ ਤੇ ਫਿਰ ਵਾਪਸ ਘਰ ਨੂੰ ਚਲ ਜਾਂਦੇ। ਸ਼ਾਇਦ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇ ਵੀ ਹਰ ਰੋਜ਼ ਇੱਕੋ ਜਿਹਾ ਹੀ ਕੰਮ ਆ, ਯਾਨੀ ਕਿ ਉਹੀ ਪੱਥਰ ਆ ਜ਼ੋਰ ਮਾਰ ਕੇ ਉੱਤੇ ਲੈ ਕੇ ਜਾਈਦਾ ਤੇ ਅਗਲੇ ਦਿਨ ਫਿਰ ਉੱਥੇ ਹੀ ਆ ਜਾਂਦਾ। ਅਗਲੇ ਦਿਨ ਫਿਰ ਆਪਾਂ ਮੋਢਾ ਡਾਹ ਦਿੰਦੇ ਆ ਕੇ, ਫਿਰ ਦੁਬਾਰਾ ਤੋਂ ਸਾਰੀ ਦਿਹਾੜੀ ਉਸੇ ਪੱਥਰ ਦੇ ਥੱਲੇ। ਸ਼ਾਮਾਂ ਨੂੰ ਸਾਨੂੰ ਲੱਗਦਾ ਕਿ ਉਹਨੂੰ ਆਪਾਂ ਆਪਣੀ ਮੰਜ਼ਿਲ ਤੱਕ ਲੈ ਜਾਂਗੇ, ਪਰ ਫਿਰ ਇਹ ਸੋਚ ਕੇ ਸੌਂ ਜਾਈਦਾ ਚਲੋ ਕੋਈ ਗੱਲ ਨਹੀਂ, ਹੁਣ ਸੌਣਾ ਵੀ ਜ਼ਰੂਰੀ ਆ, ਸਰੀਰ ਨੂੰ ਰੈਸਟ ਵੀ ਚਾਹੀਦੀ ਹੈ, ਜਿਹੜੇ ਕੰਮ ਰਹਿ ਗਏ ਨੇ ਉਹ ਹੁਣ ਆਪਾਂ ਕੱਲ੍ਹ ਕਰ ਲਾਂਗੇ। ਅਤੇ ਕੱਲ੍ਹ ਫਿਰ ਉਹਨੇ ਦੇ ਉਨੇ ਕੰਮ ਉਸੇ ਤਰ੍ਹਾਂ ਦੇ ਨਾਲ ਅੱਗੇ ਪਏ ਹੁੰਦੇ, ਯਾਨੀ ਕਿ ਕੁੱਲ ਮਿਲਾ ਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਪੱਥਰ ਵਾਕਈ ਹਰ ਰੋਜ਼ ਸਿਸਫਸ ਦੇ ਵਾਂਗੂ ਉੱਪਰ ਨੂੰ ਲੈ ਕੇ ਜਾਣਾ ਹੀ ਪੈਂਦਾ। ਇਹ ਸਾਡੀਆਂ ਜ਼ਿੰਮੇਵਾਰੀਆਂ ਨੇ। ਜਿਨ੍ਹਾਂ ਕੋਲ ਤੇ ਪੈਸੇ ਦੀ ਥੋੜ੍ਹ ਆ ਉਹਨਾਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਪੈਸਾ ਕਮਾਉਣਾ ਬਿਲਕੁਲ ਇਸੇ ਪੱਥਰ ਵਰਗਾ ਵਾ। ਜਿਨ੍ਹਾਂ ਕੋਲ ਇੱਜ਼ਤ ਦੀ ਘਾਟ ਆ ਉਹਨਾਂ ਨੂੰ ਲੱਗਦਾ ਹੋਊਗਾ ਕਿ ਇੱਜ਼ਤ ਕਮਾਉਣੀ ਇਸੇ ਤਰ੍ਹਾਂ ਹੀ ਆ ਜਿੱਦਾਂ ਇਹ ਪੱਥਰ ਢੋ ਕੇ ਉੱਤੇ ਲੈ ਕੇ ਜਾਣਾ। ਜਿਨ੍ਹਾਂ ਕੋਲ ਨੌਲੇਜ ਦੀ ਘਾਟ ਆ, ਪੜ੍ਹੇ ਲਿਖੇ ਘੱਟ ਨੇ, ਉਹਨਾਂ ਨੂੰ ਪੜ੍ਹਨਾ ਇੱਦਾਂ ਲੱਗਦਾ ਹੋਊਗਾ ਵੀ ਕਿੱਡਾ ਔਖਾ ਵਾ, ਇਸ ਪੱਥਰ ਦਾ ਭਾਰ ਕਿੰਨਾ ਜ਼ਿਆਦਾ। ਯਾਨੀ ਕਿ ਜਿਹਦੇ ਕੋਲ ਜਿਹੜੀ ਚੀਜ਼ ਦੀ ਅਣਹੋਂਦ ਆ, ਕਿਸੇ ਕੋਲ ਰਿਸ਼ਤਿਆਂ ਦੀ ਅਣਹੋਂਦ ਆ, ਕਿਤੇ ਰਿਸ਼ਤੇ ਕਿਸੇ ਨੂੰ ਕਮਾਉਣੇ ਪੈ ਜਾਣ ਤਾਂ ਉਹਨੂੰ ਇਹ ਪੱਥਰ ਭਾਰ ਹੀ ਲੱਗਣਾ। ਸੋ ਇਸ ਕਰਕੇ ਹਰ ਇੱਕ ਵਿਅਕਤੀ ਦੇ ਲਈ ਇਹਦੀ ਵਿਆਖਿਆ ਅਲੱਗ ਅਲੱਗ ਆ। ਕੁੱਲ ਮਿਲਾ ਕੇ ਇਹ ਜ਼ਿੰਦਗੀ ਇਹ ਕਿਸੇ ਤਰ੍ਹਾਂ ਦਾ ਪੱਥਰ ਆ ਜਿਹਨੂੰ ਆਪਾਂ ਮੋਢਾ ਮਾਰ ਕੇ, ਕੋਈ ਸੰਘਰਸ਼ ਕਹਿ ਦਿੰਦਾ, ਕੋਈ ਇਹਨੂੰ ਮਿਹਨਤ ਕਹਿ ਦਿੰਦਾ, ਕੋਈ ਸਾਡੀਆਂ ਮਜਬੂਰੀਆਂ ਕਹਿ ਦਿੰਦਾ, ਕੋਈ ਬੋਝ ਕਹਿ ਦਿੰਦਾ। ਅਲੱਗ ਅਲੱਗ ਤਰ੍ਹਾਂ ਦੇ ਨਾਲ ਸਾਰੇ ਇਹਦੀ ਵਿਆਖਿਆ ਕਰਦੇ ਨੇ, ਪਰ ਇੱਕ ਗੱਲ ਤਾਂ ਸੱਚ, ਸ਼ਾਇਦ ਆਪਾਂ ਸਾਰੇ ਹੀ ਇੱਦਾਂ ਦਾ ਇੱਕ ਬੋਝ ਮਹਿਸੂਸ ਕਰਦੇ ਹਾਂ। ਜ਼ਿੰਦਗੀ ਇੱਕ ਇਸੇ ਤਰ੍ਹਾਂ ਦਾ ਪੱਥਰ ਜਿਹੜਾ ਆਪਾਂ ਹਰ ਰੋਜ਼ ਰੇੜ ਰੇੜ ਕੇ ਥੋੜ੍ਹਾ ਥੋੜ੍ਹਾ ਜਿਹਾ ਤਾਂ ਆਪਾਂ ਲੈ ਕੇ ਜਾਂਦੇ, ਪਰ ਸੱਚ ਮੰਨਿਓ ਕਿ ਇਹਦਾ ਅੰਤ ਕੋਈ ਨਹੀਂ, ਹੁਣ ਆਖਿਰਕਾਰ ਇਹ ਹੇਠਾਂ ਹੀ ਆ। ਜੇ ਇਸ ਕਹਾਣੀ ਦੇ ਨਾਲ ਜੋੜ ਕੇ ਵੇਖੀਏ ਤਾਂ ਕਹਿੰਦੇ ਨੇ ਕਿ ਇਹ ਸਿਸਫਸ ਦੀ ਹਿੰਮਤ ਆ, ਉਹ ਹਰ ਰੋਜ਼ ਫਿਰ ਦੁਬਾਰਾ ਤੋਂ ਜਦੋਂ ਪੱਥਰ ਥੱਲੇ ਲੁੜਕਦਾ ਤਾਂ ਫਿਰ ਦੁਬਾਰਾ ਤੋਂ ਹਿੰਮਤ ਕਰਦਾ, ਫਿਰ ਦੁਬਾਰਾ ਤੋਂ ਰੋਟੀ ਪਾਣੀ ਛੱਕ ਕੇ ਥੋੜ੍ਹੀ ਜਿਹੀ ਐਨਰਜੀ ਲਿਆ ਕੇ ਅਤੇ ਫਿਰ ਦੁਬਾਰਾ ਤੋਂ ਜੁੱਟ ਪੈਂਦਾ ਕਿ ਹਾਂ ਮੈਂ ਹਾਲੇ ਵੀ ਮਿਹਨਤ ਕਰੂੰਗਾ, ਮੈਂ ਹਾਲੇ ਵੀ ਹਿੰਮਤ ਨਹੀਂ ਹਾਰੀ। ਅਤੇ ਇੱਕ ਤਰ੍ਹਾਂ ਦੇ ਨਾਲ ਇਹ ਦੇਵਤਿਆਂ ਦੇ ਹੰਕਾਰ ਨੂੰ ਵੱਡੀ ਸੱਟ ਆ। ਸ਼ਾਇਦ ਜਦੋਂ ਹਿੰਮਤ ਦੇ ਨਾਲ ਉੱਠ ਕੇ ਖੜ੍ਹਦਾ ਹੋਊਗਾ, ਜਦੋਂ ਮੁਸਕਰਾਉਂਦਾ ਹੋਊਗਾ, ਫਿਰ ਦੁਬਾਰਾ ਮੋਢਾ ਲਾ ਦਿੰਦਾ ਹੋਊਗਾ ਇਸੇ ਪੱਥਰ ਨੂੰ, ਆਪਣੀਆਂ ਜ਼ਿੰਮੇਵਾਰੀਆਂ ਨੂੰ। ਅਤੇ ਦੇਵਤੇ ਉੱਤੋਂ ਵੇਖ ਕੇ ਇੱਕ ਵਾਰੀ ਤਾਂ ਫਿਰ ਦੁਬਾਰਾ ਸਹਿਮ ਜਾਂਦੇ ਹੋਣਗੇ, ਅਤੇ ਜਦੋਂ ਉੱਤੋਂ ਲੁੜਕਦਾ ਪੱਥਰ ਉਦੋਂ ਸ਼ਾਇਦ ਦੇਵਤੇ ਫਿਰ ਮੁਸਕਰਾਉਂਦੇ ਹੋਣ। ਪਰ ਇਸ ਬੰਦੇ ਦੀ, ਇਨਸਾਨ ਦੀ, ਸਾਰੀ ਦੁਨੀਆ ਦੇ ਇਨਸਾਨਾਂ ਦੀ ਹਿੰਮਤ ਨੂੰ ਸਲਾਮ ਹੈ, ਜਿਹੜੇ ਫਿਰ ਦੁਬਾਰਾ ਤੋਂ ਇੱਧਰੋਂ ਉੱਧਰੋਂ ਇਕੱਠੀ ਕਰਕੇ ਹਿੰਮਤ ਫਿਰ ਦੁਬਾਰਾ ਤੋਂ ਇਸ ਪੱਥਰ ਦੇ ਥੱਲੇ ਆਪਾਂ ਮੋਢਾ ਡਾ ਦਿੰਦੇ। ਇੱਕ ਫਿਲੋਸਫਰ ਹੋਇਆ ਕਲਬਰਟ ਕਾਮੂ, ਇਸ ਕਹਾਣੀ ਦੇ ਨਾਲ ਸੰਬੰਧਿਤ ਉਹਦੀ ਬੜੀ ਗੱਲ ਕਮਾਲ ਦੀ ਹੈ। ਉਹ ਕਹਿੰਦਾ ਕਿ ਹਰ ਕੋਈ ਇਨਸਾਨ ਇਹੋ ਹੀ ਗੱਲ ਕਰਦਾ ਅਤੇ ਇਹੋ ਹੀ ਸੋਚਦਾ ਕਿ ਮੈਂ ਮੰਜ਼ਿਲ ਹਾਸਲ ਕਰਨੀ ਆ, ਪਰ ਜ਼ਿੰਦਗੀ ਇੱਕ ਐਸਾ ਸਫ਼ਰ ਆ ਜਿਹਦੇ ਬਾਰੇ ਜੇ ਇਨਸਾਨ ਇਹ ਸੋਚ ਲਏ ਕਿ ਇਸ ਸਫ਼ਰ ਦੇ ਵਿੱਚ ਹੀ ਨਜ਼ਾਰਾ ਵਾ, ਇਹਦੀ ਕੋਈ ਮੰਜ਼ਿਲ ਹੈ ਹੀ ਨਹੀਂ, ਅਤੇ ਇਹਦੇ ਨਾਲੋਂ ਕਮਾਲ ਦੀ ਕੋਈ ਹੋਰ ਗੱਲ ਨਹੀਂ ਹੋਊਗੀ। ਕਿਸੇ ਹੱਦ ਤੱਕ ਇਹਦੀ ਗੱਲ ਬੜੀ ਵਾਜਬ ਵੀ ਲੱਗਦੀ ਹੈ, ਕਿਉਂਕਿ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਰੱਖ ਲੈਂਦੇ ਹਾਂ ਅਤੇ ਉਸ ਟੀਚੇ ਤੱਕ ਪਹੁੰਚ ਕੇ, ਮੰਨ ਲਓ ਇਹ ਪੱਥਰ ਨੂੰ ਆਪਾਂ ਉੱਪਰ ਚੋਟੀ 'ਤੇ ਪਹੁੰਚਾ ਵੀ ਦਈਏ ਉੱਥੇ ਪਹੁੰਚਾ ਕੇ, ਅਤੇ ਫਿਰ ਕਿਹੜੀ ਸਾਡੀ ਦੌੜ ਮੁੱਕ ਜਾਣੀ ਹੈ। ਬਿਲਕੁਲ ਉੱਦਾਂ ਹੀ ਜਿੱਦਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਨਿੱਕੇ ਨਿੱਕੇ ਟੀਚੇ ਸਰ ਕੀਤੇ ਆ, 10ਵੀਂ ਕੀਤੀ ਹੈ, 12ਵੀਂ ਕੀਤੀ ਹੈ, ਕੋਈ ਕੋਰਸ ਕੀਤਾ ਵਾ, ਕਿਸੇ ਨੇ
ਕਿਸੇ ਨੇ ਭੱਜ ਨੱਠ ਕਰਕੇ ਸਪੋਰਟਸ ਦੇ ਵਿੱਚ ਕੋਈ ਸੋਹਣਾ ਮੈਡਲ ਹਾਸਲ ਕੀਤਾ, ਗੋਲਡ ਮੈਡਲ ਲੈ ਲਿਆ, ਕਿਸੇ ਨੇ ਕਾਰੋਬਾਰ ਖੜ੍ਹਾ ਕਰ ਲਿਆ, ਕਿਸੇ ਨੇ ਪੀ ਆਰ ਲੈ ਲਈ, ਸਿਟੀਆਂ ਲੈ ਲਈ, ਕਿਸੇ ਨੇ ਆਪਣਾ ਘਰ ਬਣਾ ਲਿਆ, ਵੱਡੀ ਗੱਡੀ ਲੈ ਲਈ, ਅਤੇ ਤਾਂ ਕਿਹੜਾ ਸਫ਼ਰ ਉੱਥੇ ਰੁਕਿਆ? ਸੋ ਇਸ ਕਰਕੇ ਜੇ ਆਪਾਂ ਇਹੋ ਹੀ ਮੰਨ ਲਈਏ ਕਿ ਇਹ ਜ਼ਿੰਦਗੀ ਇੱਕ ਨਿਰੰਤਰ ਸਫ਼ਰ ਹੈ, ਇਸ ਸਫ਼ਰ ਦੇ ਵਿੱਚ ਹੀ ਨਜ਼ਾਰਾ ਵਾ, ਇਸ ਸਫ਼ਰ ਦਾ ਹੀ ਲੁਤਫ਼ ਲੈਣਾ ਚਾਹੀਦਾ, ਇਸ ਪੱਥਰ ਨੂੰ ਉੱਪਰ ਚੜ੍ਹਾਉਂਦੇ ਸਮੇਂ ਹੀ ਸਾਨੂੰ ਨਜ਼ਾਰਾ ਲੈ ਲੈਣਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਪੱਥਰ ਉੱਥੇ ਪਹੁੰਚ ਜੂਗਾ ਅਤੇ ਫਿਰ ਆਪਾਂ ਨੂੰ ਬਹੁਤ ਖੁਸ਼ੀ ਮਿਲਣੀ ਹੈ ਅਤੇ ਫਿਰ ਆਪਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਵਾਂਗੇ। ਅਤੇ ਸ਼ਾਇਦ ਇੱਥੇ ਇਨਸਾਨ ਵੱਡੀ ਗਲਤੀ ਕਰਦਾ, ਕਿਉਂਕਿ ਇੱਕ ਸਫ਼ਰ ਤੋਂ ਬਾਅਦ ਅਗਲਾ ਸਫ਼ਰ ਸ਼ੁਰੂ ਹੋ ਜਾਂਦਾ, ਇੱਕ ਮੰਜ਼ਿਲ ਤੋਂ ਬਾਅਦ ਅਗਲੀ ਮੰਜ਼ਿਲ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਦੇ ਨਾਲ ਲਗਾਤਾਰ ਇਹ ਸਫ਼ਰ ਜਾਰੀ ਰਹਿੰਦਾ ਅਤੇ ਸਾਨੂੰ ਲੱਗਦਾ ਕਿ ਸਾਡੇ ਵਿੱਚ ਹੀ ਕੋਈ ਕਮੀ ਪੇਸ਼ੀ ਆ, ਕਿਉਂਕਿ ਹੌਲੀ ਹੌਲੀ ਸਰੀਰ ਹਿੰਮਤ ਛੱਡਣ ਲੱਗਦਾ, ਹੌਲੀ ਹੌਲੀ ਐਨਰਜੀ ਘਟਣ ਲੱਗਦੀ ਹੈ ਬੰਦੇ ਦੀ, ਅਤੇ ਫਿਰ ਸ਼ਾਇਦ ਉਹ ਇੱਦਾਂ ਦਾ ਇੱਕ ਮੈਸੇਜ ਲੈ ਕੇ ਉਸ ਉਮਰ ਦੇ ਵਿੱਚ ਜਦੋਂ ਉਹਨੂੰ ਖੁਸ਼ ਹੋਣਾ ਚਾਹੀਦਾ, ਆਪਣੇ ਪਿਛਲੇ ਕੀਤਿਆਂ ਦੇ ਉੱਤੇ, ਆਪਣੀਆਂ ਸਰ ਕੀਤੀਆਂ ਮੰਜ਼ਿਲਾਂ ਦੇ ਉੱਤੇ ਫਖਰ ਮਹਿਸੂਸ ਹੋਣਾ ਚਾਹੀਦਾ। ਸ਼ਾਇਦ ਉਸ ਉਮਰ ਦੇ ਪੜਾਅ ਦੇ ਵਿੱਚ ਜਾ ਕੇ ਉਹ ਹੀਣਾ ਸੋਚਣ ਲੱਗ ਪੈਂਦਾ, ਉਹ ਡਾਊਨ ਹੋ ਜਾਂਦਾ। ਇਨਸਾਨ ਦੀ ਕਾਮਯਾਬੀ ਇਸੇ ਚੀਜ਼ ਦੇ ਵਿੱਚ ਕਿ ਉਹਨੇ ਉਹ ਆਪਣੀਆਂ ਕੀਤੀਆਂ ਕਾਮਯਾਬੀਆਂ ਦੇ ਲਈ, ਆਪਣੇ ਇਸ ਸਫ਼ਰ ਦੇ ਲਈ, ਆਪਣੇ ਇਸ ਰੇੜੇ ਪੱਥਰ ਦੇ ਲਈ, ਮਾਰੇ ਜ਼ੋਰ ਦੇ ਲਈ ਹਮੇਸ਼ਾ ਫਖਰ ਮਹਿਸੂਸ ਕਰੇ। ਅਤੇ ਆਪਾਂ ਵੀ ਅੱਜ ਆਓ ਫਖਰ ਮਹਿਸੂਸ ਕਰਦੇ ਹਾਂ, ਅੱਗੇ ਵੱਧਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਇਹ ਕਹਾਣੀ ਪਸੰਦ ਕੀਤੀ ਹੋਏਗੀ, ਅਤੇ ਜੇ ਪਸੰਦ ਕੀਤੀ ਤਾਂ ਫਿਰ ਅੱਗੇ ਬਾਕੀਆਂ ਦੇ ਨਾਲ ਵੀ ਤੁਸੀਂ ਜ਼ਰੂਰ ਸਾਂਝੀ ਕਰਦਿਆ ਕਰੋ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਅੱਜ ਕੱਲ੍ਹ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿੱਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: सिर्फ फिल्म ही नहीं, ए है पंजाब दी सब तो वड्डी चोरी, द ग्रेट पंजाब रॉबरी।
4: जदो ए जोकर तख्त ते बंद है तो राजा नहीं बंदा, वो पूरे राज नू सर्कस मना लैंदा।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ,
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ, 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: उम्मीद करती हूँ आपको ये छोटी सी श्रद्धांजलि निम्स दाई के लिए आप पसंद आई होगी. शुरू कर दें अपना शो. सो सत श्री अकाल सारिआं नूं. उम्मीद कर दिया तुसी सारे ठीक हो गए, मंडे दा इंजॉय कर रहे होने. कई लोग की काम ते निकल गए होने या कई लोग की घरे बह के साडा शो सुन रहे होंगे. तो आओ स्वागत कर दें ते अग्गे तोड़ दें ते मेरे नाल जुड़ चुके ने रणजोत जी.
1: हाँ जी बिल्कुल, थैंक यू तुहाडा. सो जैसी बहुत वधिया, कई चीज़ां नवीं पता लगदियां. सो एक पासे दुनिया के उत्ते वो लोग ने, नाम ही उन्होंने ही बनता, वो लोग ने जिहड़े अपनी हिम्मत विखाते हैं, वो लोग जिन्हां दे विच आलस बिल्कुल भी सानू नज़र नहीं आता, जिहड़े बहुत लंबे समय वाला काम बड़े छोटे जे समय के ही कर जाते. तो उतो वेख के कई बार फिर यह भी महसूस होंगे भी कम तो तुम उन्हें की करना, भावें तुम उन्होंने झटपट करके चल जाओ, भावें तुम उन्होंने हौली हौली करी जाओ. तो यो सोच के साडे अर्गे लेजी हो जाते, कोई गल कल कर लेंगे जिन्हें भज भज के कर लिया उन्हें भी की कर लिया, फिर सही फिर चेते आ जाती है वो कछु घूमे वाली कहानी मतलब की खरगोश ने की खट लिया वो भी बेचारा फिर आखिरकार ते हार गया है ना.
0: मैं लगता है ना बचपन ना कि दिमाग दे होने लग गया कि आई जांदा है
1: कर लांगे कल कर लांगे, कोई गल नहीं. जिदा स्कूल दे काम वो सोचता कोई नहीं सवेरे कर लांगे, कोई नहीं स्कूल दे पापा टाइम नाल पहुंच जाना, बाहर बह के कर लांगे. ते फिर एक स्टेज इदा इदा लगता हूं भी केड़ा मैडम ने चेक करना, कोई गल
0: नहीं.
1: तो जे कि मैडम इदा दी हो जी बाकी कदी कदी ना कर दी हो चेक तो फिर तो इन्ना कि फिर बंदा फिर होर थोड़ा दलेर हो जाता, फिर होर बलफ खेड ली दा भी कोई गल नहीं उन्हें केड़ा चेक करना. तो फिर आता बहाना भी कापी कर रह गई किता तो है ही वेख लो ये भी ताडे ताडी सुस्ती दे विचों ताडे आलस दे विचों फिर बहाने निकल दिया बहानिया दे विचों फिर सजा निकल दी. अगे जाके 12th के बाद मैं एहो जा कोर्स पढ़िया जिस से ना किताब ना कॉपी टीवी देखो पढ़ाई इदा दी कर लो जिससे तुसी अगर टीवी भी देख रहे हो, कोई वेब सीरीज देख रहे हो, कोई कोई गाना सुन रहे हो, तुसी कहना मेरे काम दा है कोई फायदा नहीं हुंदा. कई वारी तुसी बहुत ज्यादा भज भज के काम करदे हो तुसी, पर उन्ना ज्यादा तुसी शरीर नूं थकाउंदे हो. खैर आपां इह नहीं कह रहे भी भज भज के काम ना करो, जदों लोड़ है वो भी करना चाहीदा ते सारा कुछ करना चाहीदा. सानूं आंदे हुंदे हौला भार साथ ते मूहरे, सानूं समय तो पहलां उठ के सारे काम नबेड़ के जिन्ने चिर सारे ने उठना उन्ने चिर ऐं वेहले ऐं मछा मछा ता दे के बंदा बैठा होवे है ना, परवटे परवटे ऐं मतलब आईब्रो बना के बैठा होवे बंदा ऐं पूरा मतलब उन्ने चिर नूं तुसी लिशक पुशक के बेस ला लिया एटलीस्ट की हुंदा बीबियां की करदियां जिदा मतलब बंदे नूं आपां कहांगे भी हां भी टाइम नाल ही मुछां नूं ता तू दे के बैठा होवे, बीबियां नूं की कहांगे आपां?
0: हां सही, मतलब हुण रोजमर्रा दे विच ते
1: नहीं उहनां दे लई की कहांगे आपां, जिदा मतलब बंदे नूं आपां कहता भी हां भी टाइम दे नाल ही उठ के ऐ मतलब दाड़ी दुड़ी सवा के बैठा, बीबियां दा की कहांगे?
0: रेडी हो गए होर की
1: रोजमर्रा
0: बस यही हुंदा ना कि हां सब तो पहला जे तुहाडे कपड़े डिसाइड हो गए ओही सब तो मेन हुंदा कि हां चलो
1: चलो जेडे सुन रहे ने वो हेल्प कर दे जां ते इन्हां नूं मेरी सवाल नहीं समझ लग रहा
0: जां इन्हां नूं शब्द नहीं आ रहा,
1: इन्हां नूं शब्द नहीं लग रहा, तुसीं कर दिओ इन्हां दी मदद भी बीबियां इहो जिहा की शब्द यूज करदियां ने है ना.
0: मैनूं तो लगदा उस ओ लब्भण च भी मैनूं आलस आ गया कि की होएगा.
1: हां ओहदे लई भी आलस आ गया. सो बेसिकली अज दिन देनी आलस वाला वा, अज दे दिन आपां वेखदे आं भी जदों मींह पैंदा ना ते उदों बदो बदी आपां है ना आपां सुस्ती जी बदो बदी आपां पा लैने आं भी चलो अज आपां सुस्ती मनाउने आ. ते इह ओह दिन हुंदा जदों तुसीं पकौड़े पकूड़े बनाउंदे हो है ना,
2: ਤੇ ਚਾਹ ਪੀਂਦੇ ਹੋ ਤੇ ਤੁਸੀਂ ਮਤਲਬ ਮਿੱਠੇ ਚੌਲ ਬਣਾਉਂਦੇ, ਇਹੋ ਜਿਹੇ ਸੁਸਤੀ ਵਾਲੇ ਦਿਨ ਚ ਮਿੱਠਾ ਵੀ ਖਾਣ ਨੂੰ ਜ਼ਿਆਦਾ ਜੀ ਕਰਦਾ
1: ਹੈ ਨਾ, ਇਹ ਚੀਜ਼ ਹੈ। ਮਤਲਬ ਮੈਨੂੰ ਇੱਦਾਂ ਲੱਗਦਾ ਕਿ ਹਾਂ ਜੰਕ ਜਾਂ ਜਾਂ ਤਲਿਆ ਤੁਲਿਆ ਜਾਂ ਜਿਵੇਂ ਪਕੌੜੇ ਸਪੈਸ਼ਲੀ ਇੱਦਾਂ ਦੇ ਮੌਸਮ ਚ ਵਾਕਈ ਇੱਦਾਂ ਦੇ ਦਿਲ ਕਰਦਾ ਕਿ ਕੋਈ ਮਤਲਬ
2: ਕੋਈ ਬਣਾ ਦੇ ਤੇ ਹੋਵੇ ਵੀ,
1: ਉਹ ਤੇ ਹੁੰਦਾ ਹੀ ਨਹੀਂ ਨਾ ਆਪਸ਼ਨ ਹੀ ਜਿਹੜਾ ਹੈ ਹੀ ਨਹੀਂ ਆਪਸ਼ਨ, ਉਹਦੇ ਬਾਰੇ ਕੀ ਸੋਚਣਾ।
2: ਇੱਕ ਸਟੇਜ ਤੇ ਚਲੋ ਹੁਣ ਵੇਖੋ ਇਹ ਸਮੇਂ ਸਮੇਂ ਦੀ ਗੱਲ ਹੈ, ਹੁਣ ਇੱਕ ਇੱਕ ਸਮਾਂ ਹੋਊਗਾ ਨਾ ਜਦੋਂ ਤੁਹਾਡੇ ਲਈ ਇਹ ਆਪਸ਼ਨ ਹੋਊਗੀ ਤੇ ਆਪਾਂ ਅਸਲ ਦੇ ਵਿੱਚ ਦੁਨੀਆਂ ਦੇ ਉੱਤੇ ਗਿਵ ਐਂਡ ਟੇਕ ਹੀ ਕਰਨ ਆਉਂਦੇ ਹਾਂ। ਤੁਸੀਂ ਪਹਿਲਾਂ ਲੈਂਦੇ ਹੋ ਫਿਰ ਉਹ ਚੀਜ਼ ਵਾਪਸ ਦਿੰਦੇ ਹੋ, ਜਦੋਂ ਤੁਹਾਡਾ ਲੈਣ ਦਾ ਸਮਾਂ ਉਦੋਂ ਹੱਕ ਦੇ ਨਾਲ ਮੰਗ ਕੇ ਟੌਰ ਨਾ ਲੈ ਲਓ, ਤੇ ਜਦੋਂ ਦੇਣ ਦਾ ਸਮਾਂ ਫਿਰ ਉਦੋਂ ਵੀ ਤੁਸੀਂ ਸੁਸਤੀਆਂ ਨਾ ਪਾਓ, ਉਦੋਂ ਵੀ ਝਿੱਸੀ ਨਾ ਵੱਟੋ, ਕਿਉਂਕਿ ਉਹ ਫਿਰ ਚੀਜ਼ ਤੁਹਾਨੂੰ ਹੋਰ ਜ਼ਿਆਦਾ ਤੰਗ ਕਰੂਗੀ। ਤੇ ਨਾਲੇ ਇਹ ਵਾਲਾ ਜਿਹੜਾ ਸਿਲਸਿਲਾ ਵਾ ਇਹ ਜਿੱਥੇ ਟੁੱਟਦਾ ਵਾ ਉੱਥੇ ਜ਼ਿਆਦਾ ਖਲਾਅ ਪੈਦਾ ਹੋ ਜਾਂਦਾ ਹੈ ਨਾ। ਸੋ ਤੁਸੀਂ ਜਦੋਂ ਮੰਨ ਲਓ ਆਪਾਂ ਧੀਆਂ ਪੁੱਤ ਹੁੰਦੇ ਹਾਂ ਉਦੋਂ ਮਾਂ ਪਿਓ ਸਾਡੇ ਲਈ ਕਰਦੇ ਆ, ਜਦੋਂ ਅਸੀਂ ਮਾਂ ਪਿਓ ਬਣ ਜਾਂਦੇ ਫਿਰ ਅਸੀਂ ਆਪਣੇ ਧੀਆਂ ਪੁੱਤਾਂ ਲਈ ਕਰਦੇ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤਾਂ ਚੱਲਦਾ ਰਹਿੰਦਾ। ਪਰ ਹੁਣ ਕਿਉਂਕਿ ਆਪਾਂ ਇੱਥੇ ਆ ਗਏ ਤੇ ਹੁਣ ਸਿਲਸਿਲਾ ਟੁੱਟ ਵੀ ਰਿਹਾ ਵਿੱਚੋਂ।
1: ਹਾਂ ਕਹਿ ਸਕਦੇ ਹੋ ਵਿੱਚੇ ਵਿੱਚੇ, ਹਾਂ
2: ਬਿਜ਼ੀ ਮੰਮੀਆਂ ਬਿਜ਼ੀ ਡੈਡੀ ਬਿਜ਼ੀ,
1: ਕਈ ਵਾਰੀ ਹੁੰਦਾ ਹੀ ਹੈ ਹੁਣ ਵਰਕਿੰਗ ਮਮਸ ਹੁੰਦੇ ਆ ਕੁਛ ਵੀ ਤੇ ਆਪਾਂ ਓਨਾ ਇੱਕ ਨਹੀਂ ਕਰ ਪਾਉਂਦੇ ਜਿੰਨਾ ਮਤਲਬ ਆਪਣੇ ਵੱਸ ਦੇ ਵਿੱਚ ਵੀ ਨਹੀਂ ਹੁੰਦਾ, ਕਈ ਵਾਰੀ ਟਾਈਮ ਲਿਮਿਟੇਡ ਹੁੰਦਾ, ਕਈ ਵਾਰੀ ਤੁਸੀਂ ਇੰਨੇ ਥੱਕ ਟੁੱਟ ਕੇ ਆਉਂਦੇ ਹੋ ਤੁਹਾਡੇ ਵੱਸ ਦੀ ਵੀ ਨਹੀਂ ਹੁੰਦੀ ਹਨਾ, ਇਹ ਵੀ ਚੀਜ਼ ਹੁੰਦੀ ਹੈ ਕਿ ਹਾਂ ਠੀਕ ਹੈ ਐਟਲੀਸਟ
2: ਕੋਈ ਨਾ ਕੋਈ ਖਮੈਜ਼ਾ ਭੁਗਤਣਾ ਪੈਂਦਾ
1: ਕੁਛ ਨਾ ਕੁਛ, ਹਾਂ ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੈ ਹੀ,
2: ਫਿਰ ਅੱਗੇ ਅੱਗੇ ਹੋਰ ਜ਼ਿਆਦਾ ਫਰਕ ਪਊਗਾ ਫਿਰ ਇਤੋਂ ਅਗਲੀ ਜਿਹੜੀ ਪੀੜ੍ਹੀ ਹੋਊਗੀ ਹਨਾ।
1: ਹੁਣੇ ਮੈਂ ਕੰਮ ਨਹੀਂ ਕਰ ਰਹੀ ਤੇ ਮੈਂ ਫੁੱਲ ਇੰਜੋਏ ਕਰਦੀ ਹਾਂ, ਮਤਲਬ ਜਿਹੜੀ ਚੀਜ਼ ਮੈਨੂੰ ਇੱਦਾਂ ਲੱਗਦਾ ਜੇ ਸਪੈਸ਼ਲੀ ਬੱਚੇ ਘਰੇ ਤੇ ਕੁਛ ਵਧੀਆ ਬਣਾਇਆ ਜਾਏ, ਮਤਲਬ ਉਸ 'ਚ ਨਿਊਟ੍ਰੀਸ਼ਨ ਵੀ ਹੋ ਲੇਕਿਨ ਮਤਲਬ ਇੰਜੋਏ ਵੀ ਕਰਨ ਬੱਚੇ ਸਿੰਪਲ ਰੋਟੀ ਸਬਜ਼ੀ ਦੀ ਥਾਂ, ਤੇ ਮੈਨੂੰ ਬੜਾ ਮਜ਼ਾ, ਮੈਂ ਬਹੁਤ ਇੰਜੋਏ ਕਰਦੀ ਹਾਂ ਕੁਕਿੰਗ ਕਰਨਾ ਬੱਚਿਆਂ ਲਈ ਸਪੈਸ਼ਲੀ।
2: ਓਕੇ ਨਹੀਂ ਗੁੱਡ ਹੈ, ਜਿਹਨੂੰ ਤੇ ਕੁਕਿੰਗ ਦਾ ਸ਼ੌਂਕ ਹੈ ਉਹ ਬੰਦਾ ਬੋਰ ਨਹੀਂ ਹੋ ਸਕਦਾ ਕਦੇ ਹਨਾ, ਕਿਉਂਕਿ ਉਹ ਕੁਕਿੰਗ ਬੜਾ ਵਧੀਆ ਇੱਕ ਤੁਹਾਡਾ ਟਾਈਮ ਪਾਸ ਵੀ ਆ ਤੇ ਬਹੁਤ ਵਧੀਆ ਤੁਹਾਡਾ ਜਿਹੜਾ ਸਟ੍ਰੈਸ ਬਸਟਰ
1: ਸਟ੍ਰੈਸ ਬਸਟਰ ਕਹਿੰਦੀ ਹੈ ਨਾ, ਕੁਕਿੰਗ ਥੈਰੇਪੀ ਹੈ ਇੱਕ ਆਪਣੇ ਆਪ ਚ, ਜੇ ਤੁਸੀਂ ਉਹਨੂੰ ਇੰਜੋਏ ਕਰਨ ਲੱਗ ਜਾਓ ਤੇ ਉਹਦੀ ਕੋਈ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੈ ਹਨਾ, ਕਿਉਂਕਿ ਕਿੰਨੀ ਸਾਰੀ ਪ੍ਰੋਸੈਸ ਹੁੰਦੀ ਹੈ ਇੱਕ ਇੱਕ ਚੀਜ਼ ਸਟੈਪ ਬਾਏ ਸਟੈਪ, ਤੇ ਉਹ ਤੁਹਾਨੂੰ ਮਤਲਬ ਤੁਸੀਂ ਫਨ ਤੁਹਾਨੂੰ ਲੱਗਣ ਲੱਗ ਜਾਂਦਾ। ਤਾਂ ਹੀ ਤਾਂ ਕਹਿੰਦੇ ਕਿ ਜਦੋਂ ਆਪਾਂ ਕੁਕਿੰਗ ਕਰਦੇ ਹਾਂ ਜਿੰਨੀ ਤੁਸੀਂ ਰਿਲੈਕਸ ਮੋਡ 'ਚ ਕਰਦੇ ਹੋ ਉੱਨੀ ਤੁਹਾਡੀ ਕੁਕਿੰਗ 'ਚ ਸਵਾਦ ਵਧੀਆ ਆਉਂਦਾ ਹੈ ਨਾ, ਭੱਜ ਨੱਟ ਵਾਲੀ 'ਚ ਮਜ਼ਾ ਨਹੀਂ ਆਉਂਦਾ।
2: ਹਾਂ ਉਹ ਤਾਂ ਫਿਰ ਵੇਖੋ ਅੱਜ ਕੱਲ੍ਹ ਵੈਸੇ ਚਲੋ ਹੁਣ ਭੱਜ ਨੱਠ ਵਾਲੀ ਹੋ ਗਈ ਆ ਕਿਉਂਕਿ ਪ੍ਰੈਸ਼ਰ ਕੁੱਕਰ ਇਜ਼ ਵਨ ਆਫ ਦਾ ਭੱਜ ਨੱਠ ਐਗਜ਼ਾਮਪਲ ਹੈ ਨਾ, ਤੇ ਡਡਵਾਲ ਸਾਹਿਬ ਕਹਿੰਦੇ ਵੀ ਸੱਜ ਸਵਰ ਕੇ, ਹਾਂ ਇਹ ਕਹਿ ਸਕਦੇ ਹਾਂ ਪਰ ਸੱਜ ਸਵਰ ਕੇ ਜਿਹੜਾ, ਥੈਂਕ ਯੂ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਸ਼ਬਦ ਦਿੱਤਾ, ਪਰ ਇਹ ਤਾਂ ਓਵਰਆਲ ਹੋ ਗਿਆ ਨਾ, ਮੰਨ ਲਓ ਜੇ ਬੰਦੇ ਲਈ ਜਨਾਨੀ ਲਈ ਆਪਾਂ ਕਹਾਂਗੇ ਵੀ ਲੈ, ਤਾਂ ਫਿਰ ਆਪਾਂ ਬੰਦੇ ਲਈ ਵੀ ਕਹਾਂਗੇ ਲੈ ਸੱਜ ਸਵਰ ਕੇ ਬਹਿ ਗਿਆ, ਮਤਲਬ ਜਿੱਦਾਂ ਬੰਦੇ ਲਈ ਇੱਕ ਸਪੈਸ਼ਲ ਸ਼ਬਦ ਆ ਗਿਆ ਵੀ ਮੁਛਾਂ ਮਾਛਾਂ ਨੂੰ ਦਾੜੀ ਨੂੰ ਸਵਾਰ ਕੇ ਤਾ ਦੇ ਕੇ ਬਹਿ ਗਿਆ, ਬੀਬੀਆਂ ਲਈ ਕੀ ਕਹਾਂਗੇ ਆਪਾਂ ਹਨਾ।
1: ਪਤਾ ਨਹੀਂ ਸੁੱਖ ਜੀ ਪਲੀਜ਼ ਇਫ ਯੂ ਆਰ ਲਿਸਨਿੰਗ,
2: ਕੁਛ ਇੱਦਾਂ ਦਾ ਹੋਣਾ ਚਾਹੀਦਾ ਵੀ ਬੇਸ ਬੂਸ ਲਾ ਕੇ ਟਾਈਮ ਨਾਲ ਬਹਿ ਗਏ ਕੁਛ ਇੱਦਾਂ ਦਾ,
1: ਉਹ ਬੇਸ ਨੂੰ ਇੰਨਾ ਟਾਈਮ ਲੱਗਦਾ, ਸਹੀ ਗੱਲ ਹੈ। ਹਾਂ ਮੇਨ ਅਗਰ ਜੇ ਪੂਰਾ ਪ੍ਰੋਪਰ ਮੇਕਅਪ ਦੀ ਗੱਲ ਕਰੀਏ
2: ਪਰ ਉਹ ਤਾਂ ਟਾਈਮ ਵਾਲਾ ਕੰਮ ਹੋ ਗਿਆ ਨਾ, ਇਹ ਮਤਲਬ ਦਵਾ ਦਵਾ ਮਤਲਬ ਜਦੋਂ ਤੁਸੀਂ ਮੰਨ ਲਓ ਵਿਹਲੇ ਜੇ ਹੋ ਕੇ
1: ਗੁੱਤ ਕਰ ਲਈ,
2: ਜਦੋਂ ਤੁਸੀਂ ਵਿਹਲੇ ਹੋ ਜਾਂਦੇ ਹੋ ਮੰਨ ਲਓ ਤੁਸੀਂ ਤੇ ਬੀਬੀਆਂ ਬਿਲਕੁਲ ਰਿਲੈਕਸ ਹੋ ਕੇ ਫਿਰ ਕੀ ਕਰਦੀਆਂ, ਮਤਲਬ ਜਿੱਦਾਂ ਬੰਦਾ ਵਿਹਲਾ ਹੋ ਗਿਆ ਉਹਨੇ ਕਿਹਾ ਸਾਰੇ ਕੰਮ ਵਿਗੜ ਗਏ, ਹਾਂ ਹਾਂ ਹੁਣ ਉਹਨੇ ਕਹਿਣਾ ਓਕੇ ਵੀ ਹਾਂ ਵੀ ਹੁਣ ਆਪਾਂ ਨਾ ਮਾੜਾ ਜਿਹਾ ਮਤਲਬ ਜੋ ਵੀ ਕੋਈ ਮਤਲਬ ਇੱਕ ਹੁੰਦਾ ਵੀ ਬੇਸਿਕ ਜਿਹਾ ਖਲਾਰਾ ਜਿਹਾ ਪਿਆ ਮੰਨ ਲਓ ਕੋਈ ਤੁਹਾਡਾ ਵਾਲਾਂ ਦਾ ਕੋਈ ਦਾੜੀ ਦਾ ਕੋਈ ਮੁੱਛਾਂ ਦਾ, ਤੇ ਉਹ ਬੰਦਾ ਐਂ ਸਵਾਰ ਕੇ ਤੇ ਬਹਿ ਜਾਂਦਾ ਵੀ ਲਿਆਓ ਵੀ ਹੁਣ ਚਾਹ ਹਨਾ, ਬੀਬੀਆਂ ਕੀ ਇਹੋ ਜਿਹਾ ਕੀ ਕਰਦੀਆਂ
1: ਫੋਟੋਆਂ ਖਿੱਚਦੀ ਰੈਡੀ ਹੋ ਕੇ ਜਿੰਨਾ ਟਾਈਮ ਬਚੋ,
2: ਉਹ ਤਾਂ ਬਾਅਦ ਵਾਲੀ ਗੱਲ ਹੈ ਨਾ,
1: ਐਂਡ ਉਹ ਇਹੀ ਹੁੰਦਾ ਸਾਡਾ ਕਿ ਹਾਂ ਪੂਰੇ ਰੈਡੀ ਹੁਣ ਫੋਟੋਆਂ ਖਿੱਚ ਲਓ, ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਤੇ ਆਈ ਹੈ ਸਾਰਿਆਂ ਦਾ।
2: ਇਹੋ ਜਿਹਾ ਕੀ ਹੈ ਜਿਹੜਾ ਦੱਸਦੇ ਝੱਕਣ ਡੀਆਂ ਬੀਬੀਆਂ?
1: ਨਹੀਂ ਹੁਣ ਕੋਈ ਸ਼ਬਦ ਹੀ ਨਹੀਂ ਹੈ ਮੈਨੂੰ ਲੱਗਦਾ, ਕਿਉਂਕਿ ਮੈਨੂੰ ਲੱਗਦਾ ਕਦੇ ਉਹ ਚੀਜ਼ ਹੁੰਦੀ ਨਹੀਂ ਕਿ ਕੰਫਰਟ, ਮਤਲਬ ਅਸੀਂ ਕਹਿ ਦਈਏ ਕਿ ਹਾਂ ਕੰਪਲੀਟ ਰੈਡੀ, ਕੁਛ ਨਾ ਕੁਛ ਤੇ ਰਹਿ ਜਾਂਦਾ।
2: ਗੁਰਜੀਤ ਜੀ ਕਹਿੰਦੇ ਮੰਮੀ ਕਹਿੰਦੇ ਹੁੰਦੇ ਸੀ ਟਿੱਚ ਹੋ ਗਿਆ ਆਪਾਂ,
1: ਟਿੱਚ ਹੋ ਗਿਆ
2: ਹਾਂ
1: ਹਾਂ ਚਲੋ ਇਹ ਵੀ ਸਹੀ ਹੈ।
2: ਤੇ ਸੁਖਵਿੰਦਰ ਜੀ ਕਹਿੰਦੇ ਬੀਬੀਆਂ ਨੂੰ ਪੁੱਛ ਲੈਣੇ ਵੀ ਵਾਲ ਧੋ ਕੇ ਬਹਿ ਗਈਆਂ ਆਪਾਂ, ਵਾਲ ਧੋ ਕੇ ਆਇਓ?
1: ਨਹੀਂ ਵਾਲ ਧੋ ਕੇ ਤੇ ਹੋਰ ਜ਼ਿਆਦਾ ਸਟ੍ਰੇਟਨਿੰਗ ਕਰ ਲਈ ਤਾਂ ਕੀ ਕੁਝ ਹੋਰ, ਨਹੀਂ ਉਹਦੇ ਵੱਧ ਤੇ ਜ਼ਿਆਦਾ ਕੰਮ ਵਾਲ ਧੋਣਾ ਦਾ ਸੀ। ਨਹੀਂ ਬਲਕਿ ਉਹੀ ਨਾ ਜਿਹੜੇ ਜਿਹੜਾ ਜਿਹੜੇ ਸਟ੍ਰੇਟ ਕਰਦਾ ਉਹਨੂੰ ਤਾਂ ਇਹ ਲੱਗਦਾ ਹੋਰ ਕੰਮ ਵੱਧ ਗਿਆ।
2: ਹਾਂ ਵੇਲਾ ਟਾਈਮ ਹੈ ਥੋੜਾ ਹਲੇ ਰੋਟੀ ਬਣਾਉਣ ਚ ਟਾਈਮ ਹੈਗਾ ਤੇ ਇਹ ਥੋੜੀ ਦੀਵਾਲ ਸਟ੍ਰੇਟ ਕਰ ਲਾਗੋ
1: ਹੁਣ ਤੁਸੀਂ ਮੰਨੋਗੇ ਨੀ ਕਰਦੀ ਹੈ ਕੁੜੀਆਂ ਲੱਗਦਾ ਚਲੋ ਵੇਲਾ ਇਹ ਟਾਈਮ ਵਾਲ ਸਟ੍ਰੇਟ ਕਰ ਲਈਏ ਮੈਂ ਤਾਂ ਕਰਦੀ ਹਾਂ ਜਦੋਂ ਮੈਨੂੰ ਇੱਕ ਸਪੇਸ ਮਿਲ ਜਾਏ ਕਿ ਹਾਂ ਚਲੋ
2: ਕਿਉਂਕਿ
1: ਕਈ ਵਾਰੀ ਬਹੁਤ ਕਿਉਂਕਿ ਬਹੁਤ ਬੇਕਾਰ ਲੱਗਦਾ ਬਿਨਾਂ ਵਾਲ ਸਟ੍ਰੇਟ ਹੁਣ ਅੱਜ ਕਿੰਨੇ ਬੇਕਾਰ ਲੱਗ ਰਿਹਾ ਮੈਨੂੰ ਵਧੀਆ ਲੱਗ ਰਿਹਾ
2: ਬਣ ਥਣ ਕੇ ਹੈ ਨਾ
1: ਕੰਫੀਡੈਂਸ ਜਾਂ ਹੁੰਦਾ ਨਾ
2: ਉਹ ਹੈ ਘਰੇ ਹੀ ਬਣ ਥਣ ਕੇ ਬੰਦਾ ਹੈ ਨਾ ਹਾਂ
1: ਘਰੇ ਕਿਉਂ ਨਾਈਟ ਸੂਟ ਚ ਬੈਠੇ ਆ ਨਾ ਮੰਮੀ ਕਹਿੰਦੀ ਮੇਰੀ ਬਰਕਤ ਰਹਿੰਦੀ ਜੇ ਤੁਸੀਂ ਘਰੇ ਵੀ ਸੋਹਣੇ ਤਿਆਰ ਹੋ ਕੇ ਰਹਿੰਦੇ ਨਾ ਮਤਲਬ ਰੋਜ਼ ਸੁੱਚੇ ਕੱਪੜੇ ਪਾਓ ਨਾ ਧੋ ਕੇ ਪਾਠ ਕਰੋ ਤੇ ਘਰ ਚ ਬਰਕਤ ਰਹਿੰਦੀ ਆ।
2: ਹਾਂ ਡੈਫੀਨੇਟਲੀ ਰਹਿੰਦੀ ਆ ਕਿਉਂਕਿ ਤੁਹਾਨੂੰ ਆਪਣੇ ਆਪ ਨੂੰ ਇੱਕ ਪੁਸ਼ ਮਿਲਦਾ ਨਾ ਵੀ ਤੁਸੀਂ ਕਿਉਂਕਿ ਤੁਸੀਂ ਮੰਨ ਲਓ ਉਹ ਨਾਈਟ ਸੂਟ 'ਚ ਤੁਸੀਂ ਉੱਦਾਂ ਹੀ ਵਾਲ ਵੂਲ ਖਿਲਰੇ ਵੀ ਚੱਲ ਕਿਹੜਾ ਕਿਤੇ ਜਾਣਾ ਅਤੇ ਉਹ ਇੱਕ ਫਿਰ ਸਾਡਾ ਸੁਸਤੀ ਵਾਲਾ ਦਿਨ ਹੁੰਦਾ ਲੇਜ਼ੀ ਡੇ ਹੁੰਦਾ। ਤੋ ਖੈਰ ਅੱਜ ਆਪਾਂ ਗੱਲ ਵੀ ਸੁਸਤੀ ਡੇ ਦੀ ਕਰਨੀ ਆ ਅਤੇ ਮੁੱਦੇ ਦੇ ਉੱਤੇ ਆਉਂਦੇ ਹਾਂ ਵੀ ਅੱਜ ਆਪਾਂ ਲੇਜ਼ੀ ਡੇ ਦੀ ਗੱਲ ਕਰਨੀ ਕਿਉਂਕਿ ਅੱਜ ਡੇ ਵੀ ਲੇਜ਼ੀ ਅੱਜ ਮੀਂਹ ਪੈ ਰਿਹਾ ਵਾ ਤੇ ਮੀਂਹ ਦੇ ਵਿੱਚ ਤੁਹਾਡਾ ਵੀ ਹੋ ਸਕਦਾ ਵੀ ਕੁਛ ਕਰਨ ਨੂੰ ਜੀ ਨਾ ਕਰੇ। ਬੜੀਆਂ ਮੰਮੀਆਂ ਜਿਹਨਾਂ ਨੇ ਨਿਆਣੇ ਨਹੀਂ ਘੱਲੇ ਹੋਣੇ ਸਕੂਲ ਵਟ ਯੂ ਥਿੰਕ
1: ਮੇਰੀ ਆਪ ਨਹੀਂ ਗਈ ਮੈਂ ਤਾਂ ਹੌਲੀਡੇ ਪ੍ਰੋਗਰਾਮ ਛੱਡ ਕੇ ਆਈ ਹਾਂ ਵਿਚਾਰੀ ਨੂੰ
2: ਨਹੀਂ ਉਹ ਤੇ ਤੁਸੀਂ ਚਲੋ ਉੱਥੇ ਛੱਡ ਆਏ ਪਰ ਫਿਰ ਵੀ ਕੰਮ ਤੇ ਪੈ ਗਿਆ ਨਾ ਹਾਂ ਉੱਥੇ ਸਕੂਲ ਛੱਡਣਾ ਜਾਂ ਉੱਥੇ ਛੱਡਣਾ ਗੱਲ ਤੇ ਇੱਕ ਹੀ ਹੋ ਗਈ ਪਰ ਮਤਲਬ ਕਹਿ ਲਓ ਵੀ ਮੰਮੀ ਵੀ ਘਰ ਬੱਚੇ ਵੀ ਘਰ ਵੀ ਕੋਈ ਨਹੀਂ ਅੱਜ
1: ਫਿਰ
2: ਉਹ ਬੱਚਾ ਜਦੋਂ ਪਛਤਾਉਣਾ ਇੱਕ ਟਾਈਮ ਦੇ ਉੱਤੇ ਜਾ ਕੇ ਜਦੋਂ ਉਹਨੇ ਮੰਨ ਲਓ ਥੋੜਾ ਜਿਹਾ ਹੋਰ ਦੇਣ ਅੱਗੇ ਵਧਣਾ ਨਾ ਤੇ ਉਹਨੇ ਕਹਿਣਾ ਮੰਮਾ ਭੁੱਖ ਲੱਗੀ ਆ ਹੁਣ ਜਾ ਫਰਿੱਜ ਚੋਂ ਕੱਢ ਕੇ
1: ਸੀਰੀਅਲ ਬਣਾ ਲਓ ਨਿਊਟ੍ਰੀਗੇਨ ਖਾ ਲਓ
2: ਹਾਂ ਤੇ ਨਿਊਟ੍ਰੀਗੇਨ ਖਾ ਆਪਾਂ ਫਿਰ ਮੰਗਾਉਂਦੇ ਆਪਾਂ ਜਾਂ ਫਿਰ ਬਾਹਰੋਂ ਬਾਹਰੋਂ ਮੰਗਾਉਣ ਲੇਜ਼ੀ ਡੇ ਦੀ ਵੀ ਐਗਜ਼ਾਮਪਲ ਹੁੰਦੀ ਤੁਸੀਂ ਬਾਹਰੋਂ ਮੰਗਾਉਂਦੇ ਹੋ
1: ਲੇਜ਼ੀ ਤੇ ਲੇਜ਼ੀ ਹੈ ਨਾ ਕੁਛ ਨਹੀਂ ਕਰਨਾ ਉਹ ਕਹਿੰਦੇ ਨੇ ਅੱਜ ਤੇ ਗਿਲਾਸ ਚੱਕ ਕੇ ਵੀ ਨਹੀਂ ਰਾਜੀ ਮੈਂ ਇਹ ਹੁੰਦਾ ਸੀਗਾ ਵਨਸ ਅਪਨ ਅ ਟਾਈਮ
2: ਗਿਲਾਸ ਚੱਕ ਕੇ ਇਧਰੋਂ ਉਧਰ ਧਰਨ ਹੁੰਦੀ ਜੀ ਕਰਦਾ। ਸੋ ਖੈਰ ਤੁਹਾਡਾ ਲੇਜ਼ੀ ਡੇ ਕਿੱਦਾਂ ਹੁੰਦਾ ਅੱਜ ਦਾ ਦਿਨ ਕੀ ਤੁਹਾਡਾ ਲੇਜ਼ੀ ਡੇ ਆ ਜਾਂ ਆਪਣੇ ਲੇਜ਼ੀ ਡੇ ਦੇ ਵਿੱਚ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਹੋ ਕੀ ਕਰਦੇ ਹੋ ਲੇਜ਼ੀ ਡੇ ਦੇ ਵਿੱਚ ਐਂਡ ਆਫ ਦਾ ਡੇ ਲੇਜ਼ੀ ਡੇ ਤੁਹਾਨੂੰ ਕੀ ਦੇ ਕੇ ਜਾਂਦਾ ਕੀ ਮਤਲਬ ਕਿਹੜਾ ਆਈਡੀਅਲ ਤੁਹਾਡਾ ਉਹ ਆ
1: ਮੈਨੂੰ ਇਹ ਕਿ ਹੁਣ ਆਪਾਂ ਅੱਜ ਇਹ ਵੀ ਦੱਸ ਦਈਏ ਕਿ ਅੱਜ ਨੈਸ਼ਨਲ ਲੇਜ਼ੀ ਡੇ ਹੈ ਤਾਂ ਆਪਾਂ ਗੱਲ ਕਰ ਰਹੇ ਹਾਂ 10 ਅਗਸਤ ਇਹ ਤਾਂ ਮੈਨੂੰ ਲੱਗਦਾ ਬਣਾਇਆ ਮੈਨੂੰ ਇਹਦਾ ਰੀਜ਼ਨ ਤੇ ਨਹੀਂ ਪਤਾ ਲੱਗਿਆ ਬੜਾ ਲੱਭਿਆ ਮੈਂ ਪਰ ਇਹ ਇਦਾਂ ਹੀ ਹੈ ਕਿ ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਹੈ ਸਾਰੇ ਆਪਾਂ ਹਰ ਦਿਨ ਗੱਲ ਕਰਦੇ ਹਾਂ ਕਿ ਆਪਾਂ ਹੁਣ ਸਵੇਰੇ ਅਸੀਸ ਨਾਲ ਵੀ ਤੁਸੀਂ ਕਰ ਰਹੇ ਸੀ ਕਿ ਆਪਾਂ ਇੰਨੀ ਕਾਲੀ 'ਚ ਕਿਉਂ ਰਹਿਣਾ ਹਰ ਦਿਨ ਆਪਾਂ ਭੱਜਦੇ ਹਾਂ ਐਵਰੀ ਸਿੰਗਲ ਡੇ ਆਪਣੀ ਇੱਦਾਂ ਇੱਕ ਕਹਿ ਲਓ ਆਪਣੇ ਆਪ ਨੂੰ ਇੱਕ ਅਲਾਰਮ ਤੋਂ ਸਟਾਰਟ ਕਰਦੇ ਹਾਂ ਜੋ ਦਿਨ ਸ਼ੁਰੂ ਹੁੰਦਾ ਹੈ ਅਤੇ ਐਂਡ ਤੱਕ ਵੀ ਆਪਾਂ ਜਦੋਂ ਬੈੱਡ 'ਤੇ ਹੁੰਦੇ ਹਾਂ ਨੈਕਸਟ ਡੇ ਦਾ ਆਪਾਂ ਅਲਾਰਮ ਲਗਾਉਂਦੇ ਹਾਂ ਕਿ ਕਿੰਨੇ ਵਜੇ ਉੱਠਣਾ ਅਤੇ ਇੱਕ ਮਸ਼ੀਨ ਵਾਂਗ ਆਪਾਂ ਚੱਲਦੇ ਹਾਂ। ਮੈਨੂੰ ਲੱਗਦਾ ਕਿ ਹਰ ਇੱਕ ਚੀਜ਼ ਨੂੰ ਰੀਸਟਾਰਟ ਜਾਂ ਫੋਨ ਵੀ ਜਿਵੇਂ ਆਪਾਂ ਚਾਰਜ 'ਤੇ ਲਾਉਂਦੇ ਹਾਂ ਅਤੇ ਇੱਕ ਹਿਸਾਬ ਨਾਲ ਰੀਸਟਾਰਟ ਕਰਨ ਲਈ ਇੱਕ ਵਧੀਆ ਦਿਨ ਹੈ ਅਤੇ ਅਨਡੂ ਕਰ ਦਿਓ ਆਪਣੀ ਚੀਜ਼ਾਂ ਅਤੇ ਇੱਕ ਦਿਨ ਤੁਸੀਂ ਡੈਡੀਕੇਟ ਕਰ ਸਕਦੇ ਹੋ ਅੱਜ ਭਾਵੇਂ ਤੁਸੀਂ ਕੰਮ 'ਤੇ ਹੋ ਅਤੇ ਕੋਈ ਵੀ ਇੱਕ ਦਿਨ ਉਸ ਦਿਨ ਨੂੰ ਤੁਸੀਂ ਸੋਚ ਸਕਦੇ ਹੋ ਇਟਸ ਓਕੇ ਹੋ ਜਾਣਾ ਤੇ ਤੁਸੀਂ ਰੋਜ਼ ਤੇ ਸਾਡਾ ਕੁਐਸਚਨ ਲਿਸਨਰਸ ਲਈ ਇਹ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਜਿਹੜਾ ਇਹ ਕਿਹੋ ਜਿਹਾ ਇਹ ਕੰਮ ਹੈ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਅੱਜ ਨਹੀਂ ਕਰਦੇ ਕੱਲ੍ਹ ਕਰ ਲੈਂਦਾ ਕਰਦੇ ਕਰਦੇ ਉਹ ਇੰਨਾ ਪਾਇਲਡ ਅਪ ਹੋ ਜਾਂਦਾ ਜਿਵੇਂ ਮੈਂ ਐਗਜ਼ਾਮਪਲ ਦਿੰਦੀ ਹਾਂ ਮੇਰਾ ਕੱਪੜੇ ਠਾਪਣਾ ਹੈ ਨਾ
2: ਜੋੜਨਾ
1: ਜੋੜਨਾ ਹਾਂ
2: ਤੁਸੀਂ ਕਹਿੰਦੇ ਠਾਪਣਾ
1: ਠਾਪਣਾ ਹਾਂਜੀ ਹਾਂ
2: ਅੱਛਾ ਠਾਪਣਾ ਕਹਿੰਦੇ ਤੁਸੀਂ
1: ਹਾਂਜੀ ਹਾਂ
2: ਓਕੇ
1: ਕਿਉਂਕਿ ਕਈ ਵਾਰੀ ਹੁੰਦਾ ਕਿ ਲਾਂਡਰੀ ਤੁਸੀਂ ਕਰ ਲਈ ਹੈ ਨਾ ਕੱਪੜੇ ਸੁੱਕਣੇ ਵੀ ਪਾਤੇ
2: ਅੱਛਾ ਲਾਂਡਰੀ ਕਰਦੇ ਹੋ ਤੁਸੀਂ
1: ਅੱਛਾ ਉਹ ਵੀ ਤਾਂ ਇੱਕ ਕੰਮ ਨਾ ਕੱਪੜੇ ਸਿੱਧੇ ਕਰਕੇ
2: ਨਹੀਂ ਨਹੀਂ ਮਤਲਬ ਮੈਂ ਸ਼ਬਦਾਂ ਦੀ ਗੱਲ ਕਰ ਰਿਹਾ ਹਾਂ ਲਾਂਡਰੀ ਕਰਦੇ ਹੋ ਹੈ ਨਾ
1: ਹਾਂ
2: ਕਈ ਜਿੱਦਾਂ ਮੰਨ ਲਓ ਸ਼ੋਪਿੰਗ ਕਰਦੇ ਹੋ ਹੈ ਨਾ ਜਿੱਦਾਂ ਗਰੋਸਰੀ ਕਰਦੇ ਨੇ ਕਈ ਕਈ ਗਰੋਸਰੀ ਲੈਣ ਜਾਂਦੇ ਨੇ ਮੈਂ ਉਸ
1: ਗਰੋਸਰੀ ਕਰਦੀ ਹਾਂ ਮੈਂ
2: ਓਕੇ ਅੱਛਾ ਤੁਸੀਂ ਵੀ ਕਰਦੇ ਹੋ ਦਹੀਂ ਤੁਸੀਂ ਖਾਂਦੇ ਹੋ ਕਿ ਦਹੀਂ ਲੈਂਦੇ ਹੋ ਕਿ ਦਹੀਂ ਲੈਂਦੀ ਮਤਲਬ ਮੇਲ ਹੈ ਤੁਹਾਡੇ ਲਈ ਕਿ ਫੀਮੇਲ ਹੈ ਦਹੀਂ ਖਾਣੀ ਆ ਕਿ ਦਹੀਂ ਖਾਣਾ ਆ ਤੁਹਾਡੇ ਲਈ ਕੀ
1: ਦਹੀਂ
2: ਖਾਣਾ ਤੁਹਾਡੇ ਲਈ ਨਹੀਂ ਜਿੱਥੇ ਬਾਕੀ ਸਾਰਾ ਕੁਛ ਜਿੱਦਾਂ ਤੁਸੀਂ ਦੱਸਿਆ ਨਾ ਤੁਹਾਡੇ ਲਈ ਦਹੀਂ ਖਾਣੀ ਲੱਗਦਾ ਮੈਨੂੰ
1: ਪਤਾ ਨੀ ਹੁਣ ਜਦੋਂ ਉਹ ਸੈਂਟੈਂਸ ਤੇ ਡਿਪੈਂਡ ਕਰਦਾ ਮੇਰਾ ਮੇਰੀ ਭਾਸ਼ਾ ਤੇ ਖਿਚੜੀ ਹੈ ਨਾ ਮੈਨੂੰ ਪਤਾ ਨੀ ਬਈ ਜਿੱਥੋਂ ਜਿੱਥੋਂ ਜੋ ਮੈਨੂੰ ਵਧੀਆ ਲੱਗਦਾ ਆਪਾਂ
2: ਮੰਨ ਲਓ ਟੇਬਲ ਤੇ ਬੈਠੇ ਬੱਚੇ ਤੇ ਤੁਸੀਂ ਦੂਰੋਂ ਕੀ ਪੁੱਛੋਗੇ
1: ਬੱਚੇ ਦਹੀਂ ਸਹੀ ਗੱਲ ਹੈ ਨਹੀਂ ਦਹੀਂ ਲੈਣੀ ਹੈ
2: ਹਾਂ ਦਹੀਂ ਲੈਣੀ ਫਿਰ ਫੀਮੇਲ ਹੈ ਨਾ ਤੁਹਾਡੇ ਲਈ ਤੁਹਾਡੇ ਘਰ ਫਿਰ ਫੀਮੇਲ ਹੈ ਦਹੀਂ ਓਕੇ ਇਹ ਵੀ ਮਸਲਾ ਨਾ ਕਿਸੇ ਘਰ ਚ ਦਹੀਂ ਮੇਲ ਹੈ ਕਿਸੇ ਚ ਫੀਮੇਲ ਹੈ ਓਕੇ ਅੱਛਾ ਪਲੀਜ਼
1: ਹਾਂ ਮਤਲਬ ਮੈਨੂੰ ਇੱਦਾਂ ਲੱਗਦਾ ਸਭ ਤੋਂ ਜ਼ਿਆਦਾ ਮੈਨੂੰ ਅਲਕਤ ਕਹਿ ਲਓ ਜਾਂ ਸਭ ਤੋਂ ਜ਼ਿਆਦਾ ਮੌਤ ਪੈਂਦੀ ਹੈ ਕਰਨ 'ਚ ਕੱਪੜੇ ਠੱਪਣ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿ ਕਈ ਵਾਰੀ ਤਾਂ ਇੱਦਾਂ ਹੋ ਜਾਂਦਾ ਕਿ ਐਕਸਟਰਾ ਰੂਮ ਸਾਰਿਆਂ ਘਰਾਂ 'ਚ ਹੁੰਦਾ ਹੀ ਹੈ
2: ਉੱਥੇ ਸਾਰੇ ਪਏ ਰਹਿੰਦੇ
1: ਉਹ ਮੈਂ ਤਾਂ ਐਕਸੈਪਟ ਕਰ ਰਿਹਾ ਪਰ ਬਾਕੀ ਨਹੀਂ ਕਰਦੇ ਮਤਲਬ ਲੋਕੀ ਕਹਿੰਦੇ ਨਹੀਂ ਨਹੀਂ ਲੇਕਿਨ ਉਦੋਂ ਉਹ ਕਮਰਾ ਮੈਨੂੰ ਲੱਗਦਾ ਉਸ 'ਤੇ ਕੱਪੜੇ ਹੁੰਦੇ ਆ ਮੈਕਸੀਮਮ
2: ਮਤਲਬ ਇੱਕ ਕਮਰਾ ਆਪਾਂ ਮੰਨ ਲਓ ਕਿ ਦੇਸੀਆਂ ਨੇ ਰੱਖਿਆ ਹੀ ਇਸੇ ਲਈ ਉਹ ਕਹਿਣ ਨੂੰ ਗੈਸਟ ਰੂਮ ਆ
1: ਪਰ
2: ਉਹ ਗੈਸਟ ਨਹੀਂ ਆ
1: ਉਹ ਕੱਪੜਿਆਂ ਦਾ ਰੂਮ ਕਿਉਂਕਿ ਉਹ ਬੰਦ ਰਹਿਣਾ ਹੈ
2: ਉਹ ਐਕਸਟਰਾ ਸਮਾਨ ਮਤਲਬ ਕੱਪੜੇ ਧੋਤੇ ਕੋਈ ਸ਼ੋਪਿੰਗ ਆਇਆ ਕੋਈ ਬਾਹਰ ਪਿਆ ਦਬਾ ਦਬ ਕੋਈ ਆ ਗਿਆ ਭੱਜ ਕੇ ਉਹ ਚ ਸੁੱਟਤਾ
1: ਕਿਉਂਕਿ ਉਹਨਾਂ ਨੇ ਉਹਨਾਂ ਦੀ ਵੀ ਇੱਕ ਬਾਉਂਡਰੀ ਕ੍ਰੀਏਟਡ ਹੈ ਉਹਨਾਂ ਨੇ ਕਿੰਨਾ ਜਾਣਾ ਜ਼ਿਆਦਾ ਜ਼ਿਆਦਾ
2: ਵੇਅਰ ਹਾਊਸ ਹੈ ਕਿ ਉਹ ਘਰ ਦਾ ਮਿੰਨੀ ਵੇਅਰ ਹਾਊਸ ਹੈ
1: ਤੇ ਉਹ ਉੱਥੇ ਰਹਿੰਦੇ ਫਿਰ ਕਈ ਵਾਰੀ ਫਿਰ ਇੱਕ ਦਿਨ ਕਈ ਵਾਰੀ ਜਦੋਂ ਬਿਲਕੁਲ ਪਾਣੀ ਸਰ ਤੋਂ ਉੱਠ ਜਾਂਦਾ ਬਿਲਕੁਲ
2: ਲੰਘ ਜਾਂਦਾ ਮਤਲਬ ਤੁਹਾਡੇ ਲਈ ਉੱਠ ਜਾਂਦਾ
1: ਮੈਨੂੰ ਲੱਗਦਾ ਮੇਰੀ ਸੁਧਾਰ ਸੁਧਾਰ ਦੇ ਤਾਦੀ ਨਾ ਵਿਗੜ ਜਾ
2: ਨਹੀਂ ਕੁਛ ਕੁ ਚੀਜ਼ਾਂ ਤੁਹਾਡੇ ਕੋਲ ਵੀ ਸਿੱਖਣ ਨੂੰ ਮਿਲਦੀਆਂ ਨਾ ਵੀ ਹੋਰ ਸ਼ਬਦ ਕੀ ਹੋ ਸਕਦੇ ਇਹਦੀ ਥਾਂ ਤੇ ਹਾਂ
1: ਈਵਨ ਹੁਣ ਉਸ ਦਿਨ ਹੁਣ ਤੁਸੀਂ ਮੈਨੂੰ ਟੋਕਿਆ ਸੀਗਾ ਕਿ ਮਹਿੰਗਾਈ ਨੂੰ ਮੈਂ ਮਹਿੰਗਾਈ ਕਿਹਾ ਸੀਗਾ ਇੱਕ ਦਿਨ
2: ਮਹਿੰਗਾਈ ਕਿਹਾ
1: ਹਨਾ ਤੇ ਕੱਲ ਮੇਰੇ ਹਸਬੈਂਡ ਗੱਲ ਕਰਦੇ ਸੀ ਘਰੇ ਤੇ ਉਹ ਵੀ ਮਹਿੰਗਾਈ ਵਰਡਸ ਮੈਂ ਕਿਹਾ
2: ਕੀ ਕਹਿੰਦੇ ਸੀ
1: ਮਹਿੰਗਾਈ ਮੈਂ ਨਾ ਉਹਨਾਂ ਨੂੰ ਨੀ ਟੋਕਿਆ ਪਰ ਮੇਰੇ ਦਿਮਾਗ 'ਚ ਇੱਕ ਰੈਫਰੈਂਸ ਆ ਗਿਆ ਕਿ ਯਾਰ ਮੇ ਬੀ ਇਹ ਵੀ ਸ਼ਬਦ ਹੋਏ ਮੈਂ ਵੀ ਕਹਿਤਾ
2: ਮਹਿੰਗਾਈ ਕਿਹਨੂੰ ਕਹਿੰਦੇ ਤੁਸੀਂ
1: ਮਹਿੰਗਾਈ ਨੂੰ
2: ਮਹਿੰਗਾਈ ਮਹਿੰਗਾਈ ਤੇ ਮਹਿੰਗਾਈ ਤੇ ਕੋਈ ਸੈਂਸ ਹੀ ਨਹੀਂ ਹੈ
1: ਪਤਾ ਨਹੀਂ ਕਿਉਂ ਕਹਿੰਦੇ ਆਈ ਡੋਨਟ ਨੋ
2: ਓਕੇ ਬਹੁਤ ਹੋ ਸਕਦਾ ਤੁਹਾਡੇ ਇਲਾਕੇ 'ਚ
1: ਹੋ ਸਕਦਾ ਹਾਂਜੀ ਪਰ ਮੈਂ ਤੇ ਜਿਵੇਂ ਪੰਜਾਬੀ ਸਾਰੇ ਪਾਸਿਓਂ ਲੈ ਕੇ ਸਿੱਖੀ ਨਾ ਤੇ ਕੀ ਪਤਾ
2: ਮਹਿੰਗਾਈ ਤੋਂ ਹੋ ਗਈ ਨਾ ਮਹਿੰਗੇ ਤੋਂ ਬਣ ਗਈ ਮਹਿੰਗਾ ਮਹਿੰਗਾ ਤੇ ਮਹਿੰਗਾਈ
1: ਹੁਣ ਪਤਾ ਨਹੀਂ ਇਹ ਤੋਂ ਉਦੋਂ ਬਣ ਗਈ ਭਾਈ ਕਿਵੇਂ ਬਣਿਆ ਆਈ ਡੋਨਟ ਨੋ ਮੇਰੇ ਲਈ ਤੇ ਹਜੇ ਵੀ ਉਹ ਦੜਬੜ ਹੀ ਹੈ ਦਰੜਬੜ ਨਹੀਂ ਹੈ ਸੁੱਖ ਜੀ ਕੱਲਾ ਨੀ ਸਿਖਾਉਂਦੇ ਮੈਨੂੰ ਹਰ ਦਿਨ ਮੈਂ ਸਿੱਖਦੀ ਹਾਂ ਸ਼ਬਦ ਮੇਰੇ ਲਈ ਮਤਲਬ ਮੈਨੂੰ ਇਹ ਕੰਮ ਸਭ ਤੋਂ
2: ਦਰੜ ਬਰੜ ਨਹੀਂ ਹੁੰਦਾ ਉਹ ਇੱਕ ਇੱਕ ਸ਼ਬਦ ਹੁੰਦਾ ਤੁਸੀਂ ਮੇਰੇ ਵੀ ਕਈ ਭੁਲਾ ਦੇਣੇ ਹਨਾ ਮੈਂ ਤੁਹਾਨੂੰ ਹੋਰ ਦੱਸਣ ਲੱਗਾ ਚਲੋ ਮਿਕਸ ਜਿਹਾ ਹੋ ਗਿਆ ਹੁਣ ਚਲੋ
1: ਮਤਲਬ ਮੈਨੂੰ ਇਹ ਲੱਗਦਾ ਕਿ
2: ਦਰੜ ਫਰੜ ਦਰੜ ਫਰੜ ਹੁੰਦਾ ਜਿੱਦਾਂ ਮਸਾਲਾ ਆਪਾਂ
1: ਰਫਲੀ ਚੌਪ
2: ਹਾਂ ਰਫਲੀ ਚੌਪ ਚੌਪਡ ਨਹੀਂ ਚੌਪਡ ਨਹੀਂ ਜਿੱਦਾਂ ਆਪਾਂ ਮੰਨ ਲਓ ਡੱਡਰਾ ਜਿਹਾ ਪੀਸ ਕੇ ਨੀ ਪਾ
1: ਜਿੱਦਾਂ
2: ਕਾਲੀਆਂ ਮਿਰਚਾਂ ਵਾ ਤੁਸੀਂ ਬਹੁਤ ਜਿਆਦਾ ਬਰੀਕ ਕੁੱਟ ਕੇ ਨੀ ਮਤਲਬ ਮਾੜੀ ਮਾੜੀਆਂ ਜਿਹੀਆਂ ਤੋੜੀਆਂ ਹੀ ਆ ਨਾ ਤੇ ਆਪਾਂ ਉਹਨੂੰ ਕਹਿ ਦਿੰਦੇ ਆ ਵੀ ਇਹ ਜਿੱਦਾਂ ਖੜਾ ਮਸਾਲਾ ਤਾਂ ਆਪਾਂ ਮਾੜਾ ਮਾੜਾ ਜਿਹਾ ਕਰਕੇ ਪਾ ਦਿੰਦੇ ਹਾਂ ਤੂੰ ਕਹਿ ਦਿੰਦੇ ਆਪਾਂ ਦਰ ਫੜ ਜਿਹਾ ਕਰਕੇ ਪਾ ਤਾ
1: ਦਿਮਾਗ ਲਾ ਕੇ ਸੋਚਿਆ ਆ ਮਾਸੀ ਕੀ ਕਹਿੰਦੀ ਆ ਮੰਮੀ ਕੀ ਕਹਿੰਦੀ ਮੇਰੀ ਸੱਸ ਕੀ ਕਹਿੰਦੀ ਆ ਮੈਨੂੰ ਲੱਗਦਾ ਸਾਰੇ ਪਾਸੇ
2: ਦੜਬੜ ਜ਼ਿਆਦਾਤਰ ਲਿਕੁਇਡ ਲਈ ਵਰਤਿਆ ਜਾਂਦਾ ਮਤਲਬ ਆਈ ਡੋਨਟ ਨੋ ਬਲੋ ਹੋ ਸਕਦਾ ਮਤਲਬ ਸਾਰਾ ਕੁਛ ਹੀ ਠੀਕ ਹੈ
1: ਪਰ ਤੁਸੀਂ ਮਤਲਬ ਤੁਸੀਂ ਦੱਸੋ ਮੈਂ ਤੇ ਇੱਕ ਚਲੋ ਕਰਤਾ ਕਿ ਹਾਂ ਮੈਨੂੰ ਜਿਹੜੇ ਕੱਪੜੇ ਠੱਪਣਾ ਸਭ ਤੋਂ ਜ਼ਿਆਦਾ ਲੱਗਦਾ ਕਿ ਉਹ ਬਰਡਨ ਉਹ ਫਿਰ ਇੱਕ ਦਿਨ ਪੂਰਾ ਡੈਡੀਕੇਟ ਹੁੰਦਾ ਫਿਰ ਉਸ ਦਿਨ ਆਪਾਂ ਪਹਿਲਾਂ ਹੀ ਸਵੇਰੇ ਸਵੇਰੇ ਸਬਜ਼ੀਆਂ ਨੂੰ ਤੜਕਾ ਲਾ ਕੇ 8 ਵਜੇ ਫਿਰ ਉਹ ਪੂਰਾ ਦਿਨ ਹੀ ਕੋਈ ਵੈਬ ਸੀਰੀਜ਼ ਚਲਾ ਕੇ ਫਿਰ ਪੂਰੇ ਦਿਨ ਦੇ ਸਾਰੇ ਸੋਫੇ
2: ਹਰ ਇੱਕ ਬੰਦੇ ਦਾ ਹੁੰਦਾ
1: ਟੇਬਲ
2: ਕਈ ਬੰਦੇ ਮੈਂ ਵੇਖਣਾ ਵਾਂ ਵੀ ਉਹਨਾਂ ਨੂੰ ਲੇਡੀਜ਼ ਵਿੱਚ ਖਾਸ ਤੌਰ ਦੇ ਉੱਤੇ ਹਨਾ ਬੰਦਿਆਂ ਦੀਆਂ ਅਲੱਗ ਹੁੰਦੀਆਂ ਚਲੋ ਲੇਡੀਜ਼ ਵਿੱਚ ਮੈਂ ਵੇਖਦਾ ਕਈਆਂ ਨੂੰ ਖਾਣਾ ਬਣਾਉਣਾ ਜ਼ਹਿਰ ਲੱਗਦਾ ਜ਼ਹਿਰ ਸੋਰੀ ਮਤਲਬ ਭਾਰ ਲੱਗਦਾ ਕਈਆਂ ਨੂੰ ਇਹ ਹੁੰਦਾ ਵੀ ਰੱਬਾ ਝੂਠ ਹੀ ਹੋ ਜੇ ਹਨਾ ਤੇ ਕਈਆਂ ਨੂੰ ਇਹ ਹੁੰਦਾ ਵਾ ਵੀ ਖਾਣੇ ਦੇ ਤਾਂ ਕੋਈ ਚੱਕਰ ਹੀ ਨਹੀਂ ਅੱਛਾ ਉਹਦੇ ਵਿੱਚ ਵੀ ਗਾਂਹ ਕੈਟੇਗਰੀਜ਼ ਨੇ ਕਈਆਂ ਨੂੰ ਲੱਗਦਾ ਵੀ ਸਬਜ਼ੀ ਮੈਂ ਸਬਜ਼ੀ ਦਾ ਮੈਨੂੰ ਕੋਈ ਚੱਕਰ ਨਹੀਂ ਸਬਜ਼ੀ ਮੈਂ ਬਣਾ ਲੂੰ ਕਈਆਂ ਨੂੰ ਲੱਗਦਾ ਵੀ ਸਬਜ਼ੀ ਮੇਰੇ ਲਈ ਪਹਾੜ ਆ ਮੈਂ ਰੋਟੀਆਂ ਲਾ ਲੂੰ ਕਈਆਂ ਨੂੰ ਆਟਾ ਗੁੰਨਣ ਦੀ ਬੜੀ
1: ਪੁੱਠਾ ਹੈ, ਮੈਨੂੰ ਇਦਾਂ ਲੱਗਦਾ ਜਿੱਥੇ ਵੀ ਆਪਾਂ ਕੰਬਾਈਂਡ ਕੋਈ ਵੀ ਕਈ ਵਾਰੀ ਹੁੰਦਾ ਨਾ ਸਾਰੇ ਇਕੱਠੇ ਮਿਲ ਕੇ ਬਣਾ ਰਹੇ ਹਾਂ ਕੁਛ, ਮੈਂ ਫਟਾਫਟ ਸਬਜ਼ੀ ਵਾਲਾ ਆਪਸ਼ਨ ਲੈ ਲੈਂਦੀ ਹਾਂ ਕਿਉਂਕਿ ਮੈਨੂੰ ਈਜ਼ੀ ਲੱਗਦਾ, ਜਿੱਥੇ ਫੁਲਕਿਆਂ ਦੀ ਗੱਲ ਆ ਜਾਏ ਜਿੱਥੇ ਆਟਾ ਗੁੰਨਣਾ ਪੈ ਜਾਏ ਬਸ
2: ਉੱਥੇ ਫਿਰ ਲੰਮਾ ਪੈ ਜਾਂਦਾ ਕੰਮ। ਕਈਆਂ ਨੂੰ ਇਹਦਾ ਵੀ
1: ਸੋਹਣੇ ਬਣਦੇ ਨਹੀਂ ਇਹ ਫੁਲਕੇ, ਮੈਂ ਬਹੁਤ ਟਰਾਈ ਕਰ ਲਿਆ ਹਜੇ ਤੱਕ
2: ਸੋਹਣੇ ਕੀ ਬਣਾਉਣੇ ਦੱਸ, ਵਿਆਹਣੇ ਆ
1: ਕੁਛ ਨਾ ਕੁਛ ਕਮੀ ਰਹਿ ਜਾਂਦੀ ਮਤਲਬ
2: ਫੁਲਕਿਆਂ ਕਿਹੜਾ ਦਿਨ
1: ਹੁੰਦਾ ਨਾ ਖਾ ਕੇ ਵੀ ਕਈ ਵਾਰੀ ਤੁਹਾਨੂੰ ਲੱਗਦਾ ਕਿ ਕਿਸੇ ਕਿਸੇ ਦੇ ਹੱਥ ਦਾ ਜੇ ਤੁਸੀਂ ਰੋਟੀ ਖਾਓ ਤੇ ਤੁਹਾਨੂੰ ਇਦਾਂ ਲੱਗਦਾ ਕਿ ਹਾਏ ਮਤਲਬ ਬੜੀ ਸਵਾਦ ਹੈ ਤੇ
2: ਇਹ ਵੀ ਘਾਟ ਆ।
1: ਹਾਂ ਬਿਲਕੁਲ,
2: ਮਤਲਬ ਕਹਿਣ ਨੂੰ ਰੋਟੀਆਂ ਤੇ ਸਾਰੇ ਲਾਈ ਜਾਂਦੇ ਆ ਪਰ ਕਈਆਂ ਦੀਆਂ ਰੋਟੀਆਂ ਤੁਹਾਨੂੰ ਖਾ ਕੇ ਲੱਗਦਾ ਯਾਰ ਇਹ ਤੇ ਮਤਲਬ ਕਈ ਬਹੁਤ ਪਤਲੀਆਂ ਵੇਲ ਦਿੰਦੇ ਆ, ਕਈ ਬਹੁਤ ਮੋਟੀਆਂ ਹੀ ਰੱਖ ਲੈ ਕੱਚੀਆਂ ਲਾਈ ਜਾਂਦੀਆਂ,
1: ਬਹੁਤ ਜ਼ਿਆਦਾ ਮੋਟੀ ਵੀ ਨਹੀਂ ਵਧੀਆ ਲੱਗਦੀ, ਖਾਦੀ ਨਹੀਂ ਜਾਂਦੀ।
2: ਹਾਂ ਇਹ ਵੀ ਫਰਕ ਹੈ,
1: ਜਿਵੇਂ ਮੇਰੇ ਤਾਏ ਹੋਰਾਂ ਦੇ ਜਾਓ ਉਹਨਾਂ ਦੀ ਬਹੁਤ ਵੱਡੀ ਫੈਮਿਲੀ ਜੁਆਇੰਟ ਹੈ ਅਜੇ ਤੱਕ ਵੀ ਸਾਰੇ,
2: ਉਹਨਾਂ ਫਿਰ ਮੋਟੀਆਂ

0: ਇੱਕ ਉਹਨਾਂ ਦੇ ਬਸ ਛੋਟੀ ਭਾਬੀ ਦੀ ਬੇਟੀ ਹੋਈ ਹੈ, ਬਾਕੀ ਸਾਰੇ ਮੁੰਡੇ ਮੁੰਡੇ, ਤੇ ਉਹ ਉਹਨਾਂ ਦੀ ਡਾਇਟ ਵੀ ਵਧੀਆ ਸਾਰਿਆਂ ਦੀ, ਤੇ ਉਹ ਫਿਰ ਉਹ ਕਹਿੰਦੇ ਮੋਟੀਆਂ ਮੋਟੀਆਂ ਬਣਾ ਰਿਹਾ ਆਪਾਂ, ਪਰ ਉਹਨਾਂ ਨੂੰ ਉਦਾਂ ਦੇ ਉਹ ਗਿੱਜ ਗਏ ਹਨਾ।
1: ਸੋ ਕਿਹੜੀ ਚੀਜ਼ ਚ ਤੁਹਾਨੂੰ ਆਲਸ ਆਉਂਦਾ ਤੁਸੀਂ ਵੀ ਦੱਸ ਸਕਦੇ ਹੋ, ਪਰ ਅਗਲੇ ਹਿੱਸੇ ਚ ਦੱਸੋ, ਕਿਉਂਕਿ ਇੱਥੇ ਆਪਾਂ ਸਿਰਫ ਨੀਂਹ ਪੱਥਰ ਰੱਖਣਾ ਵਾ, ਤੇ ਉਸ ਤੋਂ ਬਾਅਦ ਫਿਰ ਸਾਡਾ ਟਾਈਮ ਹੋਣਾ ਤੁਹਾਡੀ ਕਾਲ ਲੈਂਦੇ ਆ, ਤੇ ਇਸ ਹਿੱਸੇ ਦੇ ਵਿੱਚ ਆਪਾਂ ਕੁਛ ਤੁਹਾਡੇ ਮੈਸੇਜ ਇੱਥੋਂ ਵਾਲੇ ਇੱਥੇ ਆਪਾਂ ਹੌਲੇ ਕਰ ਜਾਂਗੇ, ਜਿਹੜਾ ਪਹਿਲਾਂ ਵੀ ਮਸਲੇ ਸਾਡੇ ਪਏ ਸੀ, ਅਤੇ ਅੱਗੇ ਆ ਕੇ ਤੁਸੀਂ ਦੱਸੋ ਵੀ ਲੇਜ਼ੀ ਡੇ ਬਾਰੇ ਤੁਹਾਡੇ ਕੀ ਵਿਚਾਰ ਨੇ, ਅੱਜ ਦਾ ਦਿਨ ਕੀ ਤੁਹਾਡਾ ਲੇਜ਼ੀ ਡੇ ਆ, ਨੁਕਸਾਨ ਕੀ ਹੁੰਦੇ ਨੇ ਫਿਰ ਸਾਡੇ, ਅਤੇ ਕਿਹੜੀ ਚੀਜ਼ ਜਿਹੜੀ ਸਭ ਤੋਂ ਵੱਧ ਤੁਹਾਨੂੰ ਆਲਸ ਦਿੰਦੀ ਆ, ਮਤਲਬ ਲੇਜ਼ੀ ਕਰਦੀ ਆ। ਧੰਨਵਾਦ ਰਕੇਸ਼ ਕੁਮਾਰ ਜੀ, ਪਰਸ ਤੋਂ ਕਹਿੰਦੇ ਨੇ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਅਤੇ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਹੱਸਦੇ ਵਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਧੰਨਵਾਦ ਜੀ। ਅਤੇ ਮਾਨ ਕੌਰ ਮਾਨ ਸਮਰਾ ਜੀ ਕਹਿੰਦੇ ਨੇ ਵੀ ਅੱਡੀਆਂ ਕੂਚ ਕੇ, ਹਾਂ ਆ ਹੋਇਆ ਨਾ, ਆ ਗੁੱਡ, ਹਾਂ ਬੈਸਟ ਬੈਸਟ, ਥੈਂਕ ਯੂ ਜੀ ਤੁਹਾਡਾ, ਹਾਂ ਆ ਹੋਈ ਗੱਲ
0: ਮੇਰੇ ਵਰਗਾ ਕਹਿੰਦਾ ਐਂਡ ਚ ਫੋਟੋ ਖਿੱਚਦੇ,
1: ਕਿਉਂਕਿ ਆਪਾਂ ਜੇ ਬੰਦੇ ਨੂੰ ਇਹ ਕਹਾਂਗੇ ਵੀ ਮੁੱਛਾਂ ਨੂੰ ਤਾ ਦੇ ਕੇ, ਅਤੇ ਬੀਬੀਆਂ ਨੂੰ ਆਪਾਂ ਕਹਾਂਗੇ ਅੱਡੀਆਂ ਕੂਚ ਕੇ, ਹੈ ਨਾ, ਬਣ ਸਵਰ ਕੇ, ਅੱਡੀਆਂ ਕੂਚ ਕੇ, ਹੈ ਹੋਰ ਕੀ ਹੋਊਗਾ,
0: ਬਸ ਠੀਕ,
1: ਸੁਰਖੀ ਬਿੰਦੀ ਲਾ ਕੇ,
0: ਹਾਂ ਤੇ ਉਹ ਤੇ ਹੋ ਹੀ ਗਿਆ ਨਾ, ਟਿਪ ਟਾਪ ਹੋ ਗਿਆ ਤੁਸੀਂ।
1: ਮੈਨੂੰ ਕਈ ਵਾਰੀ ਲੱਗਦਾ ਜਿੱਦਾਂ ਜਾਚੀ ਆਪਾਂ ਕਿਸੇ ਦਿਨ ਗੱਲ ਕਰਾਂਗੇ ਇਹਦੇ 'ਤੇ ਵੀ ਵਿਸ਼ੇ 'ਤੇ, ਵੀ ਜਿਵੇਂ ਮੰਨ ਲਓ ਆਪਾਂ ਪੜ੍ਹਾਉਂਦੇ ਹਾਂ ਬੱਚਿਆਂ ਨੂੰ, ਹੈ ਨਾ, ਜਾਂ ਮਤਲਬ ਸਾਡੀ ਸਕੂਲਿੰਗ ਦੇ ਵਿੱਚ ਨਾ ਇਹ ਚੀਜ਼ਾਂ ਚਾਹੀਦੀਆਂ, ਕੱਲ੍ਹ ਨੂੰ ਜਦੋਂ ਤੁਸੀਂ ਵਿਆਹ ਜਾਂ ਜ਼ਿੰਦਗੀ 'ਚ ਅੱਗੇ ਤੁਸੀਂ ਵੱਧਦੇ ਹੋ ਨਾ, ਤੁਹਾਨੂੰ ਪ੍ਰੋਬਲਮ ਨਾ ਆਵੇ, ਅਤੇ ਇੱਦਾਂ ਦੀ ਪੜ੍ਹਾਈ ਵਿੱਚ ਕਿਹੜੀਆਂ ਕਿਹੜੀਆਂ ਸਾਨੂੰ ਅਸੀਂ ਚੀਜ਼ਾਂ, ਜਾਂ ਪੜ੍ਹਾਈ ਨਾ ਕਰੋ, ਮਤਲਬ ਕਹਿ ਲਓ ਵੀ ਕਿਹੜੀਆਂ ਕਿਹੜੀਆਂ ਜ਼ਰੂਰ ਸਿੱਖਣੀਆਂ ਸਿਖਾਉਣੀਆਂ ਚਾਹੀਦੀਆਂ, ਹੈ ਨਾ, ਵੀ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਹੁਣ ਬੰਦੇ ਨੂੰ ਮੰਨ ਲਓ ਆਈਬ੍ਰੋ ਮਸਟ ਹੋਣ ਸਕੂਲ 'ਚ, ਵੀ ਉਹ ਆਪਣੀ ਘਰਵਾਲੀ ਦੇ ਆਈਬ੍ਰੋ ਬਣਾਉਂਦੇ, ਹੈ ਨਾ, ਬੀਬੀਆਂ ਸਾਰੀਆਂ ਨੂੰ ਕਟਿੰਗ ਕੁਟਿੰਗ ਸਿਖਾਈ ਹੋਵੇ, ਹੈ ਨਾ, ਧਾਗਾ ਮਸਟ ਹੋਵੇ, ਹੈ ਨਾ, ਆਹ ਚੀਜ਼ਾਂ ਤਾਂ ਹੁਣ ਆਮ ਹੋ ਗਈਆਂ ਨੇ, ਹਾਂ ਭਾਵੇਂ ਕੋਈ ਕਿੱਡਾ ਵੀ
0: ਨਹੀਂ, ਤੇ ਸਾਡੇ ਜਦੋਂ ਆਪਾਂ ਸਕੂਲ ਟਾਈਮ 'ਚ ਸੀਗੀਆਂ ਕਾਲਜ 'ਚ, ਆਹ ਵੀ ਮਤਲਬ ਦੱਸ ਕੇ ਜਾਣਾ ਹੈ ਨਾ, ਕਿ ਪਤਾ ਨਹੀਂ ਕਿਸ ਤਰੀਕੇ ਦਾ ਰਿਐਕਸ਼ਨ ਆਉਣਾ,
1: ਹਾਂ ਨਹੀਂ ਇੱਦਾਂ ਦਾ ਆਪਾਂ
0: ਕਿਹਦੇ ਨਾਲ ਰੱਖਣਾ,
1: ਵੀ ਬੀਬੀਆਂ ਨੂੰ ਜ਼ਰੂਰ ਸਕੂਲ ਦੀ ਪੜ੍ਹਾਈ ਦੇ ਵਿੱਚ ਇੱਕ
0: ਐਕਸਟਰਾ ਕਰਿਕੂਲਮ,
1: ਇੱਕ ਸਬਜੈਕਟ ਇੱਦਾਂ ਦਾ ਹੋਵੇ ਵੀ ਉਹਨਾਂ ਨੇ ਪੰਪ ਤੋਂ ਜਾ ਕੇ ਤੇਲ ਪਵਾ ਕੇ ਲਿਆਉਣਾ ਵਾ,
0: ਹੋਮ ਸਾਇੰਸ,
1: ਹਾਂ ਹੋਮ ਸਾਇੰਸ, ਉਹਨਾਂ ਨੇ ਮੰਨ ਲਓ ਟਾਇਰ ਚੇਂਜ ਕਰਨਾ ਵਾ,
0: ਤੇਲ ਤੇ ਚਲੋ ਭਰਾ ਲੈਂਦੇ ਆ, ਟਾਇਰ ਚੇਂਜ ਕਰਨਾ ਥੋੜਾ,
1: ਨਹੀਂ ਜਦੋਂ ਕਰਨ ਤੇ ਆ ਗਏ ਤਾਂ ਫਿਰ ਬੰਦੇ ਨੇ ਕਰ ਹੀ ਲੈਣਾ,
0: ਸਿਰ ਤੇ ਪੈਂਦੀ ਫਿਰ ਤੇ
1: ਮੰਨ ਲਓ ਕਿਤੇ ਪੈ ਜੇ, ਇੱਥੇ ਤੁਹਾਨੂੰ ਪਤਾ ਇੱਕ ਸਕੂਲ ਹੈ ਉਹ ਕਰਾਉਂਦੇ ਆ ਕੰਮ।
0: ਆਈ ਥਿੰਕ ਮੈਂ ਇੱਕ ਵਾਰੀ ਇੱਕ ਜਗ੍ਹਾ ਪੜ੍ਹ ਰਹੀ ਸੀਗੀ ਕਿ ਪ੍ਰੋਪਰ ਟ੍ਰੇਨਿੰਗ ਜਿਹੜੇ ਸਕੂਲ ਹੁੰਦੇ ਆ ਉਸਦੇ ਵਿੱਚ ਇਹ ਵੀ ਚੀਜ਼ ਹੁੰਦੀ ਹੈ ਜਿਹੜੀ ਕੋਈ ਵੀ ਨਹੀਂ ਕਰਾਉਂਦਾ, ਕਿ ਹਾਂ ਤੁਹਾਨੂੰ ਪੂਰਾ ਮਤਲਬ ਹਵਾ ਭਰਨੀ, ਟਾਇਰ ਲਾਉਣਾ, ਇਹ ਸਾਰੀ ਚੀਜ਼ਾਂ ਉਹਦੇ ਵਿੱਚ
1: ਨਹੀਂ, ਉਹ ਕੁਛ ਨਾ ਹੋਵੇ, ਮਤਲਬ ਜਿੱਦਾਂ ਬੀਬੀਆਂ ਉਹਨਾਂ ਨੂੰ ਬੇਸਿਕ ਮੇਕਅਪ ਜਿਹਾ ਹੀ ਕਰਨਾ ਸਿਖਾ ਦੇਣ, ਹੈ ਨਾ, ਉਹ ਵਿਚਾਰੀਆਂ ਮਤਲਬ ਜਦੋਂ ਸ਼ੁਰੂ ਸ਼ੁਰੂ 'ਚ ਜਿਹਨਾਂ ਨੇ ਕਦੀ ਨਹੀਂ ਕੀਤਾ, ਹੈ ਨਾ, ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ, ਹੈ ਨਾ, ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਨੂੰ ਨਹੀਂ ਜੱਚ ਰਿਹਾ ਤਾਂ ਵੀ ਕਰੀ ਜਾਂਦੇ, ਵੀ ਇੱਦਾਂ ਦੇ ਬੇਸਿਕ ਜਿਹੇ ਜਿਹੜੇ ਆ, ਹੈ ਨਾ, ਵੀ ਉਹ ਕਿੰਨਾ ਪੈਸਾ ਬਚੇ ਅੱਜ ਕੱਲ੍ਹ ਇਹਦੇ ਤੋਂ, ਕਿੰਨਾ ਪੈਸਾ ਲੱਗਦਾ,
0: ਬਿਲਕੁਲ, ਈਵਨ
1: ਲੱਖਾਂ ਦੇ ਮੇਕਅਪ ਹੁੰਦੇ ਆ,
0: ਹਾਂ ਬਿਲਕੁਲ, ਹੁਣ ਅੱਜ ਕੱਲ੍ਹ ਕਈ ਕੁੜੀਆਂ ਕਰਨ ਵੀ ਲੱਗੀਆਂ ਆਪਣੇ ਵਿਆਹ ਦੇ ਮੇਕਅਪ ਖੁਦ
1: ਆਪੇ
0: ਆਪੇ, ਤੇ ਬੜੇ ਸੋਹਣੇ ਕਰ ਰਹੀਆਂ ਬਹੁਤ ਸਾਰੇ,
1: ਜੇ ਬੰਦ ਮੁੰਡੇ ਨੇ ਮੰਨ ਲਓ ਆਪੇ ਆਪਣੀ ਪੱਗ ਬੰਨਣੀ ਆ, ਮੇਰੀ ਘਰ ਵਾਲੀ ਕਹਿੰਦੀ ਵੀ ਫੋਨ ਚੱਕ ਕੇ ਬੈਠ ਜਾਂਦੀਆਂ, ਲਿਆਓ ਚਾਹ ਹੁਣ, ਅੱਛਾ ਓਕੇ, ਤੇ ਮੰਮੀ ਅੰਕਲ ਕਹਿੰਦੇ ਨੇ ਕਿ ਪਹਿਲੀ ਗੱਲ ਤਾਂ ਬੀਬੀਆਂ ਕਹਿੰਦੇ ਬੰਦਿਆਂ ਤੋਂ ਪਹਿਲਾਂ ਤਿਆਰ ਹੀ ਨਹੀਂ ਹੁੰਦੀਆਂ,
0: ਤਾਂ ਤੇ ਮੈਨੂੰ ਸ਼ਬਦ ਨਹੀਂ ਮਿਲ ਰਿਹਾ ਸੀ,
1: ਪਰ ਜਦੋਂ ਤਿਆਰੀ ਦੇ ਨੇੜੇ ਹੋਣ ਤਾਂ ਕਹਿਣਗੀਆਂ ਉਹ ਸਮਾਨ ਰੱਖ ਲਿਆ, ਆ ਸਮਾਨ ਰੱਖ ਲਿਆ, ਅਖੀਰ ਕਹਿਣਗੀਆਂ ਦੇਖੋ ਮੇਰੇ ਮੂੰਹ ਨਾ ਜ਼ਿਆਦਾ ਚਿੱਟਾ ਜਿਹਾ ਤਾਂ ਨਹੀਂ ਲੱਗੀ ਜਾਂਦਾ,
0: ਕੁਛ ਹੈ ਨਹੀਂ,
1: ਫਿਰ ਕਹਿਣਗੀਆਂ ਵੀ ਚਲੋ ਬੈਠੋ ਗੱਡੀ ਦੇ ਵਿੱਚ ਤਾਂ ਸਮਝ ਲਓ ਵੀ ਹੁਣੇ ਤਿਆਰ ਨੇ, ਆਹ ਗੱਲ ਤਾਂ ਤੁਹਾਡੀ ਬਿਲਕੁਲ
0: ਨਹੀਂ, ਉਦੋਂ ਵੀ ਸਪੇਸ ਰਹਿੰਦੀ ਹੈ, ਬੈਠੋ ਗੱਡੀ ਗੱਡੀ ਦੀ, ਜਿੰਨੀ ਦੇਰ ਚ ਬੱਚੇ ਬਿਠਾਓਗੇ, ਕਾਰ ਸੀਟਾਂ ਦੀ ਬੈਲਟਾਂ ਬੁਲਟਾਂ ਲਾਓਗੇ, ਉਨੀ ਦੇਰ ਚ ਵੀ ਤੁਸੀਂ ਥੋੜਾ ਬਹੁਤ

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਤੇ ਮੈਂ ਤੇ ਮੇਰੇ ਨਾਲ ਮੈਂ ਮਤਲਬ ਰਣਜੋਤ ਸਿੰਘ ਤੇ ਮੇਰੇ ਨਾਲ ਯਸ਼ਪ੍ਰੀਤ ਮੈਂ ਇੰਨੇ ਕੁ ਲੇਜ਼ੀ ਹੋ ਜਾਓ ਨਾਮ ਕੀ ਦੱਸਣਾ ਜੀ
1: ਪਤਾ ਹੀ ਹੈ ਤੁਹਾਨੂੰ
0: ਕੀ ਦੱਸਣਾ
1: ਮੈਨੂੰ ਤਾਂ ਪਤਾ ਕੀ ਲੱਗਿਆ ਤੁਸੀਂ ਬੋਲਿਆ ਮੈਂ ਤੇ ਮੇਰੀ ਤਨਹਾਈ ਐਵੇਂ ਕੁਛ ਐਵੇਂ ਲੱਗੇ ਕਿ ਤੁਸੀਂ ਇੱਦਾਂ ਕੋਈ ਬੋਲਣ ਲੱਗੇ ਹੋ ਲਾਈਨ
0: ਇੱਦਾਂ ਵੀ ਮੈਂ ਸ਼ਾਇਰਾਨਾ ਨਹੀਂ ਹਾਂ
1: ਕੀ ਪਤਾ ਮੈਨੂੰ ਲੱਗਿਆ ਸੈਟਰਡੇ ਦਾ ਤੁਹਾਡੇ ਦਿਮਾਗ 'ਚ ਅਜੇ ਵੀ ਉਹ ਹੈ
0: ਖੁਦ ਬਹੁਤ ਮੈਨੂੰ ਕਈ ਚੀਜ਼ਾਂ ਹੁੰਦੀਆਂ ਤੁਸੀਂ ਆਪ ਬਣਾਈਆਂ ਹੁੰਦੀਆਂ ਪਲਾਨ ਕੀਤੀਆਂ ਹੁੰਦੀਆਂ ਪਰ ਉਹਨਾਂ ਦੀ ਆਊਟਪੁੱਟ ਜਿਹੜੀ ਆ ਉਸ ਤੋਂ ਕਿਤੇ ਵਧੇਰੇ ਆਉਂਦੀ ਆ ਆਊਟਪੁੱਟ ਆਉਂਦੀ ਆ ਉੱਥੇ ਆਉਣ ਵਾਲਿਆਂ ਦੇ ਨਾਲ ਉਹਨਾਂ ਦੇ ਅੰਗੇਜ਼ ਹੋਣ ਦੇ ਨਾਲ ਉਹ ਫਿਰ ਤੁਸੀਂ ਭਾਵੇਂ ਜਿੰਨੀ ਮਰਜ਼ੀ ਤਿਆਰੀ ਕੀਤੀ ਹੋਵੇ ਪਰ ਉਹਨਾਂ ਦੀ ਜਿਹੜੀ ਐਨਰਜੀ ਉਹਨੂੰ 80% ਅਤੇ ਉਹਨਾਂ ਦੀ ਐਨਰਜੀ ਉਹਨਾਂ ਦਾ ਉਤਸ਼ਾਹ ਉਹੀ ਅਪਲਿਫਟ ਕਰਦਾ ਨਹੀਂ ਤਾਂ ਮੰਨ ਲਓ ਕਿੰਨਾ ਵੀ ਤੁਸੀਂ ਜ਼ੋਰ ਲਾ ਲਓ ਜੇ ਉੱਥੇ ਆਉਣ ਵਾਲਿਆਂ ਦੀ ਐਨਰਜੀ ਉੱਦਾਂ ਦੀ ਹੋਵੇ ਤਾਂ ਤੁਹਾਡਾ ਚੰਗਾ ਭਲੀ ਸਾਰੀ ਐਨਰਜੀ ਤੁਹਾਡੀ ਸਾਰਾ ਪ੍ਰੋਗਰਾਮ ਤੁਹਾਡਾ ਖਤਮ ਕਰੋ ਇੰਨੇ ਕੁ ਪਿਆਰੇ ਲੋਕ ਆਏ ਇੰਨਾ ਕੁ ਮਜ਼ਾ ਆਇਆ ਇੰਨਾ ਕੁ ਵਧੀਆ ਸੀ ਪ੍ਰੋਗਰਾਮ ਵੀ ਮਤਲਬ ਤੁਸੀਂ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਛੋਟਾ ਜਿਹਾ ਪਰ ਬਹੁਤ ਵਧੀਆ
1: ਮੈਨੂੰ ਇੱਦਾਂ ਲੱਗਦਾ ਮਾਈਕ 'ਤੇ ਜਿਹੜਾ ਪਰਫੋਰਮ ਕਰ ਰਿਹਾ ਹੁੰਦਾ ਉਹਦਾ ਤਾਂ ਵਾਕਈ ਉਹ ਕਿੰਨਾ ਵੀ ਸੋਹਣਾ ਤਿਆਰ ਕਰਕੇ ਜੇ ਉਹਨੂੰ ਮਤਲਬ ਉਹਨੂੰ ਐਕਸਪ੍ਰੈਸ਼ਨ ਇੱਦਾਂ ਬਲੈਂਕ 'ਚ ਦੇਖਣ ਲੋਕਾਂ ਦੇ ਅਤੇ ਉਹਦੀ ਐਵੇਂ ਮਤਲਬ ਉਹ ਡਰੇਨ ਆਊਟ ਹੋ ਜਾਂਦੀ ਹੈ ਉਸ ਤੋਂ ਕਿੰਨਾ ਹੀ ਸੋਹਣਾ ਕਿੰਨਾ ਹੀ ਵੱਡੇ ਤੋਂ ਵੱਡਾ ਕਲਾਕਾਰ ਹੋਏ ਮੈਂ ਕਹਿੰਦੀ ਹਾਂ ਅਮਿਤਾਭ ਬੱਚਨ ਵੀ ਹੋਏ ਮਾਈਕ 'ਤੇ ਜੇ ਉਹਨੂੰ ਲੱਗੇ ਕਿ ਹਾਂ ਇਹ ਕੀ ਹੈ ਹੈ ਨਾ ਅਤੇ ਉਹ ਕੁਛ ਵੀ ਨਹੀਂ ਕਰ ਸਕਦਾ ਅਤੇ ਉਹ ਡਿਪੈਂਡ ਬਹੁਤ ਕਰਦਾ ਐਨਰਜੀ ਕਿ ਤੁਸੀਂ ਬੈਠੇ ਹੋ ਅਤੇ ਐਂ ਨਹੀਂ ਹੈ ਕਿ ਜਸਟ ਆਉਣ ਲਈ ਆਏ ਹੋ ਤੁਸੀਂ ਉਹ ਚੀਜ਼ ਨੂੰ ਜੀਣ ਲਈ ਆਏ ਹੋ
0: ਮੈਂ ਵੇਖ ਰਿਹਾ ਹਾਂ ਰੀਲ ਜੀ ਵੇਖ ਰਿਹਾ ਮੈਂ ਮੋਟੀਵੇਸ਼ਨਲ ਸਮਥਿੰਗ ਇੱਦਾਂ ਦੀ ਅਤੇ ਉਹ ਕਹਿੰਦੇ ਵੀ ਇੱਕ ਨਾ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਮਨੋਵਿਗਿਆਨੀਆਂ ਨੇ ਉਹਨਾਂ ਨੇ ਇੱਕ ਬਾਸਕਿਟਬਾਲ ਦਾ ਪ੍ਰੋਫੈਸ਼ਨਲ ਪਲੇਅਰ ਲਿਆ ਅਤੇ ਇੱਕ ਆਮ ਮੰਨ ਲਓ ਮੈਨੂੰ ਜਾਂ ਤੁਹਾਨੂੰ ਲੈ ਲੈਣ ਵੀ ਜਿਹਨੂੰ ਨਹੀਂ ਪਤਾ ਕੁਛ ਵੀ ਹੈ ਨਾ ਅਤੇ ਉਹਨਾਂ ਨੇ ਕਹਿੰਦੇ ਵੀ ਉਹਨੂੰ ਕਿਹਾ ਵੀ 5 ਬਾਲਾਂ ਤੋਂ ਸੁੱਟਣੀਆਂ ਅਤੇ ਉਹ ਜਿਹਨੂੰ ਨਹੀਂ ਕੁਛ ਵੀ ਆਉਂਦਾ ਉਹਨੇ 5 ਬਾਲਾਂ ਸੁੱਟੀਆਂ ਅਤੇ ਉਹਦੀਆਂ 4 ਮਿਸ ਹੋਈਆਂ ਇੱਕ ਪੈ ਗਈ ਉਹਦੀ ਹੈ ਨਾ ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੂਸਰੇ ਨੂੰ ਕਿਹਾ ਅਤੇ ਉਹਦੀਆਂ ਪੰਜਾਂ ਦੀਆਂ 5 ਹੀ ਪੈ ਗਈਆਂ ਉਹ ਪ੍ਰੋਫੈਸ਼ਨਲ ਹੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਵੀ ਉਹਦੀਆਂ ਜਿਹੜੀਆਂ ਨਹੀਂ ਆਉਂਦੀਆਂ ਅਨਪ੍ਰੋਫੈਸ਼ਨਲ ਹੀ ਬੰਦਾ ਉਹਦੀਆਂ ਅੱਖਾਂ 'ਤੇ ਉਹਦੇ ਪੱਟੀ ਬੰਨੀ ਅਤੇ ਲਾਗੇ ਉਹਦੇ ਜਿਹੜੇ ਪਿੱਛੇ 15-20 ਜਣੇ ਖਿਲਾਰੇ ਅਤੇ ਉਹਨੇ ਜਦੋਂ ਬੋਲਾਂ ਅੱਖਾਂ ਉੱਤੇ ਪੱਟੀ ਬੰਨ ਕੇ ਪਾਈਆਂ ਅਤੇ ਉਹ ਭਾਵੇਂ ਨਹੀਂ ਵੀ ਹੀ ਪੈ ਰਹੀਆਂ ਪਰ ਉਹ ਇੱਦਾਂ ਚੀਰ ਅਪ ਕਰ ਰਹੇ ਸੀ ਵੀ ਜਿੱਦਾਂ ਮਤਲਬ ਪੈ ਗਈਆਂ ਹੁੰਦੀਆਂ ਠੀਕ ਹੈ ਅਤੇ ਜਦਕਿ ਉਹ ਕੋਈ ਵੀ ਨਹੀਂ ਪਈ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੱਟੀ ਖੋਲ੍ਹ ਕੇ ਫਿਰ ਉਹਨੂੰ ਦੁਬਾਰਾ ਪਾਉਣ ਦੇ ਲਈ ਕਿਹਾ ਅਤੇ ਕਹਿੰਦੇ ਕਿ 5 ਚੋਂ 4 ਉਹਨੇ ਪਾ ਲਈਆਂ ਕਿਉਂਕਿ ਉਹ ਐਪਰੀਸ਼ੀਏਸ਼ਨ ਹੀ ਇੰਨੀ ਉਹਨੂੰ ਕੌਨਫੀਡੈਂਸ ਇੰਨਾ ਕਾ ਗਿਆ ਅਤੇ ਇਹੋ ਹੀ ਸੇਮ ਐਕਸਪੈਰੀਮੈਂਟ ਜਦੋਂ ਪ੍ਰੋਫੈਸ਼ਨਲ ਪਲੇਅਰ ਦੇ ਨਾਲ ਕੀਤਾ ਗਿਆ ਅਤੇ ਜਦੋਂ ਉਹਦੀਆਂ ਅੱਖਾਂ 'ਤੇ ਪੱਟੀ ਬੰਨ ਕੇ ਕਰਵਾਇਆ ਅਤੇ ਉਹਦੀਆਂ ਭਾਵੇਂ ਪੈ ਵੀ ਰਹੀਆਂ ਸੀ ਅਤੇ ਉਹਨੂੰ ਇੱਦਾਂ ਉਹਨਾਂ ਨੇ ਰੈਕਟ ਕੀਤਾ ਉਹ ਮਲਾ ਵੀ ਮਿਸ ਹੋ ਗਿਆ ਵੀ ਅੱਛਾ ਸਰਪ੍ਰਾਈਜ਼ਿੰਗਲੀ ਬਾਅਦ 'ਚ ਜਦੋਂ ਪੱਟੀ ਖੋਲ੍ਹ ਕੇ ਫਿਰ ਉਹਦੇ ਕੋਲੋਂ ਉਹ ਕਰਵਾਇਆ ਗਿਆ ਅਤੇ ਉਹਨੇ ਅਗਲੀਆਂ 5 ਦੇ ਵਿੱਚੋਂ 3 ਮਿਸ ਕਰਤੀਆਂ
1: ਕਿਉਂਕਿ ਹਾਂ ਉਹਨੂੰ
0: ਕੰਫੀਡੈਂਸ ਜਾਂਦਾ ਐਪਰੀਸ਼ੀਏਸ਼ਨ ਚੀਅਰ ਅਪ ਇੰਨਾ ਕੁ ਜ਼ਿਆਦਾ ਅਸਰ ਕਰਦਾ ਤੁਹਾਡੇ ਉੱਤੇ ਹੈ ਨਾ ਉਹ ਚਾਹੇ ਸਾਡੇ ਬੱਚੇ ਨੇ ਇੱਥੇ ਇਸੇ ਕਰਕੇ ਇੰਨਾ ਜ਼ਿਆਦਾ ਉਹ ਕੀਤਾ ਜਾਂਦਾ ਨਾ ਪਰ ਕਈ ਵਾਰੀ ਮੈਨੂੰ ਲੱਗਦਾ ਵੀ ਜਿਹੜਾ ਨਜਾਇਜ਼ ਹੈ ਉਹ ਐਵੇਂ ਓਵਰ ਕੌਨਫੀਡੈਂਸ ਵੀ ਬਣਾ ਦਿੰਦਾ ਖੈਰ ਅੱਜ ਲੇਜ਼ੀ ਆਪਣੇ 'ਤੇ ਸਾਡੀਆਂ ਗੱਲਾਂ ਹੋ ਰਹੀਆਂ ਨੇ ਆਲਸ ਦੇ ਉੱਤੇ ਗੱਲਾਂ ਹੋ ਰਹੀਆਂ ਨੇ ਕਈ ਵਾਰੀ ਸਾਡਾ ਜੀ ਕਰਦਾ ਵੀ ਅੱਜ ਨਾ ਕੁਛ ਵੀ ਨਾ ਕਰੀਏ ਅੱਜ ਵਿਹਲੇ ਰਹੀਏ ਅੱਜ ਮਤਲਬ ਲੇਜ਼ੀ ਜਾਂ ਮਤਲਬ ਕੋਈ ਉਹਦੇ ਅੱਛਾ ਲੇਜ਼ੀ ਦੇ ਲਈ ਵੀ ਨਾ ਸਾਨੂੰ ਇੱਕ ਬਹਾਨਾ ਜਿਹਾ ਚਾਹੀਦਾ ਹੁੰਦਾ ਅੱਜ ਮੀਂਹ ਪੈ ਰਿਹਾ ਯਾਰ ਅੱਜ ਲੇਜ਼ੀ ਹੋ ਜਾਈਏ ਅੱਜ ਧੁੱਪ ਬਹੁਤ ਲੱਗੀ ਅੱਜ ਲੇਜ਼ੀ ਹੋ ਜਾਈਏ ਹੈ ਨਾ ਅੱਜ ਬੱਚਿਆਂ ਨੂੰ ਛੁੱਟੀ ਅੱਜ ਲੇਜ਼ੀ ਹੋ ਜਾਈਏ ਬੱਚੇ ਸਕੂਲ ਚਲ ਗਏ ਨੇ ਅੱਜ ਲੇਜ਼ੀ ਹੋ ਜਾਈਏ ਮਤਲਬ ਆਪਾਂ ਆਪਣੇ ਆਪ ਨੂੰ ਇੱਕ ਬਹਾਨਾ ਦਿੰਦੇ ਹਾਂ ਹੈ ਨਾ ਦਿਮਾਗ ਨੂੰ ਇੱਕ ਉਹ ਦਿੰਦੇ ਹਾਂ ਸਿਗਨਲ ਵੀ ਅੱਜ ਮੰਨ ਲਓ ਰੇਡੀਓ 'ਤੇ ਯਸ਼ ਨੇ ਕਿਹਾ ਸੀ ਅੱਜ ਲੇਜ਼ੀ ਹੋ ਜਾਈਏ ਹੈ ਨਾ ਵੀ ਜੇ ਉਹਦੇ ਕੱਪੜੇ ਪਏ ਸਾਡੇ ਪਏ ਰਹਿਣਗੇ ਇੱਦਾਂ ਦੀ ਜੇ ਮੰਨ ਲਓ ਤੁਸੀਂ ਕੋਈ ਗੱਲ ਕੋਈ ਇੱਦਾਂ ਦੀ ਸੁਣ ਲਓ ਵੀ ਮੈਂ ਝੱਟ ਪੱਟ ਸਾਰੇ ਕੱਪੜੇ ਕੁੱਪੜੇ ਕਰਕੇ ਮੈਂ ਤਾਂ ਮਤਲਬ ਐਂ ਟਿਚਨ ਬਿਚਨ ਕਰਕੇ ਆਈ ਅਤੇ ਉਹਦੇ ਨਾਲ ਇੰਨਾ ਕੁ ਸੁਣਨ ਦੇ ਨਾਲ ਕਿਸੇ ਵੇਲੇ ਸ਼ਾਇਦ ਕਿਸੇ ਨੂੰ ਹੌਸਲਾ ਮਿਲ ਜਾਂਦਾ ਹੋਵੇ ਵੀ ਮੇਰੇ ਹੀ ਪਏ ਆ ਦਵਾ ਮੈਂ ਵੀ ਕਰ ਲਾਂ
1: ਉਹੀ ਡਿਪੈਂਡ ਜ਼ਿੰਦਗੀ ਇਹੀ ਹੈ ਆਪਾਂ ਨੂੰ ਕਈ ਵਾਰ ਇੱਦਾਂ ਲੱਗਦਾ ਨਾ ਜਿਸ ਚੀਜ਼ ਦਾ ਹੱਲਾ ਹੁੰਦਾ ਹੈ ਉਹੀ ਚੀਜ਼ ਆਪਾਂ ਨੂੰ ਲੱਗਦਾ ਕਿ ਹਾਂ ਇਹ ਟ੍ਰੈਂਡਿੰਗ ਹੈ ਅਤੇ ਉਹ ਵੀ ਗੱਲ ਵਾਕਈ ਹੁਣ ਜਿਹੜੀ ਕਈ ਚੀਜ਼ਾਂ ਆਪਾਂ ਗੱਲ ਕਰਦੇ ਹਾਂ ਅਤੇ ਉਹਦਾ ਅਸਰ ਪੈਂਦਾ ਹੈ ਕਈ ਵਾਰੀ ਕਹਿੰਦੇ ਨਾ ਕਿ ਖੁਦ ਤੁਹਾਨੂੰ ਕੋਈ ਆਪਣਾ ਕੋਈ ਬੋਲੇ ਉਹਦਾ ਇੰਨਾ ਫਰਕ ਨਹੀਂ ਪੈਂਦਾ ਜੇ ਕੋਈ ਹੁਣ ਆਪਾਂ ਐਕਟਿਵ ਕਿਵੇਂ ਹੁੰਦੇ ਹਾਂ, ਜਿਵੇਂ ਮੈਂ ਫੋਨ ਕਰ, ਮੈਨੂੰ ਕਿਸੇ ਦਾ ਫੋਨ ਆਇਆ ਕਿ ਅਸੀਂ ਆ ਰਹੇ ਹਾਂ, ਤੇ ਉਹ ਕੱਪੜੇ ਕਿੱਥੇ ਸ਼ੂ ਸ਼ਟਾਕ ਚ ਹੋਣੇ, ਉਹ ਕੰਫਰਟ ਜ਼ੋਨ ਨਹੀਂ ਹੈ ਨਾ, ਕਿਉਂਕਿ ਤੁਹਾਨੂੰ ਇਦਾਂ ਲੱਗੇਗਾ ਕਿ ਹਾਂ ਉਹਨਾਂ ਨੇ ਦੇਖ ਲੈਣਾ ਕਿੱਦਾਂ ਲੱਗਣਾ ਉਹਨਾਂ ਨੂੰ ਜੀ. ਅੱਛਾ, ਮੇਰਾ ਜਦੋਂ ਨਵਾਂ ਨਵਾਂ ਘਰ ਬਣਿਆ ਨਾ, ਉਦੋਂ ਤਾਂ ਮੇਰੇ ਇੱਕ ਵੀ ਕਿਉਂਕਿ ਜਿਹੜਾ ਵੀ ਕੋਈ ਆਉਣਾ ਉਹਨਾਂ ਨੇ ਘਰ ਵੀ ਵੇਖਣਾ, ਫਿਰ ਉਹ ਗੈਸਟ ਰੂਮ ਵੀ ਵੇਖਣਾ, ਤੇ ਉਦੋਂ ਤਾਂ ਇੰਨਾ ਸੋਹਣਾ, ਹੁਣ ਪੁਰਾਣਾ ਹੋ ਗਿਆ, ਹੁਣ ਮੈਨੂੰ ਲੱਗਦਾ ਠੀਕ
0: ਹੈ. ਤੁਸੀਂ ਵਾਰ ਵਾਰ ਬਹੁਤ ਵੇਖ ਚੁੱਕੇ ਹੋ.
1: ਹਾਂ, ਕੰਫਰਟ
0: ਜਦੋਂ ਤੁਹਾਡੇ ਲਈ ਨਵਾਂ ਸੀ, ਉਦੋਂ
1: ਦਿਮਾਗ ਕਿ ਹਾਂ ਨਹੀਂ ਹੁਣ ਕੋਈ ਆ ਜਾਏਗਾ ਜਾਂ ਕੋਈ ਆਉਣ ਵਾਲਾ, ਤੇ ਆਪਾਂ ਉਦੋਂ ਲੱਗਦਾ ਕਿ ਹਾਂ ਨਹੀਂ ਸਭ ਕੁਛ ਪ੍ਰੋਪਰ ਜਗ੍ਹਾ ਤੇ, ਜਿਹੜੀ ਜਿਸ ਚੀਜ਼ ਦੀ ਥਾਂ ਹੈ ਉਸ ਜਗ੍ਹਾ ਹੀ ਹੋਏ. ਲੇਕਿਨ ਜਦੋਂ ਆਪਾਂ ਨੂੰ ਹੁੰਦਾ ਨਾ ਲੇਜ਼ੀ ਡੇ, ਸਭ ਆਪਾਂ ਨੂੰ ਲੱਗਦਾ ਕਿ ਯਾਰ ਅੱਜ ਰਹਿਣ ਦਿੰਦੇ ਹਾਂ. ਕਈ ਚੀਜ਼ਾਂ ਆਪਣੀ ਲਾਈਫ ਦੇ ਵਿੱਚ, ਜਿਵੇਂ ਮੈਂ ਕੱਪੜਿਆਂ ਦਾ ਹੀ ਐਗਜ਼ਾਮਪਲ ਦਿੱਤਾ, ਆਪਾਂ ਆਲਸ ਦੇ ਚੱਕਰ 'ਚ ਇੰਨਾ ਪਾਈਲਡ ਅਪ ਕਰ ਲੈਂਦੇ ਹਾਂ, ਫਿਰ ਉਹ ਅੱਗੇ ਨੁਕਸਾਨ ਹੀ ਹੁੰਦਾ. ਦੇਖਿਆ ਜਾਏ ਤਾਂ ਉਹ ਜਦੋਂ ਆਪਾਂ ਕੱਪੜੇ ਚੱਕ ਕੇ ਲੈ ਕੇ ਆਏ ਬਾਹਰੋਂ, ਉਦੋਂ ਹੀ ਨਾਲ ਦੇ ਨਾਲ ਕਰ ਲਓ ਅਤੇ ਉਹ ਸਮੇਟੇ ਜਾਣਗੇ. ਪਰ ਕਈ ਵਾਰੀ ਤਾਂ ਉਹ ਆਪਾਂ ਕਿ ਉਹ ਮਤਲਬ ਉਸ ਕੰਮ ਨੂੰ ਇਗਨੋਰ ਕਰਦੇ ਹੋਏ ਕਿ ਚੱਲ ਇਹ ਕਿਹੜਾ ਕਿੰਨਾ ਵੱਡਾ ਕੰਮ ਹੈ, ਬਾਅਦ 'ਚੋਂ ਕਰ ਲਵਾਂਗੇ, ਉਹਦੇ ਕਰਦੇ ਕਰਦੇ ਜਿਵੇਂ ਪਾਈਲਡ ਅਪ ਹੋ ਜਾਂਦੇ ਤਾਂ ਉਹ ਨੁਕਸਾਨ ਹੀ ਹੈ.
0: ਅੱਛਾ, ਕਈ ਵਾਰੀ ਜਿੱਦਾਂ ਹੁਣ ਤੁਹਾਨੂੰ ਕੱਪੜਿਆਂ ਤੋਂ ਹਲਕਾ ਤਿਆ ਨਾ, ਤੁਹਾਨੂੰ ਜੋੜਨੇ ਤਾਂ ਤੁਹਾਡੇ ਮਨ 'ਚ ਕਦੀ ਇੱਦਾਂ ਨਹੀਂ ਆਇਆ ਵੀ ਇੰਨੇ ਕੱਪੜੇ ਹੋਣੇ ਨਹੀਂ ਚਾਹੀਦੇ?
1: ਆਪਣੇ
0: ਆਪਣੇ ਨੂੰ ਬਾਹਰ ਕੱਢ ਕੇ ਜੇ ਬਾਕੀਆਂ ਦੀ ਗੱਲ ਕਰੀਏ,
1: ਨਹੀਂ ਪਰ ਕੋਸ਼ਿਸ਼, ਪਤਾ ਨੀ ਹੁਣ ਮੈਨੂੰ ਤਾਂ ਲੱਗਦਾ ਕਿ ਬਹੁਤ ਔਖਾ ਲੱਗਦਾ ਕੱਪੜੇ ਕੱਢਣਾ, ਉਹ ਜਿਹੜਾ ਕਲਟਰ ਡੀ ਕਲਟਰ, ਤਾਂ ਹੀ ਤੇ ਇੰਨਾ ਜ਼ਿਆਦਾ ਕਲਟਰ ਕਰ ਲੈਂਦੇ ਆਪਾਂ.
0: ਕਿਹੜੇ ਕੱਟਨੇ ਆ ਵੈਸੇ, ਉਹਦਾ ਮਨ ਚ ਆਉਂਦਾ ਹੋਵੇ ਵੀ ਚਾਰ ਕੱਪੜੇ ਚਾਹੀਦੇ ਆ, ਲੋੜ ਤੇ ਹੁੰਦੇ ਨਹੀਂ
1: ਤੇ ਇਹ ਚੀਜ਼ ਤੇ ਇਹ ਜ਼ਰੂਰ ਹੈ. ਕਾਸ਼ ਇਦਾਂ ਦਾ ਵੀ ਕੋਈ ਆਟੋਮੈਟਿਕ ਫੰਡਾ ਹੈ ਕਿ ਕੱਪੜੇ ਠੱਪੇ ਵੀ ਜਾਣ.
0: ਇਦਾਂ ਬਸ ਡਿਸਪੋਜ਼ੇਬਲ ਕੱਪੜੇ ਹੋਣੇ ਚਾਹੀਦੇ ਆ. ਫਿਰ ਉਹਨੇ ਸਭ ਤੋਂ ਸਸਤੀਆਂ ਲੱਭ ਕੇ ਲਿਆਉਣੀਆਂ ਬਲਕ ਦੇ ਵਿੱਚ, ਤੇ ਇੱਕ ਵਾਰੀ ਪਾਉਣੀਆਂ ਤੇ ਸੁੱਟੀ ਜਾਣੀਆਂ. ਉਸ ਸਮੇਂ ਉਹਨੇ ਡਿਸਪੋਜ਼ੇਬਲ ਦਾ ਰਿਵਾਜ ਸ਼ੁਰੂ ਕੀਤਾ ਹੈ.
1: ਡਿਸਪੋਜ਼ੇਬਲ ਭਾਂਡੇ ਤੇ ਸੁਣਿਆ ਸੀਗਾ.
0: ਚਲੋ, ਸਾਡੇ ਨਾਲ ਅਮ੍ਰਿਤ ਭੈਣ ਜੀ ਨੇ. ਸਤਿ ਸ਼੍ਰੀ ਅਕਾਲ ਅਮ੍ਰਿਤ ਭੈਣ ਜੀ, ਤੁਸੀਂ ਆਉਂਦੇ ਰਹੋ. ਆ ਵੇਖ ਹੁਣ ਇਹ ਦੋਵੇਂ ਭੈਣਾਂ ਵਾਂ, ਤੇ ਇੱਕ ਭੈਣ ਕਿੱਡੀ ਲੇਜ਼ੀ ਆ, ਮਤਲਬ ਮੈਂ ਫੋਨ ਵੀ ਨਾ ਕਰਾਂ, ਮੈਂ ਬੁਲਾਵਾਂ ਵੀ ਨਾ.
1: ਸਹੀ ਗੱਲ ਹੈ, ਇੰਨਾ ਤਾਂ ਹੀ ਆਂਦਾ ਵੈਸੇ ਅਮ੍ਰਿਤ.
0: ਹਾਂ, ਜਾ ਅਮ੍ਰਿਤ ਤੂੰ ਕਰ ਆ, ਹੈਨਾ, ਪਿੱਛੋਂ ਗੱਲ ਮਤਲਬ ਦੱਸ ਦੇਣੀ, ਪਰ ਕਰਨਾ ਨਹੀਂ, ਮਤਲਬ ਆ
1: ਲੇਜ਼ੀ ਪਿੱਛੋਂ ਫੁਸਰ ਫੁਸਰ ਕਰ ਦੇਣਾ ਵਿੱਚ, ਹੈਨਾ, ਲੇਕਿਨ ਖੁਦ ਨਹੀਂ ਕਾਲ ਲਾਣੀ.
0: ਆਲਸੀ ਆ ਗਿਆ,
2: ਮੈਂ ਸ਼ੁਰੂ ਕਰਾਂ? ਸਤਿ ਸ਼੍ਰੀ ਅਕਾਲ ਰੰਜਾ ਦੇਵ ਜੀ, ਸਤਿ ਸ਼੍ਰੀ ਅਕਾਲ ਯਸ਼ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਨੇ?
2: ਬਹੁਤ ਵਧੀਆ, ਬਹੁਤ ਵਧੀਆ. ਸੋਹਣਾ ਤਵਾ ਲਾ ਲੈਂਦੇ ਤੁਸੀਂ ਦੋਨਾਂ ਤੇ ਸਾਡੇ.
0: ਕਮਾਲ ਕਰਦੇ
1: ਤੁਸੀਂ, ਆਪ ਹੀ ਕਹੀ ਜਾਂਦੇ ਹੋ, ਅਸੀਂ ਤਾਂ ਨਹੀਂ ਗਿਆ.
2: ਮਿਲਦੀ ਆ ਤਾਂ ਹੀ ਦੱਸਦੀ ਬਈ. ਨਹੀਂ ਅਸੀਂ, ਵੈਸੇ ਸੱਚੀ ਗੱਲ ਹੈ, ਤੁਸੀਂ ਮਿਸ ਕਰਤਾ ਪਰਵਾਨ ਨੇ, ਬਹੁਤ ਵਧੀਆ ਪ੍ਰੋਗਰਾਮ ਸੀ. ਅਸੀਂ ਪਹਿਲੀ ਵਾਰ ਗਏ ਤੇ ਇੰਨਾ ਵਧੀਆ ਐਕਸਪੀਰੀਅੰਸ ਰਿਹਾ ਨਾ.
1: ਵੀ ਮੈਨੂੰ ਲੱਗਦਾ ਕਿ ਮੈਂ ਆਲਸੀ ਵਰਡ ਜੋੜ ਸਕਦੀ ਹਾਂ, ਆਲਸ ਕਰਕੇ.
0: ਆਲਸੀ ਹੁੰਦਾ ਆਪਾਂ ਕਹੀ ਦਾ, ਚਲੋ ਛੁੱਟੀ ਅੱਜ ਘਰੇ ਰਹਿੰਦੇ ਹਾਂ ਨਾ, ਮੈਂ ਤੇ ਆਪ ਬੜਾ ਇਸ ਕੰਮ ਨੂੰ ਹੁੰਦਾ. ਤੁਸੀਂ ਪੁੱਛ ਰਹੇ ਨਾ ਵੀ ਕਿਹੜੀ ਗੱਲ ਚ ਮੈਨੂੰ ਆਲਸ ਆਉਂਦਾ, ਮੈਨੂੰ ਤਾਂ ਹਰ ਇੱਕ ਗੱਲ ਚ ਆਉਂਦਾ.
1: ਤੁਸੀਂ ਹੁਣ ਸਾਰੇ ਤੁਹਾਨੂੰ ਇੰਨਾ ਆਈਡਲ ਮੰਨਦੇ, ਤੁਸੀਂ ਇਹ ਕਹੋਗੇ ਵੀ ਅਸੀਂ ਸਾਰਿਆਂ ਨੂੰ ਇਦਾਂ ਲੱਗਦਾ,
0: ਮੈਂ ਝੂਠ ਕੋ ਬੋਲਾਂ
1: ਹੁਣ ਮੇਰੇ ਵਰਗਾ ਇਹੀ ਕਹੇ ਕਿ ਭਾਜੀ ਨੂੰ ਹੀ ਆਲਸ ਹੁੰਦਾ, ਮੈਂ ਕਿ ਮੈਂ ਵੀ
0: ਮੈਂ ਬੜਾ ਐਕਟਿਵ ਆ, ਮੈਂ ਹਰ ਕੰਮ ਟਾਈਮ ਨਾਲ ਕਰਦਾ ਵਾ,
2: ਜਦ ਕਿ ਫਿਰ ਉਹ ਗੱਲ ਹੋ ਗਈ ਨਾ, ਆਪਾਂ ਨੰਬਰ ਧੱਕੇ ਤੇ ਬਣਾਏ ਜਾਂਦੇ ਜੇ ਪਤਾ ਸਾਨੂੰ ਆਪਾਂ ਕਿੱਦਾਂ ਦੇ, ਆਪਾਂ ਦੱਸ
0: ਸਕਦੇ ਸਾਰੇ ਇੱਦਾਂ ਦੇ
2: ਹੀ ਆ,
0: ਜਿੰਨਾ ਚਿਰ ਕੋਈ ਤਲਵਾਰ ਨਾ ਲਟਕਦੀ ਹੋਵੇ ਕੋਈ ਕਿਸੇ ਕਿਸਮ ਦੀ, ਕਿੱਥੇ ਜੀ ਕਰਦਾ, ਡੈਡ ਲਾਈਨ ਨਾ ਖੜੀ ਹੋਵੇ ਕਿੱਥੇ ਜੀ ਕਰਦਾ ਤੁਹਾਡਾ।
2: ਮੇਰਾ ਵੀਰ ਜੀ ਦਰਅਸਲ ਆਲਸ ਜਿਆਦਾ ਲੌਂਗ ਵੀਕਐਂਡ ਆਉਂਦਾ ਨਾ, ਜਦ ਪਤਾ ਕਿ ਬੱਚੇ ਵੀ ਘਰੇ ਨੇ ਤੇ ਉਸ ਟਾਈਮ ਥੋੜਾ ਮੈਨੂੰ ਹੁੰਦਾ ਕਿ ਚਲੋ ਦੋ ਦਿਨ ਦੀ ਛੁੱਟੀਆਂ ਹੋਰ ਅੱਗੇ ਹੈਗੀਆਂ ਨੇ, ਤੇ ਫਸਟ ਡੇ ਮੈਨੂੰ ਇਦਾਂ ਹੁੰਦਾ ਮੈਂ ਬਸ ਕਾਊਚ ਤੇ ਪੈ ਜਾਣਾ ਰਿਮੋਟ ਹੱਥ ਵੜੇ ਦੇ ਕਿ ਅੱਜ ਬੱਚਿਆਂ ਨੂੰ ਰਿਮੋਟ ਨਹੀਂ ਦੇਣਾ ਕਿਉਂਕਿ ਮੈਨੂੰ ਮਿਲਦਾ ਨੀ ਰਿਮੋਟ, ਤੇ ਮੈਂ ਤਾਂ ਕੰਬਲ ਆਪਣਾ ਉਹਦੇ ਤੇ ਗੇਰ ਕੇ ਨਾ ਫਿਰ ਬੱਚੇ ਵੀ ਵਿੱਚ ਮੰਮਾ ਇੱਧਰ ਨੂੰ ਹੋਇਆ ਇੱਧਰ ਨੂੰ ਹੋਇਆ, ਮੈਂ ਪਹਿਲਾਂ ਚਾਹ ਬਣਾ ਦੋ ਕਈ ਬਣਾ ਕੇ ਕੋਈ ਇਹ
0: ਗੁੱਡ ਗੁੱਡ। ਬੱਚੇ ਫਿਰ ਬੱਚੇ ਨੀ ਰਿਮੋਟ ਮੰਗਦੇ ਵੀ ਮੰਮੀ ਅੱਜ
2: ਨਹੀਂ, ਉਦਣ ਫਿਰ ਉਹਨਾਂ ਨੂੰ ਕਹਿ ਦਿੰਦੇ ਮੈਂ ਰੋਸ ਤੁਸੀਂ ਦਿੰਦੇ ਅੱਜ ਮੈਨੂੰ ਮਸੋ ਦਿਖਿਆ ਰਿਮੋਟ, ਅੱਜ ਮੈਨੂੰ ਮੇਰੇ ਕੋਲ ਰਹੂਗਾ, ਜੋ ਮੈਂ ਦੇਖਦੀ ਤੇ ਉਹੀ ਦੇਖਣਾ ਪੈਣਾ,
0: ਫਿਰ ਉਹਨਾਂ ਕੋਲ ਕੋਈ
2: ਆਪਸ਼ਨ ਨਹੀਂ ਹੁੰਦੀ। ਹਾਂਜੀ
1: ਤੁਸੀਂ ਉਹਨੂੰ ਮਦਰਸ ਡੇ ਚ ਕਨਵਰਟ ਕਰ ਦਿੰਦੇ
0: ਹੋ, ਗੁੱਡ। ਤੇ ਉਹ ਚੀਜ਼ ਮਤਲਬ ਤੁਹਾਨੂੰ ਵਧੀਆ ਲੱਗਦੀ ਆ, ਐਂਡ ਆਫ ਦਾ ਡੇ ਇਦਾਂ ਨਹੀਂ ਹੁੰਦਾ ਵੀ ਜਦੋਂ ਮੰਨ ਲਓ ਵੀ ਵਾਹਵਾ ਹੀ ਚਿਰ ਵੇਖ ਲਿਆ ਤੇ ਫਿਰ ਬੰਦੇ ਨੂੰ ਇਹ ਲੱਗਦਾ ਵੀ ਰਹਿ ਗਿਆ ਵੀ ਰਹਿ ਗਿਆ ਗਲਤੀ ਕੀਤੀ,
2: ਫੀਲ ਤਾਂ ਹੁੰਦਾ ਵੀਰ ਜੀ ਬਸ ਉਹੀ ਅੰਦਰ ਮੈਂ ਆਪਸ਼ਨ ਰੱਖ ਲੈਂਦੀ ਨਾ ਕਿ ਚਲੋ ਦੋ ਦਿਨ ਤਾਂ ਹੈ ਹੀ ਆ, ਫਿਰ ਦੋ ਕਈ ਵਾਰ ਇੱਦਾਂ ਵੀ ਹੁੰਦੇ ਜਦ ਤਿੰਨ ਦਿਨ ਦੀ ਛੁੱਟੀਆਂ ਹੁੰਦੀਆਂ ਨਾ, ਪਤਾ ਹੈਗੀ ਕੋਈ ਗੇਮ ਨੀ ਕੁਛ ਨੀ ਹੈਗਾ ਕਿ ਪਤਾ ਹਲੇ ਅਗਲਾ ਦਿਨ ਹੀ ਪਿਆ, ਤੇ ਜਿੱਦਾਂ ਫਰਾਈਡੇ ਲੌਂਗ ਵੀਕਐਂਡ ਤਾਂ ਛੁੱਟੀ ਹੋਈ, ਫਰਾਈਡੇ ਨੀ ਕੁਛ ਕੀਤਾ, ਫਿਰ ਸੈਟਰਡੇ ਚਲੋ ਸੈਟਰਡੇ ਕੱਲ ਕੱਲ ਦਾ ਦਿਨ ਹੈਗਾ, ਕੱਲ ਕੁਛ ਨੀ ਕਰਨਾ, ਕੱਲ ਸਵੇਰ ਤੋਂ ਸਾਰੇ ਕੰਮ ਨਿਬੇੜ ਦੇਣੇ ਇੱਕ ਦਿਨ ਚ, ਤੇ ਥੋੜਾ ਬਹੁਤ ਕਰਦੇ ਸੈਟਰਡੇ ਸ਼ਾਮ ਨੂੰ ਥੋੜਾ ਆਪਣੇ ਆਪ ਨੂੰ ਪੰਪ ਅਪ ਕਰਦੇ, ਨਹੀਂ ਥੋੜਾ ਜਿਹਾ ਛੋਟੇ ਮੋਟੇ ਹੁਣ ਕਰ ਲੈਂਦੇ, ਕੱਲ ਨੂੰ ਦੇਖੀ ਜਾਓ ਪੂਰਾ ਤੀਮਤ ਮਾਰੇ ਕੱਲ ਨੂੰ ਕਰ ਲੈਣਾ ਨਿਬੇੜ ਲੈਣਾ ਕੰਮ, ਤੇ ਓਦਾਂ ਹੋ ਜਾਂਦਾ। ਪਰ ਇੱਕ ਦਿਨ ਪੂਰਾ ਫਿਰ ਮੇਰਾ ਆਉਂਦਾ ਕਿ ਸੋਫੇ ਮਤਲਬ ਵਾਸ਼ਰੂਮ ਤੱਕ ਜਾਣ ਤੱਕ ਵੀ ਹਿੰਮਤ ਕਰਦੀ ਜਾਈ ਆਵਾਂਗੇ ਆਹ ਕੰਮ ਹੁੰਦਾ ਫਿਰ ਤਾਂ
0: ਨਹੀਂ ਏਦਾਂ ਹੀ ਪਾਣੀ ਵੀ ਬੰਦਾ ਘੱਟ ਪੀਂਦਾ ਵੀ ਚੱਲ ਨਾ ਹੀ ਉੱਠਣਾ ਪਾ
1: ਪਰ ਇਹ ਹੁੰਦਾ ਸਪੈਸ਼ਲੀ ਸਰਦੀਆਂ ਦੇ ਵਿੱਚ ਤੁਹਾਨੂੰ ਕੰਬਲ ਤੋਂ ਨਿਕਲਣ ਚ ਕਿੰਨਾ ਲੱਗਦਾ ਕਿ
0: ਬਰਕਤ ਹੁੰਦੀ ਹੈ, ਤੁਸੀਂ ਕੀ ਸ਼ਬਦ ਵਰਤਦੇ ਹੋ ਲਈ ਕੰਬਲ ਚ ਨਿਕਲਣ ਦੀ ਕੀ ਹੁੰਦੀ
2: ਹੈ,
0: ਕੀ ਬਹੁਤ ਪੈਂਦੀ ਹੈ,
1: ਮੌਤ ਪੈਂਦੀ ਹੈ,
0: ਮੌਤ ਪੈਂਦੀ ਹੈ,
2: ਸਹੀ ਮੌਤ ਪੈਂਦੀ
0: ਹੈ। ਅੱਜ ਤੇ ਵੈਸੇ ਨਾ ਉਹਦੀ ਚਾਹੀਦੀ ਆ ਸਾਡੇ ਸ਼ਾਇਰ ਦੀ ਉਹ ਚਾਹੀਦੀ ਸੁਸਤੀ ਵਾਲੀ ਕਵਿਤਾ, ਸ਼ਾਇਰ ਪਤਾ ਨੀ ਕਿੱਥੇ ਸਾਡਾ ਅੱਜ, ਮੈਨੂੰ ਨਾ ਬੁਲਾਓ ਮੈਨੂੰ ਮੌਤ ਪੈਂਦੀ ਹੈ।
2: ਨਹੀਂ ਇਹੀ ਚੀਜ਼ਾਂ ਮਤਲਬ ਬਾਕੀ ਵੀਰ ਜੀ ਇੱਦਾਂ ਹੈਗਾ ਕਿ ਮੈਨੂੰ ਤੇਲ ਤੂਲ ਭਰਵਾਉਣ ਤੋਂ ਕੋਈ ਆਲਸ ਨਹੀਂ ਆਉਂਦੀ, ਮੈਂ ਤੇਲ ਹੀ ਭਰਵਾ ਲੈਂਦੀ ਹਾਂ, ਮਤਲਬ ਗੱਡੀ ਆਪੇ ਤੋੜੀ, ਤੇ ਮੈਨੂੰ ਇੰਨੀ ਵੀ ਮੇਰੇ ਚ ਕਪੈਸਿਟੀ ਹੈ, ਮੈਂ ਜੇ ਟਾਇਰ ਕੁਛ ਹੋ ਜਾਵੇ ਮੈਂ ਟਾਇਰ ਚੇਂਜ, ਮੈਂ ਗੈਲ ਆਪਣੇ ਟਾਇਰ ਕਿੱਟ ਵੀ ਰੱਖੀ ਹੋਈ ਹੈ, ਜੇ ਟਾਇਰ ਪੈਂਚਰ ਵੀ ਹੋ ਜਾਵੇ ਮੈਂ ਰੋਕ ਕੇ ਖੜੀ ਕਰਕੇ ਆਪਣੀ ਗੱਡੀ ਠੀਕ ਕਰ ਸਕਦੀ ਹਾਂ,
0: ਵੈਰੀ ਗੁੱਡ।
2: ਤੇ ਮੈਨੂੰ ਉਹ
1: ਕੰਫੀਡੈਂਸ ਟਾਇਰ ਕੱਢਣ ਚ ਵੀ ਇਦਾਂ ਲੱਗੇ
0: ਨਹੀਂ ਉਹ
1: ਪਰ ਇਹ ਵਾਕਈ
0: ਸੁਸਤੀ ਖਿਲਾਰਦਾ ਵਾ ਜਿਹੜੇ ਕੰਮ ਤੁਹਾਨੂੰ ਪਤਾ ਵੀ ਬਾਅਦ ਚ ਵੀ ਹੋ ਜਾਣੇ ਆ ਜਾਂ ਇਹਦੇ ਇਹਦੇ ਨਾ ਕੀਤਿਆਂ ਕੋਈ ਖਾਸ ਫਰਕ ਨਹੀਂ ਪੈਣ ਵਾਲਾ, ਪਰ ਜਿਹੜੀ ਚੀਜ਼ ਤੁਹਾਨੂੰ ਲੱਗੂਗੀ ਨਾ ਵੀ ਇਹ ਮੇਰੇ ਲਈ ਹੋਰ ਕਿਸੇ ਨੇ ਕਰਨੀ ਨਹੀਂ ਆ, ਤੁਸੀਂ ਵੇਖੋਗੇ ਵੀ ਉਹ ਕਦੀ ਤੁਹਾਡੇ ਆਲਸ ਵਾਲੀ ਲਿਸਟ ਚ ਨਹੀਂ
1: ਹੁੰਦੀ।
0: ਹੁਣ ਕੋਈ ਕੋਈ ਓਦਾਂ ਤੁਸੀਂ ਜਿੱਦਾਂ ਮਰਜ਼ੀ ਬਾਕੀ ਸਾਰੀਆਂ ਜੋ ਮਰਜ਼ੀ ਕਰ ਲਓ, ਪਰ ਤੁਹਾਨੂੰ ਪਤਾ ਹੋਵੇ ਵੀ ਇਹ ਤੁਸੀਂ ਤੁਹਾਨੂੰ ਹੀ ਕਰਨਾ ਪੈਣਾ, ਉੱਥੇ ਤੁਸੀਂ ਕਰੋਗੇ,
1: ਉੱਥੇ ਸਪੇਸ ਹੀ ਨਹੀਂ ਹੈ ਨਾ, ਉਹ ਤੁਹਾਡੇ ਨੋਨ ਨੈਗੋਸ਼ੀਏਬਲ ਦੇ ਵਿੱਚ ਆ ਜਾਂਦੇ, ਉਹ ਤੁਹਾਡੇ ਹੀ ਹੈ,
0: ਇਨਸਾਨ ਆਪੇ ਹੀ ਆਪਣੀ ਸਾਰੀ ਜਿਹੜੀ ਹੈ ਨਾ ਉਹ ਆਪੇ ਹੀ ਬਣਾਉਂਦਾ ਸਭ ਸਾਰੀ ਬੁਨਤੀ।
1: ਜਿਵੇਂ ਹੁਣ ਆਪਾਂ ਸਟਾਰਟਿੰਗ ਚ ਮਤਲਬ ਕਹਿੰਦੇ ਹੁੰਦੇ ਸੀ ਨਾ ਕਿ ਇਹ ਸਾਡੇ ਸੈਂਸਸ ਨੇ, ਫਾਈਵ ਸੈਂਸਸ ਨੇ, ਟੇਸਟ ਹੈ ਇਹਦੇ ਲਈ, ਇਹ ਟੱਚ ਦੇ ਲਈ, ਮਤਲਬ ਹਰ ਇੱਕ ਚੀਜ਼ ਹੈ, ਤਾਂ ਉਹ ਬ੍ਰੇਨ ਵੀ ਉਹਦੇ ਅਕੋਰਡਿੰਗ ਕੰਫਰਟ ਕਿ ਇਹ ਮੇਰੀ ਇੱਦਾਂ ਦੀ ਲਿਸਟ ਹੈ ਕਿ ਹਾਂ ਹੁਣ ਜਿਵੇਂ ਪਤਾ ਭੁੱਖ ਲੱਗਣੀ ਹੈ ਰੋਟੀ ਖਾਣੀ ਹੈ ਨਾ, ਭੁੱਖ ਲਈ ਆਪਾਂ ਰੋਟੀ ਹੀ ਸ਼ਾਂਤ ਕਰੇਗੀ।
0: ਹੁਣ ਪਤਾ ਤੁਹਾਨੂੰ ਤੁਹਾਡਾ ਘਰ ਵਾਲਾ ਚਾਹ ਬਣਾ ਲੈਂਦਾ ਤੇ ਤੁਸੀਂ ਤਾਂ ਹੀ ਚਾਹ ਦੀ ਸੁਸਤੀ ਪਾਓਗੇ, ਤੁਹਾਨੂੰ ਪਤਾ ਉਹਨੂੰ ਆਉਂਦਾ ਹੀ ਨਹੀਂ ਹੈ ਜਾਂ ਉਹਨੇ ਤੁਹਾਡੇ ਮੁਤਾਬਿਕ ਉਹਨੇ ਸਵਾਦ ਬਣਾ ਕੇ ਨਹੀਂ ਦੇਣੀ ਤੇ ਤੁਸੀਂ ਆਪੇ ਉੱਠਣਾ।
1: ਸਹੀ ਗੱਲ ਹੈ,
2: अलमारी च भी ला लो तो फिर भी मैं तसली नहीं आंदी पता है की उन्होंने छज नहीं लाने फिर मैं आपे लाने
1: क्योंकि एक कपड़े ठप्पण का भी जिन्हू पसंद ना हूं मैं कर दिया ना फिर प्रोपर तरीके दिखेगी एक चीज फिर वो रखने का भी तरीका कि इसी वे च रख के आना बच्चों नू कहना जी तुसी लेके जा रहे हो इदा ही रखियो इन्हें पुट्ठा नहीं रखना इन्होंने
3: बस बिलकुल वधिया फर्स्ट क्लास मैं क्या लेजी डे दी गल्ला हो रही है मेरा कंट्रीब्यूशन जरूर बन
0: मैं मतलब किड्डा मैं माण महसूस हुंदा मर्द जाति दे उत्ते पे सारियां औरतां आ रहियां गल करन लेजी बन किंडी पढ़ते रहे मेरे
1: ਉਦੋਂ ਕਿੰਡੀ ਹੁੰਦੇ ਸੀਗੇ
0: ਸਾਡੇ ਤੇ ਹੁੰਦੇ ਸੀ
1: ਅੱਛਾ
0: ਤੁਹਾਡੇ ਨਹੀਂ ਹੋਣਗੇ ਸਾਡੇ ਤੇ ਸਾਰਾ ਕੁਝ ਹੁੰਦਾ ਸੀ ਸਾਡੇ ਲਈ ਤਾਂ ਕੁਛ ਹੀ ਨਵਾਂ ਨਹੀਂ ਆ
1: ਮੰਨ ਲੈਂਦੇ
0: ਤੁਸੀਂ ਸੁਣਿਆ ਨਾ ਹੜੱਪਾ ਚ ਸਾਰਾ ਕੁਝ ਹੁੰਦਾ ਸੀ
3: शॉर्ट
0: शब्द ना कई मतलब सुन के बंदे लगता भी पता नहीं किड्डी कौखा काम शुरू हो गया है
3: मैं उस कैटेगरी दी हां कि मैं बहुत लेजी सीगी कि मतलब मैं सिमरन नू पुश करी जा रही सी कि तुसी चल जाओ तुसी चल जाओ मैं की करना जा
0: रही इना शुक्र तू ये नहीं पुछ करे भी तू भी रह दे तू भी रह
1: मैनू आई लगे सी यही गण के की
0: अच्छा चाची जी ने इहो कम कीता है
1: खराड़िया दी आवाज च पहुंच गई लोग क्योंकि हिंदू कित्थे भी बह के जेड़ा बंदा खड़े खड़े सो सकदा उन्हें चेयर ते बह के ते सो ही जाना
0: खड़े खड़े
1: हां खड़े सो जांदे
0: ओके
3: एक कला तो सीखनी पेगी फिर
1: ओ मैं तुहानू एक वारी दस्सिया ते सीगा ट्रेन दे विच खड़े खड़े सो जांदे सीगे एक वारी मतलब लोकल ट्रेन च खड़े खड़े सो जांदे सी एक वारी खड़े खड़े जिवे नींद च अपने मतलब गोडे मुड़ गए उन्हां दे हुण टॉल है इंदे काफी
0: अच्छा मैं पता की सोचा है भी एक वारी ट्रेन च खड़े खड़े लागू बाकी जने उतर गए
1: नहीं मैं दस रही हूँ ट्रेन दे विच सारे सारे जिवे लोकल च नहीं एवं दे सारे जुड़ के खड़े होंदे ते इन्हां दे एवं गोडा मुड़िया ओ अगे अगे अगे अगे सारे गिरदे
0: ਜਦੋਂ ਸਾਈਕਲ ਸਟੈਂਡ ਤੇ ਸਾਈਕਲ ਡਿੱਗਦਾ
1: ਉਦਾਂ ਹੀ ਐਗਜ਼ੈਕਟ ਉਦਾਂ ਹੀ ਕਹਿੰਦੇ ਉਹ ਸੀਨ ਵੇਖਣ ਵਾਲਾ ਸੀਗਾ ਇਹ ਤੇ ਮਤਲਬ ਮੈਂ ਤੇ ਫਿਰ ਵੀ ਠੀਕ ਠਾਕ ਸੁਣਾ ਰਹੀ ਹਾਂ ਜਦੋਂ ਹਰਿੰਦਰ ਸੁਣਾਉਂਦੇ ਨਾ ਉਦੋਂ ਮਤਲਬ ਤੁਹਾਡੀ ਅੱਖਾਂ ਚ ਆਂਸੂ ਆ ਜਾਂਦੇ ਉਹ ਦੇ ਉਹ ਸੀਨ ਉਸ ਵਿੱਚ
0: ਅਵੇਲੇਬਲ ਵੀ
1: ਤਾਂ ਹੀ ਨਹੀਂ ਆਈ ਮੈਂ
0: ਇਹਨਾਂ ਨੂੰ ਘਰ ਵਾਲਾ ਵੀ ਲੇਡੀ ਸਾਗਰ ਵਰਗਾ ਮਿਲਿਆ
1: ਮੈਂ ਤਾਂ ਹੀ ਨਹੀਂ ਆਈ ਮੈਂ ਕਿਹਾ ਕਿ ਇਹਨੇ ਸੋ ਜਾਣਾ ਹੈ
0: ਅਵੇਲੇ ਇਸ ਦੁੱਖੋਂ ਨਹੀਂ ਵਿਚਾਰੀ ਆਈ ਹੈ ਕੋਈ ਨਹੀਂ ਅਗਲੀ ਵਾਰੀ ਲਿਆਇਓ
3: ਨਹੀਂ ਉਹ ਬਹੁਤ ਹੀ ਵਧੀਆ ਬਹੁਤ ਹੀ ਮਤਲਬ ਇੱਕ ਵੀ ਪਰਫਾਰਮੈਂਸ ਤੁਸੀਂ ਕਹਿ ਲੋ ਯਾਰ ਕੋਈ ਇੱਕ ਵੀ ਬੰਦਾ ਇੱਦਾਂ ਦਾ ਨਹੀਂ ਸੀਗਾ ਕਿ ਜਿਹੜਾ ਨਾ ਤੁਹਾਨੂੰ ਲੱਗੇ ਕਿ ਆ ਮੈਂ ਨਹੀਂ ਸੁਣ ਸਕਦਾ ਯਾ
1: ਇਹ ਵੀ ਕਹਿ ਸਕਦਾ ਹੈ
3: ਨਹੀਂ ਨਹੀਂ ਨਹੀਂ ਬਹੁਤ ਹੀ ਵਧੀਆ ਸੀਗਾ ਤੇ ਮੈਂ ਤਾਂ ਹੈਗੀ ਹਾਂ ਇਸ ਚੀਜ਼ ਵਾਸਤੇ ਕਿ ਸਾਰਿਆਂ ਨੂੰ ਜ਼ਰੂਰ ਅਟੈਂਡ ਕਰਨਾ ਚਾਹੀਦਾ
0: ਵੈਸੇ ਤਾਂ ਚੰਗਾ ਹੀ ਹੋਇਆ ਨਹੀਂ ਤਾਂ ਤੁਸੀਂ ਅੱਜ ਕਹਿਣਾ ਹੈ ਵੀ ਸਿਰਫ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰੇ ਬੜਾ ਵਧੀਆ ਸੁਣ ਰਹੇ ਇੱਕੋ ਹੀ ਸੁੱਤਾ ਮੈਂ ਬੰਦੇ ਦਾ ਨੀ ਨਾ ਕਸੂਰ ਕਹਿੰਦਾ ਮੈਂ ਤੇ ਇਹੋ ਕਹੂੰਗਾ ਵੀ ਥੋੜੇ ਕੰਮ ਕਾਰ ਬੰਦਾ ਘਟਾ ਲਿਆ ਵੀ ਘਰ ਸੌਣ ਲੈਂਦਿਆ ਕਰੋ ਇਹਨਾਂ ਨੂੰ ਟ੍ਰੇਨਾਂ ਚ ਸੌ ਜਾਂਦੇ ਆ, ਖੜੇ ਖੜੇ ਸੌ ਜਾਂਦੇ ਆ, ਪ੍ਰੋਗਰਾਮਾਂ ਚ ਜਾ ਕੇ ਸੌ, ਘਰ ਸੌ ਲੈਂਦਾ ਕਰੋ।
3: ਟ੍ਰੇਨਾਂ ਚ ਸੌਣ ਤੋਂ ਮੈਂ ਤੁਹਾਨੂੰ ਦੱਸਾਂ, ਸਾਡੇ ਫੈਮਿਲੀ ਦੇ ਵਿੱਚ ਦੋ ਬੰਦੇ ਏਦਾਂ ਦੇ ਆ, ਕਿਉਂਕਿ ਸਾਡਾ ਨਾ ਲਾਸਟ ਸਟੇਸ਼ਨ ਪੈਂਦਾ ਜਦੋਂ ਆਪਾਂ ਸਿਟੀ ਤੋਂ ਤੁਰਦੇ ਹਾਂ, ਤੇ ਦੋ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਨਿੱਤ ਫੋਨ ਆਉਂਦੇ ਆ ਕਿ ਮੈਂ ਅੱਗੇ ਨਿਕਲ ਗਿਆ, ਮੈਂ ਅੱਗੇ ਨਿਕਲ ਗਈ, ਮੈਨੂੰ
0: ਉਹਨਾਂ ਨੂੰ ਵੇਖੋ ਪਤਾ ਹੈ ਨਾ ਵੀ ਸਾਨੂੰ ਲੈ ਕੇ ਜਾਣ ਵਾਲੇ ਹੈਗੇ ਆ, ਜਿੱਦਣ ਇਹ ਪਤਾ ਹੋਇਆ ਨਾ ਵੀ ਸਾਰੇ ਬਿਜ਼ੀ ਹੁੰਦੇ ਆ ਤੁਰ ਕੇ ਆਏ ਕਿਤੇ।
1: ਲਾਸਟ ਸਟੇਸ਼ਨ ਵਾਲੇ ਮੈਨੂੰ ਲੱਗਦਾ ਸਭ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਨੀਂਦ ਆਈ ਜਾਂਦੀ, ਖਰੇ ਕੀ ਬੰਦਾ ਸਰਦਾਰ ਜੀ ਦਾ ਬਹੁਤ ਲੇਟ ਆਉਂਦਾ ਸੀ, ਸੋਈ ਜਾਂਦਾ ਸੀ।
3: ਦੀਦੀ ਇੱਕ ਦੋ ਵਾਰੀ ਇੱਦਾਂ ਹੋਇਆ ਜਦੋਂ ਅਸੀਂ ਨਵੇਂ ਨਵੇਂ ਆਏ ਨਾ, ਤਾਂ ਅਸੀਂ ਦੀਦੀ ਹੋਣਾ ਕੋਲ ਰਹਿੰਦੇ ਸੀ, ਉਦੋਂ ਮਕਾਨ ਵੀ ਲਿਆ ਹੋਇਆ ਸੀਗਾ, ਕਿਰਾਏ ਤੇ ਲੱਭ ਰਹੇ ਸੀਗੇ, ਤਾਂ ਜੀਜੂ ਨੇ ਨਾ ਇੱਕ ਦੋ ਵਾਰੀ ਮੈਨੂੰ ਕਹਿਣਾ ਕਿ ਮਨਪ੍ਰੀਤ ਤੂੰ ਚਾਹ ਰੱਖ ਦੇ, ਤਾਂ ਤੁਸੀਂ ਚਾਹ ਰੱਖ ਦੋ, ਤਾਂ ਮੈਂ ਨਾ ਰਿੰਕੂ ਨੂੰ ਲੈ ਕੇ ਆਇਆ, ਉਹ ਅੱਗੇ ਨਿਕਲ ਗਈ, ਅੱਗੇ ਨਿਕਲ ਗਈ, ਹਨਾ, ਤੇ ਦੀਦੀ ਨੇ ਆ ਕੇ ਦੱਸਣਾ ਵੀ ਮੈਂ
1: ਅੱਗੇ ਨਿਕਲੇ,
0: ਨਹੀਂ ਹੁੰਦਾ ਏਦਾਂ ਹੀ ਆ, ਜਿਹੜਾ ਬੰਦਾ ਉਸ ਰਾਹ ਚ ਜਦੋਂ ਪੈਂਦਾ ਨਾ ਉਹਨੂੰ ਉਦੋਂ ਹੀ ਪਤਾ ਲੱਗਦਾ, ਪਹਿਲਾਂ ਤੇ ਹਾਸਾ ਹੀ ਆਉਂਦਾ ਵਾ ਵੀ ਨਹੀਂ ਆਹ ਕਿੱਦਾਂ ਹੋ ਸਕਦਾ।
1: ਮੈਂ
3: ਸ਼ਨੀਵਾਰ
1: ਅੱਛਾ ਕੱਲ ਦੀ ਗੱਲ ਦੱਸਦੇ, ਕੱਲ ਰਾਤ ਮਤਲਬ ਇਹ ਕਸ਼ਮੀਰੀ ਹੈ ਨਾ, ਮਤਲਬ ਮਹਿੰਦਰ ਹੋਰੀ, ਤੇ ਕਾਹਵਾ ਪੀਂਦੇ ਆ ਰਾਤ ਨੂੰ ਅਸੀਂ, ਹਨਾ,
0: ਰੋਜ਼ ਹੀ
1: ਵਿੰਟਰਸ ਦੇ ਵਿੱਚ ਰਾਤੀ ਸੌਣ ਤੋਂ ਪਹਿਲਾਂ ਸਾਰੇ ਕਾਹਵਾ ਪੀ ਕੇ ਸੌਂਦੇ ਆ, ਤੇ ਕੱਲ ਮੈਂ ਬਣਾਉਂਦੀ ਹਾਂ ਹਨਾ, ਹਮੇਸ਼ਾ ਕੋਈ ਅੱਜ ਇਹ ਘੱਟ ਗਿਆ, ਅੱਜ ਇਹ ਹੋ ਗਿਆ ਹਨਾ, ਕੱਲ ਹਰਿੰਦਰ ਨੇ ਖੁਦ ਬਣਾਇਆ, ਇੰਨਾ ਸਵਾਦ ਕਾਹਵਾ ਬਣਿਆ, ਮੈਂ ਕਿਹਾ ਥੋੜਾ ਜ਼ਿਆਦਾ ਬਣਾ, ਮਤਲਬ ਸਵੇਰੇ ਬਣਾ ਕੇ ਚੱਲ ਜਾ, ਮੈਂ ਰਣਜੋਤ ਭਾਜੀ ਵਾਸਤੇ ਵੀ ਲੈ ਕੇ ਜਾਵਾਂਗੀ, ਬੜਾ ਸਵਾਦ ਸੀਗਾ। ਤੇ ਨਾ ਕਹਿੰਦੇ ਕਿ ਵੈਸੇ ਜਿਹਦੀ ਚੀਜ਼ ਹੁੰਦੀ ਹੈ ਕਸ਼ਮੀਰੀਆਂ ਦੀ ਚੀਜ਼ ਹੈ, ਤੇ ਕਸ਼ਮੀਰੀਆਂ ਤੋਂ ਹੀ ਵਧੀਆ ਬਣਨੀ ਹੈ, ਮੈਂ ਕਿਹਾ ਫਿਰ 12 ਸਾਲ ਮੈਂ ਇਹ ਬਣਾਉਂਦੀ ਰਹੀ, ਅੱਜ ਤਾਂ ਚਾਹ ਦੇ ਨਾਲ ਕਾਵਾ ਵੀ ਜੁੜ ਗਿਆ, ਹੁਣ ਕਾਵਾ ਵੀ ਸਰਦਾਰ ਜੀ ਬਣਾਉਣਗੇ,
0: ਜਿਹੜੇ ਬੰਦੇ ਨੇ ਕਦੀ ਕਦਾਈ ਬਣਾਉਣੀ ਹੁੰਦੀ ਨਾ ਚੀਜ਼ ਉਹ ਵਧੀਆ ਬਣਾਉਂਦਾ।
1: ਹਾਂ ਨਹੀਂ ਪਤਾ ਨੀ, ਪਰ ਬੜਾ ਹੀ ਘੈਂਟ ਬਣਿਆ ਸੀਗਾ ਕਾਵਾ।
0: ਚਲੋ ਆਪਾਂ ਕੀ ਕਹਿ ਸਕਦੇ ਹੁਣ,
1: ਸਵੇਰੇ ਉੱਠ ਕੇ ਮੈਂ ਕਿਹਾ ਸੀਗਾ ਸਵੇਰੇ ਤੁਸੀਂ ਆਪਣੀ ਕਾਫੀ ਬਣਾਓਗੇ, ਕਾਵਾ ਵੀ ਬਣਾ ਦਿਓ, ਬਣਾਇਆ ਹੀ
0: ਨਹੀਂ, ਵੇਖ ਲੋ।
3: ਮੇਰੇ ਵਾਸਤੇ ਸਭ ਤੋਂ, ਮੈਨੂੰ ਘਰ ਦੇ ਕੰਮ ਨੀ ਔਖੇ ਲੱਗਦੇ ਹਨਾ, ਕਿ ਮੇਰੇ ਵਾਸਤੇ ਲੇਜ਼ੀ ਡੇ ਦਾ ਸਿਰਫ ਆਈ ਹੈ ਕਿ ਮੈਨੂੰ ਸਵੇਰ ਦੇ 2 ਘੰਟੇ ਨਾ ਤੰਗ ਕਰੋ, ਮੈਂ ਪਤਾ ਨੀ ਮੇਰਾ ਸਿਗਨਲ ਹੀ 10 ਵਜੇ ਦਿਮਾਗ ਦਾ ਸ਼ੁਰੂ ਹੁੰਦਾ ਨਾ, ਕਿ ਹਾਂ ਜਿੱਦਾਂ ਹੁਣ ਅੱਜ ਮੰਡੇ ਵੀ ਹੈ, ਮੈਂ ਕੰਮ ਕਰਨਾ, ਮੈਂ 9 ਵਜੇ ਚਾਹ ਦਾ ਕੱਪ ਲੈ ਕੇ ਬਹਿਣਾ, ਮੇਰਾ 10 ਵਜੇ ਤੱਕ ਦਿਮਾਗ ਨੀ ਚੱਲਣਾ, ਮੈਂ ਸਿਸਟਮ ਇੱਧਰ ਉੱਧਰ ਖੋਲ ਕੇ ਦੇਖੀ ਜਾਣਾ ਹੈ, ਫੋਨ ਦੇਖ ਲਿਆ, ਹਾਂ 10 ਵਜੇ ਤੋਂ ਬਾਅਦ। ਅੱਛਾ ਫੇਰ ਮੈਨੂੰ ਤੁਸੀਂ ਭਾਵੇਂ ਰਾਤ ਦੇ 12-1 ਵਜੇ ਤੱਕ ਮੈਂ ਨੋਨ ਸਟੋਪ ਸਾਰਾ ਕੁਛ ਕਰੀ ਜਾਊਂਗੀ,
0: ਪੁਰਾਣੇ ਕਲਾਸਟਰ ਜਿਹੜੇ ਉਹ ਟਰੈਕਟਰ ਹੁੰਦੇ ਸੀ ਉਹਨਾਂ ਵਾਲਾ ਕੰਮ ਹੈ, ਪਹਿਲਾਂ ਹੌਲੀ ਹੌਲੀ ਗਰਮ ਹੁੰਦੇ ਸੀ,
3: ਜਦ
0: ਤੱਕ ਮੈਂ ਛੇੜਾਂ ਭੂੰਡ ਨੂੰ ਜਦ ਤੱਕ ਮੈਨੂੰ ਲੜ ਨਹੀਂ ਜਾਂਦਾ
3: ਹਾਏ ਸਮਰ ਇੰਨਾ ਇੰਪ੍ਰੈਸ ਸੀਗਾ ਨਾ ਉਹਨਾਂ ਦੇ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ
0: ਜੈਦੀਪ
3: ਕਹਿੰਦਾ ਕਿੰਨਾ ਕੁ ਵਧੀਆ ਸੀਗਾ ਸਮਰ ਅਗਲੇ ਦਿਨ ਵੀ ਮੇਰੇ ਨਾਲ ਗਿਆ ਕਹਿੰਦਾ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਲੱਗਿਆ ਸਭ ਤੋਂ ਵਧੀਆ ਕਿਹੜਾ ਲੱਗਿਆ ਫਿਰ ਮੈਂ ਡਿਸਕਸ ਆ ਰਹੀ ਕਹਿੰਦਾ ਕਿੰਨਾ ਮੈਨੂੰ ਨਾ ਕ੍ਰਿਸ਼ਨਾ ਵਾਲਾ ਜਿਹੜਾ ਉਹਨਾਂ ਨੇ ਮਹਾਭਾਰਤ ਦਾ ਉਹਨੇ ਐਕਚੁਅਲੀ ਮੈਨੂੰ ਕਿਹਾ ਕਿ ਮਮਾ ਆਪਾਂ ਅੱਜ ਸ਼ਾਮ ਨੂੰ ਬਹਿ ਕੇ ਉਹ ਸੀਨ ਦੇਖਾਂਗੇ ਤੇ ਦੇਖੋ ਬੱਚੇ ਕਿੰਨੀਆਂ ਚੀਜ਼ਾਂ ਸਿੱਖਦੇ ਨੇ ਪਰ ਹਾਂ ਮੇਰੇ ਵਾਸਤੇ ਲੇਜ਼ੀ ਡੇਜ਼ ਕਿ ਮੈਨੂੰ ਸਵੇਰ ਦੀ ਚਾਹ ਤੇ ਮੈਨੂੰ ਪਹਿਲੇ 2 ਘੰਟੇ ਕੋਈ ਕੰਮ ਨਾ ਕਹੋ ਮੇਰੀ ਤਾਂ ਸਿਮਰਨ ਦੀ ਬੜੀ ਇਸ ਚੀਜ਼ ਤੇ ਡਿਸਕਸ਼ਨ ਹੋਈ ਆ ਹੁਣ ਸਿਮਰਨ ਨੂੰ ਆਦਤ ਪੈ ਗਈ ਹੈ ਸਿਮਰਨ ਸਵੇਰੇ ਉੱਠ ਕੇ ਕੋਈ ਕੰਮ ਨਹੀਂ ਕਹਿੰਦੇ ਸੀ ਨਹੀਂ ਤਾਂ ਨਾ ਇਹਨਾਂ ਨੇ ਸੈਟਰਡੇ ਸਵੇਰੇ ਆਪਣਾ ਆ ਹੈਗਾ ਇੱਦਾਂ ਕਰਨਾ ਇਹਨੂੰ ਫੋਨ ਕਰ ਲਈਏ ਉਹਨੂੰ ਫੋਨ ਕਰ ਲਈਏ ਫਿਰ ਮੈਂ ਕਿਹਾ 10 ਵਜੇ ਤੱਕ ਕੁਛ ਨਾ ਕਹੋ ਤਾਂ ਬਾਅਦ ਦੇਖ
1: ਅੱਛਾ ਸਰਪ੍ਰਾਈਜ਼ਿੰਗਲੀ ਤੁਹਾਡਾ ਲੇਜ਼ੀ ਡੇ ਵਾਲੇ ਦਿਨ ਕਾਲ ਆਇਆ ਨਹੀਂ ਤੇ ਪਿਛਲੀ ਵਾਰੀ ਇਹ ਦੱਸਦੇ ਸੀਗੇ ਕਿ ਭਾਜੀ ਨੂੰ ਇੰਨੀ ਜ਼ਿਆਦਾ OCD ਹਰ ਚੀਜ਼ ਮਤਲਬ ਟਾਈਮ ਟੂ ਟਾਈਮ ਕਰ ਲਓ ਨਹੀਂ ਤੇ ਉਹ ਕੰਮ ਤੋਂ ਆ ਕੇ ਵੀ ਬੂਟ ਵੀ ਨਹੀਂ ਲਾਉਂਦੇ ਲੱਗ ਜਾਂਦੇ
3: ਉਸ ਚੀਜ਼ ਨੂੰ ਮੈਂ ਇਗਨੋਰ ਕਰਨਾ ਸ਼ੁਰੂ ਕਰਤਾ ਨਾ
1: ਕਰੀ ਜਾਓ ਮੈਨੂੰ ਫਰਕ ਨਹੀਂ ਪੈਂਦਾ
0: ਹੋਰ ਕੀ ਕਰ ਸਕਦਾ ਇਹ ਵੈਸੇ ਵਧੀਆ ਕੰਬੀਨੇਸ਼ਨ ਹੁੰਦਾ ਇੱਕ ਜਣਾ ਥੋੜਾ ਲੇਜ਼ੀ ਹੋਵੇ ਇੱਕ ਐਕਟਿਵ ਹੋਵੇ ਹੈ ਨਾ ਮੰਨ ਲਓ ਇੱਕ ਜਣਾ 10 ਵਜੇ ਤੱਕ ਉੱਠਦੇ ਹੀ ਲੱਗ ਪਿਆ ਫਰ ਫਰ ਮਾਰ ਤੇ ਨੇਰ ਬੰਦ ਤਾਂ ਦੂਸਰਾ 10 ਵਜੇ ਸਲੋ ਹੋਣ ਲੱਗਦਾ ਤੇ ਦੂਸਰਾ ਸ਼ੁਰੂ ਹੋ ਜੇ
3: ਸ਼ੁਰੂ ਚ ਮੈਂ ਬਹੁਤ ਸਟ੍ਰੈਸ ਚ ਰਹਿੰਦੀ ਸੀ ਪਤਾ ਕਿਉਂਕਿ ਇਹਨਾਂ ਦੇ ਘਰੇ ਨਾ ਸਾਰੇ ਜਲਦੀ ਉੱਠਦੇ ਮਤਲਬ 5 ਵਜੇ ਇਹਨਾਂ ਦੇ ਘਰ ਮਤਲਬ 6 ਵਜੇ ਉੱਠਣਾ ਸਿਮਰਨ ਦੀ ਫੈਮਿਲੀ ਚ ਲੇਟ ਉੱਠਣਾ
0: ਮੇਰਾ ਘਰ ਵਾਲਾ ਇੱਦਾਂ ਉਹ ਕਰਦਾ ਜੇ ਕਰਦਾ ਨਵਾਂ ਨਵਾਂ ਵਿਆਹ ਹੋਇਆ ਤੇ ਮੈਂ ਕੀ ਕਰਾਂ ਦਿਸ ਦੈਟ ਉਹ ਕਹਿੰਦੇ ਬੁੱਧ ਮੈਂ ਤੇ ਨਾ ਮਤਲਬ ਇੰਨਾ ਚਿਰ ਹੋ ਗਿਆ ਵਿਆਹ ਤੋਂ ਤੇ ਸਾਡੇ ਵੀ ਕਹਿੰਦੇ ਵੀ ਇੱਦਾਂ ਹੀ ਰਿਹਾ ਹੈਨਾ ਤੇ ਜੋ ਜਿੰਨੇ ਮਰਜ਼ੀ ਕਹਿੰਦੇ ਮੈਂ ਤੈਨੂੰ ਭਾਵੇਂ ਘੰਟਾ ਉਪਦੇਸ਼ ਦੇਈ ਜਾਵਾਂ ਪਰ ਮਤਲਬ ਸਾਰ ਇੱਕੋ ਹੀ ਆ ਬੜੀ ਛੇਤੀ ਤੈਨੂੰ ਇੱਕ ਗੱਲ ਸਿੱਖਣੀ ਪੈਣੀ ਵੀ ਦਫਾ ਹੋਵੇ ਇਸ ਤੋਂ ਵੱਧ ਕਹਿੰਦੀ ਮੈਂ ਤੈਨੂੰ ਕੁਛ ਨਹੀਂ ਕਰ ਸਕਦੀ ਕਹਿੰਦੀ ਜਿਹੜੀ ਚੀਜ਼ ਤੇ ਤੰਗ ਕਰ ਰਹੀ ਮੰਨ ਲਾ ਜੇ ਘਰ ਵਾਲਾ ਤੈਨੂੰ ਤੰਗ ਕਰ ਰਿਹਾ ਤੇ ਉਹਦੇ ਮੂੰਹ ਵੱਲ ਵੇਖ ਕੇ ਕਹਿ ਦਫਾ ਹੋਵੇ ਹਨਾ ਭਾਵੇਂ ਮਨ ਚ ਹੀ ਕਹਿ ਹੈ ਜੇ ਤੈਨੂੰ ਕੋਈ ਕੰਮ ਤੰਗ ਕਰ ਰਿਹਾ ਨਾ ਤੇ ਉਹਦੇ ਵੱਲ ਵੇਖ ਕੇ ਉਹਦੇ ਕਹਿ ਵੀ ਦਫਾ ਹੋਵੇ ਉਹਨੇ ਤਾਂ ਜ਼ਿੰਦਗੀ ਸੌਖੀ ਹੋ ਜੂਗੀ
1: ਆਪਾਂ ਕੋਸ਼ਿਸ਼ ਹਮੇਸ਼ਾ ਪਰਫੈਕਟ ਬਣਨ ਦੀ ਕੋਸ਼ਿਸ਼ ਕਰਦੇ ਹਾਂ ਉੱਥੇ ਹੀ ਆਪਾਂ ਆਪਾਂ ਨੂੰ ਤੰਗ ਹੁੰਦੇ ਆ ਆਪਾਂ
0: ਹਾਂ ਦਫਾ ਕਰਿਆ ਕਰੋ ਦਫਾ ਕਰਿਆ ਕਰੋ
3: ਮੈਂ ਭਾਜੀ ਹੁਣ ਆਈ ਕਰਦੀ
0: ਨਿਕਰ ਪਾਈ ਆ ਦਫਾ ਹੋਵੇ
3: ਬੜੀ ਵਾਰੀ ਹੁਣ ਬੜੀ ਵਾਰੀ ਸਿਮਰਨ ਨੂੰ ਮਿਲ ਕੇ ਗੱਲਾਂ ਨੀ ਪਸੰਦ ਆਉਂਦੀਆਂ ਮੈਨੂੰ ਸਿਮਰਨ ਦੀਆਂ ਗੱਲਾਂ ਨੀ ਪਸੰਦ ਆਉਂਦੀਆਂ ਮੈਂ ਕਹਿੰਦੀ ਹਾਂ ਹੁਣ 2 ਦਿਨ ਤੁਸੀਂ ਮੈਨੂੰ ਨਾ ਦੇਖੋ 2 ਦਿਨ
0: ਮੈਂ ਤੁਹਾਨੂੰ ਨਹੀਂ ਦੇਖੂੰਗੀ ਦਫਾ ਹੋ
1: ਮੀ ਟਾਈਮ ਬ੍ਰੇਕ
3: ਥੋੜੀ
1: ਦੇਰ ਬਾਅਦ ਯਾਦ
0: ਆਉਂਦਾ
3: ਯਾਦ ਹੀ ਨਹੀਂ ਲੜਾਈ ਹੋਈ ਹੈ ਹਾਂ ਇਹਦੇ ਵਰਗੀ ਤਾਂ ਰੀਸ ਹੀ ਕੋਈ ਨੀ
0: ਇਹ ਕਿੱਦਾਂ ਦੀ ਲੜਾਈ ਵੇਖੋ
1: ਫਿਰ ਯਾਦ ਆ ਜਾਂਦਾ ਫਿਰ ਸ਼ੁਰੂ ਕਰ ਲੈਂਦੇ
0: ਵਾਹ ਆ ਵੀ ਗੁੱਡਿਆ ਥੈਂਕ ਯੂ
3: ਥੈਂਕ ਯੂ ਜੀ
0: ਥੈਂਕ ਯੂ ਜੀ ਥੈਂਕ ਯੂ ਇਹੋ ਹੀ ਜ਼ਿੰਦਗੀ ਦਾ ਮਜ਼ਾ ਵਾ
1: ਜੀ ਹਨਾ ਐਵੇਂ ਰੱਖੀ ਜਾਓ ਦਿਲ ਤੇ ਮੈਂਟਲ ਹੈਲਥ ਖਰਾਬ ਕਰੀ ਜਾਓ
0: ਆ ਕੀ ਫਾਇਦਾ ਕੀ ਨਿਕਲਣਾ ਚੋ ਹਾਂਜੀ ਸਤਿ ਸ਼੍ਰੀ ਅਕਾਲ ਜਸਕੀਰਤ ਜੀ ਤੁਸੀਂ ਆਉਣੇ ਰਹੋ
1: ਕਿਉਂਕਿ
0: ਜਿਹੜਾ ਬੰਦਾ ਵਾਕਈ ਲੇਜ਼ੀ ਹੁੰਦਾ ਨਾ ਉਹ
3: ਬੰਦੇ
0: ਚ ਹਿੰਮਤ ਵੀ ਨਹੀਂ ਨਾ ਹੁੰਦੀ ਐਕਸੈਪਟ ਕਰ ਲੈ
1: ਹੁਣ ਕੱਪੜਿਆਂ ਵਾਲੀ ਗੱਲ ਸਾਰਿਆਂ ਦੇ ਘਰਾਂ ਚ ਇੱਕ ਹੁਣ ਤੁਸੀਂ ਵੀ ਫਟਾਫਟ ਕਿੰਨੀ ਛੇਤੀ ਤੁਸੀਂ ਕਿਹਾ ਇੱਕ ਕਮਰਾ ਹੁੰਦਾ ਜਿਹੜਾ ਸਟੋਰ ਰੂਮ ਜਾ ਬਣ ਜਾਂਦਾ ਪਰ ਕੋਈ ਮੰਨਦਾ ਹੀ ਨਹੀਂ ਹੈ ਨਾ
0: ਕੀ ਨਹੀਂ ਮੰਨਦਾ ਕੀ ਮਨਾਉਣਾ ਕੀ ਤੁਸੀਂ
1: ਸਾਰੇ ਕਿਸੇ ਨੂੰ ਪਸੰਦ ਨਹੀਂ ਕੱਪੜੇ ਟੱਪਣਾ
4: ਨਹੀਂ ਕੱਪੜੇ ਤੈਅ ਕਰਨ ਦਾ ਏਦਾਂ ਨਾ ਕਿ ਜਦੋਂ ਸ਼ਾਮੀ ਪਤਾ ਹੈ ਕਿ ਘਰ ਕੋਈ ਹੈ ਨਹੀਂ ਹੈ, ਸਾਰੇ ਕੱਪੜੇ ਜਿੱਦਾਂ ਤੈਅ ਕਰਨ ਵਾਲੇ ਹੈਗੇ ਨੇ, ਕੋਈ ਵੈਬ ਸੀਰੀਜ਼ ਲਗਾ ਲਈ, ਰੋਜ਼ ਸ਼ਾਮ ਦਾ ਕੰਮ ਹੈ, ਬੱਚਿਆਂ ਨੇ ਵੀ ਨਿਕਲ ਜਾਣਾ, ਪਾਪਾ ਨੇ ਵੀ ਨਿਕਲ ਜਾਣਾ ਇਹਨਾਂ ਦੇ ਨਾਲ, ਉਹ ਉਸੇ ਦਿਨ ਹੁੰਦਾ ਮੇਰਾ ਰੋਜ਼ ਸ਼ਾਮ ਦਾ ਮੇਰਾ। ਹੁਣ ਵਾਸ਼ਿੰਗ ਮਸ਼ੀਨ ਚੱਲ ਰਹੀ ਹੈ, ਫਿਰ ਡਰਾਇਰ ਪਾ ਦਾਂਗੀ, ਜਦੋਂ ਨਿਕਲਣਗੇ ਸ਼ਾਮੀ, ਜਦੋਂ ਸਾਰੇ ਘਰ ਨਹੀਂ ਹੋਣਗੇ ਮੇਰਾ ਉਦੋਂ ਕੰਮ ਹੁੰਦਾ। ਜਿਹੜਾ ਸਭ ਤੋਂ ਜ਼ਿਆਦਾ ਗੰਦਾ ਕੰਮ ਮੈਨੂੰ ਲੱਗਦਾ ਉਹ ਹੈ ਆਟਾ ਗੁੰਨਣਾ।
0: ਇਹ ਵੀ ਬੜਿਆਂ ਨੂੰ ਲੱਗਦਾ ਖਰਾਬ, ਉਹ ਖਰਾਬ ਹੋ ਜਾਂਦੇ ਨਾ, ਤੁਸੀਂ ਨੇਲਸ ਨੂਲਸ ਬਣਾਏ ਹੋਣੇ ਆ।
4: ਨਹੀਂ ਮੈਂ ਕੋਈ ਨੇਲਸ ਨਹੀਂ ਬਣਵਾਉਂਦੀ, ਕੁਝ ਵੀ ਨਹੀਂ, ਪਰ ਹੁਣ ਉਹ ਤੁਹਾਡਾ ਦਫਾ ਹੋ ਵਾਲਾ ਮੈਂ ਜਿਹੜਾ ਟਰਾਈ ਕੀਤਾ ਸੀਗਾ ਕਿ ਮੈਂ ਪਤਾ ਕੀ ਕਰਨਾ, ਜਦੋਂ ਆਟਾ ਗੁੰਨਣਾ ਬਈ ਦੇਖ ਲੈਣਾ ਫ੍ਰਿਜ 'ਚ ਹੈ ਨਹੀਂ, ਅਗਲੇ ਦਿਨ ਚਾਵਲ ਬਣਾ ਦੇਣੇ ਇਹਨਾਂ ਨੇ, ਨਾ ਮੇਰੇ ਮੋਬਾਈਲ ਦੇਖਣਾ ਕਿ ਅੱਛਾ ਅੱਜ ਆਟਾ ਨਹੀਂ ਗੁੰਨਿਆ। ਤਿੰਨ ਚਾਰ ਵਾਰੀ ਏਦਾਂ ਹੋਇਆ ਇਹਨਾਂ ਨੇ ਰਾਤੀ ਫ੍ਰਿਜ ਚੈੱਕ ਕਰਨਾ ਸ਼ੁਰੂ ਕਰਤਾ, ਆਟਾ ਗੁੰਨ ਕੇ ਸੌਣ ਲੱਗ
0: ਗਏ। ਅਰੇ ਗੁੱਡ ਹੋ ਗਿਆ ਫਿਰ, ਲੋੜ ਕਾਢ ਦੀ ਮਾਂ ਹੋ ਗਈ।
4: ਹੁਣ
0: ਇਹ ਨਾ ਕਿ ਗਿਫਟ ਕਰ ਦੋ ਮੈਨੂੰ,
1: ਜਸਕਿਰੀ
0: ਜੀ ਇੱਕ ਮਿੰਟ ਨੋਟ ਕਰਿਓ ਪੁਆਇੰਟ, ਜਿਨ੍ਹਾਂ ਨੂੰ ਲੜ ਕੇ ਭੁੱਲ ਜਾਂਦਾ ਵੀ ਅਸੀਂ ਥੋੜੀ ਦੇਰ ਪਹਿਲਾਂ ਲੜੇ ਹਾਂ, ਉਹ ਮੈਨੂੰ ਕਹਿ ਰਿਹਾ ਮੈਂ ਹੁਣ ਇਹਨਾਂ ਦੀਆਂ ਗੱਲਾਂ ਕੰਟਰਾਡਿਕਟਰੀ ਨੇ। ਵੇਖੋ
1: ਤੁਹਾਨੂੰ
0: ਪਤਾ ਕਿਉਂ ਨੀ ਦਿੱਤੇ, ਉਹ ਜਿਹੜੇ ਬੰਦ ਹੋ ਗਏ ਸੀ ਨਾ ਉਹ ਵਾਲੇ 500, ਮੈਂ ਉਹਦਾ ਕੰਮ ਤੇ ਵਹਿ ਵੀ ਨੀ ਆਉਣਾ।
4: ਤੁਸੀਂ 200 ਦੇ 5 ਦੇ ਦੋ ਨਾ,
0: ਆਹ ਤੇ ਬਾਕੀ ਲੈ ਲੈ ਜਿੱਦਾਂ ਦਿਲੋਂ ਮੰਗੇ ਹੁੰਦੇ ਆ, 100 ਦੇ 5 ਦੇ ਦੋ ਨਾ, ਅਰੇ ਅੰਦਰੋਂ ਨਿਕਲੀ ਆਵਾਜ਼,
1: ਇਦਾਂ ਫੀਲ ਹੋਇਆ ਜਿਵੇਂ ਜੁੱਤੇ ਛਪਾਈ ਦੀ ਰਸਮ ਆ ਰਹੀ ਹੈ, ਜੀਜੂ ਪਲੀਜ਼ 500 ਤੇ।
4: ਬਾਕੀ ਜਿਹੜਾ ਲੇਜ਼ੀ ਡੇ ਵਾਲਾ ਦਿਨ ਹੁੰਦਾ ਹੈ, ਜਿਸ ਦਿਨ ਬੱਚੇ ਜਿੱਦਾਂ ਸਕੂਲ ਚਲੇ ਗਏ, ਜਿਸ ਦਿਨ ਮੈਂ ਫਰਲੋ ਮਾਰੀ, ਉਸ ਦਿਨ ਮੇਰਾ ਆਉਂਦਾ ਬੱਚਿਆਂ ਨੂੰ ਛੋੜ ਕੇ ਆ ਕੇ ਸਭ ਤੋਂ ਪਹਿਲੇ ਚਾਹ ਪੀਤੀ, ਫਿਰ ਸਾਰੇ ਘਰ ਵਿੱਚ ਨਜ਼ਰ ਮਾਰੀ ਕਿ ਅੱਛਾ ਇਹ ਕੰਮ ਕਰਨ ਵਾਲੇ ਆ, ਫਿਰ ਮੈਂ ਕਿਹਾ ਸਭ ਦਫਾ ਹੋ ਜਾਓ, ਮੈਂ ਗੱਡੀ ਦੀ ਚਾਬੀ ਚੁੱਕਣੀ, ਮੈਂ ਚੱਲ ਜਾਣਾ ਵਾਕ ਕਰਨ।
0: ਗੱਡੀ ਦੀ ਚਾਬੀ ਚੁੱਕ ਕੇ ਵਾਕ ਕਰਨਾ,
4: ਮਤਲਬ
0: ਲੇਕ
4: ਤੇ ਚਲ ਜਾਣਾ
1: ਜਿਹੜਾ ਘਰ ਦੇ ਵਾਕ ਹੈ।
4: ਪੂਰਾ ਦਿਨ ਵੇਸਟ ਕਰਨਾ, ਜਿਸ ਦਿਨ ਮਿੱਥਿਆ ਹੋਏ ਕਿ ਅੱਜ ਕੁਛ ਨੀ ਕਰਨਾ, ਉਹ ਲੇਜ਼ੀ ਡੇ ਹੈ, ਐਬਸੋਲੂਟਲੀ ਕੁਛ ਨੀ ਕਰਨਾ।
0: ਨਾਈਸ ਨਾਈਸ।
4: ਹਾਂ ਬਾਕੀ ਆਟਾ ਗੁੰਨਣਾ ਮੈਂ ਆਊਟਸੋਰਸ ਕਰ ਦਿੱਤਾ ਹੈ। ਮੇਰਾ ਪਨੇਵਾ ਵੀ ਨਾਲ ਰਹਿੰਦਾ ਤੇ ਮੇਰੇ ਵੱਡੇ ਜਿਹੜੇ ਸਿਸਟਰ ਨੂੰ ਲਾਉਣਾ, ਉਹਨਾਂ ਦਾ ਬੇਟਾ, ਜਦੋਂ ਇਹਨਾਂ ਦਾ ਮੂਡ ਕਹਿਣਗੇ ਕਾਕੇ ਅੱਜ ਤੇਰੀ ਵਾਰੀ, ਅੱਜ ਤੂੰ ਗੁੰਜੇ ਰਾਤੀ ਭੁਰ ਕੇ ਖਾਣੇ ਤੇ ਚਾਵਲ ਖਾਣੇ ਆ, ਤੇ ਫਿਰ ਚੱਲੇਗਾ, ਨਹੀਂ ਤੇ ਫਿਰ ਆਪਸ ਚ ਸੋਚ ਲਓ ਕਿੰਨੇ ਆਟਾ ਗੁੰਨਣਾ।
0: ਨਹੀਂ ਵਧੀਆ, ਵੇਖੋ ਹੁਣ ਮਤਲਬ ਜੇ ਰੋਟੀ ਖਾਣੀ ਹੈ ਤਾਂ ਫਿਰ ਕੁਛ ਤੇ ਕਰਨਾ ਪੈਣਾ,
1: ਸਾਰਿਆਂ ਦਾ ਇੱਕ ਉਹ ਹੈ ਨਾ, ਵਧੀਆ ਸਾਰੇ ਮਿਲ ਕੇ ਰਲ ਮਿਲ ਕੇ ਕਰੋ।
0: ਗੁੱਡ ਗੁੱਡ ਗੁੱਡ। ਨਹੀਂ ਤੂੰ,
4: ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਅਗਲਾ ਕਲਰ ਹੁਣ ਤੁਹਾਡਾ ਇੱਕ ਕੋਈ ਭਾਜੀ ਹੋਣਗੇ,
0: ਕੋਈ ਮੇਲ ਆਊਗਾ
4: ਦੇਖਣੇ।
0: ਹਾਂ ਤੂੰ ਕੁਝ ਸੁਣ ਲਿਆ ਹੋਣਾ, ਤੂੰ ਕੁਝ ਸੁਣ ਲਈ ਹੋਣੀ ਥੱਥੀ ਜੀ ਆਵਾਜ਼ ਬੈਕਗਰਾਉਂਡ ਚ ਸੁਣ ਲਿਆ ਕੁਛ।
4: ਨਹੀਂ
0: ਨਹੀਂ, ਨੈਕਸਟ ਤੇ ਸਾਡੇ ਨਾਲ ਆਪਣਾ ਨੀਤੂ ਜੀ ਨੇ। ਉਹ ਮੈਂ ਕਹਿੰਦੇ ਹੁਣ ਮੈਂ ਤਾਂ ਕੀਤਾ ਨੀ, ਮੈਂ ਕਿਹਾ ਤੂੰ ਆ ਗਈ। ਚਲੋ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਤੇ ਰੇਡੀਓ ਹਾਂਜੀ 1674 AM।

0: तो नीलाम करो सुस्ती।
1: सुस्ती शब्द ही कुछ इदा है ना, एवं लगता है कि बस
2: अज मैं भी पाई, मैं तू ही
1: बोली बोली
2: बोलो
1: मैनू इदा लगता है कि वाकई हर एक चीज कई एक वर्ड बोलना भी ना कई बार इदा लगता है। बच्चों तो देखो उन्होंने सवेरे सवेरे इतने स्पेशली बच्चे पूछो जिमें तुम पिक कर गए कि अज दिन किमें गया गुड हर एक चीज गुड एक अज टिफिन च सारा कुछ वधिया सी गुड की पढ़ा गुड ते ओ सुस्ती सब तो ज्यादा ते पहला मतलब इंडिया वाले बच्चों तो रोकना पैंदा ओ इन्ना ज्यादा एक्सप्लेनेशन देंदे एक एक चीज तुहानू दसणगे इत्थे ते एक च एक शब्द च खत्म
2: ते मतलब घट तो घट उहनां नूं इह हुंदा वी पंजाबी ते बोलणी ना ना पवे
1: हां
2: पंजाबी च सुस्ती होंदी। कृष्णा जी कहिंदे वी मैं तुहाडा सुण रिहा प्रोग्राम उठ नहीं लगा है मैं ते काम कार वास्ते जाना ही पर कहिंदे भी उस तो बाद फिर मैं टॉपिक सुनिया ते मैं अपनी रिस्पोंसिबिलिटी समझदे हुए मैं
1: छुट्टी ले ली
2: जस्ट स्टैंडिंग फर्म ते मैं अपनी टीम दे नाल मतलब खड़ा ऑनर करदा ते मतलब पए हां बस गुड गुड
1: मैं इदा लगदा कि कई बारी तो वाकई है ना जिवें हुण फोन दूर पिया है या फोन का चार्जर दूर पिया है तुहाडा फोन डेड होने वाला उस च भी सुस्ती आती है कि चार्जर लभ के ला लीए ते मैं लगता अलार्म वाला तो सारे ही करते होने बहुत रेयर होंगे कि जेडे मतलब स्नूज वाला सिस्टम पता है ना सपोज 5 बजे तुम उठना है तो तुम 3 दिन स्नूज लगाने उठ मतलब तुम बंद करके फिर सो जाना है फिर बंद करके फिर सो जाना है एंड जो तुम पता है तीजा ये बाद नहीं होना जे मैं नहीं उठा तो फिर काम खराब है ना ये स्नूज वाला तो मैं लगता है कॉमन ही है
2: एक जहां वो सुस्ती होंगी मान लो तुम पै गए है ना बाद कोई चीज रह गई बाहर भुल गए ओहो जा बत्ती बत्ती ऑन करनी जा मान लो हीटिंग ऑन ऑफ करनी भुल गए
1: नहीं पर उस कह सकते हो कि बंद मतलब सुन लेंदे हुण तक
2: चलो
1: हुण तो सुन रहे ने
2: गुड
1: लेकिन जो मैं बच्ची सी ओ वाले ना बन जान बस मैं बहुत लेजी सी मतलब मैनू लगता कि
2: माड़ी मोटी तिकी करके
1: अच्छा उस भी तो क्रिएटिविटी हो गई थोड़ी है ना
2: तो दंद जो काले हो रहे मुड़ के बाद चेर बाके ने डर पा के हटाया भी नहीं लैड अंदर नहीं जानी चाहिए पता नहीं की हो जाता दिस दैट बला है ना तो लकली बाद छेती पहना के लग गया सिमरन जी कहते वाह वाह कहते कि कल एक पैकनम के प्रोफेसर साहब ने स्टूडेंट को गड्डी धवाई नजारा आ गया हूँ कहें चप्पल ला के गड्डी विच बैठिया करना स्टूडेंट ने वेख्या भूंड जमा सही नाम दिता तुसी चलो सानू की दफा करो समझ गए मैं तुसी समझ गए कि नहीं
1: हां समझ गई पर घर दी गल्ला घर च रखिया करो एवें
2: नहीं और मैं कहना भी नहीं रखनी चाहिए घर दे मतलब कि हे हद तक ठीक आ जिहड़ियां घर रखण वालियां ना असल च वो कुछ होर होंदियां ने वो रखनिया चाहीदियां पर आपां जिहड़ियां इदां दियां भी रखदे आ ना उहदे नाल इक मैसेज इह जांदा वी उहनां बंदिया नूं वी यार अहीं दुखी आ बाकी दा इहदे वेखो नाल वेखो जिहड़ा बंदा खुल के दस दिंदा ना मैनूं लगदा उस बंदे दा तुसीं सोचो वी उहदे कोल लड़ाई थोड़ी हो गई
1: गड्डी धोवाण वास्ते पहले दी प्रोसेस जिहड़ी कन्विंस करना
2: ਕੀ ਗੱਡੀ
1: ਅੱਜ ਤੂੰ ਧੋ
2: ਤੇਰੀ ਧੋਣ ਵਾਲੀ ਹੋ ਗਈ ਆ ਪਿਆਰੀ ਗੱਲਬਾਤ ਚੱਲ ਰਹੀ ਹੈ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਮੁਬਾਰਕਾਂ ਇੰਨਾ ਸੋਹਣਾ ਪ੍ਰੋਗਰਾਮ ਸਿਰਜਣ ਦੇ ਲਈ ਧੰਨਵਾਦ ਕ੍ਰਿਸ਼ਨ ਜੀ ਬਹੁਤ ਸੋਹਣੀ ਸ਼ਾਮ ਦੇ ਲਈ ਤੇ ਸਾਰਿਆਂ ਨੇ ਬਹੁਤ ਸੋਹਣਾ ਸੁਣਾਇਆ ਪਰ ਜੈਵੀਰ ਨੇ ਤੇ ਕਹਿੰਦੇ ਕਮਾਲ ਹੀ ਕਰ ਦਿੱਤੀ ਆਪਣੇ ਅੰਦਾਜ਼ ਦੇ ਵਿੱਚ ਪ੍ਰੋਗਰਾਮ ਆਪਣੇ ਨਾਂ ਕਰ ਲਿਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਭੈਣ ਜੀ ਤੁਹਾਡਾ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣੇ ਤੇ ਇਹਨਾਂ ਦਾ ਵੀ ਇੱਕ ਹੁਣ ਤੁਹਾਡੇ ਨਾਲ ਤੇ ਚਲੋ ਗੱਲ ਕਰਨ ਦਾ ਨਹੀਂ ਮਜ਼ਾ ਆਉਣਾ ਮਤਲਬ ਇਹਨਾਂ ਦਾ ਇੱਕ ਅਲੱਗ ਅੰਦਾਜ਼ ਹੈ ਇੱਕ ਅਲੱਗ ਰੰਗ ਹੈ ਤੇ ਬਹੁਤ ਜ਼ਰੂਰੀ ਅੰਗ ਹੈ ਜਾਂਦੇ ਪ੍ਰੋਗਰਾਮਾਂ ਦੇ ਲਈ ਬਹੁਤ ਧੰਨਵਾਦ ਤੁਹਾਡਾ ਭੈਣ ਜੀ ਆਉਣ ਦੇ ਲਈ ਪ੍ਰੋਗਰਾਮ 'ਚ ਸ਼ਿਰਕਤ ਕਰਨ ਦੇ ਲਈ ਸੁਣਾਉਣ ਦੇ ਲਈ ਥੈਂਕ ਯੂ ਕੁਲਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰੰਜੋ ਜੀ ਦਿਸ ਮੈਸੇਜ ਭੈਣ ਜੀ ਨੂੰ ਸੁਣਾਓ ਦੋ ਭੂਆ ਇਹ ਹੋਣਾ ਹੋਣਾ ਹੈ ਭੈਣ ਜੀ ਨੂੰ ਸੁਣਾਓ ਦੋ ਭੂਆ
1: ਅੱਛਾ
2: ਓਕੇ ਆਹ ਜਿਹੜਾ ਆਪਣੇ ਓਕੇ ਸੋਰੀ ਇਹਨਾਂ ਨੇ ਗਾਣਾ ਭੇਜਿਆ ਵਾ ਓਕੇ ਹੁਣ ਮੈਂ ਸੁਸਤੀ ਦੀ ਤੁਹਾਨੂੰ ਇੱਕ ਉਦਾਹਰਨ ਦਿੰਦਾ ਚਲੋ ਇਹਨਾਂ ਨੇ
1: ਲਿਖਿਆ ਨਹੀਂ ਉਹ ਗਾਣਾ
2: ਇਹਨਾਂ ਦੇ ਤਾਂ ਮੈਨੂੰ ਚੇਤਾ ਆ ਗਿਆ ਇਹ ਇਹਨਾਂ ਨੇ ਨਾ ਯਾਰ ਮੈਂ ਡੇਟ ਭੁੱਲ ਗਿਆ ਫਿਰ ਮਤਲਬ ਵਾਹਵਾ ਹੀ ਚਿਰ ਹੋ ਗਿਆ ਵਾ ਸੁਣਨ ਵਾਲੇ ਸ਼ਾਇਦ ਚੇਤਾ ਚੂਤਾ ਹੋਣਾ ਵਾ ਮਤਲਬ 4-5 ਸਾਲ ਹੋ ਗਏ ਹੋਣੇ ਇਹ ਕੋਵਿਡ ਦੇ ਦਿਨਾਂ ਦੀ ਗੱਲਾਂ ਸ਼ਾਇਦ ਹੈ ਨਾ 21-22 ਦੀ ਗੱਲ ਹੋਣੀ ਆ ਅਤੇ ਇਹਨਾਂ ਨੇ ਨਾ ਕੁਛ ਭੇਜੇ ਉਸ ਸਮੇਂ ਦੇ ਬੱਚਿਆਂ ਦੇ ਲਈ ਇਹਨਾਂ ਨੇ ਕਾਰਡ ਭੇਜੇ ਸੀ ਮਤਲਬ ਇਹ ਮਤਲਬ ਬਹੁਤ ਹੀ ਵਧੀਆ ਗੱਲ ਨਹੀਂ ਆ ਪਰ ਮੈਂ ਐਕਸੈਪਟ ਕਰਦਾ ਵੀ ਗਾਂਹ ਮੇਰੇ ਤੋਂ ਇਹ ਚੀਜ਼ਾਂ ਨਾ ਹੋਣ ਚਲੋ ਅਤੇ ਮੈਂ ਪਰਸੋਂ ਕੋਈ ਚੌਥ ਜੇ ਜਾਂ ਪਿਛਲੇ ਹਫ਼ਤੇ ਖਰੇ ਮੈਂ ਸਫਾਈ ਸਫੂਈ ਕਰਨ ਲਿਆ ਕੋਈ ਇੱਧਰ ਉੱਧਰ ਸਮਾਨ ਸੁੱਟਣ ਲੱਗਾ ਅਤੇ ਉਹਦੇ 'ਚੋਂ ਨਿਕਲੇ ਉਦਣ
1: ਅੱਛਾ
2: ਨਹੀਂ ਉੱਥੋਂ ਉੱਦਾਂ ਹੀ ਪਏ ਆ ਤੇ ਹੁਣ
1: ਤੁਸੀਂ ਦਿੱਤੇ ਨੀ ਔਰ ਬੱਚੇ ਆਣੇ ਵੀ ਹਟ ਗਏ ਵੱਡੇ ਹੋ ਗਏ
2: ਵੱਡੇ ਹੋ ਗਏ ਬੱਚੇ ਵਿਆਹੁਣ ਵਾਲੇ ਹੋ ਗਏ ਕਿੱਥੇ ਰੱਖੇਗਾ ਉਸੇ ਚ ਲਾਲ ਜੀ ਦਾ ਵੀ ਕੋਈ ਇੱਕ ਲੂੰਗੀ ਜੀ ਪਤਾ ਨੀ ਕੀ ਇੱਕ ਹੀ ਤੇ ਉਹ ਫਿਰ ਮੈਨੂੰ ਚੇਤਾ ਵੀ ਉਹ ਵੀ ਹੈਗੀ ਸੀ ਉਹ ਹਲੇ ਲੱਭੀ ਨੀ ਆਂਟੀ ਜੀ ਉਹ ਵੀ ਹਲੇ ਕਿਤੇ ਨਾ ਕਿਤੇ ਇਦਾਂ ਹੀ ਲੱਭ ਲੁਭ ਪੈਣੀ ਆ ਤੇ ਫਿਰ ਉਹ ਵੀ ਆਪਾਂ ਦੇ ਦਾਂਗੇ ਪਰ ਮੇਨ ਗੱਲ ਇਹ ਵੀ ਇਹ ਬੜੇ ਚਾਅ ਦੇ ਨਾਲ ਲੈ ਕੇ ਆਏ ਇੱਕ ਬਹੁਤ ਵਧੀਆ ਗੱਲ ਨਹੀਂ ਆ ਤੇ
1: ਪਰ ਹਾਂ ਇਹ
2: ਸੁਸਤੀ ਜਦੋਂ ਤੁਸੀਂ ਚੀਜ਼ਾਂ ਡਿਲੇ ਕਰਨ ਲੱਗ ਪੈਂਦੇ ਨਾ ਆਹ ਨੁਕਸਾਨ ਹੁੰਦਾ ਕਿ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਨੀ ਯਾਰ ਕੱਲ ਦੇ ਦਾਂਗੇ ਕੋਈ ਨੀ ਸੋ ਆਹ ਮੈਂ ਇਸ ਕਰਕੇ ਚੀਜ਼ ਕਈ ਵਾਰੀ ਨਾ ਤੁਸੀਂ ਕਈ ਡਿਕਲੇਅਰ ਕਰ ਦਿੰਦੇ ਨਾ ਓਪਨਲੀ ਤੇ ਤੁਸੀਂ ਫਿਰ ਵੀ ਉਹਦੇ ਤੇ ਵਰਕਆਊਟ ਸ਼ਾਇਦ ਕਰਨਾ ਸ਼ੁਰੂ ਕਰ ਦਿੰਦੇ ਤੁਹਾਨੂੰ ਸ਼ਰਮ ਮਾਰਦੀ ਹੈ ਵੀ ਅੱਗੇ ਤੋਂ ਨਹੀਂ ਆ ਕੰਮ ਹੋਣਾ ਚਾਹੀਦਾ
1: ਉਹ ਚੀਜ਼ ਹੈ ਕਿਉਂਕਿ ਉਹ ਡੈਫੀਨੇਟਲੀ ਆਪਾਂ ਇੱਕ ਕੰਫਰਟ ਜ਼ੋਨ ਜਾਂ ਆਪਾਂ ਨੂੰ ਲੱਗਦਾ ਨਾ ਕਿ ਚੱਲ ਫਿਰ ਕਰ ਲਾਂਗੇ ਜਿੱਥੇ ਆਪਾਂ ਇੱਕ ਸਪੇਸ ਹੀ ਬਣਾ ਦਿੰਦੇ ਨਾ ਫਿਰ ਉਹ ਡਿਲੇ ਕਰਕੇ ਫਿਰ ਉਹ ਚੀਜ਼ਾਂ ਪਾਈਲਡ ਅਪ ਹੀ ਹੁੰਦੀਆਂ
2: ਇਹ ਚੀਜ਼ਾਂ ਕਿੱਡੀਆਂ ਵਧੀਆ ਵੇਖੋ ਆਪਾਂ ਹੁਣ ਇਹਨਾਂ ਦੇ ਉਦਮ ਦੀ ਜੇ ਗੱਲ ਕਰੀਏ ਤੇ ਉਦੋਂ ਨਾ ਗਏ ਸੀ ਆਪਣਾ ਫਿਜ਼ਿਕ ਗਏ ਸੀ ਹਨਾ ਤੇ ਉੱਥੋਂ ਇਹ ਲੈ ਕੇ ਆਏ ਸੀ ਤੇ ਉੱਥੋਂ ਇਹਨਾਂ ਦੇ ਨਹੀਂ ਸੋਰੀ ਕੀਨੀਆ ਤੇ ਉੱਥੋਂ ਮੇਰੇ ਉੱਥੋਂ ਦਾ ਜਿਹੜਾ ਗੁਰੂ ਘਰ ਸੀ ਉਹਦੇ ਵਿੱਚ ਮੇਰੇ ਲਈ ਰੇਡੀਓ ਦੇ ਲਈ ਉੱਥੇ ਅਰਦਾਸ ਕਰਵਾ ਕੇ ਤੇ ਉਹ ਇਹਨਾਂ ਨੇ

0: ਦਿਲ ਤੇ ਲੱਗੀ ਤੇ ਸੁਣਨ ਤੋਂ ਬਾਅਦ ਮੇਰਾ ਆਲਸ ਕੁਛ ਹੱਦ ਤੱਕ ਘਟ ਗਿਆ। ਸਤਬੀਰ ਜੀ ਕਹਿੰਦੇ ਨੇ, ਥੈਂਕ ਯੂ ਤੁਹਾਡਾ ਸਤਬੀਰ। ਪੰਜਾਬੀ ਬੰਦਾ ਜੇ ਲੇਜ਼ੀ ਨਾ ਹੋਵੇ ਤੇ ਉਹ ਪਿਓਰ ਪੰਜਾਬੀ ਨਹੀਂ। ਲਓ ਇਹਨਾਂ ਨੇ ਗਾਲੀ, ਇਹਨਾਂ ਨੇ ਗਾਲੀ, ਹੁਣ ਕਈ ਪਤਾ ਕੀ ਕਹਿ ਰਹੇ ਹੋਣਗੇ, ਉਹ ਪੰਜਾਬੀ ਮੁੰਡਾ ਗਾਲ ਨਾ ਕੱਢੇ ਉਹ ਪੰਜਾਬੀ ਕਾਹਦਾ, ਪੰਜਾਬੀਆਂ ਦੇ ਸਿਆਈਆਂ ਵੀ ਸਾਡੀਆਂ ਤਾਂ ਵਡਿਆਈਆਂ ਵੀ ਵੱਖਰੀਆਂ ਵੱਖਰੀਆਂ। ਤੇ ਮੈਨੂੰ ਤੇ ਮੰਮੀ ਕਹਿੰਦੇ ਕਿ ਨਹੀਂ ਨਹੀਂ ਉਹ ਵੀਰ ਜੀ ਗਲਤ, ਅਸੀਂ ਤਾਂ ਕਹਿੰਦੇ ਨੇ ਕਿ ਸਾਰੇ ਕਾਰ 'ਚ ਬੈਠ ਕੇ ਵੇਟ ਕਰਦੇ। ਥੈਂਕ ਯੂ। ਤੇ ਕੁਲਵੀਰ ਜੀ ਕਹਿੰਦੇ ਕਿ ਜਾਸ਼ੀ ਰਣਜੋਤ ਜੀ ਨੂੰ ਕਿੰਨਾ ਪਤਾ ਬੇਸਿਕ ਮੇਕਅਪ ਦਾ, ਪਤਾ ਦੱਸੋ ਲੈ ਵਿੱਚ
1: ਇਹਨਾਂ ਨੂੰ ਸਭ ਕੁਛ ਪਤਾ ਹੈ।
0: ਮੈਂ ਤੇ ਤੁਸੀਂ ਮਤਲਬ ਮੈਨੂੰ ਤੇ ਇੰਨਾ ਪਤਾ, ਮੈਨੂੰ ਤੇ ਇੰਨਾ ਪਤਾ ਵੀ ਤੁਸੀਂ 10 ਲੇਅਰਾਂ ਲਾ ਲਓ ਤੇ ਮੈਂ ਥੱਲੜੀ ਦੱਸ ਦੂੰ ਵੀ ਸਭ ਤੋਂ ਥੱਲੇ ਗਿਲੇ।
1: ਮੈਨੂੰ ਇਸ ਤੋਂ ਪਤਾ ਲੱਗ ਗਿਆ। ਇੱਕ ਵਾਰੀ ਮੈਂ ਆਪਣੇ ਇੱਥੇ ਇੱਕ ਮੇਕਅਪ ਆਰਟਿਸਟ ਦਾ ਇੰਟਰਵਿਊ ਲਿਆ ਸੀਗਾ ਤੇ ਉਸ 'ਚ ਤੁਸੀਂ ਮੈਨੂੰ ਕਹਿ ਰਹੇ ਸੀ ਇਹ ਪੁੱਛੋ ਯਾਰ, ਆਈ ਵਾਸ ਲਾਈਕ ਕਿ ਇਹ ਕਵੀ ਕੀ ਕਲਪਨਾ ਕਹਾਂ ਤੱਕ ਜਾ ਰਹੀ ਹੈ। ਮਤਲਬ ਮੈਂ ਤੇ ਆਪਣੇ ਵੱਲੋਂ ਬੀਇੰਗ ਅ ਗਰਲ ਹੈ ਨਾ, ਬੀਇੰਗ ਅ ਵੂਮਨ, ਆਪ ਪੁੱਛ ਸਕਦੇ ਹੋ ਕਿ ਹਾਂ ਕਿਹੜੀ ਲੇਟੈਸਟ ਟ੍ਰੈਂਡ 'ਚ ਲਿਪਸਟਿਕ ਹੈ। ਉਹ ਜੇ ਬੰਦਾ ਪੁੱਛੇ ਕਿ ਆਹ ਸਵਾਲ
0: ਪਤਾ ਕੀ ਆ, ਜਦੋਂ ਹੁਣ ਜਿਹੜੇ ਵੇਖਣ ਵਾਲੇ ਆ ਉਹ ਬੰਦਾ, ਕੋਈ ਬੰਦਾ ਵੇਖੂਗਾ ਨਾ, ਹੁਣ ਬੰਦੇ ਦੇ ਨਜ਼ਰੀਏ ਤੋਂ ਜੇ ਸਵਾਲ ਜਵਾਬ ਹੋਊਗਾ ਤਾਂ ਫੇਰ ਹੀ ਕੋਈ ਵੇਖੂਗਾ। ਲੇਡੀਜ਼ ਦਾ ਤਾਂ ਆਲਰੇਡੀ ਉਹ ਤਰਦਾ ਜਿਹਾ ਤੇ ਉਦੋਂ ਉਹਨਾਂ ਨੂੰ ਪਤਾ ਹੀ ਹੁੰਦਾ, ਉਹਦੇ ਅੱਜ ਕੱਲ੍ਹ ਹਰ ਕੋਈ ਬੈਠੀ ਹੁੰਦੀ ਆ ਉਹਦੇ ਉੱਤੇ,
1: ਮੂਹਾਂ ਬੋਲਦੇ ਨਾ ਐਮ ਹੀ ਹੋਏ। ਪਰ ਮਤਲਬ ਇਹ, ਪਰ ਇਹ ਹਰ ਕਿਸੇ ਦੇ ਵਿੱਚ ਨਹੀਂ ਹੁੰਦਾ ਨਾ। ਹੁਣ ਕਿਸੇ ਨੂੰ ਲੱਗਦਾ ਕਿ ਇਹਦੇ ਤਾਂ ਮੇਰੇ ਸਬਜੈਕਟ ਹੀ ਨਹੀਂ ਹੈ, ਇਹਦੇ ਠੀਕ ਹੈ ਲੈ ਰਹੋ ਇੰਟਰਵਿਊ, ਅਸੀਂ ਤਾਂ ਸਿਰਫ ਰਿਕਾਰਡ ਹੀ ਕਰਨਾ। ਲੇਕਿਨ ਜਿਹੜਾ ਤੁਹਾਡਾ ਕਰੇਜ਼ ਸੀ ਨਾ, ਐਂਡ ਆਈ ਵਾਸ ਲਾਈਕ ਵਾਹ
0: ਯਾਰ, ਇੰਨੇ ਚਿਰ ਬਾਅਦ ਦਿਲੋਂ ਕੱਢੀ ਤੁਸੀਂ ਆ, ਉਦਾਂ ਨਹੀਂ ਕਰ ਲੈਂਦਾ। ਨੂਬ ਜੀ ਕਹਿੰਦੇ ਨੇ ਵੀ ਲਿਪਾ ਪੋਚੀ ਕਰਕੇ ਜਿਹੜਾ ਆਪਾਂ ਪਹਿਲਾਂ ਗੱਲ ਆਪਾਂ ਰੱਖੀ, ਇਹ ਵੀ ਗੱਲ ਠੀਕ ਆ, ਇਹ ਵੀ ਗੱਲ ਹੋਈ ਆ
1: ਨਾ।
0: ਜਸਵਾਲ ਸਾਹਿਬ ਕਹਿੰਦੇ ਕਿ ਟਿੱਚ ਹੋ ਕੇ, ਹਾਂ ਟਿੱਚ ਹੋ ਕੇ ਵੀ ਠੀਕ ਆ, ਉਹ ਤੁਸੀਂ ਵੇਖ ਲਓ ਕਿਹਨੂੰ ਹੋਣਾ ਆਪਾਂ। ਤੇ ਸੱਜ ਸਵਰ ਕੇ, ਓਕੇ ਥੈਂਕ ਯੂ। ਤੇ ਆਪਣਾ ਵਿਸ਼ਾਲ ਵਿਜੇ ਜੀ ਕੀ ਕਹਿੰਦੇ ਕਿ ਬੀਬੀਆਂ ਲਈ ਕਹਿੰਦੇ ਕਿ ਟਾਈਮ ਨਾਲ ਹੀ ਨਹਾ ਲਿਆ ਜਾਂ ਟਾਈਮ ਨਾਲ ਹੀ ਸਿਰ ਵਾਹ ਲੈਣ, ਸੈਂਸ ਆਫ ਅਚੀਵਮੈਂਟ। ਅੱਛਾ ਵਾਹ, ਇਹ ਤਾਂ ਜ਼ਿਆਦਾ ਕੋਈ ਮਤਲਬ ਸਾਇੰਸਦਾਨ ਜੀ ਟਾਈਪ ਹੋ ਗਈ ਨਾ ਗੱਲ। ਇਹਨੇ ਸਿਕਸ ਸੈਂਸ ਨਹੀਂ ਕੰਮ ਕਰ ਰਹੀ ਅੱਜ, ਸੈਂਸ ਆਫ ਅਚੀਵਮੈਂਟ। ਬਾਦਵਾ ਸਾਹਿਬ ਕਹਿੰਦੇ ਨੇ ਕਿ ਹੈਪੀ ਵਾਲਾ ਮੰਡੇ, ਇਹ ਥੈਂਕ ਯੂ। ਤੇ ਵਧੀਆ ਵਧੀਆ ਵੀਕ ਰਹੇ ਤੁਹਾਡਾ। ਤੇ ਮਨਦੀਪ ਕੌਰ ਜੀ ਕਹਿੰਦੇ ਕਿ ਸੱਜ ਧੱਜ ਕੇ, ਹਾਂ ਵੀ ਠੀਕ ਆ,
1: ਸੱਜ ਧੱਜ ਕੇ,
0: ਹਾਂ ਵੀ ਠੀਕ ਆ, ਸੱਜ ਧੱਜ ਕੇ। ਗੁਰਜੀਤ ਕੌਰ ਜੀ ਕਹਿੰਦੇ ਕਿ ਰੰਗ ਵਾਲੀ ਦਾਤਣ ਕਰਕੇ, ਹਾਂ ਨਹੀਂ ਦੰਦਾਸਾ ਲਾ ਕੇ ਕਹੋ ਫਿਰ, ਏਦਾਂ ਨਹੀਂ ਫਿਰ ਰੰਗ ਵਾਲੀ ਦਾਤਣ ਥੋੜੀ ਫਿਰ।
1: ਸ਼ੁਕਰ ਉਹਨਾਂ ਨੇ ਇੱਦਾਂ ਕਹਿਤਾ, ਮੈਨੂੰ ਤੇ ਦੰਦਾਸਾ ਆਲਰੇਡੀ ਨਹੀਂ ਪੱਲੇ ਪੈਣਾ ਸੀਗਾ
0: ਦੰਦਾਸਾ। ਹਾਂ ਤੇ ਕਹਿੰਦੇ ਵੀ ਮੰਮੀ ਕਹਿੰਦੇ ਹੁੰਦੇ ਸੀ ਟਿੱਚ ਹੋ ਗਏ ਆਪਾਂ, ਹਾਂ ਆਹ ਵੀ ਠੀਕ ਹੈ ਨਾ, ਟਿਚਨ ਬਿਚਨ
1: ਅਜੇ ਤੱਕ ਅੱਡੀਆਂ ਕੂਚ ਕੇ,
0: ਅੱਡੀਆਂ ਕੂਚ ਕੇ, ਉਹੀ ਲੱਗਾ ਤੁਹਾਨੂੰ ਸਹੀ, ਓਕੇ ਚਲੋ। ਤੇ ਕਹਿੰਦੇ ਮੂੰਹ ਸਿਰ ਲਿਪ ਕੇ, ਨਹੀਂ ਉਹ ਤੇ ਮੇਕਅਪ ਨੂੰ ਕਹਿੰਦੇ ਨੇ ਨਾ। ਤੇ ਸੁੱਖ ਜੀ ਆ ਗਏ, ਸੁੱਖ ਜੀ ਆ ਗਏ, ਪਰੇ ਹੋ ਜਾਓ ਪਰੇ ਹੋ ਜਾਓ। ਕਹਿੰਦੇ ਕਿ ਹਾਏ ਆਲਸ ਤਾਂ ਇੰਨੀ ਆ ਕਿ ਇਹ ਦੱਸਣ ਨੂੰ ਹੀ ਦੇਣਾ ਕਰਨਾ, ਤੁਸੀਂ ਤੇ ਨਾ ਕਹੋ ਸੁੱਖ ਜੀ,
1: ਤੁਸੀਂ ਤੇ ਸਾਰਾ ਦਿਨ ਹੀ ਲੱਗੇ ਰਹਿੰਦੇ
0: ਕਰਦੇ ਹੋ ਤੁਸੀਂ। ਤੇ ਸਟਿਲ ਆਲ ਫੈਮਿਲੀ ਮੈਂਬਰਸ ਆਰ ਕਹਿੰਦੇ ਕਿ ਇਨ ਬਲੈਂਕਟ, ਤੇ ਮੈਂ ਕਿਹਾ ਜਾ ਰਿਹਾ ਕਿ ਚਾਹ ਬਣਾਓ, ਉੱਠੋ ਮਨਾ। ਅੱਛਾ ਰਕੇਸ਼ ਜੀ ਕਹਿੰਦੇ ਨੇ ਇਹਨਾਂ ਦਾ ਚਲੋ ਟਾਈਮ ਦਾ ਵੀ ਫਰਕ ਹੈ ਨਾ, ਉਹ ਤਾਂ ਹੋਇਓ ਨਾ ਤੁਸੀਂ। ਹਾਂ ਆਹ ਗੱਲ ਵੀਰ ਜੀ ਕਹਿੰਦੇ ਕਿ ਆਹ ਗੱਲ ਗਲਤ ਹੈ, ਜੇਕਰ ਮੈਂ ਲੇਜ਼ੀ ਹੁੰਦੀ ਤਾਂ ਤੁਹਾਡੀ ਬੁਝਾਰਤੇ ਦੇ ਜਵਾਬ ਨਹੀਂ ਸੁਣੇ। ਹਾਂ ਇਹ ਗੱਲ ਠੀਕ ਹੈ ਨਾ,
1: ਸੀਤੇ ਫੋਨ ਨਹੀਂ ਕਰਦੇ ਨਾ
0: ਹੀ ਕੋਈ ਮੈਸੇਜ ਆਉਂਦਾ ਸੀ ਤੇ ਨਾ ਕੋਈ ਕਾਲ ਵੀ ਕਰ ਲਵਾਂਗੇ ਕਦੇ, ਕਹਿੰਦੇ ਕਰ ਲਵਾਂਗੇ ਕਦੇ, ਤੇ ਹਾਲੇ ਕਹਿੰਦੇ ਕਿ ਮੈਸੇਜ ਇੰਜੋਏ ਕਰੋ ਮੇਰੇ। ਇਹ ਧਮਕੀ ਜੀ ਲੱਗ ਰਹੀ ਹੈ,
1: ਕਰਾਂਗੇ ਕਦੇ। ਘੁੰਮਣ ਜੀ ਦੇ ਸਿਰਫ ਲੇਖ ਹੀ ਸੁਣੇ, ਆਵਾਜ਼ ਨਹੀਂ ਸੁਣੀ ਅੱਜ ਤੱਕ, ਇਹ ਵੀ ਇਹਨਾਂ ਨੇ ਮੈਸੇਜ ਆਪਣਾ ਉਹ ਕਰਤਾ।
0: ਦੇਖੋ ਰੇਡੀਓ ਦੀ ਖੂਬਸੂਰਤੀ ਇਹੋ ਹੀ ਆ ਹਨਾ, ਕਿ ਤੁਸੀਂ ਇੱਕ ਤੁਹਾਡਾ ਉਹ ਓਲਾ ਜਿਹਾ ਬਣਿਆ ਰਹੇ। ਤੇ ਹਾਂਜੀ ਲਾਲ ਜੀ ਤੁਸੀਂ ਆਉਂਦੇ ਹੋ, ਕੀ ਹਾਲ ਚਾਲ ਹੈ? ਜਸਕੀਰੇ ਜੀ ਦੀ ਗੱਲ ਸੱਚੀ ਹੋ ਗਈ ਯਾਰ, ਮੇਰੀ ਸੱਚੀ ਹੋ ਗਈ
1: ਮੈਨੂੰ ਤਾਂ ਲੱਗਿਆ ਤੁਸੀਂ ਜਾਣ ਕੇ ਬੁਲਾਇਆ ਉਹਨਾਂ ਨੂੰ।
0: ਨਹੀਂ ਨਹੀਂ ਮੈਂ ਤਾਂ ਨਹੀਂ ਦੱਸ ਲਿਆ, ਮੈਂ ਤਾਂ ਆਲਵੇਜ਼, ਮੈਂ ਤਾਂ ਕਹਿੰਦਾ ਵੀ ਮੇਰਾ ਭਰਾ ਆਲਵੇਜ਼ ਮੇਰੇ ਨਾਲ ਰਹੇ, ਮੈਂ ਤਾਂ ਦਿਲੋਂ ਚਾਹੁੰਦਾ ਵੀ ਆਪਾਂ
1: ਕੀ ਪਤਾ
0: ਰਹਿੰਦੀ ਜ਼ਿੰਦਗੀ ਤੱਕ ਇਸੇ ਤਰ੍ਹਾਂ ਇਕੱਠੇ ਇਕੱਠੇ ਨਾਲ ਨਾਲ ਅੰਗ ਸੰਗ ਰਹੀਏ ਆਪਾਂ, ਇਹਨਾਂ ਦਾ ਸਾਥ ਕੌਣ ਨਹੀਂ ਚਾਹੁੰਦਾ।
1: ਤੁਸੀਂ ਵੀ ਲੈ ਲਓ ਬੈਕਸ਼ ਮਾਰਚ ਕਰ ਨੇੜੇ,
0: ਆਹੋ ਤਾਂ ਮਿਲ ਲੈ ਲਾਂਗੇ ਜੀ, ਕਿਹੜੀ ਗੱਲ ਹੈ ਦੱਸ।

0: ¿Sí?
1: Y no era, y no era así, y no era por eso.
0: Me.
1: Una vez en país.
0: ¿Qué, qué?
1: Me hagan en país, pero esta que te crees una hora. Y yo me gané leer de esa, leer de esa, no creí.
2: ਪਾ ਜੀ ਆਪਣੇ ਆਪ ਚ ਇੱਕ ਸਬਜੈਕਟ ਹੈ, ਇਹਨਾਂ ਨੂੰ ਸਟੱਡੀ ਕਰਨਾ ਬੜਾ ਔਖਾ।
1: ਇਹ ਇਹ ਬੰਦਾ ਤਾਂ ਬੀਬੀ ਨੂੰ ਦੇਖ ਕੇ ਰਹਿਣ ਦੱਸਦਾ ਵੀ ਇਹਨੇ ਅੱਜ ਬਾਲ ਧੋਤੇ ਨੀ ਧੋਤੇ।
0: ਵੇਖਿਆ ਇਹਨਾਂ ਨੂੰ ਕਾਲੀ ਪੈਣ ਦੀ ਕਾਲੀ ਇਹਨਾਂ
1: ਲਫਾਵੇ ਨੀਚੇ
2: ਵਾਕਈ ਯਾਰ
0: ਨਹੀਂ ਉੱਪਰ ਵਾਲੀ ਖੁੱਲਦੀ ਵੀ ਔਖੀ ਸੀ ਯਾਰ,
2: ਪਤਾ ਨੀ ਕਿਸ ਤਰੀਕੇ
1: ਕਈ ਵਾਰੀ ਰਬੜੀ ਲਾ ਦੇ ਰਬੜ ਵੀ ਨੀ ਖੋਲਣੀ, ਨੀਚੇ ਦੰਦੀ ਵੱਢ ਕੇ ਕਰ ਲੈਣਾ ਸਾਰਾ ਦਹੀਂ।
0: ਅੱਛਾ ਤੁਸੀਂ ਕਦੀ ਏਦਾਂ ਕੀਤਾ ਜਿੱਦਾਂ ਆਪਾਂ ਆਈਦਾ ਸੀ ਨਾ ਸਕੂਲੋਂ ਤੇ ਬਟਨ ਨੀ ਖੋਲਣੇ, ਓਦਾਂ ਹੀ ਔਖੇ ਸੌਖੇ ਹੋ ਕੇ ਲਾਉਣ ਦੀ ਕੋਸ਼ਿਸ਼ ਕਰਨੀ ਸ਼ਰਟ ਨਾ? ਔਖੇ ਸੌਖੇ ਹੋ ਗਏ ਇੱਥੇ ਜੇ ਫਸ ਜਾਣੀ ਗੁੱਟ ਚ, ਉਹੀ ਔਖੇ ਖਿੱਚ ਔਖੇ ਸੌਖੇ ਹੋ ਗਏ ਖਿੱਚੀ ਜਾਣੇ, ਉਹ ਵੀ ਨੀ ਖੋਲਣਾ,
1: ਬਟਨ ਤੋੜ ਦੇਣਾ ਬਟਨ ਤੋੜ ਜਾਂਦੇ।
0: ਇਹ ਆ ਵੈਸੇ ਇਹਨੇ ਇਹਨਾਂ ਹੁਣ ਬੀਬੀਆਂ ਨੂੰ ਜੇ ਜਿੱਦਾਂ ਦੀਆਂ ਆਪਾਂ ਗੱਲਾਂ ਦੱਸਣ ਲੱਗ ਪਏ ਨਾ, ਇਹਨਾਂ ਨੂੰ ਲੱਗਣਾ ਵੀ ਸਾਡੇ 'ਚ ਤਾਂ ਹੈ ਹੀ ਨਹੀਂ ਆਲਸ, ਆਦੇ ਆਲਰੇਡੀ ਹੈਰਾਨ ਹੋਣ ਲੱਗ ਪਏ ਨੇ।
2: ਪੈਨਸਿਲ ਵਾਲੀ ਗੱਲ ਤੋਂ ਵਿਸ਼ਵਾਸ ਤੋਂ ਬਾਹਰ ਸੀਗੀ,
0: ਹਾਲੇ ਤਾਂ ਵਿਸ਼ਾਲ ਨਹੀਂ ਆਇਆ।
2: ਇਹ ਵੈਸੇ ਵਿਸ਼ਾਲ ਟਾਈਪ ਟੌਪਿਕ ਸੀ ਵੈਸੇ। ਅੱਛਾ ਅੱਛਾ ਵੈਸੇ ਵੈਸੇ ਵੈਸੇ ਕੋਈ ਵੀ ਟੌਪਿਕ ਹੁੰਦੇ ਭਾਜੀ ਟਾਈਮ ਲੈਂਦੇ ਥੋੜਾ, ਜਿਵੇਂ ਮੈਂ ਇਹ ਵਾਲਾ ਟੌਪਿਕ ਭੇਜਿਆ ਭਾਜੀ ਦਾ ਨਾਲ ਦੇ ਨਾਲ ਆ ਗਿਆ ਥੰਬਸ ਅਪ।
0: ਮੈਂ ਸੁਸਤੀ ਕਰ ਵੇਖੋ ਭੇਜਦਾ, ਮਤਲਬ ਮੈਂ ਸੁਸਤੀ ਤੇ ਨਹੀਂ ਕਰਦਾ, ਇਹ ਲੇਜ਼ੀ ਪਣਾ ਥੋੜੀ ਆ। ਮੈਂ ਉਸੇ ਲਗਾ ਦਾ ਨਹੀਂ,
2: ਵਧੀਆ ਲੱਗਿਆ ਤੁਹਾਨੂੰ ਟੌਪਿਕ, ਤੁਹਾਨੂੰ ਕਿਹਾ ਕਿ ਹਾਂ ਇਹ ਗੱਲ।
1: ਕਈ ਨਾਲ ਤੋਂ ਦੇਖਿਆ ਮੈਂ ਨਾ ਬੀਬੀਆਂ ਭਾਈ ਅਲਾਰਮ ਲਾ ਲੈਣਗੀਆਂ ਸਿਰੇ, ਪਰ ਅਲਾਰਮ ਉੱਠ ਕੇ ਬੰਦ ਨਹੀਂ ਕਰਨਗੀਆਂ,
2: ਦੂਰ
0: ਰੱਖਣਾ। ਨਹੀਂ ਇਸ ਗੱਲੋਂ ਮੈਂ ਕਹੂੰਗਾ ਵੀ ਮਤਲਬ ਉਲਟਿਆ, ਫਿਰ ਵੀ ਭਾਵੇਂ ਮੈਂ ਪਹਿਲਾਂ ਹੀ ਆਉਣਾ ਵਾ ਪਰ ਫਿਰ ਵੀ ਸਰਦਾਰਨੀ ਪਹਿਲਾਂ ਉੱਠਦੀ ਆ। ਮੈਂ ਮੈਨੂੰ ਪਤਾ ਵਾ ਇੱਕ ਨਾ ਉਹ ਦਿਮਾਗ ਚ ਉਹ ਚੀਜ਼ ਚੱਲ ਰਹੀ ਹੁੰਦੀ ਆ ਵੀ ਮੈਂ ਨਹੀਂ ਵੀ ਉੱਠੂ ਤੇ ਕੋਈ ਹੈਗਾ ਵਾ ਮੈਨੂੰ ਉਠਾਉਣ ਵਾਲਾ, ਮੈਂ ਲੇਟ ਨਹੀਂ ਹੋਣ ਲੱਗਾ ਹਨਾ ਵੀ ਮੈਨੂੰ ਕਿਸੇ ਨੇ ਉਠਾਉਣਾ ਵਾ, ਉਹ ਜਿਹੜੀ ਚੀਜ਼ ਆ ਨਾ ਉਹ ਤੁਹਾਨੂੰ ਲੇਜ਼ੀ ਕਰਦੀ ਆ, ਆਸਰਾ ਤੁਹਾਨੂੰ ਲੇਜ਼ੀ ਕਰਦਾ।
2: ਮੈਨੂੰ ਕਿਤੇ ਵੀ ਜਾਣਾ ਕੱਲੇ ਨੀ ਵਧੀਆ ਲੱਗਦਾ, ਜਦੋਂ ਦਾ ਵਿਆਹ ਆਪਾਂ ਇਕੱਠੇ ਚੱਲੀਏ ਮਤਲਬ ਸੋਹਣਾ ਲੱਗਦਾ, ਇਕੱਠੇ ਜਾਈਏ ਬੱਚਿਆਂ ਨੂੰ ਲੈ ਕੇ ਜਾਈਏ ਤਿਆਰ ਹੋਈਏ, ਤੇ ਕਹਿੰਦੇ ਕਈ ਕਿਤੇ ਕਿਤੇ ਕੱਲੇ ਵੀ ਜਾਣਾ ਚਾਹੀਦਾ। ਮੈਂ ਕਿਹਾ ਜਿਸ ਦਿਨ ਉਹ ਕੱਲੇ ਜਾਣ ਦੀ ਆਦਤ ਇੱਕ ਵਾਰੀ ਬੰਦਾ ਖੋਲ ਜਾਂਦਾ ਨਾ, ਫਿਰ ਉਹਨੂੰ ਵਧੀਆ ਵੀ ਨਹੀਂ ਲੱਗਦਾ ਇਕੱਠੇ ਜਾਣਾ, ਫਿਰ
0: ਜਾਣ ਦੋ ਵਿਚਾਰੇ ਨੂੰ ਕਿਤੇ। ਲਾਲ ਜੀ ਲੈ ਕੇ ਜਾਈਏ ਯਾਰ, ਲੈ ਕੇ ਜਾਈਏ ਬੰਦੇ ਨੂੰ ਕਿਤੇ।
1: ਉਹ ਵਿਚਾਰਾ ਕੱਲਾ ਜਾਂਦਾ ਨਾ ਤੇ ਆਪਣੇ ਘਰ ਵਾਲਾ ਸਟੇਸ਼ਨ ਅੱਗੋਂ ਪਾਰ ਕਰ ਦਿੰਦਾ।
0: ਇਹਨਾਂ ਨੇ ਕਿੱਡੀ ਆਪਣੀ ਤਲਿਸਮੀ ਦੁਨੀਆ ਚ ਕੈਦ ਕੀਤਾ ਵਿਚਾਰੇ ਨੇ।
2: ਨਹੀਂ ਨਹੀਂ ਮੈਂ ਨਹੀਂ, ਅਗਲਾ ਖੁਦ ਹੀ ਨਹੀਂ ਜਾ ਕੇ ਰਾਜੀ।
0: ਲੈ
2: ਹਾਂ
0: ਲਾਲ ਜੀ ਉਹ ਗੱਲ ਦੱਸੋ ਜਦੋਂ ਫਿਲਮ ਵੇਖਣ ਗਏ ਹੋ ਤੁਸੀਂ ਤੇ ਕਸ਼ਮੀਰੀ ਸਾਹਿਬ ਤੁਹਾਡੇ ਲਾਗੇ ਬੈਠੇ ਸੀ ਜਦੋਂ
2: ਤੁਸੀਂ ਸੁੱਤੇ ਨੂੰ ਉਠਾਇਆ,
0: ਜਦੋਂ ਤੁਸੀਂ ਫਿਲਮ ਤੋਂ ਬਾਅਦ ਚ ਉਠਾਏ ਭਾਈ ਉੱਠ ਮੁੱਕ ਗਈ ਆ।
1: ਸੱਚੀ ਭਾਈ ਸੋਚਦੇ ਆ
0: ਵੇਖੋ ਸੌਂ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਹੈ ਨਾ, ਕੋਈ ਵੀ ਫਿਲਮ ਚ ਸੌਂ ਸਕਦਾ, ਪਰ ਸੁੱਤੇ ਉੱਠ ਕੇ ਫਿਲਮ ਦੇ ਰਿਵਿਊ ਦੇ ਦੇਣਾ ਇਹ ਇਹ ਸਕਿੱਲ ਹੈ ਯਾਰ।
2: ਪੇਡ ਐਕਟਰ ਡਿਨਰ ਖਾਣਾ ਹੀ ਨਹੀਂ ਖਾਣਾ
0: ਸਾਰੀ ਫਿਲਮ ਸੌਂ ਕੇ ਕੱਢ ਦੇ ਤੇ ਫੇਰ ਵੀ ਉੱਠ ਕੇ ਆਪਣੇ ਰਿਵਿਊ ਦੇ ਦੇ।
2: ਅੱਛਾ ਮੈਂ
1: ਬਾਈ ਸਭ ਤੋਂ ਔਖੀ ਗੱਲ ਹੋਰ ਵੀ ਹੁੰਦੀ ਹੈ ਹਨਾ,
0: ਮੈਨੂੰ
1: ਸਭ ਧੋਖਾ ਲੱਗਦਾ ਵੀ ਕੋਈ ਵੀ ਨਾ ਜਿਵੇਂ ਜਾਂ ਕੋਈ ਆਨਲਾਈਨ ਜਾਂ ਏਦਾਂ ਕੋਈ ਫਾਰਮ ਭਰਨਾ ਹੋਵੇ ਬਾਈ, ਪਤਾ ਮੈਨੂੰ ਮੈਨੂੰ ਉਹ ਚੀਜ਼ ਹੁੰਦੀ ਨੀ, ਚਾਹੇ ਇੱਕ ਪੇਜ ਵਾਲਾ ਫਾਰਮ ਹੋਵੇ ਮੈਨੂੰ ਲੱਗਦਾ ਮੈਨੂੰ ਮੇਰੇ ਕੋਲ ਹੁੰਦਾ। ਮੈਂ ਜਿਵੇਂ ਹੁਣ ਪਿੱਛੇ ਆਇਆ ਤੇ ਮੈਂ ਨੀ ਭਰਿਆ, ਮੈਂ ਕਿਹਾ ਤੂੰ ਮੇਰਾ ਵੀ ਤੂੰ ਭਰ ਦੇ ਨਾ ਵੀ ਮੈਂ
0: ਵਿਸ਼ਵਾਸ ਇਹਨਾਂ ਚੀਜ਼ਾਂ ਦੇ ਉੱਤੇ ਟਿਕੇ ਹਾਂ ਵੀ ਚਲੋ ਕਿਸੇ 'ਤੇ ਯਕੀਨ ਹੀ ਆ, ਪਰ ਵਾਰ ਵਾਰ ਉਹ ਚੀਜ਼ ਟੁੱਟਦੀ ਹੈ ਫਿਰ ਆਪਾਂ ਉਸੇ ਦੇ ਉੱਤੇ ਟਿਕੇ ਹਾਂ। ਕਿਤੇ ਕਿਤੇ ਉਹ ਚੀਜ਼ ਠੀਕ ਵੀ ਆ ਪਰ ਬਹੁਤੀਆਂ ਸਾਡੀਆਂ ਪ੍ਰੋਬਲਮਾਂ ਹੈਗੀਆਂ ਇਸੇ ਕਰਕੇ।
1: ਤੁਹਾਡੀ ਗੱਲ ਸਹੀ ਹੈ ਜੇ ਨਾ ਤੁਹਾਡਾ ਕੋਈ ਤੁਹਾਡਾ ਨਾਲ ਕੋਈ ਕਰਨ ਵਾਲਾ ਹੋਇਆ ਤੇ ਤੁਸੀਂ ਆਲਸੀ ਹੋ ਜਾਂਦੇ ਹੋ, ਮੈਨੂੰ ਹੁਣ ਪਤਾ ਵੀ ਅਨੀਤਾ ਨੇ ਸਾਰੇ ਫੋਰਮ ਕਰ ਦੇਣਾ, ਇਹਨੂੰ ਇਹ ਇਹਨਾਂ ਚੀਜ਼ਾਂ ਐਕਸਪਰਟ ਆ, ਇਹਨੂੰ ਚਾਹੇ ਘੰਟਾ ਡੇਢ ਘੰਟਾ ਫੋਰਮ ਭਰ ਲਈ।
0: ਇਹੋ ਹੀ ਆ ਨਾ ਵੀ ਤੁਹਾਨੂੰ ਪਤਾ ਵੀ ਮੇਰੇ ਨਾਲੋਂ ਕਿਸੇ ਨੇ ਬਿਹਤਰ ਕਰ ਲੈਣਾ ਜਾਂ ਮੇਰੇ ਲਈ ਕਿਸੇ ਨੇ ਕਰ ਦੇਣਾ, ਇਹ ਚੀਜ਼ ਵੀ ਤੁਹਾਨੂੰ ਲੇਜ਼ੀ ਕਰਦੀ ਆ।
1: ਹਾਰਡ ਕਾਪੀ ਹਾਰਡ ਪੇਪਰ ਭਰਨਾ ਹੈ ਨਾ, ਉਹ ਵੀ ਮੈਨੂੰ ਬਹੁਤ ਔਖਾ ਲੱਗਦਾ। ਬਾਕੀ ਕੋਈ ਗੱਲ ਨੀ, ਬਾਕੀ ਕੰਮ ਤਾਂ ਆਪਾਂ ਸਾਰੀ ਕਰ ਹੀ ਲੇਜ਼ੀ
0: ਲਗਭਗ। ਬਾਕੀ ਕੀ ਰਹਿ ਗਿਆ, ਜਿਦਾ ਰੋਟੀ ਪਾਣੀ ਬਣਾਉਣਾ ਹੈ ਨਾ, ਉਹ ਸਾਰਾ ਪਤਾ ਵੀ ਨਿੱਕੇ ਨਿੱਕੇ ਜੇ ਕੰਮ ਉਹ ਸਾਰੇ ਕਰ ਲੈਂਦੀ ਆ, ਉਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਮਾਰਨੀਆਂ, ਵੱਡੇ ਵੱਡੇ ਕੰਮ ਇਹ ਮੈਂ ਆਪਣੇ ਲਈ ਰੱਖ ਲੈਣਾ
2: ਅਟੈਂਡ ਕਰਨਾ ਹੋਸਟ,
0: ਉਹਨਾਂ ਦੇ ਜਾਣ ਤੋਂ ਬਾਅਦ ਮੁੜ ਕੇ ਭਾਂਡੇ ਭੁੰਡੇ ਮਾਂਜਣੇ, ਇਹ ਤਾਂ ਚਲੋ ਕਰ ਹੀ ਲੈਂਦੇ ਹਾਂ। ਕੁਛ ਤੇ ਹੋਵੇ ਨਾ, ਤੁਸੀਂ ਆਪਣੀ ਮਰਜ਼ੀ ਦੇ ਨਾਲ ਕੁਛ ਤੇ ਕਰ ਰਹੇ ਹੋ, ਪਰ ਇਹ ਜਿੱਦਾਂ ਕੰਮ ਕੰਮ ਕਰਦੇ ਰਹਿੰਦੇ ਨਾ, ਇਹ ਸਗੋਂ ਮੈਨੂੰ ਲੱਗਦਾ ਕਈ ਵਾਰੀ ਮੈਂ ਇੱਕ ਦਿਨ ਸੋਚਦਾ ਵੀ ਇਹ ਕੰਮ ਕਰ ਲੈਣ, ਕੋਈ ਕੋਰੀਅਰ ਕਰਦਾ, ਜਿੱਦਾਂ ਮਤਲਬ 2 ਘੰਟੇ ਰੇਡੀਓ ਸੁਣਨਾ ਵਾ, ਤੁਸੀਂ ਗੱਡੀ ਚਲਾ ਰਹੇ ਹੋ 2 ਘੰਟੇ ਰੇਡੀਓ ਸੁਣਿਆ, ਉੱਥੇ ਜਾ ਕੇ ਤੇ ਤੁਸੀਂ ਫੜਾਏ, ਮਤਲਬ ਇੱਕੋ ਹੀ ਇਹਨਾਂ ਕੋਈ ਇੱਕੋ ਹੀ ਚਾਹੀਦਾ ਰਨ, ਇੱਕੋ ਚੀਜ਼ ਹੀ ਹੋਵੇ ਇਹਨਾਂ ਕੋਈ ਡਿਸਟਰਬੈਂਸ ਨਾ ਹੋਵੇ ਵਾਰ ਵਾਰ ਉਤਰਨ ਚੜ੍ਹਨ ਵਾਲੀ, ਵੀ ਇੱਕੇ ਵਾਰੀ ਜਾਣ ਘੰਟੇ ਕੁ ਦੀ ਡਰਾਈਵ ਹੋਵੇ ਉੱਥੇ ਫੜਾਉਣ ਅਤੇ ਫਿਰ ਵਾਪਸ ਆ ਜਾਣ, ਹੈ ਨਾ, ਅਤੇ ਨਾਲੇ ਪੈਸੇ ਮਿਲ ਜਾਣ ਨਾਲੇ ਰੇਡੀਓ ਸੁਣ ਲੈਣ ਅਤੇ ਸਾਰੇ ਕੰਮ ਹੋ ਜਾਣੇ। ਹੈਲੋ,
3: ਮੈਨੂੰ ਮੈਂ ਤਾਰੀਫ ਤੁਸੀਂ ਕੀਤੀ ਹੈ, ਜੋ ਕੀਤਾ ਮੈਂ ਕਹਿਣਾ ਹੀ ਏਦਾਂ ਸੀ, ਕਿਉਂਕਿ ਉਹਦਾ ਰੀਜ਼ਨ ਇਹ ਹੈ ਟੋਪਿਕ ਤੁਸੀਂ ਲਗਾਇਆ ਲੀਜ਼ੀ, ਹਨਾ, ਤੁਹਾਡੀ ਕੋਈ ਲੀਜ਼ੀਨੈਸ ਵਾਲੀ ਗੱਲ ਹੀ ਨੀ ਆ ਰਹੀ, ਮੱਲੋ ਮੱਲੀ ਦਿਲ ਕਰਦਾ ਕਿ ਤੁਹਾਨੂੰ ਇੰਨਾ ਬੂਸਟ ਅਪ ਕਰੀਏ ਨਾ ਵੀ ਵਧੀਆ, ਹਨਾ, ਵੀ ਤੁਸੀਂ ਗੱਲਾਂ ਕਰ ਰਹੇ ਹੋ ਲੇਜ਼ੀ ਦੇ, ਹੋਰ ਹੈ ਮਜ਼ਾ ਬਣਾ ਰਹੇ, ਲੱਗ ਹੀ ਨਹੀਂ ਰਿਹਾ ਕਿ ਲੇਜ਼ੀ ਵਾਲੀਆਂ ਹੈ ਗੱਲਾਂ ਚੱਲ ਰਹੀਆਂ ਨੇ, ਬਟ ਫਿਰ ਵੀ ਅਸੀਂ ਬੂਸਟ ਹੋਈ ਜਾ ਰਹੇ ਹਾਂ, ਜਿੱਦਾਂ ਕਹਿੰਦੇ ਨੀ ਇੱਕ ਆਇਆ ਸੀ ਆਈ ਐਮ ਦਾ ਲਵ ਚਾਰਜਰ, ਯੂ ਆਰ ਦਾ ਫੁੱਲ ਚਾਰਜਰ
0: ਆਇਆ ਸੀ ਨੀ ਹੈ,
3: ਤੁਹਾਡੇ ਨਾਲ ਗੱਲ ਕਰਕੇ ਨਾ ਕੰਮ ਮੇਰਾ ਕੰਮ ਚੱਲਦਾ ਹੀ ਰਹਿੰਦਾ ਨਾਲ ਨਾਲ ਨਾਲ ਨਾਲ ਨਾ, ਮੈਨੂੰ ਤਾਂ ਲੱਗਦਾ ਮੈਂ ਤੁਹਾਡੇ ਨਾਲ ਗੱਲ ਕਰ ਲੈਂਦੀ ਮੈਂ ਹੋਰ ਐਕਟਿਵ ਹੋ ਜਾਂਦੀ ਹਾਂ, ਮੈਨੂੰ ਨੀਤਾ ਨਾਲ ਸੁਸਤੀ ਪਈ ਰਹਿੰਦੀ ਹੈਗੀ ਆ, ਮੈਨੂੰ ਏਦਾਂ ਲੱਗਦਾ ਵੀ ਮੈਂ ਇਵਲੀ ਜਿਹੜੀ ਆਪਣੀ ਆਕਾਸ਼ਵਾਣੀ ਵਾਲੀ ਦੁਨੀਆ ਹੈ ਨਾ ਵੀ ਹਾਈ ਮੈਂ ਤੁਹਾਡੇ ਨਾਲ ਗੱਲ ਨੀ ਕੀਤੀ ਹੈਗੀ, ਮੈਨੂੰ ਥੋੜਾ ਬੂਸਟ ਜਿਹਾ ਮਿਲ ਜਾਂਦਾ ਹੈ ਨਾ, ਤੇ ਬਾਕੀ ਚਲੋ ਅੱਜ ਹੈਗੀ। ਪਰ ਪਹਿਲਾਂ ਮੈਂ ਸੋਚਿਆ ਮੈਂ ਕਿਹਾ ਵੀ ਮੈਂ ਸਾਰੇ ਕੰਮ ਕਰਦੀ ਰਹਿੰਦੀ ਹਾਂ, ਮੇਰੇ ਕਿਹੜੇ, ਮੈਨੂੰ ਤਾਂ ਨੀ ਲੱਗਦਾ ਮੈਂ, ਕਿਉਂਕਿ ਮੈਨੂੰ ਜਿੱਦਾਂ ਸਾਰੇ ਹੀ ਕਹਿੰਦੇ ਯਾਰ ਪੁੱਛਦੇ ਆ ਤੂੰ ਕਿੱਦਾਂ ਖੁਸ਼ੀ ਖੁਸ਼ੀ ਨਾਲ ਇੰਨੇ ਸਾਰੇ ਕੰਮ, ਸਾਨੂੰ ਤਾਂ ਆਟਾ ਗੁੰਨਾ ਭਾਂਡੇ ਧੋਣਾ ਇੱਕ ਸਭ ਨੂੰ ਟਫ ਜੋਬ ਲੱਗਦੀ ਹੈ, ਮੈਂ ਉਹਨੂੰ ਵੀ ਇੰਨਾ ਇੰਜੋਏ ਕਰਦੀ ਹਾਂ ਨਾ, ਤੇ ਫਿਰ ਵੀ ਮੈਂ ਕਿਹਾ ਨਹੀਂ ਏਦਾਂ ਤਾਂ ਹੁੰਦਾ ਨੀ ਹੈਗਾ ਵੀ, ਮੈਂ ਫਿਰ ਆਪਣੇ ਮਨ ਦੇ ਅੰਦਰ ਇੱਕ ਸ਼ਬਦ ਹੈ ਨਾ ਕਿ ਝਾੜੂ ਫੇਰ, ਫਿਰ ਮੈਂ ਝਾੜੂ ਫੇਰਿਆ ਆਪਣੇ ਅੰਦਰ ਨਾ ਵੀ ਮੈਨੂੰ ਕਿਹੜੇ ਕੰਮ ਨੇ ਜਿਹੜੇ ਔਖੇ ਲੱਗਦੇ ਆ ਨਾ ਡਰ
0: ਕਰਦੇ
3: ਸਹੀ ਗੱਲ ਹੈ, ਆਪਾਂ ਕਹਿੰਦੇ ਰਹਿੰਦੇ ਹਾਂ ਨਾ ਕਿ ਦੂਜਾ ਗੱਲ ਦਾ ਉਹ ਐਂ ਕਰਦਾ ਐਂ ਕਰਦਾ, ਆਪਾਂ ਸੱਚੀ ਦੇਖਦੇ ਹੀ ਨਹੀਂ ਆ ਨਾ, ਫਿਰ ਮੈਂ ਸੱਚੀ ਰਿਅਲਾਈਜ਼ ਕੀਤਾ ਵੀ ਕਿਹੜੇ ਇਹੋ ਜਿਹੇ ਕੰਮ ਨੇ ਨਾ ਕਿ ਜਿਹੜੇ ਮੈਨੂੰ ਲੇਜ਼ੀ ਕਰਦੇ ਆ ਨਾ ਮੈਨੂੰ ਲੱਗਦਾ। ਤੇ ਫਿਰ ਮੈਂ ਸੋਚਿਆ ਮੈਂ ਕਿਹਾ ਹਾਂ ਸਹੀ ਗੱਲ ਆ, ਫਿਰ ਤਾਂ ਇੰਨੇ ਕੰਮ ਨਿਕਲੇ, ਮੈਨੂੰ ਲੱਗਦਾ ਵੱਡੇ ਵੱਡੇ ਕੰਮ ਨਹੀਂ, ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨਾ ਉਹ ਲੇਜ਼ੀ ਕਰਦੇ ਆ। ਫੋਰ ਐਗਜ਼ਾਮਪਲ ਜਿੱਦਾਂ ਵਾਰਡਰੋਬ ਨੇ ਨਾ ਮੇਰਾ ਲੱਗਿਆ ਹੁੰਦਾ, ਮੈਨੂੰ ਉਹ ਸਾਫ ਕਰਨੀ ਨਾ ਇੰਨੀ ਮੌਤ ਪੈਂਦੀ ਆ, ਉਹ ਤਾਂ ਮੈਂ ਕਰਦੀ ਨਹੀਂ ਆ ਵੈਸੇ, ਮੈਂ ਵੀ ਗੱਲ ਦੱਸਾਂ ਉਹ ਮੈਂ ਇਹਨਾਂ ਦੀ ਡਿਊਟੀ ਲਾਈ ਹੋਈ ਆ, ਮੈਂ ਕਿਹਾ ਇਹ ਗੰਦੇ ਨਹੀਂ ਹੋਣੇ ਚਾਹੀਦੇ, ਇਹ ਤੁਹਾਡੀ ਡਿਊਟੀ ਆ, ਜਦੋਂ ਵੀ ਤੁਹਾਨੂੰ ਠੀਕ ਲੱਗਦਾ ਆਪੇ ਕਰ ਦਿਆ ਕਰੋ, ਵਿੱਚ ਜਪਣ ਨੂੰ ਵੀ ਲਾ ਲੈਂਦੀ ਆ, ਜੇ ਜ਼ਿਆਦਾ ਕਰਨੇ ਹੋਣ ਇਕੱਠੇ ਫਿਰ ਅਸੀਂ ਸਾਰੇ ਹੀ ਲੱਗ ਜਾਂਦੇ ਹਾਂ ਨਾ ਕਰਨ ਦੇ ਲਈ, ਉਹ ਇਹ ਮੈਨੂੰ ਬਹੁਤ ਔਖੇ ਲੱਗਦੇ, ਲੇਜ਼ੀ ਕਰਦੀ ਆ ਇਹ ਚੀਜ਼ ਮੈਨੂੰ ਨਾ। ਤੇ ਬਾਕੀ ਜਿਹੜੀਆਂ ਸੌਕਸ ਨੇ ਨਾ ਵੀਰ ਜੀ, ਉਹ ਨਾ ਜਦੋਂ ਦੀ ਮੈਂ ਇੱਥੇ ਆਸਟ੍ਰੇਲੀਆ ਆਈ ਆ ਨਾ, ਮੈਂ ਇੰਡੀਆ ਵੀ ਸੀਗੀ ਨਾ, ਤਾਂ ਮੈਂ ਸੌਕਸ ਨਾ ਹਮੇਸ਼ਾ ਪਤਾ ਨੀ ਕਿ ਹੱਥ ਨਾਲ ਧੋਨੇ ਆ, ਉਹ ਸਿੰਕ ਦੇ ਵਿੱਚ ਆਪਣਾ ਲਾਂਡਰੀ ਵਾਲਾ ਨਾ ਉਹਨੂੰ ਪਹਿਲਾਂ ਡਿਪ ਕਰਕੇ ਨਾ ਉਸ ਪਾਣੀ ਦੇ ਵਿੱਚ ਨਾ, ਤੇ ਉਹ ਫਿਰ ਵੀ ਜਦੋਂ ਇਕੱਠੀਆਂ ਹੋ ਜਾਂਦੀਆਂ, ਕਈ ਵਾਰ ਤਾਂ ਇੰਨੀਆਂ ਮਤਲਬ ਹੈਗੀਆਂ ਨੀ ਗੀਆਂ ਨਾ, ਤੇ ਚਲੋ ਸਰ ਜਾਂਦਾ, ਮਤਲਬ ਉਹ ਮੈਨੂੰ ਔਖਾ ਤਾਂ ਲੱਗਦਾ ਮੈਨੂੰ ਬਹੁਤ ਉਹ, ਪਰ ਹੁਣ ਮੈਂ ਉਹਦਾ ਵੀ ਸੋਚਿਆ ਕਿ ਇੱਕ ਸ਼ਾਇਦ ਇੱਦਾਂ ਦੀ ਮਸ਼ੀਨ ਆਉਂਦੀ ਹੈਗੀ ਹੈ, ਪਰ ਮੈਨੂੰ ਪਤਾ ਨੀ ਉਹਦਾ ਰਿਵਿਊ ਕਿੱਦਾਂ ਦਾ ਹੈ।
0: ਕੱਲੀਆਂ ਜਰਾਬਾਂ ਧੋਣ ਵਾਲੀ
3: ਕੱਲੀਆਂ ਜਰਾਬਾਂ
0: ਕੱਲੀਆਂ ਜਰਾਬਾਂ ਤੁਸੀਂ ਕਿਤੇ ਇਸ ਕਰਕੇ ਤੇ ਨਹੀਂ ਜਰਾਬਾਂ ਹੱਥ ਨਾਲ ਧੋਂਦੇ ਵੀ ਤੁਹਾਡੇ ਤੁਸੀਂ ਰਿਵਾਜ ਹੋਵੇ ਜਰਾਬਾਂ ਚ ਪੈਸੇ ਰੱਖਣ ਦੇ?
3: ਕੱਲੀਆਂ ਨਾ, ਮੈਂ ਇੱਕ ਦੋ ਵਾਰ ਕਦੀ ਪਾਈ ਹੋਣਗੀਆਂ ਤਾਂ ਮੈਂ ਸੌਕਸ ਪਾਈਆਂ ਕੱਲੀਆਂ ਨਾ, ਤੇ ਪਤਾ ਨੀ ਕਿਉਂ, ਪਤਾ ਨੀ ਸ਼ਾਇਦ ਉਹੀ ਗੱਲ ਆ ਜਾਂਦੀ ਹੈ ਨਾ ਕਿ ਜਿੱਦਾਂ ਆਪਣੀਆਂ ਮਾਵਾਂ ਕਰਦੀਆਂ ਸੀਗੀਆਂ ਉਹ ਚੀਜ਼ ਹਨਾ ਆਪਣੇ ਚ ਰਹਿੰਦੀ ਹੈ, ਉਹ ਬਸ ਮੇਰੇ ਅੰਦਰ ਉਹ ਬੈਠ ਗਈ, ਮੈਂ ਕਦੀ ਹੀ ਨੀ ਧੋਈਆਂ ਹੈਗੀਆਂ, ਮੈਂ ਹਮੇਸ਼ਾ ਹੱਥ ਨਾਲ ਧੋਨੀ ਆ, ਫਿਰ ਡਰਾਇਰ ਕਰ ਲੈਂਦੀ ਉਹਨੂੰ ਬਾਅਦ ਦੇ ਵਿੱਚ ਨਾ, ਮਤਲਬ ਉਹ ਫਿਰ ਉਹਦਾ ਪਾ ਦਿੰਦੇ, ਉਹ ਮੈਨੂੰ ਮਤਲਬ ਔਖਾ ਲੱਗਦਾ ਹੈਗਾ ਪਰ ਫਿਰ ਵੀ ਮੈਂ ਕਰ ਲੈਂਦੀ ਹਾਂ। ਤੇ ਕੀ ਹੁੰਦਾ ਹੁਣ ਪਿੱਛੇ ਜੇ ਮੇਰਾ ਕੀ ਹੋ ਗਿਆ, ਕਈ ਵਾਰ ਨਾ ਆਪਣੀ ਛੋਟੀ ਛੋਟੀ ਆਲਸ ਨਾ ਆਪਣੀਆਂ ਇੰਨਾ ਮੈਨੂੰ ਨੁਕਸਾਨ ਵੀ ਹੋ ਜਾਂਦਾ, ਮੈਂ ਨਾ ਪਿੱਛੇ ਜੇ ਪਿੰਨੀਆਂ ਬਣਾਈਆਂ ਸੀਗੀਆਂ ਰਾਗੀ ਦੇ ਆਟੇ ਦੀਆਂ ਨਾ, ਉਹ ਗੁੜ ਪਾ ਕੇ ਬਣਾਈਆਂ ਸੀਗੀਆਂ ਉਹ, ਤੇ ਉਹ ਜਦੋਂ ਗੁੜ ਵਾਲੀ ਹੈ ਨਾ, ਵੈਸੇ ਵੀ ਆਪਾਂ ਜਦੋਂ ਪਾਣੀ ਮੈਲਟ ਕਰਕੇ ਪਾਉਂਦੇ ਹਾਂ ਨਾ, ਉਹ ਮੈਨੂੰ ਲੱਗਦਾ ਸ਼ਾਇਦ ਥੋੜਾ ਜਲਦੀ ਖਰਾਬ ਹੋ ਜਾਂਦੀਆਂ ਨੇਗੀਆਂ, ਉਹਨਾਂ ਨੂੰ ਥੋੜਾ ਜਲਦੀ ਖਾਣਾ ਪੈਂਦਾ ਨਾ, ਉਹ ਕੁਦਰਤੀ ਮੇਰੇ ਕੋਲ ਰੱਖੀਆਂ ਵੀ ਨਾ, ਉਹ ਕੰਮ ਚੱਲ ਰਿਹਾ ਸੀ, ਮੈਨੂੰ ਯਾਦ ਵੀ ਭੁੱਲ ਗਿਆ ਤੇ ਮੈਂ ਨਾ ਪੈਂਟਰੀ ਚ ਰੱਖਤੀਆਂ, ਪਰ ਐਸੀ ਗੱਲ ਨਹੀਂ ਹੈ, ਉਹ ਡੱਬਾ ਮੈਨੂੰ ਦਿਖਦਾ ਰਹਿੰਦਾ ਸੀ, ਉਹ ਮੇਰੇ ਮਾਇੰਡ ਚ ਆਉਂਦਾ ਰਿਹਾ ਕਿ ਹਾਈ ਵੀ ਮੈਨੂੰ ਫਰਿੱਜ ਚ ਲਗਾ ਦਾ ਹਨਾ, ਫਰਿੱਜ ਚ ਲਗਾ ਦਾ, ਤੁਸੀਂ ਮੰਨੋਗੇ ਨੀ, ਉਹ ਨਾ ਬਸ ਜਦੋਂ ਮੈਨੇ ਦੇਖਿਆ ਨਾ, ਮੈਂ ਕਹਿੰਦੀ ਹਾਂ ਬਿਲਕੁਲ ਹੀ ਖਰਾਬ, ਔਰ ਉਸ ਚ ਪਾਇਆ ਵੀ ਇੰਨਾ ਡਰਾਈ ਫਰੂਟ, ਮੈਂ ਸੋਚਦੀ ਕਈ ਵਾਰ ਹਾਈ ਛੋਟੀ ਛੋਟੀ ਆਲਸ ਆਪਾਂ ਨੂੰ ਕਿੰਨਾ ਕੰਮ ਖਰਾਬ ਕਰ ਜਾਂਦੀਆਂ ਨਾ, ਪਰ ਮੈਂ ਕਿਹਾ ਨੈਕਸਟ ਟਾਈਮ ਨੀ ਮੈਂ ਕਰੂੰਗੀ, ਮੇਰਾ ਬਹੁਤ ਸੱਚੀ ਮਨ ਦੁਖਿਆ। ਤੇ ਫਿਰ ਅੱਛਾ ਫਿਰ ਕੀ ਨਾ, ਮਤਲਬ ਮੈਂ ਮੇਰੇ ਫਾਦਰ ਨੇ ਲਾਏ ਸੀ, ਅਸੀਂ ਨਾ ਬਾਹਰ ਡੈਕੋਰੇਸ਼ਨ ਕੀਤੀ ਸੀ, ਉਸ ਤੇ ਲੜੀਆਂ ਜੀ ਮੈਨੇ ਲਗਾਤੀਆਂ ਨਾ, ਤੇ ਮੈਂ ਕਿਹਾ ਚੱਲ ਸੋਹਣੀਆਂ ਲੱਗ ਰਹੀ, ਮੈਂ ਥੋੜੇ ਦਿਨ ਬਾਅਦ ਲਾ ਲੂੰਗੀ ਹਨਾ, ਪਰ ਮੈਂ ਕਿਹਾ ਤਾਰ ਲੂੰਗੀ, ਬਾਰਿਸ਼ ਵਗੈਰਾ ਆਊਗੀ ਨਾ, ਇਹ ਖਰਾਬ ਹੋ ਜਾਣਗੀਆਂ ਇਹ ਨਾ, ਉਹ ਦੀਵਾਲੀ ਵਾਲੀਆਂ ਲੜੀਆਂ ਸੀਗੀਆਂ ਵੀਰ ਜੀ, ਉਹ ਨਾ ਟਾਈਮ ਇਹੋ ਜਿਹਾ ਨਿਕਲ ਗਿਆ, ਕੁਛ ਨੀ ਆ ਉਸ ਤੇ, ਕੋਈ ਮੇਕ ਨੀ ਕੁਛ ਨੀ, ਸਿਰਫ ਉਹਨੂੰ ਨਾ ਚੱਕਣਾ, ਇੱਕ ਚੱਕਣਾ ਹੀ ਹੈ। ਮੈਂ ਕਹਿੰਦੀ ਹਾਂ ਉਹ 3 ਮਹੀਨੇ 4 ਮਹੀਨੇ 6 ਮਹੀਨੇ, ਮੈਂ ਕਿਹਾ ਮੈਂ ਮੈਨੂੰ ਇੰਨੀ ਕੁ ਚੀਜ਼ ਦੀ ਇੰਨੀ ਕਾਲਸ ਮਾਰ ਗਈ ਨਾ, ਹਾਰ ਕੇ ਖਰਾਬ ਹੋ ਗਈ, ਮੈਂ ਬਿਨ ਚ ਹੀ ਪਈ ਹਾਂ। ਮੈਂ ਆਪਣੇ ਆਪ ਤੇ ਹੱਸੀ ਗਈ ਵੀ ਕਈ ਵਾਰ ਅਸੀਂ ਇੰਨੇ ਵੱਡੇ ਵੱਡੇ ਕੰਮ ਕਰ ਲੈਂਦੇ ਹਾਂ, ਇੰਨੀਆਂ ਸਾਰੀਆਂ ਚੀਜ਼ਾਂ, ਸਾਨੂੰ ਇੱਕ ਛੋਟੀ ਚੀਜ਼ਾਂ ਦੀ ਕਿੰਨੀ ਜ਼ਿਆਦਾ ਮਤਲਬ ਆਲਸ ਹੋ ਜਾਂਦੀ ਹੈ ਨਾ।
0: ਵੱਡੇ ਕੰਮ ਬੰਦਾ ਕਰ ਲੈਂਦਾ, ਛੋਟੀ ਚੀਜ਼ ਦਾ ਹੀ ਆਲਸ ਹੁੰਦਾ ਹਮੇਸ਼ਾ।
2: ਉਹੀ ਸ਼ੁਰੂਆਤ ਚ ਜਿਵੇਂ ਤੁਸੀਂ ਕਿਹਾ ਸੀਗਾ ਕਿ ਜਿਹੜੇ ਕੰਮ ਇੰਪੋਰਟੈਂਟ ਹੈ ਉਹ ਤੁਸੀਂ ਕਦੇ ਵੀ ਇਸ ਲਿਸਟ ਚ ਨਹੀਂ ਪਾਓਗੇ।
0: ਉਹ ਨਹੀਂ, ਆਪਾਂ ਵੱਡੇ ਵੱਡੇ ਕੰਮ ਬੰਦਾ ਛੱਡ ਕਰ
3: ਲੈਂਦੇ ਹਾਂ। ਕੱਪੜੇ ਲਗਾ ਲਓ ਨਾ, ਹਾਂ ਕੱਪੜੇ ਤੈਅ ਕਰਨੇ ਆ, ਉਹ ਵੀ ਚਲੋ ਮੈਂ ਕਹਿ ਦਿੰਦੀ ਹਾਂ ਕਰ ਲੈਂਦੇ ਆ ਟਾਈਮ, ਪਰ ਇੱਕ ਦਿਨ ਮੈਂ ਦਿੱਤੇ ਤੈਅ ਕਰਨ ਲਈ ਨਾ, ਮੈਂ ਕਹਾਂ ਮੈਂ ਤਾਂ ਇੰਨਾ ਟਾਈਮ ਲਾਉਣੀ ਹਾਂ, ਕਿੱਦਾਂ ਇੰਨੀ ਜਲਦੀ ਤੈਅ ਹੋ ਗਈ, ਮੈਂ ਤਾਂ ਪਾਗਲ ਹੀ ਹਾਂ ਇੰਨਾ ਟਾਈਮ ਲਗਾਉਂਦੀ ਹਾਂ। ਉਹ ਜਦੋਂ ਮੈਂ ਦੇਖਿਆ ਪੁੱਠੀਆਂ ਨੀ ਸਿੱਧੇ ਨੀ ਕੀਤੇ, ਪੁੱਠੇ ਕੁੜੋ ਚੁੰਮ ਚੁਕਾ ਕੇ ਜੀ ਮੈਂ ਬਸ ਕਰਤੇ ਬਸ ਹੋ ਗਏ, ਫਿਰ ਮੈਂ ਕਿਹਾ ਰਹਿਣ ਦੇ ਤੁਸੀਂ ਇਹ ਕਰਦੇ ਕਰੋ। ਪਰ ਆਟੇ ਗੁੰਨਣ ਵਾਲੀ ਮਸ਼ੀਨ ਨੀ ਮੈਂ ਲੈਂਦੀ ਹੈਗੀ, ਕਿਉਂਕਿ ਮੈਨੂੰ ਔਖਾ ਤਾਂ ਲੱਗਦਾ ਸੀ ਨਾ, ਪਰ ਇਹ ਬਹੁਤ ਸੋਹਣਾ ਗੁੰਦੇ ਆ, ਜਦੋਂ ਮੈਨੂੰ ਕਦੀ ਲੱਗਦਾ ਹੈ ਨਾ ਇੰਨਾ ਸੋਹਣਾ ਆਟਾ ਗੁੰਦੇ ਆ ਨਾ, ਮੈਂ ਸੀਰੀਅਸਲੀ ਦੱਸ ਰਹੀ ਹਾਂ,
0: ਇੱਦਾਂ ਕਹਿ ਕੇ ਗਈ ਤੁਸੀਂ ਆਟੇ ਤੇ ਲਾਏ ਬੰਦੇ
3: ਅਗੋ ਬੰਦਾ ਨੀ ਸੱਚੀ ਮੈਂ ਰੱਖਣੀ ਨਾ ਦੁਨੀਆਂ ਨਾ ਜਦੋਂ ਪਹਿਲੀ ਵਾਰ ਜਦੋਂ ਮੈਂ ਸੱਚੀ ਗਈ ਔਰ ਬਾਅਦ ਦੇ ਵਿੱਚ ਨਾ ਕਿੰਨੇ ਦਿਨ ਇਹਨਾਂ ਨੂੰ ਕਹਿੰਦੀ ਰਹੀ ਵੈਸੇ ਵੀ ਨਾ ਮੈਨੂੰ ਹੈਗਾ ਮੈਂ ਦੂਜੇ ਦੀ ਤਰੀਕ ਕਰਦੀ ਹੁਣ ਆਪਣੇ ਬੰਦੇ ਦੀ ਤਾਂ ਕਹਿਣੀ ਹੈ ਦੋ ਤੁਸੀਂ ਉਹ ਇੰਨਾ ਜਿਆਦਾ ਸੋਫਟ ਐਕਚੁਅਲੀ ਮੈਨੂੰ ਲੱਗਦਾ ਇਹ ਮਤਲਬ ਪੜ੍ਹਾਈ ਕਰਨ ਲਈ ਟੈਂਥ ਤੋਂ ਬਾਅਦ ਨਿਕਲ ਗਏ ਨਾ ਕਹਿੰਦੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ ਤੇ ਮੈਂ ਇੱਦਾਂ ਕੰਮ ਕਰਦਾ ਸੀ ਉਹ ਫਿਰ ਸ਼ਾਇਦ ਐਕਸਪੀਰੀਅੰਸ ਜਿਹਾ ਬਣ ਗਿਆ ਉਦਾਂ
0: ਕੰਮ ਆ ਜਾਂਦਾ ਨਾ ਚਲੋ ਥੈਂਕ ਯੂ ਥੈਂਕ ਯੂ
3: ਇੱਕ ਲਾਸਟ ਗੱਲ ਕਹਿਣੀ ਸੀ ਮੈਂ ਤੁਹਾਨੂੰ ਤੁਸੀਂ ਕਹਿ ਰਹੇ ਸੀ ਨਾ ਵੈਸੇ ਇਹ ਗੱਲ ਸੱਚ ਹੈ ਕਿ ਤੁਸੀਂ ਪਛਾਣ ਲਓ ਕਿ ਲੇਡੀ ਦੇ ਜਿੰਨੀ ਮਰਜ਼ੀ ਮਤਲਬ ਲੇਅਰ ਚ ਲੱਗੀਆਂ ਹੁਣ ਤੁਸੀਂ ਪਛਾਣ
0: ਨਹੀਂ ਵੈਸੇ ਕਿਹਾ ਉਹ ਗਲਤੀ ਹੋ ਗਈ ਮੈਂ
3: ਮੈਂ ਲਗਾਉਂਦੀ
0: ਨਹੀਂ ਤੇ ਪਹਿਲੇ ਹਾਰ ਗਏ ਥੈਂਕ ਯੂ
3: ਹਾਂਜੀ ਓਕੇ ਸਤਿ ਸ਼੍ਰੀ ਅਕਾਲ
0: ਮੈਨੂੰ ਤੇ ਹੈਰਾਨੀ ਹੋਣ ਡਈ ਆ ਵੀ ਵੇਖੋ ਇਦਾਂ ਆਪਣੇ ਸਮੇਂ ਦੇ ਕਾਲਜਾਂ ਦੇ ਬਦਮਾਸ਼ ਹਨਾ ਆਟਾ ਗੁੰਨਣ ਤੇ ਲਾਏ ਆ ਮੈਂ ਕਲਾਕਾਰ ਵੱਡੇ ਵੱਡੇ
2: ਹਰਿੰਦਰ ਵੀ ਉਸ ਮਤਲਬ ਸਾਡੇ ਕਾਲਜ ਦੇ ਯੂਨੀਵਰਸਿਟੀ ਦੇ ਉਹ ਸੀਗੇ ਪ੍ਰੈਜ਼ੀਡੈਂਟ
0: 45 ਦਾ ਆਟਾ ਗੁੰਨ ਰਿਹਾ ਫੈਡਰੇਸ਼ਨ ਦਾ ਪ੍ਰਧਾਨ ਆਟਾ ਗੁੰਨ ਰਿਹਾ
2: ਟਰੱਕ
0: ਚਲਾਉਂਦੇ ਬੰਦਾ ਇੱਕ ਹੱਥ ਨਾ ਮੁਸ਼ਾ ਮਸ਼ਾ ਰੋਡ ਦਾ ਨਾ
2: ਕੀ ਮਤਲਬ ਓਹਨੂੰ ਏਦਾਂ ਲੱਗਦਾ ਨਾ ਕਿ ਹਾਂ ਰਾਜੇ ਆ ਅਸੀਂ ਰੋਡ ਦੇ ਨਾ ਕਿੰਨਾ ਵੱਡਾ
0: ਮਾਣ ਤੇ ਮਹਿਸੂਸ ਹੁੰਦਾ ਨਾ ਬੰਦੇ ਨੂੰ ਜਦੋਂ ਮੰਨ ਲਓ ਬਾਅਦ ਚੋਂ ਏਦਾਂ ਟੋਰ ਜੇ ਦੇ ਨਾਲ ਜਾ ਕੇ ਡੱਬਾ ਖੋਲਦਾ ਰੋਟੀ ਵਾਲਾ ਨੂੰ ਮਾਣ ਮਹਿਸੂਸ ਹੁੰਦਾ ਯਾਰ ਆਟਾ ਮੈਂ ਹੱਥੀ ਗੁੰਦ
2: ਰੋਟੀ ਇੰਨੀ ਸੋਫਟ ਸੋਫਟ
0: ਦੇਖੋ ਗਲਤ ਗੱਲ ਗਲਤ ਗੱਲ ਨੀ ਆਪਣਾ ਕੰਮ ਹੱਥੀ ਕਰਨਾ
2: ਤਾਂ ਹੀ ਤੇ ਮਸ਼ੀਨ ਲਿਆਂਦੀ ਹੈ ਨਾ ਸ਼ਾਂਤੀ ਬਣੀ ਰਹੇ
0: ਮੈਨੂੰ ਲੱਗਦਾ ਬੀਬੀਆਂ ਵੀ ਨਾ ਮਤਲਬ ਉਹਨਾਂ ਨੂੰ ਮਸ਼ੀਨ ਦੇ ਨਾਲ ਗੁੱਝਣ ਦਾ ਬੜਾ ਵਧੀਆ ਬੀਬੀਆਂ ਵੀ ਨਾ ਮਤਲਬ ਇੰਨੀ ਇੰਨੀ ਇੱਕ ਜਿਹੜੀ ਆਕੜ ਭੰਨ ਕੇ ਰੱਖਣੀਆਂ ਚਾਹੁੰਦੀਆਂ ਵੀ ਗੁੰਨ ਹੂੰ
2: ਆਟੇ ਗੁੰਦਣ ਵਾਲੀ ਮਸ਼ੀਨ ਹੈ
0: ਹੈਗੀ ਆ ਨਾ ਪਰ ਹਨਾ ਵੀ ਬੰਦਾ ਮਤਲਬ ਉਹ ਤੇ ਚਲੋ ਮੰਨ ਲਓ ਉਹ ਧੋਣੀ ਪੈਂਦੀ ਹੈ ਨਾ ਤੇ ਬੰਦਾ ਉਹ ਧੋ ਦੇ ਚਲੋ
2: ਨਾ ਤੇਰੀ ਨਾ ਮੇਰੀ ਨਾ ਮੈਂ ਗੁੰਨਾ ਕਾ ਚਲੋ ਮੈਂ ਧੋ ਦੇਣਾ ਤੂੰ ਆਟਾ ਪਾ ਕੇ ਦੇ ਦੀ ਮਸ਼ੀਨ ਚ
0: ਹਾਂ
2: ਹੈ ਮਸ਼ੀਨ ਗੁੰਦੇਗੀ ਮੈਂ ਧੋ ਦਾਂਗਾ ਬੈਲੈਂਸ ਹੋ ਗਿਆ
0: ਚਲੋ ਵੈਸੇ ਹੱਸਦੇ ਆਪਣੇ ਘਰ ਦਾ ਕੰਮ ਕਰਨ ਚ ਕੋਈ ਆਪਾਂ ਸਾਰੇ ਕਰਦੇ ਹੀ ਆ ਚਲੋ ਹਾਸੇ ਨਾ ਸਾਰਿਆਂ ਤੇ ਵਧੀਆ ਜਿੱਦਾਂ ਇਹਨਾਂ ਦਾ ਆ ਵੀ ਵਧੀਆ ਲੱਗਾ ਮੈਨੂੰ ਜਰਾਬਾਂ ਜਰੂਬਾਂ ਵੱਖਰੀਆਂ ਧੋਣ ਵਾਲਾ
2: ਮਸ਼ੀਨ ਆਉਂਦੀ ਹੈ ਛੋਟੀ ਜਿਹੀ
0: ਸਿਰਫ ਉਹ ਧੋਣ ਲਈ
2: ਆਪਣੇ ਵਰਗੀ ਤੇ ਮੈਂ ਬਹੁਤ ਪੰਜਾਬੀਆਂ ਦੇ ਘਰਾਂ ਚ ਪੋੜੇ ਧੋਣ ਲਈ ਰੱਖੀ ਹੋਈ ਮੈਂ ਮੇਰੇ ਕੋਲ ਨਹੀਂ ਹੈ
0: ਅੱਛਾ
2: ਕਿਉਂਕਿ ਛੋਟੀ ਜੀ ਜਿਵੇਂ ਬਾਸਕਿਟ ਹੁੰਦੀ ਹੈ ਜਿਵੇਂ ਬਿਨ ਛੋਟਾ ਜਿਹਾ ਇੰਨੀ ਜੀ ਆਉਂਦੀ ਹੈ
0: ਆਹ ਵਧੀਆ ਚੀਜ਼ ਹੈ ਹੈ ਨਾ ਪੋਣੇ ਆਪਣੇ ਵੇਖਿਆ ਸਕੂਲ ਟਾਈਮ ਦੋ ਚਾਰ ਕਦੇ ਗਰਮ ਪਾਣੀ ਚ ਧੋ ਦੋ ਤੇ ਉੱਤੋਂ ਵਿਚਾਰੀਆਂ ਨਾ ਉਹ ਰਾਖੀ ਸਾਵਨ ਦੇ ਬੋਲਮ ਬੁਲਮ ਕੇ ਉਹ ਸਾਰੀ ਲਾਸਟਿਕ ਉਦੋਂ ਕਿੱਡੀ ਭੈੜੀ ਆਉਂਦੀ ਸੀ ਹੁਣ ਤੇ ਵੇਖ ਲਓ ਕਿੰਨਾ ਕਿੰਨਾ ਜ਼ਿਆਦਾ ਫਰਕ ਪੈ ਗਿਆ ਇੱਕ ਸਾਡੀ ਬਾਇੰਗ ਕਪੈਸਿਟੀ ਵੱਧ ਗਈ ਤੇ ਉੱਤੋਂ ਜਰਾਬਾਂ ਠੀਕ ਹੋ ਗਿਆ
2: ਜਰਾਬਾਂ
0: ਨਹੀਂ ਨਹੀਂ ਤੁਸੀਂ ਹਿਸਾਬ ਲਾਇਆ ਤੁਸੀਂ ਨਾ ਤੁਹਾਡੀ ਡਾਊਨਲੋਡਿੰਗ ਬਹੁਤ ਸਲੋ ਆ ਤੁਸੀਂ ਉਹ ਉੱਥੇ ਤੁਰੇ ਫਿਰਦੇ ਹਲੇ ਮੈਂ ਤੇ ਕਿੰਨੀ ਗਾਂ ਆ ਗਿਆ ਕਮਾਲ ਹੈ ਗਲਤ ਐਗਜ਼ਾਮਪਲ ਦੇ ਬੈਠਾ ਕਿਮ ਕੁਮ ਕਹਿਣਾ ਚਾਹੀਦਾ ਮੈਨੂੰ
2: ਖੈਰ ਮਤਲਬ ਕੁੱਲ ਮਿਲਾ ਕੇ ਗੱਲ ਇਹੀ ਹੈ ਕਿ ਆਪਾਂ ਹੁਣ ਇਹ ਗੱਲ ਆਪਣੀ ਸਟਾਰਟਿੰਗ ਹੋਈ ਸੀਗੀ ਕਿ ਇੰਨਾ ਜ਼ਿਆਦਾ ਆਪਣੇ ਆਪ ਨੂੰ ਆਪਾਂ ਰੂਟੀਨ 'ਚ ਜਾਂ ਰੋਜ਼ ਭੱਜ ਨੱਠ ਦੀ ਜ਼ਿੰਦਗੀ 'ਚ ਇੰਨਾ ਮਤਲਬ ਗਿੱਜੇ ਹੁੰਦੇ ਨਾ ਕਈ ਵਾਰੀ ਜੇ ਆਪਾਂ ਨੂੰ ਫ੍ਰੀ 'ਚ ਵੀ ਐਵੇਂ ਕੋਈ ਕਹਿ ਦੇ ਨਾ ਕਿ ਅੱਜ ਤੁਸੀਂ ਕੁਛ ਨਹੀਂ ਕਰਨਾ ਸਪੋਜ਼ ਮੈਂ ਮਤਲਬ ਤੁਹਾਨੂੰ ਇਹ ਕਿ ਅੱਜ ਤੁਸੀਂ ਕੁਛ, ਫਿਰ ਵੀ ਤੁਹਾਡਾ ਦਿਮਾਗ ਤੁਹਾਨੂੰ ਪ੍ਰੈਸ਼ਰ ਪਾਏਗਾ, ਇਹ ਕੰਮ ਰਹਿੰਦਾ, ਆਹ ਚੀਜ਼ ਰਹਿੰਦੀ ਹੈ, ਦਿਸ ਦੈਟ, ਤੁਹਾਡੇ ਦਿਮਾਗ ਦੇ ਵਿੱਚ ਹੀ ਲਿਸਟ ਬਣਦੀ ਹੈ, ਕਿਉਂਕਿ ਆਪਾਂ ਇੰਨੇ ਜ਼ਿਆਦਾ ਯੂਜ਼ ਟੂ ਹੋ ਗਏ ਉਸ ਰੂਟੀਨ ਦੇ, ਉਸ ਲਾਈਫ ਸਟਾਈਲ ਦੇ. ਹੁਣ ਸਪੋਜ਼ ਕੁੜੀਆਂ ਜਿਵੇਂ ਇਹ ਸਾਰੇ ਕਹਿ ਰਹੇ ਕਿ ਸਾਨੂੰ ਵਧੀਆ ਲੱਗਦਾ, ਜਿਵੇਂ ਉਹ ਆ ਕੇ ਕਹਿ ਕੇ ਗਏ ਕਿ ਮਨਦੀਪ ਜੀ ਕਿ ਮੈਨੂੰ ਬਹਿ ਕੇ ਚਾਹ ਪੀਣਾ ਪਸੰਦ ਹੈ, ਲੇਕਿਨ ਤੁਸੀਂ ਜਦੋਂ ਚਾਹ ਪੀਓਗੇ ਨਾ, ਉਦੋਂ ਤੁਹਾਡੇ ਦਿਮਾਗ 'ਚ ਚੱਲੇਗਾ ਕਿ ਹਾਂ ਮੈਨੂੰ ਵਾਕ ਤੇ ਵੀ ਲੈ ਕੇ ਜਾਣਾ ਆਪਣੇ ਡੋਗ ਨੂੰ, ਹਾਂ ਮੈਨੂੰ ਇਹ ਜਿਹੜੇ ਭਾਂਡੇ ਪਏ ਉਹ ਵੀ ਕਰਨੇ, ਮੇਰਾ ਜਿਹੜਾ ਲਾਸਟ ਦਾ ਕੱਲ ਦਾ ਕੰਮ ਬਚਿਆ ਜੋਬ ਦਾ ਉਹ ਵੀ ਕਰ, ਮਤਲਬ ਤੁਹਾਡੀ ਲਿਸਟ ਉਹ ਚੱਲਦੀ ਰਹਿੰਦੀ ਹੈ. ਉਹ ਕਹਿਣ ਦੀ ਗੱਲ ਹੈ ਕਿ ਆਪਾਂ ਵਿਹਲਾ ਕੋਈ ਨੀ ਬਹਿ ਸਕਦਾ,
0: ਸਪੈਸ਼ਲੀ ਜਿੱਥੇ ਮੰਨ ਲਓ ਇੱਥੇ ਜਿੱਦਾਂ ਦਾ ਮਾਹੌਲ ਚੱਲ ਰਿਹਾ, ਸਪੈਸ਼ਲੀ
2: ਇਮੀਗ੍ਰੈਂਟਸ ਵਾਲੀ
0: ਆਪਣੀ ਕੋਈ ਹੈਲਪ ਨਹੀਂ ਆ, ਤੇ ਫਿਰ ਤੁਹਾਨੂੰ ਕਰਨਾ ਹੀ ਪੈਣਾ,
2: ਕਿਉਂਕਿ ਪਤਾ ਹੁਣੇ ਨਹੀਂ ਕੀਤਾ ਬਾਅਦ ਚੋਂ ਵੀ ਤੁਸੀਂ ਹੀ ਕਰਨਾ,
0: ਤੁਸੀਂ ਤੁਹਾਨੂੰ ਹੀ ਕਰਨਾ ਪੈਣਾ,
2: ਤੇ ਇਟਸ ਬੈਟਰ ਹੈ ਕਿ ਥੋੜਾ ਥੋੜਾ, ਮਤਲਬ ਇੰਨਾ ਜ਼ਿਆਦਾ ਬਰਡਨ ਦੀ ਨਾ, ਥੋੜਾ ਥੋੜਾ ਕਰੀ ਜਾਓ.
0: ਹਾਂਜੀ, ਇੱਕ ਆਂਟੀ ਜੀ ਨੇ ਭੇਜਿਆ, ਇਹ ਸੁਣ ਲਈਏ ਤੇ ਫਿਰ ਆਪਾਂ ਜਾਂਚ ਤੇ ਲਈਏ ਕੁਛ ਇੱਕ ਮੈਸੇਜ ਤੋਂ ਬਾਅਦ.
4: ਰੱਖੜੀ ਤੱਕ ਸਿਰ ਠੰਡਾ ਰੱਖਣਾ ਪੈਣਾ, ਜੇ ਗੁੱਸੇ 'ਚ ਮੂੰਹੋਂ ਭਰਾ ਨੂੰ ਕੁੱਤਾ ਕੁੱਤਾ ਬਾਂਦਰ ਨਿਕਲ ਗਿਆ ਨਾ, ਉਹਨੇ ਰੱਖੜੀ ਤੇ ਇੱਕ ਪੈਸਾ ਵੀ ਨਹੀਂ ਦੇਣਾ.
0: ਰੱਖੜੀ ਆ ਗਈ ਜੇ ਵੀ, ਕੋਈ ਕੁੱਤਾ ਬਾਂਦਰ ਕਿਸੇ ਨੇ ਨਹੀਂ ਕਹਿਣਾ.
2: ਤਪਨੀਤ ਅਸ਼ਲੀਨ ਸੁਣ ਲਓ.
0: ਥੈਂਕ ਯੂ ਤੇ ਸਤਿ ਸ਼੍ਰੀ ਅਕਾਲ. ਤੇ ਕਰਮ ਜੀ ਕਹਿੰਦੇ ਕਿ ਅੱਜ ਤਾਂ ਕਹਿੰਦੇ ਕਿ ਮੈਂ ਮੋਰਨਿੰਗ ਲੇਜ਼ੀ ਬਣ ਕੇ ਕਹਿੰਦੇ ਤੁਹਾਨੂੰ ਸੁਣ ਰਹੀ ਹਾਂ. ਸੱਚੀ ਲੇਜ਼ੀ ਹੋ ਗਈ ਅੱਜ, ਤੇ ਹੁਣ ਕਹਿੰਦੇ ਕਿ ਬਸ ਇਹ ਸੁਣ ਕੇ ਆਪਣਾ ਸ਼ਾਵਰ ਲੈਣਾ ਐਂਡ ਘਰ ਦੀ ਸਾਫ਼ ਸਫਾਈ ਕਰਨੀ, ਅਤੇ ਅੱਜ ਤਾਂ ਕਹਿੰਦੇ ਕਿ ਸੱਚੀ ਲੇਜ਼ੀ ਹੋ ਗਈ, ਅਤੇ ਅੱਗੇ ਕਹਿੰਦੇ ਕਿ ਇੰਨਾ ਕਦੇ ਨਹੀਂ ਹੋਈ. ਕੋਈ ਨੀ, ਅੱਜ ਮੌਸਮ ਇਹਨਾਂ ਅਸਲ 'ਚ ਜਿੱਦਾਂ ਅੱਜ ਮੀਂਹ ਮਾਂ ਜਿਹਾ ਪਈ ਜਾਂਦਾ, ਮੀਂਹ ਦੇ ਵਿੱਚ ਪਤਾ ਨਹੀਂ ਕਿਉਂ ਉੱਦਾਂ ਹੀ ਤੁਹਾਨੂੰ ਇਹ
2: ਹਾਂ
0: ਉੱਦਾਂ ਹੀ ਹੋ ਜਾਂਦਾ ਵੀ ਚਲੋ ਰੱਬਾ ਝੂਠ ਹੀ ਹੋ ਜਾਏ. ਅਤੇ ਗੁਰਜੀਤ ਜੀ ਕਹਿੰਦੇ ਕਿ ਜਸ਼ ਜੀ ਭਾਅ ਜੀ ਤਾਂ ਕਹਿੰਦੇ ਅਵਕਾਡੋ ਐਂਡ ਸਟ੍ਰੋਬਰੀ ਦੀ ਫਾਰਮਿੰਗ ਕਰਦੇ ਸੀ ਪੰਜਾਬ, ਇਹਨਾਂ ਨੂੰ ਨਹੀਂ ਨਾ ਪਤਾ ਜਸ਼ ਜੀ ਨੂੰ ਨਹੀਂ ਪਤਾ, ਤੁਹਾਨੂੰ ਪਤਾ
2: ਨਹੀਂ,
0: ਇਹਨਾਂ ਨੂੰ ਨਹੀਂ ਪਤਾ ਤਾਂ ਕਰਕੇ, ਅਤੇ ਕਹਿੰਦੇ ਤਾਂ ਕਰਕੇ ਕਿੰਡੀ ਗਏ ਛੋਟੇ ਹੁੰਦੇ. ਹਾਂ ਇਹਨਾਂ ਨੂੰ ਤਾਂਹੀਓ ਫਿਰ ਕਿੰਡੀ ਦੀ ਵੀ ਇਹਨਾਂ ਨੂੰ ਤਾਂ ਹੈਰਾਨੀ ਹੋਈ ਨਾ, ਇਹ ਬਾਅਦ 'ਚ ਜੁੜੇ ਆਏ ਭੈਣ ਜੀ, ਇਹਨਾਂ ਨੂੰ ਨਹੀਂ, ਇਹਨਾਂ ਨੂੰ ਨਹੀਂ ਪਤਾ. ਸੈਮੀ ਸਾਹਿਬ ਕਹਿੰਦੇ ਕਿ ਨੀਤੂ ਜੀ ਪਾਣੀ ਹੀ ਮੈਲਟ ਕਰ ਗਏ, ਕੀ ਨੀਤੂ ਜੀ ਕਹਿੰਦੇ ਕਿ ਪਾਣੀ ਹੀ ਮੈਲਟ ਕਰ ਗਏ, ਕਹਿੰਦੀ ਕਿਹੜੀ ਗੱਲ ਕੀਤੀ ਇਹਨਾਂ ਨੇ
2: ਪਤਾ ਨਹੀਂ, ਜਾਂ
0: ਮੈਂ ਗਲਤ ਪੜਿਆ ਜਾਂ ਕੁਛ, ਮਤਲਬ ਗੱਲ ਆਪਾਂ ਨੂੰ ਚੇਤੇ ਭੁੱਲ ਗਈ. ਫਿਰ ਸੁਖਿੰਦਰ ਭੈਣ ਜੀ ਕਹਿੰਦੇ ਕਿ ਜਸ਼ ਜੀ ਨੂੰ ਪੁੱਛੋ ਕਿ ਮਸ਼ੀਨ ਕਿੱਥੋਂ ਮਿਲਦੀ ਆ, ਕੱਪੜਿਆਂ ਵਾਲੀ ਛੋਟੀ ਮਸ਼ੀਨ ਕਿੱਥੋਂ ਮਿਲਦੀ ਆ.
2: ਆਈ ਥਿੰਕ ਕੇਮਾਰਟ ਹੈ, ਬਟ ਮੈਂ ਸ਼ੋਰ ਨਹੀਂ ਆ.
0: ਕੋਈ ਨਹੀਂ, ਲੱਭ ਕੇ ਤੁਹਾਨੂੰ ਭੇਜਦੇ ਨੇ ਭੈਣ ਜੀ, ਲੇਕਿਨ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ, ਮਤਲਬ ਛੋਟੇ ਵੈਕਿਊਮ, ਛੋਟੀਆਂ ਮਸ਼ੀਨਾਂ, ਅੱਜ ਕੱਲ੍ਹ ਤਾਂ ਪਤਾ ਨਹੀਂ ਹਰ ਇੱਕ ਚੀਜ਼ ਦੇ ਲਈ ਕੀ ਆ ਗਿਆ ਵਾ ਨਾ, ਨਿੱਕੀਆਂ ਕੰਘੀਆਂ, ਮਤਲਬ ਪੁੱਛੋ ਕੁਛ ਨਾ,
2: ਪੁੱਛੋ
0: ਕੀ ਅੱਜ ਮਾਰਕੀਟ ਦੇ ਵਿੱਚ ਆਈ ਜਾਂਦਾ. ਤੇ ਨਿੱਕੇ ਪੱਖੇ ਉਹ ਵੇਖਿਆ, ਨਿੱਕੇ ਨਿੱਕੇ ਜਿਹੇ ਪੱਖੇ ਜਿਹੜੇ ਉਦਾਂ ਹੀ, ਹਾਂ ਮਾੜਾ ਜਿਹਾ ਮੂੰਹ ਤੇ ਹੀ ਸਿਰਫ ਐਂ ਕਰਕੇ, ਤੇ ਫਿਰ
2: ਮੇਕਅਪ ਆਰਟਿਸਟ ਰੱਖਦੀ ਆ
0: ਖਲਾਰਾ ਨੀ ਕੋਈ, ਤੇ ਨਿੱਕੇ ਨਿੱਕਿਆ ਛੋਟੀਆਂ ਛੋਟੀਆਂ ਚੀਜ਼ਾਂ ਤੇ ਚੱਲੀਏ ਆਪਾਂ ਜਸ਼ਨ ਛੁੱਟੀ ਲਈ.
2: ਹਾਂਜੀ ਹਾਂਜੀ, ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ, ਤੇ ਇੰਜੋਏ ਕਰੋ ਆਪਣੇ ਦਿਨ ਨੂੰ. ਥੋੜਾ ਕਦੇ ਕਦਾਰ ਸੁਸਤੀ ਵੀ ਵਧੀਆ ਲੱਗਦੀ ਹੈ, ਇਟਸ ਓਕੇ, ਲਾਈਫ ਹੈ.
0: ਹਾਂ ਬਿਲਕੁਲ ਜੀ,
2: ਤੇ
0: ਅੱਜ ਸਾਡੀ ਤੇ ਤੁਹਾਡੀ ਸੁਸਤੀ ਦਾ ਹੱਦ ਵੀ ਅਜੇ ਗੁਰੇਸ਼ਦਾ ਹੀ ਨਹੀਂ ਆਇਆ. ਲੈਣੇ ਜਾਇਜ਼ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ. ਹਾਂਜੀ,
2: 1674
0: ਹੈ.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, this is Rita Chadda and you're hearing me on Radio Hanji 1674 AM.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
4: Bale bale bale.
3: Bale bale bale.

Home Run Radio Magic.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Hi, this is Imran Hashmi and you're listening to me on Radio Haji.

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਨਮਸਕਾਰ। ਅੱਜ ਸਭ ਤੋਂ ਪਹਿਲਾਂ ਅੱਜ ਯਾਨੀ ਕਿ 10 ਅਗਸਤ 2026 ਸੋਮਵਾਰ ਦੇ ਦਿਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੌਸਾਦ ਦੇ ਚੀਫ ਰੋਮਨ ਗਾਫਮੈਨ ਨੇ ਆਪਣੇ ਦੋ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ। ਇਜ਼ਰਾਈਲੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਈਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦਾ ਇੱਕ ਪਲਾਨ ਤਿਆਰ ਕੀਤਾ ਸੀ ਜੋ ਕਿ ਨਾਕਾਮ ਸਾਬਤ ਹੋਇਆ। ਇਜ਼ਰਾਈਲੀ ਚੈਨਲ 12 ਦੀ ਰਿਪੋਰਟ ਦੇ ਮੁਤਾਬਕ ਹਟਾਏ ਗਏ ਅਧਿਕਾਰੀਆਂ ਦੇ ਵਿੱਚੋਂ 1 ਦਸੰਬਰ 2015 ਨੂੰ ਮੌਸਾਦ ਦੇ ਇੰਟੈਲੀਜੈਂਸ ਡਿਪਾਰਟਮੈਂਟ ਦਾ ਪ੍ਰਮੁੱਖ ਸੀ, ਜਦਕਿ ਦੂਸਰਾ ਅਧਿਕਾਰੀ ਏਜੰਸੀ ਦੇ ਈਰਾਨ ਮਾਮਲਿਆਂ ਦੇ ਨਾਲ ਜੁੜੇ ਹੋਏ ਵਿਭਾਗ ਦਾ ਪ੍ਰਮੁੱਖ ਸੀ। ਹਾਲਾਂਕਿ ਇਜ਼ਰਾਈਲੀ ਮੀਡੀਆ ਦੀ ਰਿਪੋਰਟਾਂ ਦੇ ਵਿੱਚ ਦੋਹਾਂ ਅਧਿਕਾਰੀਆਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਨੇ। ਰਿਪੋਰਟ ਦੇ ਮੁਤਾਬਕ ਦੋਹਾਂ ਅਧਿਕਾਰੀਆਂ ਨੇ ਈਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੇ ਲਈ ਇੱਕ ਆਪਰੇਸ਼ਨ ਪਲਾਨ ਤਿਆਰ ਕੀਤਾ ਸੀ। ਕਥਿਤ ਤੌਰ ਦੇ ਉੱਤੇ ਇਸ ਯੋਜਨਾ ਦੇ ਵਿੱਚ ਕੁਰਦ ਗਰੁੱਪ ਦੀ ਮਦਦ ਲੈਣ ਤੇ ਈਰਾਨ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਦੀ ਰਣਨੀਤੀ ਵੀ ਸ਼ਾਮਲ ਸੀ। ਇਜ਼ਰਾਈਲੀ ਮੀਡੀਆ ਦੇ ਮੁਤਾਬਕ ਇਸ ਯੋਜਨਾ ਦਾ ਜ਼ਿਕਰ ਪਹਿਲਾਂ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਵਿੱਚ ਵੀ ਕੀਤਾ ਗਿਆ ਸੀ। ਦਾਅਵਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਯੋਜਨਾ ਦਿਖਾਈ ਸੀ। ਉਸ ਸਮੇਂ ਨੇਤਨਯਾਹੂ ਟਰੰਪ ਨੂੰ ਈਰਾਨ ਦੇ ਫੌਜੀ ਕਾਰਵਾਈ ਕਰਨ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਰਿਪੋਰਟ ਦੇ ਮੁਤਾਬਕ ਇਸ ਯੋਜਨਾ ਦੇ ਤਿਆਰ ਹੋਣ ਦੇ ਸਮੇਂ ਮੌਸਾਦ ਦੇ ਪ੍ਰਮੁੱਖ ਡੇਵਿਡ ਬਾਰਨੀਆ ਸੀ। ਬਾਰਨੀਆ ਦੀ ਜਗ੍ਹਾ ਜੂਨ 2026 ਚ ਰੋਮਨ ਗਾਫਮੈਨ ਨੇ ਹੀ ਲਈ ਸੀ। ਵੈਸੇ ਅਗਲੀ ਖਬਰ ਵੀ ਈਰਾਨ ਦੇ ਨਾਲ ਹੀ ਜੁੜੀ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਨੇ ਅਮਰੀਕਾ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਉੱਤੇ ਦਬਾਅ ਪਾਉਣ ਦੀ ਅਪੀਲ ਕੀਤੀ। ਇਸ ਨੂੰ ਲੈ ਕੇ ਗਜ਼ਾ ਪੀਸ ਪਲਾਨ ਦੇ ਬਾਰੇ ਵੀ ਖਬਰ ਸਾਹਮਣੇ ਆਈ ਹੈ, ਤਾਂ ਕਿ ਗਜ਼ਾ ਪੀਸ ਪਲਾਨ ਅਗਲੇ ਗੇੜ ਦੇ ਵਿੱਚ ਲਾਗੂ ਕੀਤਾ ਜਾ ਸਕੇ। ਹਮਾਸ ਦੇ ਸਿਆਸੀ ਬਿਊਰੋ ਦੇ ਮੈਂਬਰ ਬਾਸੇਮ ਨਈਮ ਨੇ AFP ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਮਰੀਕਾ ਇਸ ਸਮਝੌਤੇ ਦਾ ਗਰੰਟਰ ਹੈ। ਅਜਿਹੇ ਸਮੇਂ ਦੇ ਵਿੱਚ ਉਹਨਾਂ ਨੂੰ ਨੇਤਨਯਾਹੂ ਤੇ ਉੱਥੇ ਸਰਕਾਰ ਦੇ ਉੱਤੇ ਪੀਸ ਪਲਾਨ ਦੇ ਰੋਡਮੈਪ ਨੂੰ ਲਾਗੂ ਕਰਵਾਉਣ ਦੇ ਲਈ ਦਬਾਅ ਬਣਾਉਣਾ ਚਾਹੀਦਾ ਹੈ। ਬਾਮੇਸ ਨਜ਼ੀਮ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਵਿਚੋਲਗੀ ਦੇਸ਼ ਅਮਰੀਕਾ ਤੇ ਬੇਂਜਾਮਿਨ ਨੇਤਨਯਾਹੂ ਤੇ ਉਹਨਾਂ ਦੀ ਸਰਕਾਰ ਦੇ ਉੱਤੇ ਦਬਾਅ ਪਾਉਣਗੇ, ਕਿਉਂਕਿ ਇਹ ਹੀ ਸਮਝੌਤੇ ਦੇ ਗਰੰਟਰ ਨੇ। ਦਰਅਸਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਗਜ਼ਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 15 ਨੁਕਾਤੀ ਪਲਾਨ ਦੇ ਉੱਤੇ ਆਪਣੀ ਸਥਿਤੀ ਸਪਸ਼ਟ ਕੀਤੀ ਸੀ। ਕਿਹਾ ਸੀ ਕਿ ਹਮਾਸ ਜਦੋਂ ਤੱਕ ਪੂਰੀ ਤਰ੍ਹਾਂ ਦੇ ਨਾਲ ਹਥਿਆਰ ਨਹੀਂ ਸੁੱਟ ਦਿੰਦਾ, ਗਜ਼ਾ ਦੇ ਵਿੱਚੋਂ ਇਜ਼ਰਾਈਲੀ ਫੌਜ ਵਾਪਸ ਨਹੀਂ ਜਾਏਗੀ। ਹਮਾਸ ਦਾ ਇਹ ਕਹਿਣਾ ਹੈ ਕਿ ਇਜ਼ਰਾਈਲ ਦੀ ਫੌਜ ਵਾਪਸ ਜਾਵੇ, ਹਥਿਆਰ ਅਸੀਂ ਸਪੁਰਦ ਕਰਨ ਨੂੰ ਤਿਆਰ ਹਾਂ। ਅਜੇ ਇਹਦੇ ਵਿੱਚ ਇਹ ਜਮੂਦ ਫਿਲਹਾਲ ਟੁੱਟਦਾ ਨਜ਼ਰ ਨਹੀਂ ਆ ਰਿਹਾ। ਉੱਥੇ ਹੀ ਵੱਡੀ ਖਬਰ ਚੀਨ ਤੋਂ ਵੀ ਸਾਹਮਣੇ ਆ ਰਹੀ ਹੈ। ਚੀਨ ਦੇ ਪੂਰਬੀ ਹਿੱਸੇ ਦੇ ਵਿੱਚ ਤੂਫਾਨ ਡੋਲਫਿਨ ਦੇ ਦਸਤਕ ਦੇਣ ਤੋਂ ਬਾਅਦ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ। ਤੂਫਾਨ ਦੇ ਚਲਦਿਆਂ ਰਾਜਧਾਨੀ ਸ਼ੰਘਾਈ ਸਣੇ ਕਈ ਇਲਾਕਿਆਂ ਦੇ ਵਿੱਚ ਜਨਜੀਵਨ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ। ਮੌਸਮ ਮਹਿਕਮੇ ਦੇ ਮੁਤਾਬਕ ਡੋਲਫਿਨ ਤੂਫਾਨ ਨੇ ਐਤਵਾਰ ਸ਼ਾਮ 5:30 ਵਜੇ ਜੈਨਜਿਆਂਗ ਸੂਬੇ ਦੇ ਯੂਆਨ ਦੇ ਵਿੱਚ ਪਹਿਲੀ ਵਾਰ ਦਸਤਕ ਦਿੱਤੀ। ਤੂਫਾਨ ਦੀ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੱਸੀ ਗਈ। ਇਸ ਦਰਮਿਆਨ 1 ਘੰਟੇ ਦੇ ਬਾਅਦ ਹੀ ਤੂਫਾਨ ਵੇਓਂਜ ਸ਼ਹਿਰ ਦੇ ਵਿੱਚ ਦੂਸਰੀ ਵਾਰ ਲੈਂਡਫਾਲ ਕਰ ਗਿਆ। ਤੂਫਾਨ ਦੇ ਚਲਦਿਆਂ ਕੱਲੇ ਸ਼ੰਘਾਈ ਦੇ ਵਿੱਚ ਹੀ ਕਰੀਬ 1400 ਉਡਾਨਾਂ ਨੂੰ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਚੀਨੀ ਅਧਿਕਾਰੀਆਂ ਦੇ ਮੁਤਾਬਕ ਤੂਫਾਨ ਡਾਲਫਿਨ ਨੂੰ ਲੈ ਕੇ ਪਹਿਲਾਂ ਹਾਈ ਅਲਰਟ, ਜਿਹੜਾ ਉਹ ਰੈੱਡ ਅਲਰਟ ਜਿਹਨੂੰ ਕਿਹਾ ਜਾਂਦਾ, ਉਹ ਜਾਰੀ ਕਰ ਦਿੱਤਾ ਗਿਆ ਸੀ। ਅੱਜ ਯਾਨੀ ਸੋਮਵਾਰ ਦੀ ਸਵੇਰ ਇਸ ਦੀ ਤੀਵਰਤਾ ਘੱਟ ਹੋਣ ਤੋਂ ਬਾਅਦ ਅਲਰਟ ਘਟਾ ਜ਼ਰੂਰ ਦਿੱਤਾ ਗਿਆ। ਸ਼ਾਨਡੋਂਗ, ਹੈਨਾਨ, ਹੁਬੋਈ, ਅਨਹੁਈ, ਜਿਆਂਗਸੂ, ਜੈਨਜਿਆਂਗ ਇਹਨਾਂ ਸੂਬਿਆਂ ਦੇ ਵਿੱਚ ਤੂਫਾਨ ਦੇ ਚਲਦਿਆਂ ਸਭ ਤੋਂ ਵੱਧ ਪ੍ਰਭਾਵ ਪਏ ਨੇ। ਤੂਫਾਨ ਦੇ ਚਲਦਿਆਂ ਤੇਜ਼ ਬਾਰਿਸ਼, ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੇ ਹੜ੍ਹਾਂ ਵਰਗੇ ਹਾਲਾਤ ਦੇ ਬਣਦਿਆਂ ਹੋਇਆਂ ਚੀਨ ਦੇ ਵਿੱਚ ਇਸ ਵਕਤ ਰੈੱਡ ਅਲਰਟ ਰੱਖਿਆ ਗਿਆ ਹੈ। ਉੱਥੇ ਯਮਨ ਦੇ ਹੁਤੀ ਬਾਗੀਆਂ ਨੇ ਐਤਵਾਰ ਦੇ ਦਿਨ ਸਾਊਦੀ ਅਰਬ ਦੇ ਤੇਲ ਉਦਯੋਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਹਮਲਾ ਕੀਤਾ। ਹਾਲਾਂਕਿ ਪੱਛਮੀ ਮੀਡੀਆ ਦੀ ਤਰਫ ਤੋਂ ਇਹ ਖਬਰਾਂ ਲੁਕੋਈਆਂ ਜਾ ਰਹੀਆਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦੇ ਦੱਖਣ ਪੱਛਮ ਦੇ ਵਿੱਚ ਪੈਂਦੇ ਜਜ਼ਾਨ ਸ਼ਹਿਰ ਦੇ ਅੰਦਰ ਵਿਸ਼ਵ ਪ੍ਰਸਿੱਧ ਅਰਾਮਕੋ ਤੇਲ ਰਿਫਾਇਨਰੀ ਦੇ ਉੱਤੇ ਡਰੋਨਸ ਦੇ ਨਾਲ ਹਮਲਾ ਕੀਤਾ ਗਿਆ। ਹੁਤੀ ਬਾਗੀਆਂ ਦੇ ਬੁਲਾਰੇ ਦੇ ਮੁਤਾਬਕ ਇਸ ਖਬਰ ਦੀ ਖੁਦ ਹੀ ਪੁਸ਼ਟੀ ਕੀਤੀ ਗਈ ਹੈ। ਸਾਊਦੀ ਅਰਬ ਦੇ ਊਰਜਾ ਮੰਤਰਾਲੇ ਨੇ ਰਿਪੋਰਟ ਦਿੱਤੀ ਸੀ ਕਿ ਡਰੋਨ ਹਮਲੇ ਕਾਰਨ ਅਰਾਮਕੋ ਰਿਫਾਇਨਰੀ ਦੇ ਨਾਲ ਸੰਬੰਧਿਤ ਇੱਕ ਸੈਗਮੈਂਟ ਦੇ ਵਿੱਚ ਅੱਗ ਜ਼ਰੂਰ ਲੱਗੀ ਸੀ, ਪਰ ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਹੁਤੀ ਬਾਗੀ ਲਗਾਤਾਰ ਸਾਊਦੀ ਅਰਬ, ਲਾਲ ਸਾਗਰ ਤੇ ਉਸ ਦੇ ਜਹਾਜ਼ਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲੈ ਰਹੇ ਨੇ। ਇਸ ਦਰਮਿਆਨ ਯਮਨ ਦੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹੁਤੀ ਬਾਗੀਆਂ ਨੇ ਲਾਲ ਸਾਗਰ ਦੀ ਇੱਕ ਅਹਿਮ ਬੰਦਰਗਾਹ ਦੇ ਉੱਤੇ ਵੀ ਹਮਲਾ ਕੀਤਾ ਹੈ। ਉੱਥੇ ਦੁਨੀਆ ਦੀ ਮਸ਼ਹੂਰ ਹੀਰਾ ਕੰਪਨੀ ਡੀਬੀਅਰਜ਼ ਨੇ ਸਾਊਥ ਅਫਰੀਕਾ ਦੇ ਵਿੱਚ ਆਪਣੀ ਸਭ ਤੋਂ ਵੱਡੀ ਵੈਨੇਸ਼ੀਆ
ਮਾਈਨ ਹੈ ਜਿਹੜੀ ਉਸ ਦੇ ਵਿੱਚ ਹੀਰਿਆਂ ਦਾ ਉਤਪਾਦਨ ਅਗਲੇ 2 ਸਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ। ਕੰਪਨੀ ਨੇ ਫੈਸਲਾ ਬਾਜ਼ਾਰ ਦੇ ਵਿੱਚ ਹੀਰਿਆਂ ਦੀ ਲਗਾਤਾਰ ਘੱਟ ਰਹੀ ਮੰਗ ਤੇ ਡਿੱਗਦੇ ਹੋਏ ਮੁਨਾਫੇ ਨੂੰ ਦੇਖਦਿਆਂ ਹੋਏ ਲਿਆ। ਮਾਹਰਾਂ ਦੇ ਮੁਤਾਬਕ ਕੌਮਾਂਤਰੀ ਬਾਜ਼ਾਰ ਦੇ ਵਿੱਚ ਹੀਰਿਆਂ ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਇਸ ਦਾ ਪ੍ਰਮੁੱਖ ਕਾਰਨ ਚੀਨ ਵਰਗੇ ਵੱਡੇ ਦੇਸ਼ਾਂ ਦੇ ਦੁਆਰਾ ਖਰੀਦਦਾਰੀ ਘੱਟ ਕਰਨਾ, ਲੈਬਾਂ ਦੇ ਵਿੱਚ ਤਿਆਰ ਕੀਤੇ ਗਏ ਸਸਤੇ ਹੀਰਿਆਂ ਦੀ ਵੱਧ ਰਹੀ ਲੋਕਪ੍ਰਿਯਤਾ ਵੀ ਹੈ। ਅਸਲ 'ਚ ਲੈਬ ਗਰੋਨ ਡਾਇਮੰਡ ਜਿਹੜੇ ਨੇ ਉਹ ਆਮ ਹੀਰੇ ਜਿਹੜੇ ਖਦਾਨਾਂ ਦੇ ਵਿੱਚੋਂ ਕੱਢੇ ਜਾਂਦੇ ਨੇ ਉਹਨਾਂ ਦੇ ਨਾਲੋਂ ਸਸਤੇ ਭਾਅ ਦੇ ਉੱਤੇ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਵੇਚੇ ਜਾਂਦੇ ਨੇ। ਸਾਲ 2022 ਤੋਂ ਬਾਅਦ ਕੱਚੇ ਹੀਰਿਆਂ ਦੇ ਮੁੱਲ ਸੂਚਕਾਂਕ ਦੇ ਵਿੱਚ ਵੀ 50% ਦੀ ਕਮੀ ਦੇਖਣ ਨੂੰ ਮਿਲੀ ਹੈ। ਵੈਨੇਸ਼ੀਆ ਮਾਈਨ ਜਾਂ ਖਦਾਨ ਸਾਊਥ ਅਫਰੀਕਾ ਦੇ ਕੁੱਲ ਹੀਰਾ ਉਤਪਾਦਨ ਦਾ 40% ਹਿੱਸਾ ਪੈਦਾ ਕਰਦੀ ਹੈ। ਇੱਥੇ ਲਗਭਗ 4,000 ਕਰਮਚਾਰੀ ਕੰਮ ਕਰਦੇ ਨੇ। ਡੀਬੀਅਰਜ਼ ਨਾਮ ਦੀ ਇਸ ਕੰਪਨੀ ਦਾ ਕਹਿਣਾ ਹੈ ਕਿ ਉਹ 2 ਸਾਲਾਂ ਤੋਂ ਤੇ ਸਮੇਂ ਦੇ ਵਿੱਚ ਇਸ ਵਰਤੋਂ ਦੀ ਇਸ ਖਾਣ ਦੀ ਵਰਤੋਂ ਨੂੰ ਘੱਟ ਕਰਕੇ ਹੌਲੀ ਹੌਲੀ ਇਸ ਦੀ ਸਮਰੱਥਾ ਘੱਟ ਕਰਦੇ ਖਤਮ ਕਰ ਦੇਣਗੇ। ਡੀਬੀਅਰਜ਼ ਨਾਮ ਦੀ ਕੰਪਨੀ ਜਿਹੜੀ ਉਹ ਐਂਗਲੋ ਅਮੈਰੀਕਨ ਨਾਮ ਦੇ ਨਾਲ ਆਪਣਾ ਹੀਰਾ ਕਾਰੋਬਾਰ ਕਰ ਰਹੀ ਹੈ ਔਰ ਹੁਣ ਹੀਰੇ ਦੀ ਬਜਾਏ ਤਾਂਬੇ ਦੇ ਉੱਤੇ ਯਾਨੀ ਕਾਪਰ ਦੇ ਵੱਲ ਕੰਮ ਲਿਜਾਇਆ ਜਾ ਰਿਹਾ ਕਿਉਂਕਿ ਕਾਪਰ ਦੀ ਮੰਗ AI ਟੈਕਨੀਕ ਦੇ ਵਧਣ ਦੇ ਚੱਲਦਿਆਂ ਵੱਧ ਰਹੀ ਹੈ। ਹਾਲਾਂਕਿ ਡੀਬੀਅਰਜ਼ ਦਾ ਇਤਿਹਾਸ 1871 ਤੋਂ ਚੱਲਦਾ ਆ ਰਿਹਾ। ਇਸ ਨੂੰ ਅ ਡਾਇਮੰਡ ਇਜ਼ ਫੋਰ ਐਵਰ ਵਰਗੇ ਨਾਰਿਆਂ ਦੇ ਲਈ ਵਿਸ਼ਵ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਦੇ ਲਈ ਵੀ ਜਾਣਿਆ ਜਾਂਦਾ ਹੈ। ਉੱਥੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖਰੀ ਹਫ਼ਤੇ ਦੀ ਕਾਰਵਾਈ ਅੱਜ ਦੇ ਦਿਨ ਸ਼ੁਰੂ ਹੋ ਚੁੱਕੀ ਹੈ। ਭਾਰਤ ਦੇ ਵਿੱਚ ਸੈਸ਼ਨ ਦੇ ਆਖਰੀ 3 ਦਿਨਾਂ ਦੇ ਵਿੱਚ ਜਿਨ੍ਹਾਂ ਬਿੱਲਾਂ ਦੇ ਉੱਤੇ ਚਰਚਾ ਹੋਣੀ ਹੈ ਉਹਨਾਂ ਦੇ ਪਾਸ ਹੋਣ ਦੀ ਵੀ ਸੰਭਾਵਨਾ ਹੈ। ਉੱਥੇ ਪਹਿਲਾਂ ਸਿਆਸੀ ਵਿਵਾਦ ਤੇ ਵਿਚਾਰਕ ਬਹਿਸ ਲਗਾਤਾਰ ਚੱਲਦੇ ਜਾ ਰਹੇ ਨੇ। ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰਕੇ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੇ ਵਿੱਚ ਜਿਹੜਾ ਇਕੱਠੇ ਰਹਿਣ ਨੂੰ ਕਿਹਾ ਹੈ। ਇੰਡੀਆ ਗਠਜੋੜ ਦੇ ਸਹਿਯੋਗੀ ਦਲਾਂ ਦੀ ਵੀ ਪੂਰੀ ਜਿਹੜੀ ਹਾਜ਼ਰੀ ਹੈ ਉਸ ਨੂੰ ਵੀ ਤੈਅ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦਰਮਿਆਨ ਸਭ ਤੋਂ ਜ਼ਿਆਦਾ ਚਰਚਾ ਵਿਦੇਸ਼ੀ ਚੰਦੇ ਦੇ ਨਿਯਮਾਂ ਦੇ ਵਿੱਚ ਬਦਲਾਅ ਦੇ ਨਾਲ ਜੁੜੇ ਹੋਏ ਬਿੱਲ ਦੇ ਉੱਤੇ ਹੈ, ਜਿਸ ਦੇ ਵਿੱਚ ਅਮਰੀਕਾ ਤੱਕ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ। ਨਾਲ ਹੀ ਸਰਕਾਰ ਉੱਚ ਸਿੱਖਿਆ ਦੇ ਖੇਤਰ ਦੇ ਪੁਨਰਗਠਨ, ਵੰਦੇ ਮਾਤਰਮ ਨੂੰ ਕਾਨੂੰਨੀ ਮਾਨਤਾ ਦੇਣ ਔਰ ਟ੍ਰਿਬਿਊਨਲ ਵਰਗੇ ਕਈ ਮਹੱਤਵਪੂਰਨ ਬਿੱਲਾਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਲਗਾਤਾਰ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸਵਾਲ ਵੀ ਚੁੱਕਦੇ ਰਹੀ ਹੈ। ਮਾਨਸੂਨ ਸੈਸ਼ਨ ਦੇ ਪਹਿਲੇ 2 ਹਫ਼ਤੇ ਤਾਂ ਯਾਨੀ 20 ਜੁਲਾਈ ਤੋਂ ਲੈ ਕੇ 7 ਅਗਸਤ ਦੇ ਦਰਮਿਆਨ ਤਾਂ ਲਗਾਤਾਰ ਉੱਪਰਲੇ ਤੇ ਹੇਠਲੇ ਸਦਨ ਦੀ ਬਹਿਸ ਦੀ ਭੇਂਟ ਚੜ੍ਹ ਗਏ। ਉੱਪਰਲੇ ਸਦਨ ਦੇ ਵਿੱਚ 6 ਬਿੱਲ ਹੇਠਲੇ ਸਦਨ 'ਚ 6 ਬਿੱਲ ਤੇ ਉੱਪਰਲੇ ਸਦਨ 'ਚ 2 ਬਿੱਲ ਹੀ ਪਾਸ ਹੋ ਸਕੇ। ਇਹਨਾਂ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਦੇ ਉੱਤੇ ਬਿਨਾਂ ਕਿਸੇ ਚਰਚਾ ਦੇ ਬਿੱਲ ਪਾਸ ਕਰਵਾਉਣ ਦਾ ਇਲਜ਼ਾਮ ਵੀ ਲਗਾਉਂਦੀ ਰਹੀ, ਜਦਕਿ ਸਰਕਾਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਪਾਰਲੀਮੈਂਟ ਦੇ ਵਿੱਚ ਬੈਠੀ ਹੋਣੀ, ਜੇ ਬੈਠਦੇ ਤਾਂ ਇਹਨਾਂ ਮਾਮਲਿਆਂ ਦੇ ਉੱਤੇ ਚਰਚਾ ਹੁੰਦੀ। ਦੱਸ ਦਈਏ ਕਿ ਵਿਦੇਸ਼ੀ ਨਿਯਮ ਜਿਹੜਾ ਵਿਦੇਸ਼ੀ ਦਾਨ ਦਾ ਜਿਹੜਾ ਆ ਡੋਨੇਸ਼ਨ ਦਾ ਨਿਯਮ ਹੈ FCRA, ਇਸ ਨੂੰ ਲੈ ਕੇ ਸੋਧ ਜਿਹੜੀ ਆ ਉਹ ਅੱਜ ਦੇ ਦਿਨ ਪੇਸ਼ ਕੀਤੀ ਜਾ ਸਕਦੀ ਹੈ। ਉੱਥੇ ਵੱਡੀ ਖਬਰ ਅੱਜ ਦੇ ਦਿਨ ਝਾਰਖੰਡ ਤੋਂ ਵੀ ਰਹੀ ਹੈ, ਜਿੱਥੇ ਰਾਜਧਾਨੀ ਰਾਂਚੀ ਦੇ ਵਿੱਚ JPSC ਤੇ JSSC ਯਾਨੀ CGL ਦੀਆਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਤੌਰ ਦੇ ਉੱਤੇ ਹੋਈਆਂ ਗੜਬੜੀਆਂ ਦੇ ਵਿਰੋਧ ਦੇ ਵਿੱਚ ਪਹਿਲਾਂ ਅੰਦੋਲਨਕਾਰੀ ਵਿਦਿਆਰਥੀ ਜਿਹੜੇ ਸੀ ਧਰਨੇ ਦੇ ਉੱਤੇ ਬੈਠੇ ਰਹੇ। 17ਵੇਂ ਦਿਨ ਵੀ ਧਰਨਾ ਹੁਣ ਜਾਰੀ ਹੈ। ਸਰਕਾਰ ਦੇ ਨਾਲ ਐਤਵਾਰ ਦੇ ਦਿਨ ਗੱਲਬਾਤ ਹੋਣ ਦੇ ਬਾਵਜੂਦ ਅੱਜ ਦੇ ਦਿਨ ਕਈ ਵਿਦਿਆਰਥੀਆਂ ਦੀ ਤਰਫ ਤੋਂ ਝਾਰਖੰਡ ਦੇ ਵਿੱਚ ਰਾਂਚੀ ਦੇ ਅੰਦਰ ਵਿਧਾਨ ਸਭਾ ਦੀ ਇਮਾਰਤ ਹੈ ਜਿਹੜੀ ਉਸਦਾ ਨਵੀਂ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਹੈ ਉਸ ਵੱਲ ਸ਼ਾਂਤੀਪੂਰਨ ਮਾਰਚ ਕੀਤਾ, ਘਿਰਾਓ ਕੀਤਾ। ਇਸ ਦਰਮਿਆਨ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਕੱਲ੍ਹ ਦੇ ਦਿਨ ਸਰਕਾਰ ਤੇ ਅੰਦੋਲਨਕਾਰੀਆਂ ਦੇ ਦਰਮਿਆਨ ਰਾਂਚੀ ਸਥਿਤ ਗੈਸਟ ਹਾਊਸ ਦੇ ਵਿੱਚ ਗੱਲਬਾਤ ਹੋਈ ਸੀ, ਜਿਸ 'ਚ 14ਵੀਂ JPSC ਦੀ ਪ੍ਰੀਖਿਆ ਰੱਦ ਕਰਨ, ਇੱਕ ਉੱਚ ਪੱਧਰੀ ਜਾਂਚ ਕਮੇਟੀ ਬਿਠਾਉਣ ਦੇ ਉੱਤੇ ਸਹਿਮਤੀ ਬਣ ਗਈ ਸੀ। ਨਾਲ ਹੀ ਲੋਕ ਸੇਵਾ ਕਮਿਸ਼ਨ ਦੇ 3 ਅਧਿਕਾਰੀਆਂ ਦੇ ਅਸਤੀਫੇ ਵੀ ਮਨਜ਼ੂਰ ਕਰ ਲਏ ਗਏ ਸੀ। ਉੱਥੇ JPSC ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੀ ਤਰਫ ਤੋਂ ਹਾਲੇ ਅੰਦੋਲਨ ਜਿਹੜਾ ਉਹ ਮੁੱਕਿਆ ਨਹੀਂ ਹੈ। ਬੇਸ਼ੱਕ ਸਰਕਾਰ ਨੇ ਉਹਨਾਂ ਦੀਆਂ ਕੁਝ ਮੰਗਾਂ ਨੂੰ ਮੰਨ ਲਿਆ, ਪਰ ਹਾਲੇ ਵੀ 1-2 ਮੰਗਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵਿਚਾਰ ਉੱਠ ਰਹੇ ਨੇ, ਹਾਲੇ ਵੀ ਸਵਾਲ ਜਿਹੜੇ ਨੇ ਉੱਠ ਰਹੇ ਨੇ ਔਰ ਉਹਨਾਂ ਦਾ ਸਰਕਾਰ ਦੀ ਤਰਫ ਤੋਂ ਕੋਈ ਹੱਲ ਨਹੀਂ ਕੱਢਿਆ ਗਿਆ। ਇਸੇ ਨੂੰ ਲੈ ਕੇ ਇਹ ਅੰਦੋਲਨ ਫਿਲਹਾਲ ਦੇ ਘੜੀ ਰਾਂਚੀ ਦੇ ਵਿੱਚ ਚੱਲ ਰਿਹਾ ਜਾ ਰਹੀ ਹੈ। ਉਧਰ ED ਯਾਨੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਰਾਹੁਲ ਨਵੀਨ ਨੂੰ ਕੇਂਦਰ ਸਰਕਾਰ ਨੇ 1 ਸਾਲ ਦਾ ਹੋਰ ਐਕਸਟੈਂਸ਼ਨ ਦੇ ਦਿੱਤਾ ਹੈ। ਰਾਹੁਲ ਨਵੀਨ ਹੁਣ 13 ਅਗਸਤ 2027 ਨੂੰ ED ਦੀ ਜਿਹੜੇ ਪ੍ਰਮੁੱਖ ਦੇ ਤੌਰ ਦੇ ਉੱਤੇ ਬਣੇ ਰਹਿਣਗੇ। 8 ਅਗਸਤ 2026 ਦੇ ਆਦੇਸ਼ ਦੇ ਮੁਤਾਬਕ ਅਪਾਇੰਟਮੈਂਟਸ ਕਮੇਟੀ ਆਫ ਕੈਬਨਿਟ ਨੇ ਉਹਨਾਂ ਦੇ ਕਾਰਜਕਾਲ ਨੂੰ 13 ਅਗਸਤ 2026 ਤੋਂ ਬਾਅਦ 1 ਸਾਲ ਦੇ ਲਈ ਹੋਰ ਵਧਾ ਦਿੱਤਾ।
ਉੱਥੇ ਹੀ ਭਾਰਤ ਦੇ ਨਾਲ ਜੁੜੀ ਇੱਕ ਅਗਲੀ ਖਬਰ ਵੀ ਸਾਂਝੀ ਕਰੀਏ, ਜਿੱਥੇ ਏਅਰ ਇੰਡੀਆ ਦੀ ਫੁਕੈਤ ਤੋਂ ਦਿੱਲੀ ਜਾ ਰਹੀ ਉਡਾਨ ਜਦੋਂ 4 ਅਗਸਤ ਨੂੰ ਗੰਭੀਰ ਟਰਬੂਲੈਂਸ ਦੇ ਚੱਲਦਿਆਂ ਲੈਂਡਿੰਗ ਤੋਂ ਬਾਅਦ ਲੈਂਡ ਕੀਤੀ ਸੀ, ਅਤੇ ਉਸ ਤੋਂ ਬਾਅਦ ਜਿਹੜੇ ਕਈ ਕੁਝ ਕੁ ਜਿਹੜੇ ਕਰਮਚਾਰੀ ਸੀ ਅਤੇ ਨਾਲ ਹੀ ਯਾਤਰੀ ਸੀ ਉਹਨਾਂ ਦੇ ਜ਼ਖਮੀ ਹੋਣ ਦੀ ਖਬਰਾਂ ਸਾਹਮਣੇ ਆਈਆਂ ਸੀ। ਇਸ ਮਾਮਲੇ 'ਚ ਜਾਂਚ ਦੇ ਅੰਦਰ ਹੁਣ ਕੁਝ ਨਵੇਂ ਦਾਅਵੇ ਕੀਤੇ ਗਏ ਨੇ। ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਹਾਜ਼ ਚਲਾਉਣ ਵਾਲੇ ਕੈਪਟਨ ਦਾ ਦਿੱਲੀ ਪਹੁੰਚਣ ਦੇ ਉੱਤੇ ਕਰਵਾਏ ਗਏ ਡੋਪ ਟੈਸਟ ਦੇ ਵਿੱਚ ਜਾਂਚ ਨਤੀਜਾ ਪੋਜ਼ਿਟਿਵ ਪਾਇਆ ਗਿਆ। ਹਾਲਾਂਕਿ ਏਅਰ ਇੰਡੀਆ ਨੇ ਇਸ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ। ਏਅਰਲਾਈਨ ਦਾ ਕਹਿਣਾ ਹੈ ਕਿ ਪਾਇਲਟ ਦੀ ਜਾਂਚ ਜ਼ਰੂਰ ਹੋਈ ਸੀ, ਪਰ ਉਸ ਦਾ ਨਤੀਜਾ ਹਾਲੇ ਤੱਕ ਏਅਰ ਇੰਡੀਆ ਨੇ ਮੁਹੱਈਆ ਨਹੀਂ ਕਰਵਾਇਆ। ਚੇਤੇ ਕਰਵਾ ਦਿੰਦੇ ਹਾਂ ਕਿ ਏਅਰਬੱਸ A320 ਦੇ ਵਿੱਚ ਕੁੱਲ 145 ਲੋਕ ਸਵਾਰ ਸੀ। ਉਡਾਨ ਦੌਰਾਨ ਓਡੀਸ਼ਾ ਨੇੜੇ ਜਹਾਜ਼ ਨੂੰ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਜਹਾਜ਼ ਅਚਾਨਕ ਲਗਭਗ 300 ਫੁੱਟ ਹੇਠਾਂ ਚਲਾ ਗਿਆ। ਦਿੱਲੀ ਪਹੁੰਚਣ ਤੋਂ ਬਾਅਦ 13 ਯਾਤਰੀਆਂ ਅਤੇ 4 ਕਰੂ ਮੈਂਬਰਸ ਜਿਹੜੇ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਨੇ ਜਹਾਜ਼ ਦੀ ਸੁਰੱਖਿਆ ਅਤੇ ਉਸ ਸਮੇਂ ਪਾਇਲਟਸ ਵੱਲੋਂ ਸਥਿਤੀ ਨੂੰ ਸੰਭਾਲਣ ਦੇ ਤਰੀਕੇ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਜਾਂਚ ਦਾ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਘਟਨਾ ਦੇ ਬਾਅਦ ਜਹਾਜ਼ ਨੂੰ ਦਿੱਲੀ ਤੱਕ ਲੈ ਕੇ ਆਉਣਾ ਸਹੀ ਸੀ ਜਾਂ ਉਸਨੂੰ ਨੇੜਲੇ ਹਵਾਈ ਅੱਡੇ ਦੇ ਉੱਤੇ ਉਦੋਂ ਹੀ ਮੋੜ ਦਿੱਤਾ ਜਾਣਾ ਚਾਹੀਦਾ ਸੀ। ਰਿਪੋਰਟ ਮੁਤਾਬਕ ਵਾਰਾਣਸੀ ਅਤੇ ਲਖਨਊ ਵਰਗੇ ਅੱਡੇ ਜਿਹੜੇ ਨੇ ਹਵਾਈ ਅੱਡੇ ਉਹ ਨੇੜੇ ਪੈਂਦੇ ਸੀ। ਹਵਾਈ ਅੱਡਿਆਂ ਦੇ ਉੱਤੇ ਜਹਾਜ਼ ਉਤਾਰਨ ਦਾ ਵਿਕਲਪ ਉਪਲਬਧ ਸੀ ਜਾਂ ਜਹਾਜ਼ ਨੇ ਉਸ ਵਕਤ ਸਹਾਇਤਾ ਮੰਗੀ ਸੀ ਜਾਂ ਨਹੀਂ, ਇਹ ਵੀ ਫਿਲਹਾਲ ਜਾਂਚ ਦਾ ਹੀ ਵਿਸ਼ਾ ਨੇ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਇੱਕ ਦਹਾਕੇ ਦੇ ਬਾਅਦ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ। ਨਿਊਜ਼ ਪੋਲ ਦੇ ਦੁਆਰਾ ਜਿਹੜਾ ਆਸਟ੍ਰੇਲੀਅਨ ਅਖਬਾਰ ਦੀ ਤਰਫ ਤੋਂ ਕੀਤਾ ਜਾਂਦਾ ਹੈ ਆਯੋਜਿਤ ਉਹਨਾਂ ਦੇ ਸਰਵੇਖਣ ਦੇ ਵਿੱਚ ਹੁਣ ਕੁਝ ਨਵੇਂ ਦਾਅਵੇ ਕੀਤੇ ਗਏ ਨੇ। ਕਿਹਾ ਗਿਆ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਮਕਬੂਲੀਅਤ 29% ਦੇ ਉੱਤੇ ਚਲੀ ਗਈ ਹੈ। ਜੂਲੀਆ ਗਿਲਾਰਡ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਦੀ ਮਕਬੂਲੀਅਤ ਵੀ ਲਗਭਗ ਇੰਨੀ ਹੀ ਸੀ। ਇਹ ਲੇਬਰ ਪਾਰਟੀ ਦੀ ਸਭ ਤੋਂ ਕਿਸੇ ਵੀ ਪ੍ਰਧਾਨ ਮੰਤਰੀ ਦੀ ਗੱਦੀ ਦੇ ਉੱਤੇ ਬੈਠੇ ਹੋਏ ਆ ਸਭ ਤੋਂ ਹੇਠਲੀ ਪ੍ਰਸਿੱਧੀ ਹੈ। ਰਿਜ਼ਲਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲੇਬਰ ਦਾ ਪ੍ਰਾਇਮਰੀ ਵੋਟ ਫੀਸਦ ਵੀ 33% ਦੇ ਉੱਤੇ ਖਿਸਕ ਕੇ ਚਲਾ ਗਿਆ, ਯਾਨੀ ਥੱਲੇ ਚਲਾ ਗਿਆ। ਇਸ ਦਰਮਿਆਨ ਕੁਝ ਇੱਕ ਕੰਪੈਰੀਜ਼ਨ ਕੀਤੇ ਗਏ ਨੇ। ਉਦਾਹਰਣ ਦੇ ਤੌਰ ਦੇ ਉੱਤੇ ਕੌਣ ਬਿਹਤਰ ਪ੍ਰਧਾਨ ਮੰਤਰੀ ਹੋ ਸਕਦਾ ਜਦੋਂ ਦੋ ਚਿਹਰਿਆਂ ਦੇ ਵਿੱਚ ਮੁਕਾਬਲਾ ਕਰਵਾਇਆ ਜਾਂਦਾ, ਐਂਥਨੀ ਐਲਬਨੀਜ਼ ਅਤੇ ਐਂਗਸ ਟੇਲਰ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ, ਤਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ 44% ਵੋਟ ਪੈਂਦੇ ਨੇ, ਐਂਗਸ ਟੇਲਰ ਨੂੰ 37%। ਹਾਲਾਂਕਿ ਇਹੀ ਸਰਵੇਖਣ ਦਾ ਰੂਪ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦਾ ਜਦੋਂ ਇਸ ਦੇ ਵਿੱਚ ਇੱਕ ਤੀਸਰਾ ਚਿਹਰਾ ਆ ਕੇ ਜੁੜਦਾ। ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਦਾ ਵੋਟ ਫੀਸਦ 29% ਦੇ ਉੱਤੇ ਗਿਆ ਦੱਸਿਆ ਗਿਆ, ਜਦਕਿ ਹੈੱਡ ਟੂ ਹੈੱਡ ਜਦੋਂ ਹੈਨਸਨ ਵਰਸਿਜ਼ ਟੇਲਰ ਵਰਸਿਜ਼ ਐਲਬਨੀਜ਼ ਦੀ ਗੱਲ ਹੁੰਦੀ ਹੈ ਤਾਂ ਤਿੰਨਾਂ ਦੇ ਵਿੱਚੋਂ ਐਲਬਨੀਜ਼ ਨੂੰ ਪਹਿਲੇ ਨੰਬਰ 'ਤੇ ਰੱਖਿਆ ਜਾਂਦਾ। 46% ਲੋਕ ਐਂਥਨੀ ਐਲਬਨੀਜ਼ ਨੂੰ ਬਤੌਰ ਪ੍ਰਧਾਨ ਮੰਤਰੀ ਪਸੰਦ ਕਰਦੇ ਨੇ। ਪੌਲਿਨ ਹੈਨਸਨ ਨੂੰ 31% ਲੋਕ ਅਤੇ ਐਂਗਸ ਟੇਲਰ ਨੂੰ 23% ਲੋਕ ਪਸੰਦ ਕਰਦੇ ਨੇ। ਜਦੋਂ ਦੋ ਐਮ ਪੀਜ਼ ਦੇ ਵਿੱਚ ਕੰਪੈਰੀਜ਼ਨ ਹੁੰਦਾ, ਜਿਵੇਂ ਉਦਾਹਰਣ ਦੇ ਤੌਰ 'ਤੇ ਐਂਥਨੀ ਐਲਬਨੀਜ਼ ਨੂੰ 44 ਅਤੇ ਐਂਗਸ ਟੇਲਰ ਨੂੰ 37% ਲੋਕ ਪਸੰਦ ਕਰਦੇ ਸੀ, ਉੱਦਾਂ ਹੀ ਐਂਥਨੀ ਐਲਬਨੀਜ਼ ਨੂੰ 56 ਅਤੇ ਪੌਲਿਨ ਹੈਨਸਨ ਨੂੰ 44% ਲੋਕ ਪਸੰਦ ਕਰਦੇ ਨੇ। ਇਹ ਵੀ ਸਰਵੇਖਣ ਦਾ ਇੱਕ ਦੂਸਰਾ ਰੂਪ ਸਾਹਮਣੇ ਆਉਂਦਾ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਆਸਟ੍ਰੇਲੀਆ ਦੇ ਵਿੱਚ, ਅਤੇ ਆਸਟ੍ਰੇਲੀਆ 'ਚ ਇਸ ਵਕਤ ਕਰੀਬ 300 ਅੱਤਵਾਦੀ ਰਹਿ ਰਹੇ ਹੋ ਸਕਦੇ ਨੇ। ਇਹ ਦਾਅਵਾ ਇੱਕ ਹੈਰਾਲਸਨ ਦੀ ਖਬਰ ਦੇ ਵਿੱਚ ਕੀਤਾ ਗਿਆ, ਜਿੱਥੇ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਦੇ ਦਰਮਿਆਨ ਬੰਡਾਈ ਹਮਲੇ ਤੋਂ ਬਾਅਦ ਖਾਸ ਤੌਰ ਦੇ ਉੱਤੇ 20% ਇਜ਼ਾਫਾ ਹੋਇਆ। ਇਹ ਜਾਣਦਿਆਂ ਹੋਇਆਂ ਕਿ ਦੇਸ਼ ਦੇ ਵਿੱਚ ਅੱਤਵਾਦੀ ਰਹਿ ਰਹੇ ਨੇ, ਇਮੀਗ੍ਰੇਸ਼ਨ ਮਹਿਕਮਾ ਕੀ ਕਰ ਰਿਹਾ? ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਚੁੱਕੇ ਗਏ ਨੇ। ਹੋਮ ਅਫੇਅਰ ਮਿਨਿਸਟਰ ਟੌਨੀ ਬਰਕ ਨੇ ਮੰਨਿਆ ਹੈ ਕਿ ਰੈਡੀਕਲਾਈਜ਼ ਕੇਸਾਂ ਦੀ ਗਿਣਤੀ ਜਿਹੜੀ ਹੈ ਦੇਸ਼ ਦੇ ਅੰਦਰ ਵਧੀ ਹੋ ਸਕਦੀ ਹੈ। ਹੋਮ ਅਫੇਅਰ ਡਿਪਾਰਟਮੈਂਟ ਦੇ ਅੰਕੜਿਆਂ ਦੇ ਮੁਤਾਬਕ ਨੈਸ਼ਨਲ ਕਾਊਂਟਰ ਵਾਇਲੈਂਟ ਐਕਸਟ੍ਰੀਮਿਸਟ ਪ੍ਰੋਗਰਾਮ ਦੇ ਤਹਿਤ 30 ਜੂਨ ਤੱਕ 298 ਇੰਡੀਵਿਜੁਅਲਸ ਦੀ ਪਛਾਣ ਕੀਤੀ ਗਈ ਸੀ। ਹਾਲਾਂਕਿ ਇੱਥੇ ਇੱਕ ਗੱਲ ਜ਼ਰੂਰ ਸਮਝੀ ਜਾਵੇ ਕਿ ਜਦੋਂ ਅੱਤਵਾਦੀਆਂ ਦੀ ਜਾਂ ਦਹਿਸ਼ਤਗਰਦੀਆਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਸਿਰਫ ਮੁਸਲਿਮ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨਹੀਂ ਨੇ, ਬਲਕਿ ਚਿੱਟੀ ਚਮੜੀ ਦੇ ਨਾਲ ਜੁੜੇ ਹੋਏ ਵੀ ਕੁਝ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਏਜੰਸੀਆਂ ਦੀ ਤਰਫ ਤੋਂ ਸੁਝਾਏ ਗਏ ਨੇ। ਹਾਲਾਂਕਿ ਇਸ ਗਿਣਤੀ ਦੇ ਵਿੱਚ 2025 ਦੇ 31 ਦਸੰਬਰ ਦੇ ਨਾਲ ਜਦੋਂ ਤੁਲਨਾ ਕਰੀਏ ਉਦੋਂ 253 ਲੋਕ ਸੀ ਜਿਹੜੇ ਰੈਡੀਕਲਾਈਜ਼ ਦੱਸੇ ਜਾ ਰਹੇ ਸੀ। ਪਿਛਲੇ 6 ਮਹੀਨਿਆਂ 'ਚ ਹੀ ਉਹਨਾਂ ਦੀ ਗਿਣਤੀ ਦੇ ਅੰਦਰ 17% ਇਜ਼ਾਫਾ ਹੋਇਆ ਦੱਸਿਆ ਗਿਆ, ਜਦਕਿ ਜਿਹੜੇ ਟੌਨੀ ਬਰਕ ਨੇ ਉਹਨਾਂ ਦੀ ਤਰਫ ਤੋਂ ਇਸ ਦੇ ਬਾਬਤ ਸਰਕਾਰ ਦੇ ਜਿਹੜੇ ਕਾਊਂਟਰ ਟੈਰੋਰਿਜ਼ਮ ਆਨਲਾਈਨ ਸੈਂਟਰ ਨੇ ਉਹਨਾਂ ਦੇ ਦੁਆਰਾ ਚੁੱਕੇ ਜਾਂਦੇ ਕਦਮਾਂ ਦਾ ਵੀ ਵਿਆਖਿਆ ਕੀਤੀ। ਦੱਸ ਦਈਏ ਕਿ 298 ਲੋਕ ਜਿਹੜੇ ਦਹਿਸ਼ਤਗਰਦ ਦੱਸੇ ਗਏ ਨੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਰਹਿ ਰਹੇ, ਉਹਨਾਂ 'ਚੋਂ 92% ਪੁਰਸ਼ ਨੇ, 8% ਮਹਿਲਾਵਾਂ ਦੱਸੀਆਂ ਗਈਆਂ। ਇਹਨਾਂ ਦੇ ਵਿੱਚੋਂ 30% ਜਿਹੜੇ ਕੁੱਲ ਗਿਣਤੀ ਹੈ 298 'ਚੋਂ 30% 17 ਸਾਲ ਜਾਂ ਉਸ ਤੋਂ ਵੀ ਘੱਟ ਉਮਰ ਦੇ ਦੱਸੇ ਗਏ ਨੇ, ਜਦਕਿ 26% 18 ਸਾਲ ਤੋਂ 24 ਸਾਲ ਦੀ ਉਮਰ ਦੇ ਦਰਮਿਆਨ ਦੇ ਨੇ। ਇਹਨਾਂ ਹੀ 298
ਕਥਿਤ ਤੌਰ ਤੇ ਦਹਿਸ਼ਤਗਰਦੀ ਦੇ ਇਲਜ਼ਾਮ ਲੱਗੇ ਇੰਡੀਵਿਜੂਅਲਸ ਦੇ ਵਿੱਚੋਂ 39% ਉਹ ਨੇ ਜਿਹੜੇ ਕਿਸੇ ਨਾ ਕਿਸੇ ਐਕਸਟ੍ਰੀਮਿਸਟ ਵਿਚਾਰਧਾਰਾ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਨੇ। 34% ਕਿਸੇ ਰਿਲੀਜੀਅਸ ਮੋਟੀਵੇਸ਼ਨ ਦੇ ਕਾਰਨ ਦਹਿਸ਼ਤਗਰਦ ਬਣੇ ਦੱਸੇ ਗਏ ਨੇ। ਉੱਥੇ NSW ਦੀ ਸਰਕਾਰ ਦੀ ਤਰਫ ਤੋਂ ਵੱਡਾ ਖੁਲਾਸਾ ਕੀਤਾ ਜਾਂਦਾ ਜਦੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਇੱਕ ਟੈਚੀ ਦੇ ਵਿੱਚ ਲਾਸ਼ ਪ੍ਰਾਪਤ ਹੋਈ ਹੈ NSW ਦੇ ਦੱਖਣੀ ਇਲਾਕਿਆਂ ਦੇ ਵਿੱਚੋਂ। ਉੱਥੇ ਹੀ ਹੁਣ ਇਹ ਗੱਲ ਕਹੀ ਗਈ ਕਿ ਗੋਲਬਨ ਤੋਂ 60 ਕਿਲੋਮੀਟਰ ਦੂਰ ਓਲੈਂਡ ਦੇ ਇਲਾਕੇ 'ਚ ਜਿਹੜਾ ਟੈਚੀ ਬਰਾਮਦ ਹੋਇਆ ਉਸ ਦੇ ਵਿੱਚ ਕੋਈ ਹਿਊਮਨ ਬਾਡੀ ਨਹੀਂ ਬਲਕਿ ਇੱਕ ਡੋਲ ਯਾਨੀ ਕਿ ਇੱਕ ਗੁੱਡੀ ਪਾਈ ਗਈ ਸੀ। ਇਹ ਆਪਣੇ ਆਪ ਦੇ ਵਿੱਚ ਕਾਫੀ ਹੈਰਾਨਜਨਕ ਖੁਲਾਸਾ ਹੈ। ਫਿਲਹਾਲ ਪੁਲਿਸ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇੱਕ ਮਿਸਟੇਕਨ ਆਈਡੈਂਟੀਟੀ ਦਾ ਕੇਸ ਹੋ ਸਕਦਾ ਹੈ। ਉੱਥੇ ਹੀ ਸੈਂਸਸ ਨੂੰ ਲੈ ਕੇ ਕੁਝ ਇੱਕ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਕੱਲ੍ਹ ਦੀ ਸ਼ਾਮ ਸੈਂਸਸ ਦੀ ਆਖਰੀ ਸ਼ਾਮ ਹੋਏਗੀ। ਇਸ ਦਰਮਿਆਨ ਗਲਤ ਜਾਣਕਾਰੀ ਦੇਣ ਦੇ ਉੱਤੇ ਜਾਂ ਜਾਣਕਾਰੀ ਨਾ ਦੇਣ ਦੇ ਉੱਤੇ ਜੁਰਮਾਨੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਮਹਿਕਮੇ ਯਾਨੀ ABS ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 11 ਅਗਸਤ ਤੱਕ ਤੁਹਾਨੂੰ ਆਪਣੇ ਮਰਦਮਸ਼ੁਮਾਰੀ ਦੇ ਡੇਟਾ ਜਮ੍ਹਾਂ ਕਰਵਾਉਣੇ ਹੋਣਗੇ। ਉਸ ਤੋਂ ਬਾਅਦ $364 ਦਾ ਜੁਰਮਾਨਾ ਲੱਗ ਸਕਦਾ। ਹਾਂ, ਜੇਕਰ ਤੁਸੀਂ 11 ਅਗਸਤ ਨੂੰ ਸਫ਼ਰ ਕਰ ਰਹੇ ਹੋ ਤੇ ਤੁਸੀਂ ਇਸ ਫਾਰਮ ਨੂੰ ਨਹੀਂ ਭਰ ਪਾਉਂਦੇ ਤਾਂ ਉਸਨੂੰ ਤੁਹਾਨੂੰ ਇਸ ਦੇ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਪਰ ਅਦਾਰਾ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੁਹਾਨੂੰ ਕਾਰਨ ਪੁੱਛੇ ਜਾਣ ਤੋਂ ਬਾਅਦ ਸੈਂਸਸ ਐਂਡ ਸਟੈਟਿਸਟਿਕਸ ਐਕਟ 1905 ਦੀ ਧਾਰਾ ਦੇ ਤਹਿਤ ਇੱਕ ਵਾਰ ਫਿਰ ਤੋਂ ਜੁਰਮਾਨਾ ਲਗਾਉਣ ਦੇ ਲਈ ਨੋਟਿਸ ਭੇਜ ਸਕਦਾ। ਨੋਟਿਸ ਦਾ ਜਵਾਬ ਜੇਕਰ ਨਾ ਦਿੱਤਾ ਤਾਂ ਵੱਧ ਤੋਂ ਵੱਧ ਕਿਸੇ ਵਿਅਕਤੀ ਨੂੰ $2,548 ਤੱਕ ਦਾ ਜੁਰਮਾਨਾ ਲੱਗ ਸਕਦਾ। ਅਜਿਹੇ ਦੇ ਵਿੱਚ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਵੀ $3,640 ਤੱਕ ਦਾ ਜੁਰਮਾਨਾ ਲੱਗ ਸਕਦਾ। ਦੱਸ ਦਈਏ ਕਿ ਇਸ ਵਾਰ 2026 ਦੀ ਮਰਦਮਸ਼ੁਮਾਰੀ ਦੇ ਵਿੱਚ 9 ਅਲੱਗ ਅਲੱਗ ਟੌਪਿਕ ਤੇ ਕੁੱਲ 66 ਕੁਐਸਚਨ ਤੁਹਾਡੇ ਤੋਂ ਤੁਹਾਡੀ ਕਲਚਰਲ ਬੈਕਗ੍ਰਾਉਂਡ, ਤੁਹਾਡੀ ਪਰਸਨਲ ਡਿਟੇਲ, ਤੁਹਾਡੀ ਇਨਕਮ, ਕੰਮ, ਰਿਹਾਇਸ਼ ਆਦਿ ਵਰਗੇ ਜਿਹੜੇ ਅਲੱਗ ਅਲੱਗ ਸਵਾਲ ਨੇ ਉਹ ਪੁੱਛੇ ਗਏ ਨੇ। ਉੱਥੇ ਮਾਰਕੀਟ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵੈਸਟਪੈਕ ਦੇ ਸ਼ੇਅਰਸ ਦੇ ਵਿੱਚ 4.7% ਦੀ ਗਿਰਾਵਟ ਆਈ ਦੱਸੀ ਗਈ ਹੈ। ANZ ਬੈਂਕ ਦੇ ਸ਼ੇਅਰਸ ਦੇ ਵਿੱਚ ਅੱਜ ਦੇ ਦਿਨ 2.3% ਦੀ ਗਿਰਾਵਟ ਆਈ। ਨੈਬ ਦੀ 1.7% ਤੇ ਕਾਮਨਵੈਲਥ ਬੈਂਕ ਦੀ 1.2% ਗਿਰਾਵਟ ਆਈ। ਇਹ ਗਿਰਾਵਟ ਅਜਿਹੇ ਦੌਰ ਦੇ ਵਿੱਚ ਦੇਖੀ ਗਈ ਹੈ ਜਦੋਂ ਭਲਕੇ ਵਿਆਜ ਦਰਾਂ ਦੇ ਵਿੱਚ ਐਲਾਨ ਕੀਤਾ ਜਾਏਗਾ ਤੇ ਅੱਜ ਦੇ ਦਿਨ ਵੀ RBA ਦੀ ਜਿਹੜੀ ਬਾਡੀ ਗਵਰਨਿੰਗ ਬਾਡੀ ਆ ਉਸਦੀ ਬੈਠਕ ਚੱਲ ਰਹੀ ਹੈ। ਇਸ ਦਰਮਿਆਨ BHP ਪੋਰਟ ਹੈਡਲੈਂਡ ਦੇ ਜਿਹੜੇ ਸ਼ੇਅਰ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ। ਕੁੱਲ ਮਿਲਾ ਕੇ ASX 200 9,252 ਅੰਕ ਦੇ ਉੱਤੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਚੱਲ ਰਿਹਾ ਸੀ। ASX 200 ਸ਼ੁੱਕਰਵਾਰ ਦੇ ਦਿਨ 9,274 ਅੰਕ ਦੇ ਉੱਤੇ ਬੰਦ ਹੋਇਆ ਸੀ ਯਾਨੀ ਕਿ ਉਸ ਦੇ ਨਾਲੋਂ 0.1% ਬਾਜ਼ਾਰ ਅੱਜ ਦੇ ਦਿਨ ਥੋੜ੍ਹਾ ਟੁੱਟਿਆ ਨਜ਼ਰ ਆਉਂਦਾ। ਆਸਟ੍ਰੇਲੀਅਨ ਡਾਲਰ ਦੀ ਕੀਮਤ ਦੀ ਗੱਲ ਕਰੀਏ ਤਾਂ 1 ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਦੇ ਉੱਤੇ ਆਸਟ੍ਰੇਲੀਅਨ ਡਾਲਰ ਹੈ। ਹਾਲਾਂਕਿ ਵਾਲ ਸਟਰੀਟ S&P 500 ਅੱਧਾ ਕੁ ਫੀਸਦ ਦੇ ਉਛਾਲ ਦੇ ਨਾਲ ਸ਼ੁਰੂ ਹੋਇਆ। ਡੋ ਜੋਨਸ 0.3% ਤੇ ਨੈਸਟੈਕ ਦੇ ਵਿੱਚ 1.3% ਦਾ ਇਜ਼ਾਫਾ ਦੇਖਣ ਨੂੰ ਮਿਲਿਆ। ਗੋਲਡ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ। ਲਗਭਗ 4,341 ਪ੍ਰਤੀ ਔਂਸ ਸੋਨੇ ਦੀਆਂ ਕੀਮਤਾਂ ਜਿਹੜੀਆਂ ਸਪੋਟ ਗੋਲਡ ਨੇ ਉਹਨਾਂ ਨੂੰ ਦਰਜ ਕੀਤਾ ਗਿਆ। ਕੱਚੇ ਤੇਲ ਦੀ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ। $84.26 ਅਮਰੀਕੀ ਡਾਲਰ 'ਚ ਪ੍ਰਤੀ ਬੈਰਲ ਕੀਮਤਾਂ ਜਿਹੜੀਆਂ ਨੇ ਦਰਜ ਕੀਤੀਆਂ ਗਈਆਂ ਨੇ। ਆਖਰੀ ਖਬਰ ਦੀ ਸਾਂਝ ਪਈਏ ਤੇ ਸ਼੍ਰੀਲੰਕਾ ਦੇ ਖਿਲਾਫ ਹੋਣ ਵਾਲੀ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਸਾਈ ਸੁਦਰਸ਼ਨ ਬਾਹਰ ਹੋ ਗਏ ਨੇ। ਉਹਨਾਂ ਦੀ ਜਗ੍ਹਾ ਤੇ ਸਰਫਰਾਜ਼ ਖਾਨ ਨੂੰ ਭਾਰਤੀ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਟੀਮ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸਰਫਰਾਜ਼ ਖਾਨ ਨੇ ਐਤਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ। ਪੋਸਟ 'ਚ ਉਹਨਾਂ ਨੇ 2 ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਇੱਕ ਦੇ ਅੰਦਰ ਉਹ ਟੀਮ ਇੰਡੀਆ ਦੀ ਟਰੈਵਲਿੰਗ ਜਰਸੀ 'ਚ ਨਜ਼ਰ ਆ ਰਹੇ ਨੇ। ਇੱਕ ਤਸਵੀਰ 'ਚ ਸਰਫਰਾਜ਼ ਆਪਣੇ ਪਿਤਾ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਨੇ। ਇਸ ਪੋਸਟ ਦੇ ਵਿੱਚ ਸਰਫਰਾਜ਼ ਨੇ ਕੋਈ ਕੈਪਸ਼ਨ ਨਹੀਂ ਲਿਖਿਆ। ਉਹਨਾਂ ਨੇ ਸਿਰਫ ਇਮੋਜੀ ਦਾ ਇਸਤੇਮਾਲ ਕੀਤਾ ਜਿਸ ਦੇ ਵਿੱਚ ਭਾਰਤੀ ਝੰਡੇ ਦਾ ਇਮੋਜੀ ਸ਼ਾਮਲ ਹੈ। ਇਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਟੀਮ 'ਚ ਥਾਂ ਨਹੀਂ ਸੀ ਮਿਲੀ ਤਾਂ ਸਰਫਰਾਜ਼ ਨੇ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਆਪਣਾ ਦੁੱਖ ਸਾਂਝਾ ਕੀਤਾ ਸੀ। ਲਿਖਿਆ ਸੀ ਕਿ ਸ਼ਾਇਦ ਮੈਂ ਫਿੱਟ ਨਹੀਂ ਬਹਿੰਦਾ ਪਰ ਮੈਂ ਆਪਣੀ ਪੂਰੀ ਤਾਕਤ ਦੇ ਨਾਲ ਲੜਾਂਗਾ। ਜ਼ਿਕਰਯੋਗ ਹੈ ਕਿ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ 2 ਟੈਸਟ ਮੈਚਾਂ ਦੀ ਸੀਰੀਜ਼ 15 ਅਗਸਤ ਤੋਂ ਲੈ ਕੇ 27 ਅਗਸਤ ਦੇ ਦਰਮਿਆਨ ਸ਼੍ਰੀਲੰਕਾ ਦੇ ਵਿੱਚ ਖੇਡੀ ਜਾਣੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਬਾਕੀ ਹੋ ਗਿਆ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅੱਜ ਸੋਮਵਾਰ ਦਾ ਦਿਨ 10 August 2026 ਔਰ ਮੰਡੇ ਨੂੰ ਪ੍ਰੋਗਰਾਮ ਡੀਪ ਟਾਕ ਸ਼ੋਅ ਲੈ ਕੇ ਆਉਂਦੇ ਹੁੰਦੇ ਅੱਗੇ ਚੱਲ ਕੇ ਸੁਣਾਉਂਦੇ ਹਾਂ ਤੁਹਾਨੂੰ ਉਹ ਸ਼ੋਅ ਪਰ ਬੋਲ ਭਾਵੇਂ ਨਾ ਬੋਲ ਤੁਸੀਂ ਚਾਹੇ ਇੱਕ ਪਾਸਿਓਂ ਗੱਲ ਕਰਿਓ ਅਤੇ ਆਪਾਂ ਦੋਵੇਂ ਪਾਸਿਓਂ ਗੱਲ ਕਰਾਂਗੇ ਕਿਉਂਕਿ ਰੇਡੀਓ ਥੋੜ੍ਹਾ ਜਿਹਾ ਮੀਡੀਅਮ ਹੀ ਇਹੋ ਜਿਹਾ ਹੁੰਦਾ ਹੈਗਾ ਇੱਕ ਪਾਸਿਓਂ ਨਹੀਂ ਦੋਵੇਂ ਪਾਸਿਓਂ ਗੱਲ ਹੁੰਦੀ ਹੈ ਸੋ ਬੋਲ ਭਾਵੇਂ ਨਾ ਬੋਲ ਨਵੀਂ ਫਿਲਮ ਆ ਰਹੀ ਹੈਗੀ ਹੈ 4 September ਨੂੰ ਸਿਦਕ ਗਿੱਲ ਦੀ ਅਤੇ ਫਿਲਮ ਦੇ ਬੜੀ ਸਾਰੀ ਪ੍ਰਮੋਸ਼ਨ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਤੋਂ ਦੇਖ ਸਕਦੇ ਹੋ ਸੁਣ ਸਕਦੇ ਹੋ ਪਰ ਫਿਲਹਾਲ ਕਜ਼ਨਸ ਦਾ ਇੱਕ ਗਾਣਾ ਸੁਣ ਲਓ ਤੁਸੀਂ ਸਿਦਕ ਗਿੱਲ ਦੇ ਲੋਟਰੀ ਅੱਜ ਦੇ ਪ੍ਰੋਗਰਾਮ 'ਚ ਕੁਛ ਗੱਲਾਂ ਤੁਹਾਡੇ

40 ਮਿਲੀਅਨ ਵਾਲੀ ਲਾਟਰੀ ਦਾ ਤਾਂ ਹਾਲੇ ਤੱਕ ਨਹੀਂ ਪਤਾ ਚੱਲਿਆ ਹੈਗਾ ਕਿੱਥੇ ਗਿਆ ਵਿਨਰ। ਕਹਿੰਦੇ ਕੈਨਬਰਾ ਦੇ ਵਿੱਚੋਂ ਆਇਆ ਕੋਈ, ਪਰ ਹਾਲੇ ਤੱਕ ਕਿਸੇ ਨੇ ਕਲੇਮ ਨਹੀਂ ਕੀਤੀ ਹੈਗੀ। ਸੋ ਜੇ ਕੋਈ ਜਾਂਦਾ ਜਾਂਦਾ ਠੀਕ ਹੈ, ਨਹੀਂ ਤਾਂ ਫਿਰ ਮੈਂ ਲੈ ਲੈਣਾ ਜਾ ਕੇ 40 ਮਿਲੀਅਨ। ਦੱਸ ਦਿਓ ਭਾਈ ਤੁਹਾਡੇ ਕੋਲ ਲਾਟਰੀ ਹੈਗੀ ਹੈ ਕਿ ਨਹੀਂ ਹੈਗੀ, ਐਵੇਂ ਉਲਝਾ ਕੇ ਰੱਖਿਆ ਹੋਇਆ ਹੈਗਾ। ਵਿਆਜ ਦਰਾਂ ਵਧਣਗੀਆਂ ਨਹੀਂ ਵਧਣਗੀਆਂ, ਕੱਲ੍ਹ ਨੂੰ ਪਤਾ ਚੱਲਣਾ ਹੈਗਾ ਇੰਟਰਸਟ ਰੇਟ ਦਾ। ਵੈਸੇ ਖਬਰਾਂ ਤੁਸੀਂ ਸੁਣੀ ਲਈਆਂ, ਖਬਰਾਂ ਤੋਂ ਇਲਾਵਾ ਹੁਣ ਹੋਰ ਗੱਲਾਂ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਰਾਂਗੇ। ਅਤੇ ਇੱਕ ਤੁਹਾਡੀ ਸਿਹਤ ਦੇ ਨਾਲ ਜੁੜੀ ਹੋਈ ਇੱਕ ਨਿਊਜ਼ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ ਚੱਲ ਕੇ। ਪਰ ਫਿਲਹਾਲ ਤੁਸੀਂ ਬੈਕ ਟੂ ਬੈਕ ਨਵੇਂ ਨਵੇਂ ਗਾਣੇ ਜਿਹੜੇ ਇਸ ਹਫ਼ਤੇ ਦੇ ਵਿੱਚ ਰਿਲੀਜ਼ ਹੋਏ ਨੇ ਉਹ ਤੁਸੀਂ ਸੁਣ ਲਓ। ਪਹਿਲਾਂ ਮੈਂ ਚਲੋ ਨਾਮ ਤਾਂ ਕੀ ਲੈਣੇ ਹੈਗੇ ਆ ਕਿਉਂਕਿ ਮੈਨੂੰ ਨਹੀਂ, ਬਹੁਤਿਆਂ ਦੇ ਨਾਮ ਤਾਂ ਆਪ ਹੀ ਨਹੀਂ ਪਤਾ ਹੈਗੇ, ਪਰ ਇੱਕ ਜਿਹਦਾ ਨਾਮ ਮੈਨੂੰ ਪਤਾ ਹੈਗਾ ਉਹ ਹੈ ਆਵਾਰਾਪਨ ਦਾ ਗਾਣਾ। ਉਹ ਬਸ ਤੁਹਾਨੂੰ ਮੈਂ ਦੱਸ ਦਿੰਦਾ, ਇਮਰਾਨ ਹਾਸ਼ਮੀ ਦੀ ਫਿਲਮ ਆ ਰਹੀ ਹੈ ਭਾਏ, ਕਿਆ ਹੀ ਬਾਤ ਆਈ ਯਾਰ, ਆਵਾਰਾਪਨ 2। ਅਤੇ ਜਿਨ੍ਹਾਂ ਨੇ ਆਵਾਰਾਪਨ 2 ਦੇਖਣੀ ਉਹ ਸਿਨੇਮੇ 'ਚ ਜਾ ਕੇ ਦੇਖਿਓ। ਮੈਂ ਸਿਨੇਮਿਆਂ ਦੇ ਵਿੱਚ ਦੇਖ ਕੇ ਆਇਆ ਇਸ ਵੀਕਐਂਡ ਦੇ ਦਰਮਿਆਨ ਸਪਾਈਡਰਮੈਨ। ਮੈਂ ਲੇਟ ਹੋਇਆ, ਆਈ ਨੋ ਟਿਕਟਾਂ ਨਹੀਂ ਸੀ ਮਿਲ ਰਹੀਆਂ ਇੱਥੇ, ਪਰ ਵਾਟ ਅ ਮੂਵੀ। ਕਾਫੀ ਟਾਈਮ ਦੇ ਬਾਅਦ ਹਾਲੀਵੁੱਡ ਦੇ ਵਿੱਚ ਵੀ ਬਾਲੀਵੁੱਡ ਦੇ ਵਿੱਚ ਇੱਕ ਵਧੀਆ ਫਿਲਮ ਦੇਖਣ ਨੂੰ ਮਿਲੀ ਹੈਗੀ। ਵਧੀਆ ਦੋ ਤਿੰਨ ਕਿਸਮ ਦੀਆਂ ਹੁੰਦੀਆਂ ਨੇ, ਇੱਕ ਤਾਂ ਉਹ ਹੁੰਦੀਆਂ ਨੇ ਜਿਹੜੀਆਂ ਸੁਨੇਹਾ ਚੰਗਾ ਦੇ ਕੇ ਜਾਂਦੀਆਂ ਨੇ, ਇੱਕ ਉਹ ਹੁੰਦੀਆਂ ਜਿਹੜੀਆਂ ਇਮੋਸ਼ਨਲੀ ਟੱਚ ਕਰਦੀਆਂ, ਜਿਵੇਂ ਮੈਂ ਵਾਪਸ ਆਊਂਗਾ। ਅੱਜ ਕੱਲ੍ਹ ਵੈਸੇ ਨੈੱਟਫਲਿਕਸ 'ਤੇ ਆ ਗਈ ਉਹ, ਜਿਨ੍ਹਾਂ ਨੇ ਸਿਨੇਮੇ 'ਚੋਂ ਮਿਸ ਕਰਤੀ ਸੀਗੀ ਉੱਥੇ ਜਾ ਕੇ ਦੇਖ ਆਇਓ। ਉਸ ਕਿਸਮ ਦਾ ਸਿਨੇਮਾ ਹੁੰਦਾ। ਇੱਕ ਹੁੰਦਾ ਕਿ ਕੰਪਲੀਟਲੀ ਆਊਟ ਐਂਡ ਆਊਟ ਐਂਟਰਟੇਨਮੈਂਟ, ਤੁਹਾਨੂੰ ਪਤਾ ਹੈ ਕਿ ਬਸ ਸਿਰਫ ਔਰ ਸਿਰਫ ਤੁਸੀਂ ਜਾ ਕੇ ਇੰਜੋਏ ਕਰਨਾ ਚਾਹੁੰਦੇ ਹੋ ਇਸ ਕਿਸਮ ਦੀਆਂ ਫਿਲਮਾਂ। ਉਹ ਸਾਜਿਦ ਨਾਡੀਆਡ ਵਾਲਾ ਟਾਈਪ ਸਿਨੇਮਾ ਨਹੀਂ, ਬਟ ਸਪਾਈਡਰਮੈਨ ਜਿਹੜੀ ਇਹ ਨਵਾਂ ਪਾਰਟ ਆਇਆ ਹੈਗਾ, ਕਿਹੜਾ ਇਹ ਗੋ ਹੋਮ ਸਮਥਿੰਗ ਕਰਕੇ ਕੁਛ ਕਹਿਣਾ ਯਾਰ, ਫਿਲਮ ਜਾ ਕੇ ਜ਼ਰੂਰ ਦੇਖ ਕੇ ਆਇਓ, ਵਰਥ ਵਾਚਿੰਗ ਵਿਦ ਕਿਡਸ। ਅਤੇ ਵਧੀਆ ਫਿਲਮ ਹੈਗੀ ਆਵਾਰਾਪਨ 2 ਦਾ। ਇਹ ਗਾਣਾ ਸੁਣ ਲਓ, ਤੇਰਾ ਮੇਰਾ ਰਿਸ਼ਤਾ ਪਿਛਲੀ ਫਿਲਮ 'ਚ ਵੀ ਸੀਗਾ ਗਾਣਾ, ਉਹਨੂੰ ਕੁਛ ਨਵਾਂ ਜਿਹਾ ਕਰਕੇ ਬਣਾਇਆ ਹੈਗਾ ਇਹਨਾਂ ਨੇ, ਜਾਂ ਸੇਮ ਹੀ ਗਾਣਾ ਦੁਬਾਰਾ ਪਾਤਾ, ਲੈਟਸ ਸੀ, ਸੁਣਦੇ ਹਾਂ ਇਹ ਗਾਣਾ। ਪਰ ਫਿਲਮ ਡੈਫੀਨੇਟਲੀ ਦੇਖਣੀ, ਆਵਾਰਾਪਨ ਪਾਰਟ 2, ਇਮਰਾਨ ਹਾਸ਼ਮੀ ਅਤੇ ਦਿਸ਼ਾ ਪਟਾਨੀ ਦੀ। ਉਹ ਮਿਥੁਨ ਸਾਹਿਬ ਇੱਕ ਵਾਰ ਫਿਰ ਤੋਂ ਆਏ ਹੈਗੇ ਨੇ, ਕਿੰਨਾ ਟਾਈਮ ਹੋ ਗਿਆ ਮਿਥੁਨ ਦੇ ਗਾਣੇ ਹੀ ਨਹੀਂ ਸੁਣਨ ਨੂੰ ਮਿਲੇ।

ਬੜਾ ਸੇਮ ਹੀ ਕੱਢਤਾ ਇਹ, ਇਹਦੇ 'ਚ ਕੁਛ ਡਿਫਰੈਂਟ ਹੈ ਵੀ ਨਹੀਂ ਵੈਸੇ। ਖੈਰ ਐਨੀਵੇਜ਼, ਇਹ ਗਾਣਾ ਅਵਾਰਾਪਨ ਦੀ ਸਾਡੇ ਕੋਲ ਪਤਾ ਨਹੀਂ ਕਦੇ ਕੋਈ ਹੋਏਗੀ ਪ੍ਰਮੋਸ਼ਨ ਨਹੀਂ, ਬਟਵਾਰਾ ਦੀ ਪ੍ਰਮੋਸ਼ਨ ਆਪਾਂ ਜ਼ਰੂਰ ਕਰ ਰਹੇ ਹੈਗੇ ਹਾਂ। ਬਟਵਾਰਾ ਫਿਲਮ ਸਨੀ ਦਿਓਲ ਅਤੇ ਉਹਦੇ ਰੀਅਲ ਲਾਈਫ ਸਨ ਦੇ ਨਾਲ ਬਣੀ ਹੋਈ, ਗੁਰਦਾਸਪੁਰ ਦੇ ਵਿੱਚ ਜਿਹੜੇ ਜਾ ਕੇ ਨਹੀਂ ਬੜੇ ਕਦੇ, ਉਸ ਐਮ ਪੀ ਨੂੰ ਹੁਣ ਬੀਜੇਪੀ ਸਾਰੀ ਉਮਰ ਹਿੰਦੂ ਹਿੰਦੂ ਕਰਕੇ ਪ੍ਰਚਾਰਦੀ ਰਹੀ, ਵੈਸੇ ਖਾਲੋ ਹਿੰਦੂ, ਪਰ ਹੁਣ ਉਹ ਮੁਸਲਮਾਨ ਬਣ ਕੇ ਆਮਿਰ ਖਾਨ ਨੇ ਐਸੀ ਦਿੱਤਾ ਸੀ, ਉਹ ਫੇਰਤੀ ਉਹਨਾਂ ਦੀ ਕਰੀਅਰ ਦੀ। ਪਤਾ ਨਹੀਂ ਹੁਣ ਸੱਜੇ ਪੱਖੀ ਦੇਖਣ ਜਾਣਗੇ ਇੱਕ ਮੁਸਲਮਾਨ ਦੀ ਫਿਲਮ ਨੂੰ ਕਿ ਨਹੀਂ। ਇਹ ਮੁਸਲਮਾਨਣੀ ਹੈ, ਮੁਸਲਮਾਨਣੀ ਹੈ, ਲੋ ਹੋ ਗਈ ਹੈ ਸਿੰਘਣੀ, ਅਬ ਨਹੀਂ ਰਹੇ ਵੋ ਸਿੰਘ। ਸਨੀ ਦਿਓਲ ਦੀ ਫਿਲਮ ਬਟਵਾਰਾ ਬੜੀਆਂ ਚੀਜ਼ਾਂ ਕਰਕੇ ਬੜੇ ਸਾਰੇ ਕੰਟਰੋਵਰਸੀਜ਼ ਦੇ ਵਿੱਚ ਰਹੇਗੀ। ਐਨੀਵੇਜ਼, ਸਿਹਤ ਦੀ ਗੱਲ ਕਰਨੀ ਸੀਗੀ ਇੱਕ ਨਾ, ਵੈਸੇ ਬੜੀ ਡਿਟੇਲਡ ਨਿਊਜ਼ ਆਈ ਹੈਗੀ ਆ, ਕਹਿੰਦੇ ਕਿ ਜਿਹੜੇ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਹੈਗੀਆਂ ਨੇ ਅਤੇ ਉਹਦੇ ਨਾਲ ਸ਼ਰਾਬ ਪੀਣ ਦੀ ਲੱਤ ਵੀ ਛੁੱਟ ਜਾਂਦੀ ਹੈ। ਇਹ ਨਾ ਐਸੀਆਂ ਬਹੁਤ ਸਾਰੀਆਂ ਇਹ ਓਬਜ਼ਰਵੇਸ਼ਨਲ ਸਟੱਡੀਜ਼ ਹੁੰਦੀਆਂ, ਇੱਕ ਤਾਂ ਹੁੰਦੀਆਂ ਨੇ ਹੈਲਥ ਸਟੱਡੀਜ਼ ਕਿ ਵਾਕਈ ਉਹਦੇ ਅਸਰ ਕੀ ਹੋਏ ਨੇ, ਕੀ ਨਿਕਲੇ ਨੇ ਉਹਦੇ ਨਾਲ, ਲੌਂਗ ਟਰਮ ਲਾਈਫ ਦੇ ਉੱਤੇ ਕੀ ਅਸਰ ਪਏ ਨੇ। ਮੈਂ ਸਿਰਫ ਇੱਕ, ਆਪਾਂ ਕੋਈ ਨਾ ਹੈਲਥ ਐਕਸਪਰਟ ਨਹੀਂ ਹੈਗੇ, ਬਟ ਫਿਰ ਵੀ ਇੱਕ ਐਡਵਾਈਸ ਹੈਗੀ ਹੈ, ਇੱਕ ਸੁਜੈਸ਼ਨ ਹੈਗੀ ਹੈ ਕਿ ਜੇ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਜਿਨ੍ਹਾਂ ਨੂੰ ਫੈਟ ਬਰਨਰ ਕਹਿ ਦਿੰਦੇ ਹਾਂ, ਜੇ ਉਹ ਲੈ ਰਹੇ ਹੋ, ਜਿਵੇਂ ਅੱਜ ਕੱਲ੍ਹ ਓਜ਼ੰਪਿਕ ਅਤੇ ਹੋਰ ਉਹ ਕਿਹੜੀ ਕਿਹੜੀ ਹੈਗੀਆਂ ਨੇ, ਮੰਜਾਰੋ ਵਗੈਰਾ, ਜਿਹੜੀਆਂ ਡਾਇਬਟੀਜ਼ ਦੇ ਇਲਾਜ ਦੇ ਲਈ ਵਰਤੀਆਂ ਜਾਂਦੀਆਂ ਸੀ ਉਹਨਾਂ ਨਾਲ ਵਜ਼ਨ ਘਟਦਾ, ਅਤੇ ਜਿਹੜੀਆਂ ਵਜ਼ਨ ਘਟਾਉਣ ਦੇ ਲਈ ਨੇ ਉਹਨਾਂ ਦੇ ਨਾਲ ਸ਼ਰਾਬ ਦੀ ਲੱਤ ਛੁੱਟਦੀ ਹੈ, ਅਤੇ ਜਿਹੜੀਆਂ ਸ਼ਰਾਬ ਦੀ ਲੱਤ ਛੁੱਟਣ ਵਾਲੀਆਂ ਨੇ ਉਹਨਾਂ ਦੇ ਨਾਲ ਕੈਂਸਰ ਨਹੀਂ ਹੁੰਦਾ। ਇਸ ਕਿਸਮ ਦੀਆਂ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਨੇ ਓਬਜ਼ਰਵੇਸ਼ਨਲ ਸਟੱਡੀਜ਼ ਦੇ ਬੇਸਿਸ ਦੇ ਉੱਤੇ ਹੀ ਮਾਰਕੀਟ 'ਚ ਆਉਂਦੀਆਂ ਨੇ। ਆਈ ਡੋਂਟ ਨੋ ਉਹਨਾਂ ਨੂੰ ਕਿੱਦਾਂ ਤੁਸੀਂ ਕਰ ਸਕਦੇ ਹੋ ਕ੍ਰੋਸ, ਕਿਉਂਕਿ ਮੈਨੂੰ ਕ੍ਰੋਸ ਚੈੱਕ ਇਹ ਪਤਾ ਚੱਲਿਆ ਕਿ ਸਿਡਨੀ ਦੇ ਵਿੱਚ ਵੀ ਬਹੁਤ ਸਾਰੇ ਜੀ ਪੀਜ਼ ਹੈਗੇ ਨੇ, ਜਨਰਲ ਪ੍ਰੈਕਟੀਸ਼ਨਰਸ, ਜਿਹੜੀਆਂ ਵੇਟ ਲੂਜ਼ ਵਾਲੇ ਡਾਇਬਟੀਜ਼ ਵਾਲੀਆਂ ਗੋਲੀਆਂ ਨੂੰ ਵੇਟ ਲੂਜ਼ ਦੇ ਲਈ ਵਰਤਣ ਦੀ ਬਾਰੇ ਕਹਿ ਰਹੇ ਹੈਗੇ ਨੇ। ਦੈਟਸ GLP-1 GLP-2 ਕੈਟਾਗਰੀ ਦੀਆਂ ਹੁੰਦੀਆਂ ਨੇ, ਕੁਆਇਟ ਸਟ੍ਰੇਂਜ, ਆਈ ਡੋਂਟ ਨੋ, ਕਿਉਂਕਿ ਜੇ ਹੁਣ ਡਾਕਟਰ ਹੀ ਤੁਹਾਨੂੰ ਕਹਿ ਦੂਗਾ ਕਿ ਹਾਂ ਕੋਈ ਚੱਕਰ ਹੀ ਨਹੀਂ ਤਾਂ ਫਿਰ ਕੀ ਉਹ ਕਰੋਗੇ। ਪਰ ਵਜ਼ਨ ਘੱਟ ਕਰਨ ਦੇ ਲਈ, ਵੇਟ ਲੂਜ਼ ਕਰਨ ਦੇ ਲਈ ਹੋਰ ਬਹੁਤ ਸਾਰੇ ਔਰਗੈਨਿਕ ਤਰੀਕੇ ਹੈਗੇ ਨੇ। ਆਈ ਡੋਂਟ ਨੋ, ਇੱਦਾਂ ਨਹੀਂ ਕਰਨਾ ਚਾਹੀਦਾ ਹੈਗਾ, ਵਾਏ ਜਿਹੜੇ ਲੋਕ ਹੈਗੇ ਨੇ ਉਹ ਇਸ ਕਿਸਮ ਦੇ ਫੈਟ ਬਰਨਰ ਦੇ ਚੱਕਰਾਂ 'ਚ ਪੈ ਜਾਂਦੇ ਨੇ। ਅਗਲੇ ਕੁਛ ਕੁ ਮਿੰਟਾਂ ਦੇ ਲਈ ਗੱਲਬਾਤ ਨਹੀਂ ਕਰਾਂਗੇ ਯਾਰ। ਇੱਕ ਗੁਰੂ ਰੰਧਾਵਾ ਦਾ ਗਾਣਾ ਆਇਆ ਸੀਗਾ, ਮੈਂ ਹੁਣ ਕੀ ਉਹਨੂੰ ਚਲਾਉਣਾ ਤਾਂ ਨਹੀਂ ਹੈਗਾ ਬਿਲਕੁਲ, ਇੱਦਾਂ ਹੀ ਕੁਛ ਕੁ ਗਾਣੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਦੇ ਵੀ ਨਹੀਂ ਚਲਾਈਦਾ ਆਪਾਂ, ਜਿਵੇਂ ਕਰਨ ਔਜਲਾ ਦਾ ਵੀ ਆਇਆ ਸੀਗਾ MF ਗੱਭਰੂ, ਇਹਨਾਂ ਦਾ ਵੀ ਆਇਆ ਹੈਗਾ ਇਹ ਫਾਈਨ ਸਮਥਿੰਗ ਕੁਛ ਕਰਕੇ, ਇਹ ਵੀ ਨਹੀਂ ਚਲਾਉਣਾ ਹੈਗਾ, ਇਹ ਕਦੇ ਵੀ ਨਹੀਂ ਚਲਾਉਣ ਵਾਲੇ। ਇਹ ਵਧੀਆ ਆਰਟਿਸਟ ਪਤਾ ਨਹੀਂ ਕਿਉਂ ਕਦੇ ਕਦੇ ਇਹੋ ਜਿਹੀਆਂ ਚੀਜ਼ਾਂ ਕਰ ਜਾਂਦੇ ਨੇ, ਅਤੇ ਫਿਰ ਹੋਰ ਵਧੀਆ ਆਰਟਿਸਟਾਂ ਦੀ ਫਿਰ ਸਾਨੂੰ ਤਲਾਸ਼ ਹੁੰਦੀ ਹੈ। ਜਿਵੇਂ ਪਿਛਲੇ ਕੁਛ ਦਿਨਾਂ ਤੋਂ ਮੈਂ ਅਰਮਾਨ ਬੇਦਿਲ ਦੇ ਗਾਣੇ ਤੁਹਾਨੂੰ ਸੁਣਾ ਰਿਹਾ, ਵਧੀਆ ਗਾਣੇ ਲੈ ਕੇ ਆ ਰਿਹਾ ਮੁੰਡਾ।

ਮੈਂ ਆਣਾ ਨਹੀਂ ਸੀਗਾ ਪਰ ਇੱਕ ਗੱਲ ਹੋਰ ਸੱਚ ਯਾਦ ਆ ਗਈ ਸਪਾਈਡਰਮੈਨ ਤੋਂ ਯੂਟਿਊਬ ਤੇ ਹਲੇ ਆਇਆ ਨਹੀਂ ਸੀਗਾ ਪਰ ਹੁਣ ਤਾਂ ਸ਼ਾਇਦ ਆ ਗਿਆ ਹੋਊਗਾ ਪਰ ਸਪਾਈਡਰਮੈਨ ਜਦੋਂ ਰਿਲੀਜ਼ ਹੋਈ ਸੀਗੀ ਤਾਂ ਇਹਦੇ ਵਿੱਚ ਮਾਰਵਲ ਫਿਲਮ ਨੇ ਡਿਸਾਈਡ ਕੀਤਾ ਸੀਗਾ ਕਿ ਸਪਾਈਡਰਮੈਨ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਟ੍ਰੇਲਰ ਇੱਕਦਮ ਲਾਸਟ ਜਿਹੜਾ ਜਿਹਨੂੰ ਐਕਸਕਲੂਸਿਵ ਟ੍ਰੇਲਰ ਅੱਜ ਕੱਲ੍ਹ ਕਹਿੰਦੇ ਨੇ ਕਿ ਫਿਲਮ ਸਟਾਰਟ ਹੋਣ ਤੋਂ ਠੀਕ ਪਹਿਲਾਂ ਜਿਹੜਾ ਟ੍ਰੇਲਰ ਆਉਂਦਾ ਹੈਗਾ ਉਹ ਬੜਾ ਮਹਿੰਗਾ ਹੋ ਜਾਂਦਾ ਅੱਜ ਕੱਲ੍ਹ ਮੈਨੂੰ ਬਾਕੀ ਦੁਨੀਆ ਦਾ ਤਾਂ ਨਹੀਂ ਪਤਾ ਹੈਗਾ ਪਰ ਆਸਟ੍ਰੇਲੀਆ ਦੇ ਵਿੱਚ ਬੜਾ ਮਹਿੰਗਾ ਪੈਂਦਾ ਉਹ ਟ੍ਰੇਲਰ ਕਿਉਂਕਿ ਇਮੀਜੀਏਟ ਪਹਿਲਾਂ ਸਿਨੇਮਾਜ਼ ਆਪਣੇ ਜਿਹੜੀ ਪ੍ਰਮੋਸ਼ਨ ਕਰਦੇ ਹੁੰਦੇ ਨੇ ਚਾਹੇ ਜਿਹੜੇ ਮਰਜ਼ੀ ਸਿਨੇਮਾ ਦੇ ਵਿੱਚੋਂ ਹੋ ਤੁਸੀਂ ਬਟ ਉਹ ਜਿਹੜਾ ਇਮੀਜੀਏਟ ਪਹਿਲਾਂ ਜਿਹੜਾ ਟ੍ਰੇਲਰ ਆਉਣ ਲੱਗ ਗਿਆ ਅਤੇ ਉਹਦੇ 'ਚ ਡੂਮਜ਼ੇ ਦਾ ਟ੍ਰੇਲਰ ਆਇਆ ਹੁਣ ਤੁਸੀਂ ਕਹੋਗੇ ਕਿ ਫਿਰ ਕੀ ਹੈ ਵੱਡੀ ਗੱਲ ਕੀ ਹੈ ਨਾ ਡੂਮਜ਼ੇ ਕੀ ਹੈ ਵੈਸੇ ਜਿਨ੍ਹਾਂ ਨੇ ਦੇਖ ਲਿਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਅਵੈਂਜਰਸ ਫਿਰ ਤੋਂ ਆ ਰਹੀ ਹੈਗੀ ਹੈ ਯਾਰ ਅਵੈਂਜਰਸ ਐਂਡ ਗੇਮ ਨਹੀਂ ਹੋਈ ਹੈਗੀ ਸੋ ਜਿਨ੍ਹਾਂ ਨੂੰ ਲੱਗਦਾ ਸੀਗਾ ਅਵੈਂਜਰਸ ਐਂਡ ਗੇਮ ਹੋ ਗਈ ਨਹੀਂ ਐਂਡ ਗੇਮ ਨਹੀਂ ਹੋਈ ਐਂਡ ਗੇਮ ਤੋਂ ਬਾਅਦ ਹੁਣ ਡੂਮਜ਼ਡੇ ਆ ਰਹੀ ਹੈ ਦੀ ਓਨਲੀ ਥਿੰਗ ਵਿਚ ਇਜ਼ ਮਿਸਿੰਗ ਜੋ ਮੈਨੂੰ ਟ੍ਰੇਲਰ ਦੇਖ ਕੇ ਲੱਗਿਆ ਸੀਗਾ ਇਸ ਫਿਲਮ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਹੈਗੀ ਇਹਨਾਂ ਨੇ ਮਾਰਵਲਸ ਨੇ ਕਿ ਜਿੰਨੇ ਵੀ ਇਹਨਾਂ ਦੇ ਹੁਣ ਤੱਕ ਦੇ ਸੁਪਰ ਹੀਰੋਜ਼ ਹੈਗੇ ਨੇ ਉਹਨਾਂ ਨੂੰ ਜਿਵੇਂ ਫੈਂਟਾਸਟਿਕ ਫੋਰ ਨੂੰ ਇਕੱਠੇ ਲਿਆਂਦਾ ਹੈਗਾ ਇਹ ਹੈ ਨਾ ਥੌਰ ਹੈਗਾ ਉਸ ਫਿਲਮ ਦੇ ਵਿੱਚ ਅਤੇ ਫਿਰ ਉਹ ਕਿਹੜੇ ਨੇ ਉਹ ਬਲੈਕ ਕੈਟਸ ਜਿਹੜੇ ਹੁੰਦੇ ਨੇ ਜਿਹੜੇ ਵੀ ਨੇ ਤੁਸੀਂ ਸਮਝ ਗਏ ਹੋਵੋਗੇ ਉਹਨਾਂ ਨੂੰ ਲਿਆਂਦਾ ਹੈਗਾ ਹੈ ਨਾ ਸੋ ਬਹੁਤ ਕੁਛ ਲਿਆਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਹੈ ਪਰ ਅਵੈਂਜਰਸ ਦੀ ਕੋਰ ਟੀਮ ਜਿਹੜੀ ਹੈਗੀ ਉਹ ਮਿਸਿੰਗ ਹੈ ਪਤਾ ਨਹੀਂ ਉਹ ਹੁਣ ਕਿਉਂਕਿ ਐਂਡ ਗੇਮ ਦੇ ਵਿੱਚ ਦਿਖਾਈ ਦਿੱਤਾ ਕਿ ਉਹ ਮਰ ਗਏ ਹਲਕ ਨਹੀਂ ਰਿਹਾ ਹੈਗਾ ਆਇਰਨ ਮੈਨ ਨਹੀਂ ਰਿਹਾ ਹੈਗਾ ਅਤੇ ਹੋਰ ਕਿਹੜੇ ਨੇ ਮੇਨ ਤਾਂ ਕੈਪਟਨ ਅਮੈਰੀਕਾ ਨਹੀਂ ਰਿਹਾ ਹੈਗਾ ਸੋ ਇਕੱਲੇ ਥੌਰ ਦੇ ਨਾਲ ਤੁਸੀਂ ਅਤੇ ਬਾਕੀ ਫੈਂਟਾਸਟਿਕ ਫੋਰ ਦੇ ਨਾਲ ਅਵੈਂਜਰਸ ਐਕਸਪੈਰੀਮੈਂਟ ਕਰਕੇ ਦੇਖ ਰਹੇ ਹੋ ਸਕਦੇ ਨੇ ਹੋ ਸਕਦਾ ਕਿ ਲੈਟ ਸੀ ਕਿਉਂਕਿ ਜੇ ਇਹਦੇ 'ਚ ਹੋ ਗਿਆ ਨਹੀਂ ਤਾਂ ਫਿਰ ਕਰਨਗੇ ਕੁਛ ਨਾ ਕੁਛ ਪਰ ਕੁਛ ਸਰਪ੍ਰਾਈਜ਼ ਹੈਗੇ ਨੇ ਇਸ ਟ੍ਰੇਲਰ ਦੇ ਵਿੱਚ ਆਈ ਡੋਂਟ ਵਾਂਟ ਟੂ ਰਿਵੀਲ ਫਿਲਮ ਦਾ ਸਰਪ੍ਰਾਈਜ਼ ਨਹੀਂ ਰਿਵੀਲ ਕਰਨਾ ਹੁੰਦਾ ਪਰ ਟ੍ਰੇਲਰ ਦਾ ਵੀ ਐਸੇ ਟ੍ਰੇਲਰਸ ਦੇ ਤਾਂ ਸਰਪ੍ਰਾਈਜ਼ ਵੀ ਰੱਖਣੇ ਚਾਹੀਦੇ ਹੈਗੇ ਨੇ ਸੋ ਲੈਟਸ ਸੀ ਦਸੰਬਰ ਦੇ ਵਿੱਚ ਕ੍ਰਿਸਮਿਸ ਤੋਂ ਪਹਿਲਾਂ ਇੱਕ ਇਹ ਫਿਲਮ ਆ ਰਹੀ ਹੈਗੀ ਹੈ ਅਤੇ ਕ੍ਰਿਸਮਿਸ ਵਾਲੀਆਂ ਛੁੱਟੀਆਂ ਦੇ ਵਿੱਚ ਡੈਫੀਨੇਟਲੀ ਬੱਚਿਆਂ ਦੇ ਲਈ ਤਾਂ ਬੱਚਿਆਂ ਲਈ ਵੈਸੇ ਹੈ ਨਹੀਂ ਇਹ ਫਿਲਮ ਵਾਇਲੈਂਸ ਟੂ ਮੱਚ ਹੋਏਗੀ ਚਲੋ ਹੁਣ ਨਹੀਂ ਮੰਨਦਾ ਹੁਣ ਕੰਟੀਨਿਊ ਬੈਕ ਟੂ ਬੈਕ

ਮੰਨਤ ਨੂਰ ਤੇ ਸੋਲੋ ਗਾਣੇ ਨਹੀਂ ਹੁੰਦੇ, ਵਧੀਆ ਹੁੰਦੇ ਹੈਗੇ ਜਿਵੇਂ ਬਾਕੀ ਜਦੋਂ ਅੱਜ ਕੱਲ੍ਹ ਦੂਜੇ ਗਾਣਿਆਂ ਦੇ ਵਿੱਚ ਨਾਲ ਆਉਂਦੇ ਹੈਗੇ ਨੇ। ਐਨੀਵੇਜ਼ ਚਲੋ, ਮਿੱਠੇ ਮਿੱਠੇ ਜਿਹੇ ਗਾਣੇ ਹੈਗੇ ਨੇ, ਜਿਹਨੂੰ ਪਸੰਦ ਆਉਂਦੇ ਨੇ ਉਹਨੂੰ ਪਸੰਦ ਆਉਂਦੇ ਹੀ ਨੇ ਇਹ। ਫਿਲਹਾਲ ਤੁਸੀਂ ਬੈਕ ਟੂ ਬੈਕ ਗਾਣਿਆਂ ਦਾ ਹੁਣ ਇਹ ਸਿਲਸਿਲਾ ਡਰਾਈਵ ਬੈਕ ਸ਼ੋਅ ਦਾ ਖਤਮ ਹੋਣ ਲੱਗਿਆ ਜੀ। ਅਗਲਾ ਸ਼ੋਅ ਕੀ ਨਾਮ ਹੈ ਉਹਦਾ, ਪਹਿਲਾਂ ਡੀਪ ਟਾਕ ਸ਼ੋਅ ਲੈ ਕੇ ਆ ਰਹੇ ਹਾਂ ਥੋੜ੍ਹੀ ਦੇਰ ਦੇ ਵਿੱਚ। ਡਾਕਟਰ ਸੰਦੀਪ ਕੌਰ ਜੀ ਹੋਣਗੇ, ਅੱਜ ਗੱਲ ਰੰਗਾਂ ਦੀ ਕਰਾਂਗੇ। ਆਹ ਵੀ ਮੰਨਤ ਨੂਰ ਦੇ, ਹੁਣ ਦੇਖਿਓ ਜ਼ਰਾ ਫਰਕ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇੱਕ ਵਾਰ ਫਿਰ ਤੋਂ ਉਸ ਪਸੰਦੀਦਾ ਸ਼ੋਅ ਦੇ ਵਿੱਚ ਜਿਸ ਦੇ ਅੰਦਰ ਜਾਣਕਾਰੀਆਂ ਤਾਂ ਹੈਗੀਆਂ ਹੀ ਨੇ ਪਰ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਬੜੀ ਸਾਦੀ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਡਾਕਟਰ ਸੰਦੀਪ ਕੌਰ। ਪ੍ਰੋਗਰਾਮ ਜਿਸਦਾ ਨਾਂ ਹੈ ਦੀ ਡੀਪ ਟਾਕ ਸ਼ੋਅ। ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਸੀਂ ਫਿਲੋਸਫੀ ਦੀਆਂ ਗੱਲਾਂ ਕੀਤੀਆਂ, ਹੁਣ ਕੁਛ ਹੋਰ ਗੱਲਾਂ ਕਰਨੀਆਂ ਨੇ, ਪਰ ਆਓ ਕਿਹੜੀਆਂ ਗੱਲਾਂ ਕਰਨੀਆਂ ਮੈਨੂੰ ਵੀ ਨਹੀਂ ਪਤਾ। ਪਹਿਲਾਂ ਸੰਦੀਪ ਜੀ ਦਾ ਸਵਾਗਤ ਕਰਦੇ ਹਾਂ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਭਾਜੀ,
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਿਲਕੁਲ ਵਧੀਆ, ਠੀਕ ਠਾਕ। ਕਿੱਦਾਂ ਫਿਰ ਅੱਜ ਹੁਣ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਆਪਾਂ ਹੁਣ?
1: ਹਾਂਜੀ ਬਿਲਕੁਲ, ਅਸੀਂ ਸੋਚ ਰਹੇ ਸੀਗੇ ਕਿ ਵਿੱਚ ਹੀ ਦੇਖਾਂਗੇ ਕਿ ਸੀਰੀਜ਼ ਕਰਾਂਗੇ ਜਾਂ ਕੋਈ ਵੀ ਰੈਂਡਮ ਟੌਪਿਕ ਚੱਕ ਕੇ ਗੱਲ ਕਰਾਂਗੇ। ਹਾਂਜੀ, ਤੇ ਅੱਜ ਉਦਾਂ ਦਾ ਇੱਕ ਰੈਂਡਮ ਟੌਪਿਕ ਚੱਕਿਆ।
0: ਓਕੇ
1: ਹਾਂਜੀ
0: ਠੀਕ ਹੈ, ਕੀ ਹੈ ਰੈਂਡਮ ਟੌਪਿਕ?
1: ਹਾਂਜੀ ਟੌਪਿਕ ਮੈਂ ਤੁਹਾਨੂੰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ?
0: ਉਹ ਤੁਹਾਡੀ ਅੱਜ ਸਵਾਲ ਜਵਾਬ ਏਦਾਂ ਕੋਈ ਸਪੈਸੀਫਿਕ ਨਹੀਂ, ਬਲੈਕ ਬਲੂ ਜ਼ਿਆਦਾਤਰ ਇਹੀ ਹੁੰਦੇ ਨੇ। ਮੇਰੇ ਕੁੜੀਆਂ ਤੋਂ ਪੁੱਛ ਲਓ ਤਾਂ ਪਿੰਕ ਰੈਡ ਕਹਿ ਦਿੰਦੀਆਂ ਨੇ, ਮੁੰਡੇ ਬਲੈਕ ਬਲੂ ਵਾਈਟ ਕਹਿ ਦਿੰਦੇ ਨੇ।
1: ਹਾਂਜੀ ਹਾਂਜੀ, ਮੈਨੂੰ ਪਤਾ ਨੀ, ਕਾਫੀ ਲੋਕਾਂ ਦੇ ਹੁੰਦੇ ਆ ਫੇਵਰੇਟ ਕਲਰ, ਮੇਰਾ ਵੀ ਕੋਈ ਪਸੰਦੀਦਾ ਕਲਰ ਹੈ
0: ਨਹੀਂ,
1: ਬਲੈਕ ਔਰ ਵਾਈਟ ਹੀ ਜ਼ਿਆਦਾ ਵਧੀਆ ਲੱਗਦਾ, ਤੇ ਉਹੀ ਦੋ ਕਲਰ ਵਧੀਆ ਲੱਗਦੇ ਆ। ਤੇ ਅਸੀਂ ਕਲਰ ਤਾਂ ਦੇਖਦੇ ਹਾਂ ਹਨਾ ਆਪਣੇ ਆਲੇ ਦੁਆਲੇ ਸਾਰੀ ਡਿਫਰੈਂਟ ਚੀਜ਼ਾਂ ਚ,
0: ਰਾਈਟ?
1: ਅੱਜ ਕੱਲ ਤਾਂ ਵੈਸੇ ਆਰਟੀਫਿਸ਼ਲ ਕਲਰ ਵੀ ਆਉਂਦੇ ਆ।
0: ਅੱਜ ਰੰਗਾਂ ਦੀ ਗੱਲ ਕਿੱਦਾਂ?
1: ਕਿਉਂਕਿ ਅੱਜ ਸਾਡਾ ਟੌਪਿਕ ਜਿਹੜਾ ਉਹ ਰੰਗਾਂ ਤੇ ਅਸੀਂ ਕਰਨਾ ਹੈ ਕਿ ਜਿਹੜੇ ਅਸੀਂ ਕਲਰ ਦੇਖਦੇ ਹਾਂ ਉਹ ਅਸਲ ਚ ਕਲਰ ਹੈਗੇ ਆ ਜਾਂ ਨਹੀਂ ਹੈਗੇ, ਇਹ ਅਸੀਂ ਦੇਖਦੇ ਹਾਂ। ਜਦੋਂ ਅਸੀਂ ਪੋਡਕਾਸਟ ਪੂਰਾ ਖਤਮ ਕਰਾਂਗੇ ਤਾਂ ਸਾਰੇ ਕੀ ਸੋਚਦੇ ਆ ਉਹਦੇ ਬਾਰੇ ਹਨਾ, ਤੇ ਅਸੀਂ ਅੱਜ ਕਲਰ ਦੀ ਗੱਲ ਕਰਨੀ ਹੈ। ਕਲਰ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕਾਫੀ ਜਿਹੜਾ ਆ ਵਧੀਆ ਲੱਗਦੇ ਆਪਾਂ ਨੂੰ ਬਿਊਟੀ, ਜਿਹੜੀ ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਆਪਾਂ ਨੂੰ ਕਲਰਸ ਤੋਂ ਹੀ ਮਿਲਦੀ ਆ ਹਨਾ। ਅਸੀਂ ਡਿਫਰੈਂਟ ਡਿਫਰੈਂਟ ਜਿਹੜੇ ਫੁੱਲ ਦੇਖਦੇ ਹਾਂ ਜਾਂ ਫਰੂਟਸ ਦੇਖਦੇ ਹਾਂ ਜਾਂ ਆਪਣੇ ਆਲੇ ਦੁਆਲੇ ਹੁਣ ਸਨਰਾਈਜ਼ ਸਨਸੈਟ ਦੇਖਦੇ ਹਾਂ ਹਨਾ, ਸਾਨੂੰ ਡਿਫਰੈਂਟ ਡਿਫਰੈਂਟ ਕਲਰ ਦੇਖਦੇ ਆ ਲੋਕ, ਮਤਲਬ ਸਪੈਸ਼ਲੀ ਸਨਰਾਈਜ਼ ਸਨਸੈਟ ਦੇਖਣ ਜਾਂਦੇ ਆ ਔਰ ਬੜੇ ਸੋਹਣੇ ਰੰਗ ਲੱਗਦੇ ਆ ਉਹਨਾਂ ਦੇ ਨਾਲ ਹੀ ਸਾਰਾ ਕੁਛ ਸੋਹਣਾ ਲੱਗਦਾ, ਤੇ ਇਸ ਲਈ ਅਸੀਂ ਸੋਚਿਆ ਕਿ ਅੱਜ ਜਿਹੜਾ ਮੈਂ ਜਿਹੜਾ ਆਪਾਂ ਕਲਰਸ ਤੇ ਗੱਲ ਕਰਾਂਗੇ ਕਿ ਕਲਰਸ ਹੁੰਦੇ ਕੀ ਆ, ਤੇ ਸਾਨੂੰ ਇਹ ਜਿਹੜੇ ਬਲੂ ਕਿਸੇ ਦਾ ਫੇਵਰੇਟ ਬਲੂ ਆ ਯੈਲੋ ਹੁੰਦਾ, ਇਹ ਐਕਚੁਅਲ ਚ ਕਲਰ ਹੈਗੇ ਵੀ ਹੈਗੇ ਆ ਕਿ ਸਾਰਾ ਕੁਛ ਬਸ ਸਾਨੂੰ ਹੀ ਭੁਲੇਖਾ ਹੀ ਆ ਕਿ ਹੈਗੇ ਆ ਕਲਰ?
0: ਇਹ ਨਾ ਜਿਹੜਾ ਬਲੂ ਤੋਂ, ਚਲੋ ਤੁਸੀਂ ਗੱਲ ਕੀਤੀ ਵੀ ਬਲੂ ਜਾਂ ਯੈਲੋ ਹੈਗੇ ਨੇ, ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਧਰ ਪੈਨਰਿਥ ਵਾਲੇ ਪਾਸੇ ਰਹਿੰਦਾ ਸੀ ਤੇ ਉੱਥੇ ਕਹਿੰਦੇ ਵੀ ਆਹ ਪਰਲੇ ਪਾਸੇ ਬਲੂ ਮਾਊਂਟੇਨ ਦੇਖਦੇ ਨੇ ਹੁਣ ਵੀ ਦੇਖਦੇ ਨੇ ਤੇ ਉੱਥੋਂ ਬਹੁਤ ਕਲੀਅਰਲੀ ਦੇਖਦੇ ਨੇ। ਸੋ ਜਦੋਂ ਜਿਵੇਂ ਜਿਵੇਂ ਨੇੜੇ ਜਾਈ ਜਾਓ ਉੱਥੇ ਉਹੋ ਜਿਹਾ ਬਲੂ ਹੈ ਹੀ ਨਹੀਂ ਕੁਛ, ਉਹ ਸਾਰਾ ਕੁਛ ਗ੍ਰੀਨ ਹੈ। ਪਰ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ, ਉੱਥੇ ਉਹ ਜਿਹੜੇ ਇੱਕ ਗਮ ਟ੍ਰੀ ਹੁੰਦੇ ਨੇ, ਇਕਲਪਟਸ ਟ੍ਰੀਜ਼ ਹੁੰਦੇ ਨੇ, ਉਹ ਬਹੁਤ ਜ਼ਿਆਦਾ ਨੇ ਉੱਥੇ, ਉਹ ਟਾਈਨੀ ਟਾਈਨੀ ਜਿਹੇ ਆਪਣੇ ਡਰੋਪ ਸਿੱਟੀ ਜਾਂਦੇ ਨੇ ਤੇ ਐਂ ਲੱਗਦਾ ਵੀ ਉਹ ਬਲੂ ਹੈਗੇ ਨੇ। ਤੇ ਪਰ ਇਹੋ ਜਿਹੀਆਂ ਇਹ ਜਿਹੜੀ ਇਹ ਇਹ ਨੇਚਰ ਇਹ ਕੁਦਰਤੀ ਤੁਹਾਨੂੰ ਹਨਾ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆਪਣੇ ਦਿਦਾਰੇ ਦਿੰਦੀ ਹੈ। ਤੇ ਬਲੂ ਓਸ਼ਨ, ਬਲੂ ਸਕਾਈ, ਅੱਛਾ ਓਸ਼ਨ ਦੇ ਵੀ ਹੈਗੇ ਨੇ, ਕਈ ਬਲੂ ਓਸ਼ਨ ਬਲੂ ਦਿਖਦੇ ਨੇ, ਕਈ ਗ੍ਰੀਨ ਹੁੰਦੇ ਨੇ, ਇਹ ਵੀ ਇੱਕ ਫਰਕ ਹੈਗਾ। ਇਹਦੇ ਬਾਰੇ ਵੀ ਤੁਸੀਂ ਜੇ ਹੋਇਆ ਤਾਂ ਕਿਸੇ ਦਿਨ ਦੱਸਿਓ। ਪਰ ਆਪਾਂ ਮੈਨੂੰ ਲੱਗਦਾ ਕਿ ਹੁਣ ਜਦੋਂ ਤੁਸੀਂ ਰੰਗ ਦੀ ਗੱਲ ਕੀਤੀ ਹੋਵੇ ਤੇ ਆਸਮਾਨ ਤੋਂ ਸ਼ੁਰੂ ਹੁੰਦੇ ਆ, ਵੈਸੇ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੇ ਵਿੱਚ ਦੱਸਿਆ ਵੀ ਸੀਗਾ, ਬਟ ਅਗੇਨ ਜੇ ਤੁਸੀਂ ਦੱਸਣਾ ਚਾਹੋ ਕਿ ਅੱਜ ਬਲੂ ਹੈ ਪਾਣੀ ਪਾਣੀ ਪਾਣੀ ਪਾਣੀ ਨਹੀਂ ਪਰ ਅੱਜ ਬਲੂ ਕਿਉਂ ਹੈ ਸਕਾਈ ਸਕਾਈ?
1: ਹਾਂਜੀ, ਜਦੋਂ ਅਸੀਂ ਕਲਰ ਦੀ ਜਿੱਦਾਂ ਬਲੂ ਦੀ ਤੁਸੀਂ ਗੱਲ ਕੀਤੀ, ਸਭ ਤੋਂ ਪਹਿਲਾਂ ਮਤਲਬ ਮੈਨੂੰ ਲੱਗਦਾ ਮੋਸਟ ਕਾਮਨ ਕੁਐਸਚਨ ਇਹੀ ਹੈ ਕਿ ਸਾਡਾ ਸਕਾਈ ਬਲੂ ਕਿਉਂ ਆ ਹਨਾ, ਸਾਡੇ ਓਸ਼ੀਅਨ ਜਿਹੜੇ ਉਹਨਾਂ ਦਾ ਕਲਰ ਇਹ ਹੈ ਕਿ ਬਹੁਤ ਲੋਕ ਇਹ ਸੋਚਦੇ ਆ ਕਿ ਜਿਹੜੇ ਓਸ਼ੀਅਨ ਬਲੂ ਆ ਇਸ ਕਰਕੇ ਸਕਾਈ ਬਲੂ ਆ ਕਿ ਉਹ ਰਿਫਲੈਕਸ਼ਨ ਦਿੰਦੇ ਆ, ਬਟ ਇਹ ਟਰੂ ਨਹੀਂ ਹੈਗਾ। ਜਦੋਂ ਅਸੀਂ ਕਲਰਸ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਕਲਰ ਜਿਹੜੇ ਪ੍ਰੋਡਿਊਸ ਹੁੰਦੇ ਆ, ਇਹ ਹੌਲੀ ਹੌਲੀ ਮੈਂ ਐਕਸਪਲੇਨ ਕਰੂੰਗੀ ਕਿ ਪ੍ਰੋਡਿਊਸ ਹੁੰਦੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਕਲਰਸ ਅਸਲ ਚ ਹੈਗੇ ਵੀ ਹੈ ਜਾਂ ਨਹੀਂ ਹੈਗੇ। ਤੇ ਇਹ ਜਿਹੜੀ ਇਹ ਜਿਹੜਾ ਫੀਨੋਮੀਨਾ ਬੇਸਿਕਲੀ ਇਹ ਪਹੁੰਚਦਾ ਹੈ ਸਨਲਾਈਟ ਦੇ ਉੱਤੇ, ਜਿਹੜੀ ਸਨਲਾਈਟ ਸਾਡੇ ਕੋਲ ਆਉਂਦੀ ਆ, ਉਹ ਸਨਲਾਈਟ ਜਿਹੜੀ ਹੁੰਦੀ ਆ ਉਹ ਕਲਰ ਉਹਦੀ ਵਜ੍ਹਾ ਨਾਲ ਸਾਨੂੰ ਦਿਖਦੇ ਆ ਹਨਾ। ਜਦੋਂ ਜਿਹੜੀ ਆ ਆਪਾਂ ਜਿਹੜੀ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੀ ਗੱਲ ਕੀਤੀ ਸੀ, ਉਹਦੇ ਚ ਵੀ ਕੀਤੀ ਸੀ ਕਿ 8 ਮਿੰਟ ਬਾਅਦ ਜਿਹੜੀ ਆ ਜਦੋਂ ਸੂਰਜ ਤੋਂ ਰੋਸ਼ਨੀ ਨਿਕਲਦੀ ਆ 8 ਮਿੰਟ ਬਾਅਦ ਉਹ ਅਰਥ ਤੇ ਪਹੁੰਚਦੀ ਆ ਹਨਾ। ਤੇ ਇਹ ਜਿਹੜੀ ਸਨਲਾਈਟ ਹੁੰਦੀ ਹੈਗੀ ਆ ਇਹ ਡਿਫਰੈਂਟ ਡਿਫਰੈਂਟ ਰੇਜ ਦੀ ਬਣੀ ਹੁੰਦੀ ਆ, ਮਤਲਬ ਅਲੱਗ ਅਲੱਗ ਇਹਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕਹਿ ਦਿੰਦੇ ਹਾਂ। ਇੱਕ ਮਤਲਬ ਇੱਕ ਸਪੈਕਟ੍ਰਮ ਜਿਹਾ ਹੁੰਦਾ ਜਿਹ ਚ ਅਲੱਗ ਅਲੱਗ ਰੇਜ ਹੁੰਦੀਆਂ, ਜਿਹਦੇ ਚ ਸਾਡੀਆਂ ਐਕਸ ਰੇਜ ਆ ਗਈਆਂ, ਗਾਮਾ ਰੇਜ ਆ ਗਈਆਂ, ਵਿਜੀਬਲ ਰੇਜ, ਕੁਛ ਆਪਾਂ ਸੁਣੀਆਂ ਹੁੰਦੀਆਂ ਕਾਮਨ ਲੈਂਗੁਏਜ ਹਨਾ ਆਪਣੀ, ਡਿਫਰੈਂਟ ਡਿਫਰੈਂਟ ਅਸੀਂ ਜਿਹੜਾ ਰੇਡੀਓ ਤੇ ਗੱਲ ਕਰ ਰਹੇ ਹਾਂ ਜਾਂ ਰੇਡੀਓ ਸਾਰੇ ਸੁਣ ਰਹੇ ਆ ਉਹ ਵੀ ਜਿਹੜਾ ਇਹਨਾਂ ਵੇਵਸ ਦੀ ਵਜ੍ਹਾ ਨਾਲ ਸੁਣ ਰਹੇ ਹਨ, ਕਮਿਊਨੀਕੇਸ਼ਨ ਵੇਵਸ ਹੁੰਦੀਆਂ। ਤੇ ਇਹ ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਜਿਹੜਾ ਹੁੰਦਾ ਸਨਲਾਈਟ ਦਾ, ਇਹਨੂੰ ਅਸੀਂ ਇਹਦੀ ਵਜ੍ਹਾ ਨਾਲ ਇਹਦੇ ਵਿੱਚੋਂ ਹੀ ਸਾਨੂੰ ਕਲਰ ਦਿਖਦੇ ਆ, ਜਿਹਨੂੰ ਅਸੀਂ ਵਿਜੀਬਲ ਲਾਈਟ ਕਹਿੰਦੇ ਹਾਂ। ਸੋ ਇਹ ਜਿਹੜਾ ਸਪੈਕਟ੍ਰਮ ਦੀ ਮੈਂ ਗੱਲ ਕਰਦੀ ਇਹਦਾ ਮਤਲਬ ਹੁੰਦਾ ਜਿੱਦਾਂ ਆਪਾਂ ਓਸ਼ੀਅਨਸ 'ਚ ਵੇਵਸ ਦੇਖਦੇ ਹਾਂ ਨਾ, ਇੱਕ ਵੇਵ ਤੋਂ ਦੂਸਰੀ ਵੇਵ ਜਿਹੜੀ ਆ, ਇੱਦਾਂ ਹੀ ਲਾਈਟ ਜਿਹੜੀ ਆ ਉਹਦੇ ਵਿੱਚ ਵੀ ਐਵੇਂ ਵੇਵਸ ਹੁੰਦੀਆਂ ਆ। ਤੇ ਉਹ ਦੋ ਵੇਵ ਜਿੱਦਾਂ ਓਸ਼ੀਅਨ ਦੀ ਵੇਵ ਦੀ ਅਸੀਂ ਗੱਲ ਕਰਦੇ, ਇੱਕ ਵੇਵ ਤੋਂ ਦੂਜੀ ਵੇਵ ਤੱਕ ਕਿੰਨਾ ਡਿਸਟੈਂਸ ਆ, ਮਤਲਬ ਉਹਦੀ ਲੈਂਥ ਕਿੰਨੀ ਆ, ਉਹਦੇ ਬੇਸ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਹੁੰਦੀਆਂ ਆ। ਜਿੱਦਾਂ ਕਿਸੇ ਦੀ ਲੈਂਥ ਬਹੁਤ ਘੱਟ ਹੁੰਦੀ ਆ, ਕੁਛ ਸੈਂਟੀਮੀਟਰ ਤੱਕ ਦੀ ਹੋ ਗਈ ਹਨਾ, ਕਿਸੇ ਦੀ ਲੈਂਥ ਜਿਵੇਂ ਰੇਡੀਓ ਵੇਵਸ ਹੋ ਗਈਆਂ, ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਨਾ, ਕਿਲੋਮੀਟਰ ਤੱਕ ਵੀ ਹੋ ਸਕਦੀ ਆ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਹ ਸਨਲਾਈਟ ਚ ਹੁੰਦੀਆਂ, ਤੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਐਜ਼ ਅ ਹਿਊਮਨ ਅਸੀਂ ਸਿਰਫ ਵਿਜੀਬਲ ਲਾਈਟਸ ਦੇਖ ਸਕਦੇ ਹਾਂ, ਅਸੀਂ ਹੋਰ ਕੁਛ ਨਹੀਂ ਦੇਖ ਸਕਦੇ ਹੈਗੇ ਹਨਾ। ਜਿਹਦੀ ਜਿਹੜੀ ਆ ਲੈਂਥ ਜਿਹੜੀ 300 ਤੋਂ ਲੈ ਕੇ 700 ਨੈਨੋਮੀਟਰ ਜਿਹੜਾ ਸਾਈਜ਼ ਹੁੰਦਾ ਇਹਨਾਂ ਵੇਵਸ ਦਾ, ਉਹੀ ਵੇਵਸ ਅਸੀਂ ਦੇਖ ਸਕਦੇ ਹਾਂ, ਅਸੀਂ ਹੋਰ ਕੋਈ ਵੇਵਸ ਨਹੀਂ ਦੇਖ ਸਕਦੇ, ਨਾ ਹੀ ਅਸੀਂ ਅਲਟਰਾਵਾਇਲਟ ਦੇਖ ਸਕਦੇ ਹਾਂ ਹਨਾ, ਜਿਹੜੀ ਸਨਲਾਈਟ ਤੋਂ ਆਉਂਦੀ ਆ, ਜਿਹੜੀ ਸਾਨੂੰ ਪਤਾ ਕੈਂਸਰ ਕੋਜ਼ਿੰਗ ਹੁੰਦੀ ਆ, ਨਾ ਹੀ ਅਸੀਂ ਐਕਸ ਰੇਜ ਦੇਖ ਸਕਦੇ ਹਾਂ, ਨਾ ਹੀ ਅਸੀਂ ਗਾਮਾ ਵੇਵਸ ਦੇਖ ਸਕਦੇ ਹਾਂ, ਤੇ ਨਾ ਹੀ ਅਸੀਂ ਜਿਹੜੀ ਆ ਮਾਈਕਰੋਵੇਵ ਜਾਂ ਇਨਫਰਾਰੈਡ ਵੇਵ ਜਾਂ ਹੀ ਰੇਡੀਓ ਵੇਵ ਦੇਖ ਸਕਦੇ ਹਾਂ। ਹੁਣ ਜਿਹੜੀਆਂ ਇਹ ਐਕਸ ਰੇਜ, ਅਲਟਰਾਵਾਇਲਟ ਤੇ ਗਾਮਾ ਵੇਵਸ ਹੁੰਦੀਆਂ, ਇਹਨਾਂ ਦੀ ਵੇਵ ਲੈਂਥ ਜਿਹੜੀ ਆ, ਜਿੱਦਾਂ ਮੈਂ ਦੱਸਿਆ ਦੋ ਵੇਵਸ ਦੇ ਵਿੱਚ ਜਿਹੜੀ ਆ ਡਿਸਟੈਂਸ ਹੈਗਾ ਉਹ ਸਾਡੀ ਵਿਜੀਬਲ ਲਾਈਟ ਤੋਂ ਘੱਟ ਹੁੰਦਾ, ਤੇ ਜਿਹੜੀਆਂ ਅੱਗੇ ਸਾਡੀਆਂ ਰੇਡੀਓ ਵੇਵਸ ਹੈਗੀਆਂ ਇਹਨਾਂ ਦਾ ਵੱਧ ਹੁੰਦਾ ਹੈ ਨਾ, ਮਾਈਕਰੋਵੇਵ ਜਾਂ ਰੇਡੀਓ ਵੇਵ ਦਾ। ਇਸ ਲਈ ਜਦੋਂ ਪਹਿਲਾਂ ਜਿਹੜੇ ਟੀਵੀ ਹੁੰਦੇ ਸੀ, ਤੁਹਾਨੂੰ ਯਾਦ ਹੋਣੇ ਕਿ ਉਹਨਾਂ ਦੇ ਐਂਟੀਨਾਸ ਕਿੱਡੇ ਕਿੱਡੇ ਵੱਡੇ ਹੁੰਦੇ ਸੀਗੇ ਹਨਾ, ਤੇ ਉਹ ਕਿਉਂਕਿ ਕਮਿਊਨੀਕੇਸ਼ਨ ਪਹਿਲਾਂ ਜਦੋਂ ਸ਼ੁਰੂ ਹੀ ਹੋਇਆ ਕਮਿਊਨੀਕੇਸ਼ਨ ਦਾ, ਤਾਂ ਉਸ ਟਾਈਮ ਰੇਡੀਓ ਵੇਵਸ ਯੂਜ ਕਰਦੇ ਸੀ, ਤੇ ਰੇਡੀਓ ਵੇਵਸ ਦੀ ਜਿੰਨੀ ਜ਼ਿਆਦਾ ਲੈਂਥ ਹੋਊਗੀ ਉਨਾ ਹੀ ਤੁਹਾਨੂੰ ਜ਼ਿਆਦਾ ਵੱਡਾ ਸਿਸਟਮ ਚਾਹੀਦਾ ਹੁੰਦਾ ਹੈਗਾ ਉਹਨੂੰ, ਮਤਲਬ ਕਮਿਊਨੀਕੇਟ ਕਰਨ ਦੇ ਲਈ ਹਨਾ, ਵੇਵਸ ਨੂੰ ਪਾਸ ਹੋਣ ਦੇ ਲਈ। ਇਸ ਲਈ ਉਸ ਟਾਈਮ ਦੇ ਉੱਤੇ ਐਂਟੀਨਾ ਜਿਹੜੇ ਆ ਵੱਡੇ ਹੁੰਦੇ ਸੀਗੇ ਰੇਡੀਓ ਵੇਵਸ ਦੇ ਅਕੋਰਡਿੰਗ, ਟੀਵੀ ਔਰ ਰੇਡੀਓ ਦੇ ਹਨਾ। ਬਟ ਹੌਲੀ ਹੌਲੀ ਜਿੱਦਾਂ ਚਲੋ ਰਿਸਰਚ ਹੋਈ ਤਾਂ ਪਤਾ ਚੱਲਿਆ ਕਿ ਕਮਿਊਨੀਕੇਸ਼ਨ ਦੇ ਲਈ ਛੋਟੀਆਂ ਜਿਹੜੀ ਛੋਟੇ ਸਾਈਜ਼ ਦੀਆਂ ਵੇਵਸ ਹੁੰਦੀਆਂ ਜਿਹੜੀਆਂ, ਮਤਲਬ ਛੋਟੀ ਲਾਈਟ ਜਿਹੜੀ ਹੁੰਦੀ ਆ ਸਾਈਜ਼ ਦੀ, ਉਹ ਜ਼ਿਆਦਾ ਵਧੀਆ ਹੁੰਦੀ ਆ। ਇਸ ਲਈ ਹੁਣ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ, ਹੁਣ ਤਾਂ ਆਪਾਂ ਨੂੰ ਫੋਨ ਆਪਣੇ ਫੋਨ ਤੋਂ ਹੀ ਕਮਿਊਨੀਕੇਸ਼ਨ ਹੋ ਜਾਂਦੀ ਹੈ ਹਨਾ, ਤਾਂ ਹੁਣ ਸਾਨੂੰ ਕੋਈ ਨਾਲ ਕੈਰੀ ਐਂਟੀਨਾ ਕੈਰੀ ਕਰਨ ਦੀ ਲੋੜ ਨਹੀਂ ਹੈਗੀ ਵੱਡੇ ਵੱਡੇ ਹਨਾ। ਤੇ ਉਹਨਾਂ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਤਾਂ ਸਾਰੀਆਂ ਹੁੰਦੀ, ਜਿਵੇਂ ਜਿੱਦਾਂ ਮੈਂ ਦੱਸਿਆ ਕਿ ਰੇਡੀਓ ਵੇਵ ਜਿਹੜੀਆਂ ਆਪਾਂ ਰੇਡੀਓ ਜਾਂ ਟੀਵੀ ਜਿਹੜਾ ਸਾਡਾ ਕਮਿਊਨੀਕੇਸ਼ਨ ਦਾ ਸਿਸਟਮ ਆ, ਜੀਪੀਐਸ ਆ, ਉਹ ਸਾਰੇ ਦੇ ਲਈ ਹਨਾ ਯੂਜ਼ ਹੁੰਦੀ ਹੈ। ਤੇ ਉਸ ਤੋਂ ਇਲਾਵਾ ਸਾਡੇ ਸੈੱਲ ਫੋਨਸ ਹੋ ਗਏ, ਉਹਨਾਂ ਲਈ ਯੂਜ਼ ਹੁੰਦੀਆਂ। ਫਿਰ ਮਾਈਕਰੋਵੇਵਸ, ਅਸੀਂ ਜਿਹੜੀ ਮਾਈਕਰੋਵੇਵ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ, ਉਹ ਯੂਜ਼ ਹੁੰਦੇ ਆ। ਉਹਦੇ ਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਆਪਣੇ ਮਾਈਕਰੋਵੇਵਸ ਦਾ ਜਿਹੜਾ ਫਰੰਟ ਵਿੰਡੋ ਹੁੰਦੀ ਆ, ਜਿਹਦੇ ਚ ਸ਼ੀਸ਼ਾ ਲੱਗਿਆ ਹੁੰਦਾ ਨਾ, ਉਹਦੇ ਛੋਟੇ ਛੋਟੇ ਹੋਲਸ ਹੁੰਦੇ ਆ।
0: ਹਾਂਜੀ ਹਾਂਜੀ।
1: ਤੇ ਉਹ ਹੋਲਸ ਜਿਹੜੇ ਹੁੰਦੇ ਆ ਉਹਨਾਂ ਦਾ ਸਾਈਜ਼ ਜਿਹੜਾ ਇਹ ਜਿਹੜੀ ਆ ਲਾਈਟ ਦੇ ਸਾਈਜ਼ ਤੋਂ ਘੱਟ ਹੁੰਦਾ, ਮਤਲਬ ਜਿਹੜੀ ਲਾਈਟ ਉਹਦੇ ਵਿੱਚ ਯੂਜ਼ ਹੁੰਦੀ ਆ, ਐਨਰਜੀ ਕਹਿ ਲਓ ਤੁਸੀਂ ਚਾਹੇ ਲਾਈਟ ਕਹਿ ਲਓ, ਮਾਈਕਰੋਵੇਵ ਦੇ ਵਿੱਚ ਯੂਜ਼ ਹੁੰਦੀ ਆ, ਉਹਦੇ ਨਾਲੋਂ ਘੱਟ ਦਾ ਸਾਈਜ਼ ਹੁੰਦਾ, ਤੇ ਉਹ ਛੋਟੇ ਛੋਟੇ ਹੁੰਦੇ ਤਾਂ ਕਿ ਉਹ ਬਾਹਰ ਨਾ ਨਿਕਲੇ ਹਨਾ ਉਹਦੀ ਜਿਹੜੀ ਵੇਵਸ ਹੈਗੀਆਂ। ਤੇ ਇਨਫਰਾਰੈਡ ਵੇਵਸ ਆ ਜਾਂਦੀਆਂ ਜਿਹੜੀਆਂ ਰੈੱਡ ਤੋਂ ਜਿਹੜੀਆਂ ਥੋੜੀ ਵੱਡੀ, ਮਤਲਬ ਰੈੱਡ ਤੋਂ ਵੱਡੀ ਲੈਂਥ ਹੁੰਦੀ ਹੈ ਜਿਹਨਾਂ ਦੀ, ਉਹ ਸਾਡੇ ਰਿਮੋਟ ਵਗੈਰਾ ਹੋ ਗਏ ਹਨਾ, ਉਹ ਸਾਰੇ ਇਹਦੇ ਵਿੱਚ ਇਹਨਾਂ ਨੂੰ ਯੂਜ਼ ਕਰਦੇ ਆ ਇਨਫਰਾਰੈੱਡ ਨੂੰ। ਫਿਰ ਸਾਡੀ ਵਿਜੀਬਲ ਲਾਈਟ ਦੇ ਵਿੱਚ ਜਿਹੜੇ ਸਾਨੂੰ ਇਹ ਸਾਰੇ ਕਲਰਸ ਦੇਖਣ ਨੂੰ ਜਿਹੜੇ ਮਿਲਦੇ ਆ, ਉਹ ਸਾਡੀ ਅਸੀਂ ਵਿਜੀਬਲ ਲਾਈਟ ਦੀ ਵਜ੍ਹਾ ਨਾਲ ਦੇਖਦੇ ਹਾਂ। ਫਿਰ ਜਿੱਦਾਂ ਜਿੱਦਾਂ ਅਸੀਂ ਅਲਟਰਾਵਾਇਲਟ ਜਾਂਦੇ ਹਾਂ, ਸਨਬਰਨ, ਮਤਲਬ ਇਹ ਹਾਰਮਫੁਲ ਰੇਜ ਹੁੰਦੀਆਂ ਹੈ ਮੋਸਟਲੀ ਹਨਾ, ਜਿਹੜੀ ਸਾਨੂੰ ਸਨਬਰਨ ਕੋਜ਼ ਕਰਦੀਆਂ ਹੈ।
0: ਓਕੇ।
1: ਪਰ ਉਸ ਤੋਂ ਇਲਾਵਾ ਜਿਹੜੀਆਂ ਅਸੀਂ ਐਕਸ ਰੇਜ ਯੂਜ਼ ਕਰਦੇ ਹਾਂ ਮੈਡੀਕਲ ਇਕਿਉਪਮੈਂਟ ਦੇ ਵਿੱਚ, ਕਿਉਂਕਿ ਇਹ ਜਿਹੜੀਆਂ ਆ ਇਹ ਛੋਟੇ ਛੋਟੇ ਪਾਰਟਸ ਨੂੰ ਵੀ ਦੇਖ ਸਕਦੀਆਂ, ਇਸ ਲਈ ਸਾਡੀ ਬਾਡੀ ਦੇ ਵਿੱਚ ਵੀ ਜਿਹੜੇ ਅਸੀਂ ਐਕਸ ਰੇ ਜਦੋਂ ਕਰਾਉਂਦੇ ਹਾਂ ਤਾਂ ਬਾਡੀ ਸਾਡੀਆਂ ਬੋਨਸ ਤੱਕ ਦਿਖ ਜਾਂਦੀਆਂ ਹਨਾ ਉਹਨਾਂ ਨੂੰ, ਡਾਕਟਰਸ ਨੂੰ। ਹਾਂਜੀ। ਤੇ ਜਿਹੜੇ ਨਿਊਕਲੀਅਰ ਪਲਾਂਟਸ ਹੁੰਦੇ ਉਹ ਸਾਡੇ ਸਭ ਤੋਂ ਛੋਟੇ ਸਾਈਜ਼ ਦੀਆਂ ਜਿਹੜੀਆਂ ਗਾਮਾ ਵੇਵਸ ਹੁੰਦੀਆਂ, ਜਿਹੜੀਆਂ ਮਤਲਬ ਮੀਟਰ ਦਾ 12ਵਾਂ ਹਿੱਸਾ ਜਿਹੜਾ ਜਿਹੜਾ ਜਾ ਕੇ ਜਿਹੜਾ 10 ਦੇ ਆ, 10 ਨੂੰ ਤੁਸੀਂ 12 ਵਾਰ ਮਲਟੀਪਲਾਈ ਕਰ ਦਿਓ, ਇੰਨਾ ਛੋਟਾ ਹੁੰਦਾ ਉਹ ਮੀਟਰ ਤੋਂ ਹਨਾ।
0: ਅੱਛਾ।
1: ਮਤਲਬ ਇੰਨੀਆਂ ਜ਼ੀਰੋਆਂ ਪਿੱਛੇ ਲੱਗੂਗੀਆਂ ਉਹਦੇ, ਇੰਨੇ ਗੁਣਾ ਛੋਟਾ ਉਹ ਮੀਟਰ ਤੋਂ ਹੁੰਦਾ, ਮਤਲਬ ਇੰਨਾ ਛੋਟਾ ਸਾਈਜ਼ ਹੁੰਦਾ ਜਿਹੜੀ ਨਿਊਕਲੀਅਰ ਪਾਰਟਸ ਹੁੰਦੀਆਂ। ਤੇ ਇਹ ਸਾਰੀਆਂ ਜਿਹੜੀਆਂ ਉਹਨਾਂ ਲਾਈਟ ਜਿਹੜੀ ਸਾਡੇ ਤੱਕ ਪਹੁੰਚਦੀ ਆ ਉਹਦੇ ਵਿੱਚ ਸਾਰੀਆਂ ਵੇਵਸ ਹੁੰਦੀਆਂ, ਬਟ ਇਹਨਾਂ ਚੋਂ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਜਿੱਦਾਂ ਮੈਂ ਪਹਿਲੇ ਦੱਸਿਆ ਉਹ ਵਿਜ਼ੀਬਲ ਲਾਈਟਸ ਹੁੰਦੀਆਂ, ਜਿਹਦੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇ ਫਿਜ਼ਿਕਸ ਦੀ ਕਲਾਸ ਦੇ ਵਿੱਚ ਅਸੀਂ ਬੋਲਦੇ ਹੁੰਦੇ ਸੀ ਵਿਵ ਗਿਓਰ ਕਰਕੇ ਬੋਲਦੇ ਹੁੰਦੇ ਸੀ, ਵਾਇਲਟ ਇੰਡੀਗੋ ਬਲੂ, ਹਾਂਜੀ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ, ਹੈ ਨਾ। ਇਹਦੇ ਚ ਜਿਹੜੀ ਬਲੂ ਹੁੰਦੀ ਹੈ, ਹਾਂਜੀ ਜਿਹੜੀ ਬਲੂ ਹੁੰਦੀ ਹੈ ਇਹਦੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ, ਸੋਰੀ ਵਾਇਲਟ ਦੀ ਜਿਹੜੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ ਕਿਉਂਕਿ ਵੀ ਤੋਂ ਸ਼ੁਰੂ ਹੁੰਦਾ ਨਾ, ਮਤਲਬ ਇਹਨਾਂ ਦੀ ਦੋ ਜਿਹੜੀਆਂ ਵੇਵਸ ਆ ਉਹਨਾਂ ਦੇ ਵਿੱਚ ਡਿਸਟੈਂਸ ਬਹੁਤ ਘੱਟ ਹੋਗਾ। ਤੇ ਰੈਡ ਜਿਹੜਾ ਹੁੰਦਾ ਉਹਦਾ ਉਹਦਾ ਮਤਲਬ ਇਹਨਾਂ ਵਿਜ਼ੀਬਲ ਲਾਈਟਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਲੈਂਥ ਹੁੰਦੀ ਹੈ।
0: ਰੇਨਬੋ ਦਾ ਵੀ ਇਹੀ ਆਲਮੋਸਟ ਕਲਰ ਹੈ ਨਾ, ਇਦਾਂ ਦਾ ਹੀ ਹੁੰਦਾ ਹੁੰਦਾ।
1: ਹਾਂਜੀ ਹਾਂਜੀ ਸੇਮ, ਤੁਸੀਂ ਕਈ ਵਾਰ ਈਵਨ ਰੇਨਬੋ ਨੂੰ ਛੱਡ ਕੇ ਜਦੋਂ ਤੁਸੀਂ ਮੰਨ ਲਓ ਤੁਹਾਡੀ ਕੋਈ ਬਾਲਕਨੀ ਆ, ਜਿਵੇਂ ਜਿਵੇਂ ਮੇਰੇ ਮੇਰੇ ਘਰ ਦੀ ਬਾਲਕਨੀ ਆ, ਸ਼ੀਸ਼ਾ ਮਤਲਬ ਸਿੱਧੀ ਸਨਲਾਈਟ ਪੈਂਦੀ ਹੈ ਨਾ, ਤੇ ਕਈ ਵਾਰ ਸ਼ੀਸ਼ੇ ਦੇ ਵਿੱਚੋਂ ਮੈਨੂੰ ਥੱਲੇ ਉਹ ਕਲਰਸ ਦਿਖਦੇ ਆ।
0: ਓਕੇ,
1: ਉਹ ਮੈਂ ਅੱਗੇ ਗੱਲ ਕਰੂੰਗੀ। ਤੇ ਉਹ ਸੇਮ ਕਲਰ ਜਿਹੜੇ ਤੁਹਾਨੂੰ ਰੇਨਬੋ ਚ ਦਿਖਦੇ ਆ ਉਹੀ ਕਲਰ ਜਿਹੜੇ ਇਹ ਸੱਤ ਕਲਰ ਹੈਗੇ ਆ ਇਹ ਆਪਾਂ ਨੂੰ ਦਿਖਦੇ ਹੈਗੇ ਆ। ਤੇ ਇਹ ਜਿਹੜੇ ਆ, ਕਿਉਂਕਿ ਜਦੋਂ ਮੈਂ ਹੁਣ ਸਕਾਈ ਦੀ ਗੱਲ ਕਰਾਂ ਤਾਂ ਸਕਾਈ ਜਿਹੜਾ ਹੁੰਦਾ ਆ ਜਦੋਂ ਇਹ ਸਨਲਾਈਟ ਸਾਡੇ ਜਿਹੜੀ ਸਨ ਤੋਂ ਨਿਕਲ ਕੇ ਆਉਂਦੀ ਹੈਗੀ ਆ ਐਟਮੋਸਫੇਅਰ ਦੇ ਵਿੱਚ, ਤਾਂ ਐਟਮੋਸਫੇਅਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੈਸਿਸ ਪ੍ਰੈਜੈਂਟ ਹੁੰਦੀਆਂ, ਬਹੁਤ ਸਾਰੇ ਜਿਹੜੇ ਆ ਮਿੱਟੀ ਦੇ ਜਿਹੜੇ ਆ ਜਿਹੜੇ ਕਣ ਹੁੰਦੇ ਆ ਨਾ, ਡਸਟ ਵਗੈਰਾ ਪਾਰਟੀਕਲ, ਸਾਰੇ ਡਿਫਰੈਂਟ ਡਿਫਰੈਂਟ ਪਾਰਟੀਕਲ ਹੁੰਦੇ ਆ। ਤੇ ਇਹ ਜਿਹੜੀ ਆ, ਕਿਉਂਕਿ ਇਹਦੀ ਵੇਵ ਲੈਂਥ ਜਿਹੜੀ ਆ ਬਲੂ ਦੀ ਘੱਟ ਹੁੰਦੀ ਆ, ਇਸ ਲਈ ਇਹ ਜ਼ਿਆਦਾ ਖਿੱਲਰ ਜਾਂਦੀ ਹੈ ਜਿਹੜੀ ਲਾਈਟ ਹੁੰਦੀ ਆ, ਇਹ ਖਿੱਲਰ ਜ਼ਿਆਦਾ ਜਾਂਦੀ ਹੈ। ਤੇ ਜਿਹੜੀ ਰੈੱਡ ਹੁੰਦੀ ਆ ਉਹ ਘੱਟ ਖਿੱਲਰਦੀ ਆ ਕਿਉਂਕਿ ਉਹ ਸਾਨੂੰ ਫਿਰ ਨਜ਼ਰ ਵੀ ਨਹੀਂ ਆਉਂਦੀ, ਹੈ ਨਾ। ਇਸ ਲਈ ਸਾਨੂੰ ਜਿਹੜਾ ਸਕਾਈ ਬਲੂ ਲੱਗਦਾ ਆ ਕਿਉਂਕਿ ਜਿਹੜੇ ਆ ਪਾਰਟੀਕਲਸ ਬੜੇ ਡੈਂਸ ਹੁੰਦੇ ਆ ਔਰ ਉਹਨਾਂ ਨੂੰ ਖਿਲਾਰ ਦਿੰਦੇ ਆ ਇਸ ਲਾਈਟ ਨੂੰ, ਤੇ ਜਦੋਂ ਲਾਈਟ ਨੇ ਖਿੱਲਰ ਜਾਣਾ ਤੇ ਬਲੂ ਕਲਰ ਜ਼ਿਆਦਾ, ਜਿਹੜਾ ਬਲੂ ਕਲਰ ਵਾਲੀ ਜਿਹੜੀ ਵੇਵ ਲੈਂਥ ਹੈਗੀ ਆ, ਵੇਵ ਹੈਗੀ ਆ ਉਹ ਜ਼ਿਆਦਾ ਖਿੱਲਰ ਜਾਂਦੀ ਆ, ਇਸ ਲਈ ਜਿਹੜਾ ਸਾਨੂੰ ਬਲੂ ਕਲਰ ਜ਼ਿਆਦਾ ਦਿਖਦਾ ਹੈ ਕੰਪੈਰੇਟਿਵਲੀ ਜਿਹੜਾ ਰੈੱਡ ਕਲਰ ਦੇ, ਹੈ ਨਾ। ਹਾਂਜੀ, ਪਰ ਜੇ ਤੁਸੀਂ ਦੇਖੋ ਜਦੋਂ ਅਸੀਂ ਸਨਰਾਈਜ਼ ਦੇਖਦੇ ਹਾਂ ਜਾਂ ਸਨਸੈਟ ਦੇਖਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਰੈੱਡ ਜਾਂ ਔਰੇਂਜ ਕਲਰ ਜ਼ਿਆਦਾ ਦਿਖਦਾ ਆ, ਹਨਾ। ਉਹ ਸਾਨੂੰ ਇਸ ਲਈ ਦਿਖਦਾ ਹੈ ਕਿਉਂਕਿ ਜਿਹੜਾ ਉਸ ਟਾਈਮ ਦੇ ਉੱਤੇ ਸਨ ਦੀਆਂ ਜਿਹੜੀਆਂ ਰੇਜ਼ ਸਾਡੇ ਤੱਕ ਪਹੁੰਚਣ 'ਚ ਉਹਨੂੰ ਬਹੁਤ ਜ਼ਿਆਦਾ ਡਿਸਟੈਂਸ ਕਵਰ ਕਰਨਾ ਪੈਂਦਾ, ਕਿਉਂਕਿ ਉਹ ਬਿਲਕੁਲ ਜੇ ਤੁਸੀਂ ਇੱਦਾਂ ਮੰਨੋ ਕਿ ਸਾਡੀ ਸਨ ਦੀ ਅਰਥ ਦੀ ਸਾਈਡ ਤੇ ਹੁੰਦਾ, ਹਨਾ, ਸਨ ਸਾਡੇ ਈਸਟ ਜਾਂ ਵੈਸਟ 'ਚ ਹੁੰਦਾ ਸਾਨੂੰ ਪਤਾ, ਤਾਂ ਉਸ ਟਾਈਮ ਉਸ ਜਿਹੜੀ ਆ ਟਾਈਮ ਤੇ ਸਾਡੀ ਜਿਹੜੀ ਅਰਥ ਤੱਕ ਰੇਜ਼ ਨੂੰ ਪਹੁੰਚਣ ਲਈ ਜ਼ਿਆਦਾ ਟਾਈਮ ਲੱਗਦਾ। ਹੁਣ ਇੰਨਾ ਜਦੋਂ ਟਾਈਮ ਜ਼ਿਆਦਾ ਲੱਗਦਾ ਤੇ ਜਿਹੜੀਆਂ ਬਲੂ ਰੇਜ਼ ਜਿਹੜੀਆਂ ਹੁੰਦੀਆਂ ਉਹ ਪਹਿਲਾਂ ਹੀ ਖਿੱਲਰਦੀਆਂ ਸ਼ੁਰੂ ਹੋ ਜਾਂਦੀਆਂ, ਤਾਂ ਉਹ ਰਸਤੇ 'ਚ ਮਤਲਬ ਇੱਧਰ ਉੱਧਰ ਖਿੱਲਰ ਜਾਂਦੀਆਂ, ਤਾਂ ਉਹ ਸਾਨੂੰ ਇੰਨੀਆਂ ਨਜ਼ਰ ਨਹੀਂ ਆਉਂਦੀਆਂ ਜਿੰਨਾ ਕਿ ਸਾਨੂੰ ਰੈੱਡ ਨਜ਼ਰ ਆਉਂਦਾ ਹੈ। ਰੈੱਡ ਜਿਹੜਾ ਹੈ ਉਹ ਮੌਜੂਦ ਰਹਿ ਜਾਂਦਾ ਹੈ ਹਵਾ ਦੇ ਵਿੱਚ, ਤੇ ਜਿਹੜਾ ਬਲੂ ਜਿਹੜਾ ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਹਿਊਮਨਸ ਨੂੰ ਦੇਖਣ ਨੂੰ ਨਹੀਂ ਮਿਲਦਾ। ਇਸ ਲਈ ਸਾਨੂੰ ਉਸ ਟਾਈਮ ਦੇ ਉੱਤੇ ਜਿਹੜਾ ਸਨਰਾਈਜ਼ ਤੇ ਸਨਸੈਟ ਜ਼ਿਆਦਾ ਰੈੱਡ ਲੱਗਦਾ ਹੈ ਕੰਪੈਰੇਟਿਵਲੀ ਬਲੂ ਲੱਗਣ ਦੀ। ਸੇਮ ਹੀ ਜੇ ਤੁਸੀਂ ਸਨ ਦੀ ਗੱਲ ਕਰੋ, ਸਨ ਵੀ ਸਾਨੂੰ ਦੇਖਣ ਨੂੰ ਲੱਗਦਾ ਕਿ ਯੈਲੋ ਹੁੰਦਾ ਹੈ, ਬਟ ਸਨ ਯੈਲੋ ਨਹੀਂ, ਸਨ ਦਾ ਐਕਚੁਅਲ ਕਲਰ ਵਾਈਟ ਹੈਗਾ। ਕਿਉਂਕਿ ਇਹ ਜਿਹੜੀ ਲਾਈਟ ਦੀ ਗੱਲ ਕੀਤੀ, ਲਾਈਟ ਜਿਹੜੀ ਲਾਈਟ 'ਚ ਕਲਰ ਜਿਹੜੇ ਆ ਇਹ ਮਿਲ ਕੇ ਵਾਈਟ ਕਲਰ ਬਣਾਉਂਦੇ ਆ, ਸੋ ਸਨਲਾਈਟ ਜਿਹੜੀ ਵਾਈਟ ਕਲਰ ਦੀ ਹੁੰਦੀ ਆ, ਨਾ ਕਿ ਇਹਨਾਂ ਡਿਫਰੈਂਟ ਡਿਫਰੈਂਟ ਕਲਰਸ ਦੀ ਹੁੰਦੀ ਆ ਜਿਹੜੀ ਅਸੀਂ ਗੱਲ ਕੀਤੀ ਆ ਸੱਤ ਕਲਰਸ ਦੀ।
0: ਓਕੇ,
1: ਹਾਂਜੀ
0: ਰਾਈਟ। ਇਹੀ ਰੀਜ਼ ਮਤਲਬ ਇੱਕ ਜਦ ਮੈਂ ਤੁਸੀਂ ਸਟਾਰਟਿੰਗ 'ਚ ਕਹਿ ਰਹੇ ਸੀ ਨਾ ਕਿ ਆਰਟੀਫਿਸ਼ੀਅਲ ਕਲਰ ਵੀ ਅੱਜ ਕੱਲ੍ਹ ਹੈਗੇ ਨੇ, ਇਹੀ ਰੀਜ਼ਨ ਹੈਗਾ ਕਿ ਨੇਚਰ ਕਲਰ ਕ੍ਰੀਏਟ ਕਰ, ਕਿਉਂਕਿ ਮੈਨੂੰ ਹੁਣ ਤੱਕ ਸਮਝ ਨਹੀਂ ਸੀ ਆਇਆ ਕਿ ਇਹ ਜਿਹੜੇ ਕੁਦਰਤੀ ਰੰਗ ਹੁੰਦੇ ਨੇ ਕਿੱਦਾਂ ਹੈਗੇ ਨੇ। ਜਿਵੇਂ ਆਪਾਂ ਤੁਸੀਂ ਸਨ ਦਾ ਠੀਕ ਹੈ, ਤੁਸੀਂ ਸਕਾਈ ਦਾ ਦੱਸਿਆ ਕਿ ਬਲੂ ਕਿਉਂ, ਇਹ ਕੁਦਰਤੀ ਰੰਗ ਕਿੱਦਾਂ ਬਣ ਜਾਂਦੇ ਹੈਗੇ ਨੇ, ਨੇਚਰ ਕਿੱਦਾਂ ਕ੍ਰੀਏਟ ਕਰ ਲੈਂਦੀ ਹੈ। ਅੱਗੇ ਆਪਾਂ ਉਹ ਨਹੀਂ ਸੀ ਦੇਖਦੇ ਹੁੰਦੇ ਕਿ ਡਾਕੂਮੈਂਟਰੀਜ਼ ਆਉਂਦੀਆਂ, ਵੈਸੇ ਵੀ ਹੁਣ ਵੀ ਪਈਆਂ ਬੜੀਆਂ ਡਾਕੂਮੈਂਟਰੀਜ਼, ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੇਂਟ ਕਰਦੇ ਹੁੰਦੇ ਸੀਗੇ ਲੋਕ, ਜਿਹੜੇ ਆਦਿਵਾਸੀ ਲੋਕ ਹੁੰਦੇ ਸੀ, ਇੰਡੀਜਨਸ ਲੋਕ ਹੁੰਦੇ ਸੀ, ਉਹ ਇੱਕ ਰਸਤੇ ਤੋਂ ਉਹਨਾਂ ਨੇ ਗੁਜ਼ਰਨਾ ਤਾਂ ਪੱਤੇ ਜਿਹੜੇ ਨੇ ਹਰੇ ਹਰੇ ਰੰਗ ਦੇ ਉਹਨਾਂ ਨੂੰ ਘੋੜ ਕੇ ਉਹਨਾਂ ਦਾ ਰੰਗ ਉਹਨਾਂ ਨੇ ਲਗਾ ਦੇਣਾ ਦਰੱਖਤਾਂ 'ਤੇ ਵੀ ਇੱਧਰੋਂ ਲੰਘ ਗਏ, ਹੈ ਨਾ। ਸੋ ਇੱਦਾਂ ਹੀ ਉਹਨਾਂ ਨੇ ਮਿੱਟੀ ਦਾ ਰੰਗ ਲੈ ਕੇ ਉਹਨੂੰ ਲਾਲ ਰੰਗ ਬਣਾ ਦੇਣਾ, ਸੋ ਪੇਂਟ ਦੇ ਉਹ ਅਲੱਗ ਅਲੱਗ ਕਲਰ ਹੁੰਦੇ ਸੀ, ਕੁਦਰਤ ਨੇ ਦਿੱਤੇ ਹੋਏ ਨੇ ਉਹ ਰੰਗ, ਕੁਦਰਤੀ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਨੇ। ਦਿਸ ਇਜ਼ ਹਾਊ ਦੀ ਨੇਚਰ ਕ੍ਰੀਏਟਸ ਕਲਰਸ।
1: ਹਾਂਜੀ, ਸੋ ਕਲਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਇੱਕ ਹੋਰ ਤੁਹਾਨੂੰ ਸਵਾਲ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜਿਹੜਾ ਸਾਡੇ ਐਪਲ ਹੁੰਦਾ ਕਿਹੜੇ ਕਲਰ ਦਾ ਸਾਨੂੰ ਲੱਗਦਾ, ਹੈ ਨਾ, ਜਾਂ ਲੀਵ ਸਾਨੂੰ ਕਿਹੜੇ ਕਲਰ ਦੇ ਲੱਗਦੇ ਆ, ਸਾਨੂੰ ਗ੍ਰੀਨ ਕਲਰ ਦੇ ਲੱਗਦੇ ਔਰ ਐਪਲ ਰੈਡ ਕਲਰ ਦਾ ਲੱਗਦਾ ਹਨਾ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਲਰ ਸਾਨੂੰ ਰੈਡ ਲੱਗਦਾ ਤੇ ਐਪਲ ਐਕਚੁਅਲ ਚ ਰੈਡ ਕਲਰ ਦਾ ਹੈਗਾ ਆ ਜਾਂ ਰੈਡ ਕਲਰ ਦਾ ਨਹੀਂ ਹੈਗਾ, ਸਾਨੂੰ ਹੀ ਰੈਡ ਕਲਰ ਦਾ ਲੱਗਦਾ ਜਾਂ ਕਿਸੇ ਹੋਰ ਕਲਰ?
0: ਦੇਖੋ ਜਿਹੜੇ ਤਾਂ ਰੈਡ ਕਲਰ ਵਾਲੇ ਐਪਲ ਨੇ ਜਿਵੇਂ ਰੈਡ ਡਿਲੀਸ਼ੀਅਸ ਰਾਇਲ ਗੱਲ ਹੈ ਤਾਂ ਵਾਕਈ ਰੈਡ ਹੀ ਨੇ, ਤੇ ਗ੍ਰੈਨੀ ਸਮਿਥ ਜਿਹੜਾ ਹਰੇ ਰੰਗ ਦਾ ਉਹ ਹਰੇ ਰੰਗ, ਪਰ ਉਹ ਜਿਹੜੇ ਹੈਗੇ ਨੇ ਰੰਗ ਦਿਖਦੇ ਨੇ ਉਹੀ ਨੇ, ਉਹਨਾਂ ਤੋਂ ਵੱਖਰੇ ਵੀ ਹੁੰਦੇ ਨੇ।
1: ਹਾਂਜੀ, ਸੋ ਜਦੋਂ ਮੈਂ ਜਦੋਂ ਅਸੀਂ ਇਹ ਜਿਹੜੀ ਮੈਂ ਸਨਲਾਈਟ ਦੀ ਜਦੋਂ ਗੱਲ ਕੀਤੀ ਆ, ਪਹਿਲਾਂ ਤਾਂ ਐਟਮੋਸਫੇਅਰ ਦੇ ਵਿੱਚ ਸਨਲਾਈਟ ਆ ਗਈ ਹਨਾ, ਉਸ ਤੋਂ ਬਾਅਦ ਸਨਲਾਈਟ ਜਿਹੜੀ ਆ ਇਹ ਜਿਹੜੀ ਸਿਰਫ ਖਿਲਰਦੀ ਨਹੀਂ ਹੈਗੀ, ਇਹ ਸਨਲਾਈਟ ਨੂੰ ਐਬਜ਼ੋਰਬ ਵੀ ਚੀਜ਼ਾਂ ਕਰਦੀ ਹੈ ਨਾ। ਤੇ ਜਿਹੜੀ ਸਨਲਾਈਟ ਆਉਂਦੀ ਉਹਦੇ ਚੋਂ ਕੁਛ ਹਿੱਸਾ ਜਿਹੜਾ ਆ ਕਿਸੇ ਮਟੀਰੀਅਲ, ਮੰਨ ਲਓ ਐਪਲ ਦੀ ਮੈਂ ਗੱਲ ਕਰ ਲੈਂਦੀ ਹਾਂ, ਉਹ ਐਬਜ਼ੋਰਬ ਹੋ ਜਾਏਗਾ ਔਰ ਕੁਛ ਜਿਹੜਾ ਹਿੱਸਾ ਹੈਗਾ ਆ ਉਹ ਵਾਪਸ ਜਿਹੜਾ ਆ ਉਹਦੀ ਸਰਫੇਸ ਨਾਲ ਟਕਰਾ ਕੇ ਵਾਪਸ ਨਿਕਲ ਜਾਏਗਾ, ਮਤਲਬ ਵਾਪਸ ਐਟਮੋਸਫੇਅਰ ਦੇ ਵਿੱਚ ਚਲੇ ਜਾਏਗਾ ਹਨਾ, ਤੁਹਾਡੇ ਇਨਵਾਇਰਮੈਂਟ ਦੇ ਵਿੱਚ, ਤੇ ਕੁਛ ਜਿਹੜਾ ਆ ਉਹ ਰਿਫਰੈਕਟ ਹੋ ਜਾਏਗਾ, ਮਤਲਬ ਕਿਸੇ ਦੂਜੇ ਜਿਹੜੀ ਆ ਚੀਜ਼ ਦੇ ਵਿੱਚ ਉਹ ਜਿਹੜਾ ਚਲੇ ਜਾਏਗਾ ਹਨਾ।
0: ਓਕੇ,
1: ਸੋ ਜਦੋਂ ਅਸੀਂ ਐਪਲ ਦੀ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਤਾਂ, ਜਾਂ ਲੀਵਸ ਦੀ ਮੈਂ ਗੱਲ ਕਰਦੀ ਹਾਂ, ਗ੍ਰੀਨ ਕਲਰ ਲੀਵਸ ਜਿਹੜੇ ਹੁੰਦੇ ਆ, ਗ੍ਰੀਨ ਕਲਰ ਲੀਵਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕਲਰ ਗ੍ਰੀਨ ਹੈਗਾ ਆ, ਉਹਦਾ ਮਤਲਬ ਇਹ ਆ ਕਿ ਜਿਹੜੇ ਲੀਵਸ ਹੈਗੇ ਆ ਉਹ ਉਸ ਕਲਰ ਨੂੰ ਅਬਜ਼ੋਰਬ ਨਹੀਂ ਕਰ ਰਹੇ। ਸੋ ਜਦੋਂ ਫੋਰ ਐਗਜ਼ਾਮਪਲ ਸਨਲਾਈਟ ਜਿਹੜੀ ਆ ਇੱਕ ਪੱਤੇ ਦੇ ਉੱਤੇ ਪਈ ਤੇ ਉਸ ਪੱਤੇ ਨੇ ਕੀ ਕੀਤਾ, ਜਿਹੜੇ ਇਹ 7 ਕਲਰ ਸੀਗੇ ਉਹਨਾਂ ਦੇ ਵਿੱਚੋਂ 6 ਕਲਰ ਜਿਹੜੇ ਆ ਉਹ ਅਬਜ਼ੋਰਬ ਕਰ ਲਏ, ਮਤਲਬ ਜਿਹੜਾ ਰੈੱਡ ਜਿਹੜਾ ਸੀਗਾ ਬਾਕੀ ਯੈਲੋ ਉਹ ਸਾਰੇ ਕਲਰ ਜਿਹੜੇ ਉਹਦੇ ਅੰਦਰ ਚਲੇ ਗਏ ਪੱਤੇ ਦੇ, ਪਰ ਜਿਹੜਾ ਗ੍ਰੀਨ ਕਲਰ ਸੀਗਾ ਉਹ ਉਹਨੂੰ ਪਸੰਦ ਨਹੀਂ ਹੈਗਾ ਪੱਤੇ ਨੂੰ, ਮਤਲਬ ਜਿਹੜੇ ਲੀਵਸ ਆ ਪਲਾਂਟਸ ਉਹਨਾਂ ਨੂੰ ਪਸੰਦ ਨਹੀਂ, ਉਹ ਕੀ ਕਰਦੇ ਉਹ ਗ੍ਰੀਨ ਕਲਰ ਦੀ ਲਾਈਟ ਨੂੰ ਜਿਹੜੀ ਆ ਵਾਪਸ ਭੇਜ ਦਿੰਦੇ ਆ ਐਟਮੋਸਫੇਅਰ ਦੇ ਵਿੱਚ, ਤੇ ਉਹ ਸਾਨੂੰ ਜਿਹੜੀ ਆ ਉਹ ਦੇਖਣ ਨੂੰ ਇਹ ਲੱਗਦੀ ਹੈ ਕਿਉਂਕਿ ਉਹ ਵਾਪਸ ਆ ਰਹੀ ਹੁੰਦੀ ਆ ਲਾਈਟ, ਤੇ ਸਾਨੂੰ ਇੱਦਾਂ ਲੱਗਦਾ ਕਿ ਲੀਵਸ ਗ੍ਰੀਨ ਹੈਗੇ ਆ ਜਾਂ ਐਪਲ ਰੈੱਡ ਹੈਗਾ ਆ। ਇਸ ਲਈ ਤੁਸੀਂ ਦੇਖੋ ਕਿ ਅਗਰ ਇੱਕ ਐਗਜ਼ਾਮਪਲ ਹੈਗੀ ਆ ਕਿ ਤੁਸੀਂ ਜਿਹੜਾ ਐਪਲ ਨੂੰ ਕਿਸੇ ਏਦਾਂ ਦੇ ਕਮਰੇ ਚ ਰੱਖ ਦੋ ਜਿੱਥੇ ਸਿਰਫ ਬਲੂ ਲਾਈਟ ਹੈਗੀ ਆ ਹਨਾ, ਜਾਂ ਡਾਰਕ ਹੈਗਾ ਕਮਰਾ, ਤਾਂ ਤੁਹਾਨੂੰ ਉਹ ਕਲਰ ਜਿਹੜਾ ਐਪਲ ਦਾ ਕਲਰ ਰੈੱਡ ਨਹੀਂ ਦਿਖੇਗਾ, ਤੁਹਾਨੂੰ ਐਪਲ ਦਾ ਕਲਰ ਗ੍ਰੇ ਦਿਖੇਗਾ ਜਾਂ ਬਲੈਕ, ਹੋ ਸਕਦਾ ਲਾਈਟ ਨਹੀਂ ਹੈ ਤਾਂ ਤੁਹਾਨੂੰ ਬਲੈਕ ਦਿਖੇਗਾ ਹਨਾ, ਜਾਂ ਬਲੂ ਦਿਖੇਗਾ, ਤੁਹਾਨੂੰ ਕਲਰ ਰੈੱਡ ਨਹੀਂ ਦਿਖੇਗਾ। ਇਸ ਤੋਂ ਸਾਨੂੰ ਪ੍ਰੂਵ ਹੁੰਦਾ ਕਿ ਇਹਦਾ ਕਲਰ ਰੈੱਡ ਨਹੀਂ ਹੈਗਾ, ਹਾਲਾਂਕਿ ਕਿਉਂਕਿ ਉਸ ਟਾਈਮ ਦੇ ਉੱਤੇ ਉੱਥੇ ਹੋਰ ਕੋਈ ਲਾਈਟ ਹੀ ਨਹੀਂ ਪ੍ਰੈਜੈਂਟ ਹੈਗੀ ਕਿ ਉਹ ਮਤਲਬ ਰੈੱਡ ਕਲਰ ਜਿਹੜਾ ਆ ਉਹ ਆ ਸਕੇ, ਉੱਥੇ ਸਿਰਫ ਇੱਕੋ ਲਾਈਟ ਪ੍ਰੈਜੈਂਟ ਆ ਜਿਹੜੀ ਬਲੂ ਲਾਈਟ ਪ੍ਰੈਜੈਂਟ ਹੈਗੀ ਆ, ਤੇ ਉਹ ਜਿਹੜਾ ਆ ਰੈੱਡ ਕਲਰ, ਕਿਉਂਕਿ ਰੈੱਡ ਲਾਈਟ ਉੱਥੇ ਪ੍ਰੈਜੈਂਟ ਹੀ ਨਹੀਂ ਹੈਗੀ, ਤਾਂ ਰੈੱਡ ਲਾਈਟ ਸਾਨੂੰ ਵਾਪਸ ਦਿਖਾ ਹੀ ਨਹੀਂ ਸਕਦਾ ਐਪਲ। ਸੋ ਜਿਹੜੀਆਂ ਵੀ ਚੀਜ਼ਾਂ ਸੀ ਵਰਲਡ ਦੇ ਵਿੱਚ,
0: ਇਹ ਤਾਂ ਸੋਰੀ ਜਿਹੜਾ ਆਊਟਡੋਰ ਦੀ ਤੁਸੀਂ ਜਿਵੇਂ ਗੱਲ ਦੱਸ ਰਹੇ ਸੀਗੇ ਕਿ ਬਾਹਰੋਂ ਉਹ ਗ੍ਰੀਨ ਅਬਜ਼ਰਵ ਨਹੀਂ ਕਰਦਾ, ਠੀਕ ਹੈ, ਡਾਰਕ ਕਮਰੇ ਦਾ ਵੀ ਕਨਸੈਪਟ ਸਮਝ ਗਏ, ਹੁਣ ਜਿਹੜੇ ਵੂਲਵਰਸ ਕੋਲਸ ਦੇ ਅੰਦਰ ਉਹ ਜਿਹੜੇ ਐਨ ਬੰਦ ਕਮਰੇ 'ਚ ਹੁੰਦੇ ਨੇ ਉੱਥੇ ਦਾ ਕੀ ਸੀਨ ਹੁੰਦਾ? ਉੱਥੇ ਤਾਂ ਲਾਈਟਾਂ ਲੁਈਟਾਂ ਬਲਦੀਆਂ ਹੁੰਦੀਆਂ ਨੇ, ਉੱਥੇ ਤਾਂ ਬਲੂ ਲਾਈਟ ਨਹੀਂ ਆ ਰਹੀ।
1: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਨੈਚੁਰਲੀ ਜੋ ਵੀ ਉਸ ਜੋ ਵੀ ਤੁਸੀਂ ਫਰੂਟ ਕਿਸੇ ਵੀ ਮਤਲਬ ਗਰੋਸਰੀ ਸ਼ੋਪ ਤੇ ਜਾਓ, ਜਿਹੜਾ ਵੀ ਉਹਦਾ ਫਰੂਟ ਦਾ ਜਿਹਨੂੰ ਅਸੀਂ ਕਲਰ ਪਰਸੀਵ ਕਰਦੇ ਹਾਂ ਜੇ ਕਲਰ ਕਹਿੰਦੇ ਹਾਂ ਅਸੀਂ, ਉਹ ਜਿਹੜਾ ਪਰਸੀਵ ਹੁੰਦਾ ਉਹ ਤਾਂ ਉਹਦੇ ਕੋਲ ਹੈਗਾ ਹੀ ਆ ਨੈਚੁਰਲੀ, ਤਾਂ ਤੁਸੀਂ ਚਾਹੇ ਜਿੱਥੇ ਮਰਜ਼ੀ ਚੱਲੋ ਤੁਹਾਨੂੰ ਉਹੀ ਦਿਖੇਗਾ। ਬਟ ਫੋਰ ਐਗਜ਼ਾਮਪਲ ਵਿਚ ਇਜ਼ ਨੋਟ ਪੋਸੀਬਲ ਆਈ ਥਿੰਕ ਪ੍ਰੈਕਟੀਕਲੀ, ਬਟ ਜੇ ਤੁਹਾਨੂੰ ਲੱਗਦਾ ਕਿਸੇ ਕਲਰ ਦੇ ਵਿੱਚ ਕਿਸੇ ਡਾਰਕ ਰੂਮ ਦੇ ਵਿੱਚ ਹੀ ਤੁਸੀਂ ਲੈ ਜਾਓ ਜਿੱਥੇ ਕੋਈ ਹੋਰ ਤਰ੍ਹਾਂ ਦੀ ਲਾਈਟ ਹੈਗੀ ਆ, ਤਾਂ ਤੁਹਾਨੂੰ ਡੈਫੀਨੇਟਲੀ ਕਲਰ ਜਿਹੜਾ ਡਿਫਰੈਂਟ ਦਿਖੇਗਾ, ਤਾਂ ਕਿ ਉਹ ਕਲਰ ਨਹੀਂ ਦਿਖੇਗਾ ਜਿਹੜਾ ਅਸੀਂ ਮੰਨਦੇ ਹਾਂ ਨਾ, ਜਿਹੜਾ ਸਾਨੂੰ ਇਮੈਜਿਨ ਕਰਨਾ ਥੋੜਾ ਡਿਫੀਕਲਟ ਲੱਗਦਾ ਹੈਗਾ। ਤਾਂ ਉੱਥੇ ਕਿਉਂਕਿ ਉਸ ਟਾਈਮ ਦੇ ਉੱਤੇ ਨੈਚੁਰਲ ਲਾਈਟ ਤਾਂ ਐਟਲੀਸਟ ਪ੍ਰੈਜੈਂਟ ਹੀ ਹੁੰਦੀ ਆ, ਉੱਥੇ ਤੁਸੀਂ ਜਿਹੜਾ ਅੰਦਰ ਵੀ ਜਾਓ ਜਾਂ ਦੂਸਰੀਆਂ ਜਿਹੜੀ ਆਰਟੀਫਿਸ਼ਲ ਲਾਈਟ ਹੁੰਦੀ ਆ ਉਹ ਵੀ ਪ੍ਰੈਜੈਂਟ ਹੁੰਦੀ ਆ, ਤਾਂ ਉਹ ਸਾਨੂੰ ਕਲਰ ਉਹੀ ਦਿਖਾਏਗੀ ਜਿਹੜਾ ਉਹ ਫਰੂਟ ਦਾ ਜਿਹੜਾ ਕਲਰ ਅਸੀਂ ਮੰਨਦੇ ਹੈਗੇ ਆ। ਬਟ ਐਕਚੁਅਲ ਚ ਜਿਹੜਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਸਰਫੇਸ ਹੋ ਗਈ, ਕੋਈ ਵੀ ਫਲਾਰ ਹੋ ਗਿਆ, ਕੋਈ ਵੀ ਫਰੂਟ ਲੀਵ, ਕੋਈ ਵੀ ਚੀਜ਼, ਕੋਈ ਡਿਫਰੈਂਟ ਕਲਰ ਦੇ ਕੱਪੜੇ ਆ ਸਾਡੇ ਹਨਾ, ਫੋਰ ਐਗਜ਼ਾਮਪਲ ਸਾਨੂੰ ਪਤਾ ਕਿ ਜਦੋਂ ਅਸੀਂ ਕਾਲੇ ਕੱਪੜੇ ਪਾਏ ਹੁੰਦੇ ਤਾਂ ਸਾਨੂੰ ਗਰਮੀ ਬਹੁਤ ਲੱਗਦੀ ਹੈ ਨਾ, ਜੇ ਅਸੀਂ ਸਮਰ 'ਚ ਕਾਲੇ ਕੱਪੜੇ ਪਾਏ ਹੋਣ, ਤੇ ਜੇ ਚਿੱਟੇ ਪਾਏ ਹੋਣ ਤਾਂ ਸਾਨੂੰ ਠੀਕ ਲੱਗਦਾ, ਮਤਲਬ ਇੰਨੀ ਗਰਮੀ ਨਹੀਂ ਲੱਗਦੀ। ਉਹਦਾ ਰੀਜ਼ਨ ਇਹ ਹੁੰਦਾ ਕਿ ਕਾਲੇ ਦਾ ਮਤਲਬ ਹੈਗਾ, ਕਾਲੇ ਨੂੰ ਅਗਰ ਤੁਸੀਂ ਟੈਕਨੀਕਲੀ ਕਹੋ ਤਾਂ ਕਾਲੇ ਦਾ ਮਤਲਬ ਇਹ ਨਹੀਂ ਹੈ ਕਿ ਕਾਲਾ ਇੱਕ ਰੰਗ ਆ, ਕਾਲੇ ਦਾ ਮਤਲਬ ਆ ਕਿ ਕੋਈ ਰੰਗ ਹੀ ਨਹੀਂ ਹੈਗਾ, ਤੇ ਉਹਦਾ ਮਤਲਬ ਹੈਗਾ ਕਿ ਉਹਨੇ ਜਿਹੜਾ ਕਾਲਾ ਜਿਹੜੀ ਕਾਲੀ ਸਰਫੇਸ ਹੋਊਗੀ ਉਹ ਸਾਰੇ ਦਾ ਸਾਰੇ ਜਿਹੜੇ ਰੰਗ ਇਸ ਸਨਲਾਈਟ ਦੇ ਵਿੱਚ 7 ਰੰਗ ਪ੍ਰੈਜੈਂਟ ਹੈਗੇ ਉਹ ਸਾਰੇ ਨੂੰ ਹੀ ਅਬਜ਼ੋਰਬ ਕਰ ਲੂਗੀ, ਇਸ ਲਈ ਸਾਨੂੰ ਕੋਈ ਵੀ ਹੋਰ ਕਲਰ ਨਜ਼ਰ ਨਹੀਂ ਆਉਂਦਾ ਐਕਸੈਪਟ ਕਾਲੀ ਚੀਜ਼ ਦੇ, ਮਤਲਬ ਇੱਕ ਹਨੇਰੇ ਦੇ ਐਕਸੈਪਟ ਹਨਾ। ਤੇ ਸੇਮ ਹੀ ਵਾਈਟ ਕਲਰ, ਕਿਉਂਕਿ ਵਾਈਟ, ਕਿਉਂਕਿ ਮੈਂ ਕਿਹਾ ਕਿ ਜਿਹੜੀ ਵਿਜ਼ੀਬਲ ਲਾਈਟ ਹੁੰਦੀ ਹੈ ਐਕਚੁਅਲ ਚ ਵਾਈਟ ਕਲਰ ਹੁੰਦਾ ਇਹਦਾ, ਤਾਂ ਜਿਹੜਾ ਵਾਈਟ ਹੁੰਦਾ ਉਹ ਇਸ ਉਹ ਜਿਹੜਾ ਸਾਰੇ ਕਲਰਸ ਨੂੰ ਵਾਪਸ ਭੇਜ ਦਿੰਦਾ, ਮਤਲਬ ਕਿਸੇ ਵੀ ਚੀਜ਼ ਨੂੰ ਅਬਜ਼ੋਰਬ ਨਹੀਂ ਕਰਦਾ, ਇਸ ਲਈ ਨੰਬਰ ਇੱਕ ਤਾਂ ਸਾਨੂੰ ਗਰਮੀ ਵੀ ਨਹੀਂ ਲੱਗਦੀ, ਇੰਨੀ ਗਰਮੀ ਨਹੀਂ ਲੱਗਦੀ, ਠੰਡਾ ਲੱਗਦਾ, ਤੇ ਦੂਜਾ ਸਾਨੂੰ ਕੋਈ ਵੀ ਕਲਰ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਵਾਪਸ ਸਾਰੇ ਕਲਰਸ ਨੂੰ ਭੇਜ ਰਿਹਾ, ਔਰ ਕਲਰ ਇਹ ਇੱਦਾਂ ਮਿਕਸ ਹੁੰਦੇ ਆ ਨੇਚਰ ਦੇ ਵਿੱਚ ਕਿ ਸਾਨੂੰ ਵਾਈਟ ਹੀ ਪਰਸੀਵ ਹੁੰਦੇ ਆ, ਸਾਨੂੰ ਐਕਚੁਅਲ ਚ ਕਲਰ ਨਹੀਂ ਦਿਖਦੇ। ਹੈ ਵੀ ਨਹੀਂ ਆ ਉਹ ਮੈਂ ਅੱਗੇ ਅਸੀਂ ਜਿੱਦਾਂ ਅੱਗੇ ਗੱਲ ਕਰਦੇ ਹਾਂ ਬਟ ਇਹ ਚੀਜ਼ ਜਿਹੜੀ ਹੁੰਦੀ ਹੈ ਇਸ ਲਈ ਤੁਸੀਂ ਕਦੇ ਕਿਸੇ ਜਗ੍ਹਾ ਤੇ ਜਾਓ ਜਿੱਥੇ ਬਰਫ ਪਈ ਹੋਵੇ ਆਪਾਂ ਸਪੈਸ਼ਲੀ ਗਰਮੀਆਂ ਜਾਂਦੇ ਹਾਂ ਨਾ ਬਰਫ ਦੇਖਣ ਕਿਤੇ ਸ਼ਿਮਲੇ ਜਾਂਦੇ ਹੁੰਦੇ ਸੀ ਇੰਡੀਆ ਚ ਮੈਲਬਰਨ ਜਾਂਦੇ ਲੋਕ ਹਨਾ ਤੇ ਉੱਥੇ ਤੁਸੀਂ ਦੇਖੋ ਜਿਹੜੀ ਵਾਈਟ ਜਿਹੜੀ ਸਨੋ ਹੁੰਦੀ ਹੈ ਉਹ ਤੁਹਾਨੂੰ ਅੱਖਾਂ ਚ ਬਹੁਤ ਚੁੱਭਦੀ ਹੈ ਉਹ ਇਸੇ ਲਈ ਚੁੱਭਦੀ ਕਿਉਂਕਿ ਉਹ ਵਾਈਟ ਕਲਰ ਦੀ ਹੁੰਦੀ ਹੈ ਔਰ ਉਹ ਸਾਰੇ ਕਲਰਸ ਨੂੰ ਵਾਪਸ ਜਿਹੜੀ ਆ ਭੇਜ ਰਹੀ ਹੁੰਦੀ ਆ ਐਟਮੋਸਫੇਅਰ ਦੇ ਵਿੱਚ ਤਾਂ ਉਹ ਸਾਨੂੰ ਚੁੱਭਦੀ ਆ ਜਿਹੜੀਆਂ ਅੱਖਾਂ ਨੂੰ
0: ਓਕੇ ਠੀਕ ਹੈ ਇੱਕ ਵਾਰ ਥੋੜਾ ਜਿਹਾ ਸਮਾਂ ਦੇਖ ਲਈਏ ਨਹੀਂ ਹੈਗਾ ਹਲੇ ਥੋੜਾ ਇੱਕ ਇੱਕ ਕੁਐਸਚਨ ਹੋਰ ਮੇਰਾ ਹੈਗਾ ਕਿ ਫਿਰ ਜਿਵੇਂ ਉਹ ਹਿੰਦੀ ਚ ਇੱਕ ਡਾਇਲੋਗ ਹੈ ਕਿ ਸਭ ਆਂਖੋਂ ਕਾ ਧੋਖਾ ਹੈ ਜੋ ਅਸੀਂ ਦੇਖਦੇ ਹਾਂ ਉਹ ਹੈ ਨਹੀਂ ਤੇ ਜੋ ਹੈ ਉਹ ਅਸੀਂ ਦੇਖ ਨਹੀਂ ਪਾਉਂਦੇ ਇਜ਼ ਇਟ ਟਰੂ ਸਾਡੀਆਂ ਅੱਖਾਂ ਤੇ ਸਾਡੇ ਦਿਮਾਗ ਦਾ ਆਪਾਂ ਤਾਂ ਹੁਣ ਤੱਕ ਇਹੀ ਪੜ੍ਹਦੇ ਆਏ ਹਾਂ ਕਿ ਅੱਖਾਂ ਜੋ ਸਿਗਨਲ ਦਿੰਦੀਆਂ ਨੇ ਦਿਮਾਗ ਉੱਦਾਂ ਹੀ ਕੋਆਰਡੀਨੇਟ ਕਰਕੇ ਤੁਹਾਡੇ ਮਤਲਬ ਜਿਹੜਾ ਸਿਗਨਲ ਉਹਨੂੰ ਰਿਫਲੈਕਟ ਕਰਦਾ ਹੈਗਾ ਬਾਡੀ ਦੇ ਵਿੱਚ ਸੋ ਅਸੀਂ ਪਰਸੀਵ ਕਿੱਦਾਂ ਕਰਦੇ ਹਾਂ ਇਹ ਕਲਰ ਹਾਓ ਡਜ਼ ਇਟ ਵਰਕ ਅੱਖਾਂ ਤੋਂ ਲੈ ਕੇ ਦਿਮਾਗ ਦੇ ਸੰਤੁਲਨ ਤੱਕ ਦੀ ਪ੍ਰਕਿਰਿਆ ਜਿਹੜੀ ਹੈ ਕੰਮ ਕਿਵੇਂ ਕਰਦੀ ਹੈ ਨੇਕਡ ਆਈਜ਼ ਦੇ ਨਾਲ ਦੇਖਣਾ
1: ਹਾਂਜੀ ਤੇ ਇਹ ਜਿੱਦਾਂ ਤੁਸੀਂ ਉਹਨੇ ਕਿਹਾ ਕਿ ਆਪਣੀਆਂ ਜਿਹੜੀਆਂ ਅੱਖਾਂ ਤੋਂ ਅਸੀਂ ਦੇਖਦੇ ਹਾਂ ਬਟ ਸਾਡਾ ਬ੍ਰੇਨ ਜਿਹੜਾ ਮੇਨ ਕੰਮ ਕਰਦਾ ਹੈਗਾ ਹਨਾ ਇੱਦਾਂ ਹੀ ਜਿਹੜੀ ਇਹ ਸਾਨੂੰ ਕਲਰਸ ਜਿਹੜੇ ਆ ਉਹ ਜਦੋਂ ਤੱਕ ਸਾਡੀ ਅੱਖਾਂ ਤੱਕ ਜਿਹੜੀ ਲਾਈਟ ਪਹੁੰਚ ਰਹੀ ਆ ਸਾਨੂੰ ਉਹ ਜਿਹੜੀ ਆ ਵਾਈਟ ਲੱਗ ਰਹੀ ਹੈ ਮਤਲਬ ਵਾਈਟ ਹੀ ਹੈਗੀ ਆ ਉਹ ਕਲਰ ਨਹੀਂ ਹੈਗਾ ਉਹ ਵਾਈਟ ਹੀ ਦੇਖਣੀ ਸਾਡੇ ਰੈਟੀਨਾ ਤੱਕ ਪਹੁੰਚੀ ਬਟ ਉਹ ਜਦੋਂ ਰੈਟੀਨਾ ਤੋਂ ਹੌਲੀ ਹੌਲੀ ਜਿਹੜੀ ਉਹ ਸਾਡੀ ਬ੍ਰੇਨ ਤੱਕ ਪਹੁੰਚਣੀ ਆ ਜਿਹੜੇ ਸਾਡੇ ਬ੍ਰੇਨ ਦੇ ਵਿੱਚ ਡਿਫਰੈਂਟ ਡਿਫਰੈਂਟ ਸੈੱਲ ਹੁੰਦੇ ਆ ਜਿਹਨਾਂ ਨੂੰ ਅਸੀਂ ਰੋਡਸ ਕਹਿੰਦੇ ਆ ਕੋਨਸ ਕਹਿੰਦੇ ਆ ਜਿਹੜੇ ਕੋਨਸ ਹੁੰਦੇ ਆ ਉਹ ਸਾਨੂੰ ਡਿਫਰੈਂਟ ਕਲਰ ਜਿਹੜੇ ਆ ਪਰਸੀਵ ਕਰਾਉਂਦੇ ਆ ਹਨਾ ਤੇ ਉਹ ਜਦੋਂ ਜਿਹੜੀ ਸਨਲਾਈਟ ਸਾਡੀ ਰੈਟੀਨਾ ਤੋਂ ਸਾਡੀ ਜਿਹੜੀ ਆ ਬ੍ਰੇਨ ਤੱਕ ਪਹੁੰਚਦੀ ਆ ਤੇ ਜਿਹੜੇ ਛੋਟੇ ਸੈੱਲ ਹੁੰਦੇ ਆ ਬ੍ਰੇਨ ਦੇ ਵਿੱਚ ਇਹ ਜਿਹੜੇ ਆ ਉਸ ਲਾਈਟ ਨੂੰ ਜਿਹੜਾ ਆ ਬੇਸਡ ਔਨ ਜਿਹੜੀ ਵੇਵ ਲੈਂਥ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਿੰਨਾ ਡਿਸਟੈਂਸ ਆ ਦੋ ਵੇਵਸ ਦੇ ਵਿੱਚ ਉਹਨਾਂ ਦੇ ਬੇਸ ਦੇ ਉੱਤੇ ਕਿ ਉਹਦੀ ਫੋਰ ਐਗਜ਼ਾਮਪਲ ਕਿਸੇ ਦੀ ਜਿਹੜੀ ਆ 700 ਕਿਉਂਕਿ ਜਿਹੜਾ ਰੈੱਡ ਕਲਰ ਹੁੰਦਾ ਜਿਹੜਾ ਅਸੀਂ ਰੈੱਡ ਕਲਰ ਪਰਸੀਵ ਕਰਦੇ ਹਾਂ 700 ਨੈਨੋਮੀਟਰ ਉਹਦਾ ਸਾਈਜ਼ ਹੁੰਦਾ ਤੇ ਜੇ ਕੋਈ ਅਗਰ ਸਾਡੀ ਅੱਖਾਂ ਦੇ ਵਿੱਚ ਵੇਵ ਲੈਂਥ ਆ ਰਹੀ ਆ ਜਿਹੜਾ 700 ਨੈਨੋਮੀਟਰ ਸਾਈਜ਼ ਆ ਤਾਂ ਸਾਡਾ ਬ੍ਰੇਨ ਉਹਨੂੰ ਪਰਸੀਵ ਕਰੂਗਾ ਕਿ ਇਹ ਰੈੱਡ ਕਲਰ ਆ
0: ਓਕੇ
1: ਬਟ ਜੇ ਉਹ 300 ਨੈਨੋਮੀਟਰ ਦੀ ਸਾਈਜ਼ ਆ ਤਾਂ ਸਾਡਾ ਬ੍ਰੇਨ ਕਹੂਗਾ ਕਿ ਇਹ ਵਾਇਲਟ ਕਲਰ ਆ ਹਨਾ ਔਰ ਅਗਰ ਇਨ ਬਿਟਵੀਨ ਜਿਹੜੀ ਡਿਫਰੈਂਟ ਜਿਹੜੀ ਆ ਲੈਂਥ ਜਿਹੜੀ ਹੈਗੀ ਆ ਇਨ ਬਿਟਵੀਨ ਕੋਈ ਹੈਗੀ ਆ ਤਾਂ ਸਾਡਾ ਬ੍ਰੇਨ ਸਾਨੂੰ ਉੱਦਾਂ ਦੱਸੇਗਾ ਹਨਾ ਹੁਣ ਇਹ ਸਾਨੂੰ ਕਿਵੇਂ ਪਤਾ ਲੱਗਦਾ ਕਿ ਅੱਛਾ ਇਹਦਾ ਅਸੀਂ ਮੰਨਾਂਗੇ ਫਿਰ ਇਹਦਾ ਮਤਲਬ ਤਾਂ ਕਿ ਕਲਰ ਹੈਗੀ ਆ ਕਿ ਜਦੋਂ ਸਾਨੂੰ ਬ੍ਰੇਨ ਦੱਸ ਰਿਹਾ ਕਿ ਕਲਰ ਹੈਗੇ ਹਨਾ ਇਹ ਵੀ ਡਿਪੈਂਡ ਕਰਦਾ ਕਿ ਅਸੀਂ ਐਜ਼ ਏ ਹਿਊਮਨ ਸਾਡੀ ਅੱਖਾਂ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਕੋਨਸ ਹੁੰਦੇ ਆ ਬਟ ਕਈ ਐਨੀਮਲਸ ਦੇ ਵਿੱਚ ਚਾਰ ਤਰ੍ਹਾਂ ਦੇ ਕੋਨਸ ਹੁੰਦੇ ਆ ਹਨਾ ਤਾਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਹੋਰ ਕਲਰ ਜਿਹੜਾ ਦਿਖ ਰਿਹਾ ਹੋਵੇ ਜਿਹੜਾ ਸਾਨੂੰ ਨਹੀਂ ਦਿਖ ਰਿਹਾ ਹਨਾ ਕੁਛ ਜਿਹੜੀਆਂ ਬੀਜ਼ ਹੁੰਦੀਆਂ ਜਿਹੜੀਆਂ ਸਨ ਮਤਲਬ ਮਧੂਮੱਖੀਆਂ ਵਗੈਰਾ ਉਹਨਾਂ ਉਹ ਜਿਹੜੀਆਂ ਮਾਈਕਰੋਵੇਵਸ ਤੱਕ ਅਲਟਰਾਵੇਵਸ ਵੀ ਦੇਖ ਸਕਦੀਆਂ ਹਨਾ ਤਾਂ ਹੋ ਸਕਦਾ ਜਿੱਦਾਂ ਫੁੱਲ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਸਿਰਫ ਐਜ਼ ਏ ਕਲਰ ਉਹਦਾ ਦੇਖ ਰਹੇ ਹਾਂ ਨਾ ਕੋਈ ਰੈੱਡ ਕਲਰ ਆ ਯੈਲੋ ਕਲਰ ਆ ਬਟ ਜਿਹੜੀ ਉਹ ਬੀ ਹੈਗੀ ਆ ਉਹਦੀ ਛੋਟੀ ਛੋਟੀ ਜਿਹੜੀ ਉਹਦੀ ਆ ਉਹਦੀ ਹੋਰ ਰੇਜ ਜਿਹੜੀਆਂ ਉਹਦੇ ਤੱਕ ਪਹੁੰਚਦੀਆਂ ਜਿਵੇਂ ਅਸੀਂ ਸਿਰਫ ਵਿਜੀਬਲ ਲਾਈਟ ਦੇਖ ਰਹੇ ਹਾਂ ਬਟ ਉਹ ਅਲਟਰਾਵਾਇਲਟ ਰੇਜ ਵੀ ਦੇਖ ਸਕਦੀਆਂ ਹੋ ਸਕਦਾ ਕਿ ਉਸ ਰੇਜ ਦੇ ਬੇਸ ਦੇ ਉੱਤੇ ਡਿਸਾਈਡ ਕਰਦੀਆਂ ਕਿ ਮੈਨੂੰ ਇਹ ਫੁੱਲ ਜਿਹੜਾ ਇਹਦੇ ਵਿੱਚ ਜ਼ਿਆਦਾ ਸ਼ਹਿਦ ਮਿਲੂਗਾ ਕੰਪੈਰੇਟਿਵਲੀ ਦੂਜੇ ਫੁੱਲ ਦੇ ਵਿੱਚ ਹਨਾ ਤਾਂ ਬਹੁਤ ਸਾਰੇ ਜਿਹੜੇ ਡਿਫਰੈਂਟ ਐਨੀਮਲ ਹੈਗੇ ਆ ਉਹ ਡਿਫਰੈਂਟ ਤਰ੍ਹਾਂ ਦੇ ਜਿਹੜੇ ਆ ਕਲਰ ਸਾਡੇ ਤੋਂ ਡਿਫਰੈਂਟ ਕਲਰ ਜਾਂ ਡਿਫਰੈਂਟ ਤਰ੍ਹਾਂ ਦੀਆਂ ਰੇਜ ਵੀ ਦੇਖ ਸਕਦੇ ਆ ਅਸੀਂ ਸਾਰਾ ਕੁਛ ਜੋ ਸਾਡੇ ਇਨਵਾਇਰਮੈਂਟ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਨਹੀਂ ਦੇਖ ਸਕਦੇ ਹਨਾ ਜਿੱਦਾਂ ਮੈਂ ਪਹਿਲੇ ਕਿਹਾ ਕਿ ਆਪਾਂ ਸਿਰਫ ਵਿਜੀਬਲ ਹੀ ਦੇਖ ਸਕਦੇ ਹਾਂ ਸਾਨੂੰ ਮਾਈਕਰੋਵੇਵ ਜਾਂ ਅਲਟਰਾਵੇਵ ਨਹੀਂ ਦਿਖਣੀਆਂ ਤੇ ਸੇਮ ਹੀ ਜਿੱਦਾਂ ਹੁਣ ਜਿਹੜੇ ਲੀਵਸ ਦੀ ਗੱਲ ਕੀਤੀ ਆ ਜਿਹੜਾ ਮੈਂ ਗ੍ਰੀਨ ਕਲਰ ਆਪਾਂ ਗੱਲ ਕੀਤੀ ਕਿ ਗ੍ਰੀਨ ਕਲਰ ਨੂੰ ਵਾਪਸ ਭੇਜਦਾ ਨਾ ਕਿ ਆਪਣੇ ਅੰਦਰ ਜਿਹੜਾ ਰੱਖ ਲੈਂਦਾ ਤਾਂ ਉਹ ਸਾਨੂੰ ਗ੍ਰੀਨ ਦਿਖਦਾ ਆ ਤੇ ਇਹ ਜਿਹੜਾ ਇਹਦੇ ਵਿੱਚ ਕੁਛ ਪਿਗਮੈਂਟ ਹੁੰਦੀ ਆ ਜਿਹੜੀ ਮਤਲਬ ਕੋਈ ਰੰਗ ਦੇਣ ਵਾਲੀ ਇੱਕ ਚੀਜ਼ ਹੁੰਦੀ ਆ ਲੀਵਸ ਵਿੱਚ ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ ਨਾ ਇਹ ਵੀ ਆਪਾਂ ਸਕੂਲ ਚ ਪੜਿਆ ਹੁੰਦਾ ਤੇ ਕਲੋਰੋਫਿਲ ਹੀ ਜਿਹੜੀ ਆ ਇਹ ਕਲੋਰੋਪਲਾਸਟਿਕ ਸੈਲਸ ਹੁੰਦੇ ਆ ਲੀਵਸ ਦੇ ਵਿੱਚ ਜਿਹੜੇ ਫੋਟੋਸਿੰਥੈਸਿਸ ਕਰਨ ਚ ਹੈਲਪ ਕਰਦੇ ਆ ਸੋ ਇਹ ਕਲੋਰੋਫਿਲ ਜਿਹੜਾ ਇਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਲਰ ਗ੍ਰੀਨ ਲੱਗਦਾ ਹੈਗਾ ਲੀਵਸ ਦਾ ਤੇ ਇਸੇ ਤਰ੍ਹਾਂ ਜਿਹੜੀ ਕੁਛ ਜਿਹੜੇ ਫਲਾਵਰਸ ਹੁੰਦੇ ਉਹਨਾਂ ਦੇ ਵਿੱਚ ਜ਼ੈਂਥੋਫਿਲ ਕਰਕੇ ਜਿਹੜੀ ਆ ਮਤਲਬ ਪਿਗਮੈਂਟ ਹੁੰਦੀ ਆ ਜਿਹੜੀ ਸਾਨੂੰ ਹੋਰ ਕਲਰ ਦਿੰਦੀ ਆ ਜਿਹੜੀ ਆ ਕੈਰੋਟੀਨੋਇਡ ਹੋ ਗਈ ਸਾਨੂੰ ਔਰੇਂਜ ਕਲਰ ਪਰਸੀਵ ਕਰਾਉਂਦੀ ਅਗਰ ਸੋ ਕਿਸੇ ਚੀਜ਼ ਦੇ ਵਿੱਚ ਕੈਰੋਟੀਨੋਇਡ ਨਾਂ ਦੀ ਪਿਗਮੈਂਟ ਹੋ ਗਈ ਤਾਂ ਸਾਨੂੰ ਔਰੇਂਜ ਕਲਰ ਉਹਦਾ ਲੱਗੇਗਾ ਹਨਾ
0: ਓਕੇ
1: ਤੇ ਡਿਫਰੈਂਟ ਵੇਵ ਲੈਂਥ ਜਿਹੜੀਆਂ ਸਾਨੂੰ ਡਿਫਰੈਂਟ ਵੇਵ ਲੈਂਥ ਨੂੰ ਅਬਜ਼ਰਵ ਕਰਦੀਆਂ ਸਿਮੀਲਰਲੀ ਜਿਵੇਂ ਜਿਹੜਾ ਲੀਵਸ ਅਬਜ਼ਰਵ ਕਰਦੇ ਹੈਗੇ ਆ ਸੋ ਡਿਫਰੈਂਟ ਡਿਫਰੈਂਟ ਕਲਰ ਦੀਆਂ ਜਿਹੜੀਆਂ ਪਿਗਮੈਂਟਸ ਜਿਹੜੀਆਂ ਆ ਉਹ ਸਾਨੂੰ ਪਰਸੀਵ ਕਰਾਉਂਦੀਆਂ ਅਲੱਗ ਅਲੱਗ ਕਲਰ ਕਿਸੇ ਵੀ ਚੀਜ਼ ਦੇ ਵਿੱਚ ਤੇ ਇਸ ਤੋਂ ਇਲਾਵਾ ਸਿਮੀਲਰਲੀ ਵੀ ਜਿਵੇਂ ਸਾਡੇ ਪੀਕੌਕ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਫੈਦਰਸ ਕਿੰਨੇ ਡਿਫਰੈਂਟ ਕਲਰ ਦੇ ਹੁੰਦੇ ਆ, ਤਾਂ ਉਹਨਾਂ ਦੀ ਜਿਹੜੀ ਫੈਦਰਸ ਦੇ ਵਿੱਚ ਜਿਹੜੀਆਂ ਐਕਚੁਅਲ ਚ ਕੋਈ ਕਲਰ ਨਹੀਂ ਹੁੰਦਾ, ਉਹ ਛੋਟੀ ਛੋਟੀ ਸਟਰਕਚਰਸ ਹੁੰਦੀਆਂ ਜਿਹਨਾਂ ਨੂੰ ਤੁਸੀਂ ਮਾਈਕਰੋਸਕੋਪਸ ਦੇ ਨਾਲ ਦੇਖ ਸਕਦੇ ਆ, ਮਤਲਬ ਆਪਾਂ ਆਪਣੀ ਨੋਰਮਲ ਆਈਜ਼ ਦੇ ਨਾਲ ਆਪਾਂ ਇੱਦਾਂ ਨਹੀਂ ਦੇਖ ਸਕਾਂਗੇ, ਜਿਹੜੇ ਆਪਾਂ ਸਾਇੰਸ ਦੇ ਲੈਬ ਦੇ ਵਿੱਚ ਮਾਈਕਰੋਸਕੋਪ ਯੂਜ ਕਰਦੇ ਹੁੰਦੇ ਸੀ ਉਹਦੇ ਵਿੱਚ ਦੇਖਿਆ, ਤਾਂ ਉਹ ਮਾਈਕਰੋਸਕੋਪਿਕ ਸਟਰਕਚਰ ਜਿਹੜੀਆਂ ਉਹ ਇੱਕ ਤਰ੍ਹਾਂ ਕਹਿ ਸਕਦੇ ਤੁਸੀਂ ਜਿਹੜਾ ਉਹ ਭੁਲੇਖਾ ਪਾਉਂਦੀਆਂ ਸਾਨੂੰ, ਸ਼ਾਈਨ ਕਰਾਉਂਦੀਆਂ ਕਲਰ, ਹਨਾ, ਤਾਂ ਸਾਨੂੰ ਉਹ ਡਿਫਰੈਂਟ ਡਿਫਰੈਂਟ ਕਲਰ ਨਜ਼ਰ ਆਉਂਦੇ ਆ। ਇਹ ਜੇ ਤੁਸੀਂ ਜਿਹੜਾ ਉਹ ਇੱਕ ਜਿਹੜਾ ਲੈ ਕੇ ਮੋਰ ਦਾ ਜਿਹੜਾ ਖੰਭ ਜਿਹੜਾ ਹੈਗਾ ਉਹਨੂੰ ਉਹਦਾ ਪਾਊਡਰ ਬਣਾ ਕੇ ਤੁਸੀਂ ਉਹਨੂੰ ਪਾਊਡਰ ਬਣਾ ਲਓ ਤਾਂ ਤੁਹਾਨੂੰ ਕੋਈ ਕਲਰ ਉਹਦੇ ਚ ਨਜ਼ਰ ਨਹੀਂ ਆਏਗਾ, ਕਿਉਂਕਿ ਉਹਦੇ ਚ ਕੋਈ ਪਿਗਮੈਂਟ ਉਦਾਂ ਦੀ ਨਹੀਂ ਹੈਗੀ, ਉਹ ਮਾਈਕਰੋਸਕੋਪਿਕ ਸਟਰਕਚਰਸ ਦੀ ਵਜ੍ਹਾ ਨਾਲ ਸਾਨੂੰ ਉਹ ਕਲਰ ਜਿਹੜਾ ਹੈ ਨਜ਼ਰ ਆ ਰਿਹਾ।
0: ਓਕੇ ਰਾਈਟ। ਅੱਛਾ ਇਹਦੇ ਚ ਨਹੀਂ, ਹੁਣ ਆਪਾਂ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਮੈਂ ਇੱਕ ਦੋ ਸਵਾਲ ਹੈਗੇ ਨੇ ਕਿ ਜਿੱਦਾਂ ਆਪਾਂ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਉੱਲੂ ਰਾਤ ਨੂੰ ਦੇਖ ਲੈਂਦੇ ਨੇ ਜਾਂ ਫਲਾਣੇ ਜਾਨਵਰ ਜਿਹੜੇ ਨੇ ਉਹ ਬੜਾ ਤਿੱਖਾ ਦੇਖਦੇ ਨੇ, ਸੋ ਬੰਦਿਆਂ ਤੇ ਜਾਨਵਰਾਂ ਤੇ ਦੇਖਣ ਦਾ ਵੀ ਫਰਕ ਹੈਗਾ, ਰੰਗ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਅੱਖਾਂ ਦਾ ਧੋਖਾ ਹੈਗਾ, ਇਹਨਾਂ ਦੇ ਉੱਤੇ ਵੀ ਸਵਾਲ ਕੁਛ ਹੈਗੇ ਨੇ, ਪਰ ਉਹ ਸਾਰੇ ਤੁਸੀਂ ਜਵਾਬ ਤਿਆਰ ਰੱਖਿਓ ਸੰਦੀਪ ਜੀ, ਮੈਂ ਬ੍ਰੇਕ ਤੋਂ ਬਾਅਦ ਇਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਵੈਲਕਮ ਬੈਕ ਜੀ ਪ੍ਰੋਗਰਾਮ ਡੀਪ ਟਾਕ ਸ਼ੋਅ ਤੇ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਰੰਗਾਂ ਦੀ ਗੱਲ ਹੋ ਰਹੀ ਹੈ ਰੰਗਦਾਰ ਗੱਲ ਹੋ ਰਹੀ ਹੈ ਤੇ ਇਹ ਗੱਲ ਸਮਝਣ ਦੇ ਲਈ ਜੇ ਤੁਸੀਂ ਹੁਣ ਵਿੱਚ ਵਿਚਾਲਿਓਂ ਜੁੜੇ ਹੋ ਤਾਂ ਫਿਰ ਚਾਹੇ ਬੇਸ਼ੱਕ ਛੱਡ ਦਿਓ ਸਾਰਾ ਦਾ ਸਾਰਾ ਐਪੀਸੋਡ ਸੁਣਿਓ ਸ਼ੁਰੂ ਤੋਂ ਫਿਰ ਸ਼ਾਇਦ ਬੈਟਰ ਸਮਝ ਆ ਜਾਏਗਾ ਕਿਉਂਕਿ ਕਈ ਵਾਰ ਜਿਹੜੀਆਂ ਚੀਜ਼ਾਂ ਇੰਨੀਆਂ ਆਸਾਨ ਲੱਗਦੀਆਂ ਨੇ ਹੁੰਦੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿੱਦਾਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਸਮਾਨ ਨੀਲਾ ਸਮੁੰਦਰ ਹਰਾ ਇਹ ਨਾ ਸੰਦੀਪ ਜੀ ਵੈਲਕਮ ਬੈਕ ਕੀ ਹਾਲ ਚਾਲ ਨੇ
1: ਠੀਕ
0: ਇੱਕ ਨਾ ਕਹਿੰਦੇ ਕਿ ਜਿਹੜਾ ਇਹ ਨੀਲਾ ਰੰਗ ਹੈ ਨਾ ਇਹਨੂੰ ਬੜਾ ਗੁੱਡ ਕਲਰ ਮੰਨਿਆ ਜਾਂਦਾ ਹੈਗਾ ਕਿਉਂਕਿ ਜਦੋਂ ਆਸਮਾਨ ਨੀਲਾ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਹਾਂ ਕਿਆ ਵਧੀਆ ਦਿਨ ਚੜ੍ਹਿਆ ਹੈ ਨਾ ਤੇ ਜਦੋਂ ਸਮੁੰਦਰ ਨੀਲਾ ਹੁੰਦਾ ਹੈ ਜਾਂ ਕੋਈ ਦਰਿਆ ਨੀਲਾ ਮਿਲ ਜਾਂਦਾ ਤਾਂ ਸਾਨੂੰ ਲੱਗਦਾ ਵਾਹ ਕਿੰਨਾ ਸਾਫ਼ ਪਾਣੀ ਹੈ ਸੋ ਇਸ ਕਰਕੇ ਨਾ ਪਿੱਛੇ ਜੇ ਬੜੇ ਚਾਹੇ ਉਹ ਫੈਂਕਸ਼ੂਈ ਵਾਲੇ ਨੇ ਚਾਹੇ ਵਾਸਤੂ ਵਾਲੇ ਨੇ ਉਹ ਕਹਿੰਦੇ ਨੇ ਕਿ ਦਫ਼ਤਰਾਂ ਦੇ ਵਿੱਚ ਨੀਲਾ ਕਲਰ ਕਰਵਾਓ ਅਤੇ ਸਕਾਈ ਬਲੂ ਜਿਹਾ ਹਲਕਾ ਜਿਹਾ ਨੀਲਾ ਕਰਾਓ ਅਤੇ ਉਹਦੇ ਨਾਲ ਨਾ ਬ੍ਰੇਨ ਨੂੰ ਜਿਹੜੇ ਸਿਗਨਲਸ ਮਿਲਦੇ ਨੇ ਉਹ ਕਾਮ ਸਿਗਨਲਸ ਮਿਲਦੇ ਹੈਗੇ ਨੇ ਬਟ ਔਨ ਦੀ ਅਦਰ ਹੈਂਡ ਘਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਕਮਰਿਆਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਤਾਂ ਉਹੀ ਨੀਲਾ ਰੰਗ ਜਿਹੜਾ ਕੰਮ ਕਰਦਾ ਉਹ ਇੱਕ ਡੇ ਲਾਈਟ ਦਾ ਪ੍ਰਤੀਕ ਹੈ ਉਹ ਤੁਹਾਨੂੰ ਸੌਣ ਹੀ ਨਹੀਂ ਦਊਗਾ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੁੜੀਆਂ ਹੋਈਆਂ ਇਹ ਕਲਰਸ ਦੇ ਨਾਲ ਮਿਥ ਵੀ ਜੁੜ ਜਾਂਦੀਆਂ ਨੇ ਕਈ ਵਾਰ ਮੈਂ ਐਨੀਵੇਜ਼ ਮੈਂ ਵਾਪਸ ਉਹਦੇ 'ਤੇ ਆਉਂਦਾ ਟੋਪਿਕ ਦੇ ਉੱਤੇ ਜਿਹੜਾ ਆਪਾਂ ਉੱਲੂਆਂ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਉੱਲੂ ਨੇ ਉਹ ਰਾਤ ਨੂੰ ਦੇਖ ਪਾਉਂਦੇ ਹੈਗੇ ਨੇ ਅਤੇ ਸਾਨੂੰ ਤਾਂ ਇਹ ਹੁੰਦਾ ਹੈ ਕਿ ਰਾਤ ਨੂੰ ਹਨੇਰਾ ਹੁੰਦਾ ਉਹ ਫਿਲਮਾਂ ਵਾਲੀ ਗੱਲ ਛੱਡ ਦਿਓ ਕਿ ਫਿਲਮਾਂ 'ਚ ਚਸ਼ਮੇ ਲਗਾ ਕੇ ਉਹ ਸਾਰਾ ਕੁਛ ਰਾਤ ਨੂੰ ਵੀ ਦੇਖ ਸਕਦੇ ਨੇ ਬਸ ਉੱਲੂਆਂ ਦਾ ਕਿਹੜਾ ਚਸ਼ਮਾ ਨੈਚੁਰਲੀ ਲੱਗਿਆ ਹੁੰਦਾ
1: ਹਾਂਜੀ ਜਿਹੜੇ ਜਿੱਦਾਂ ਓਲਸ ਦੀ ਤੁਸੀਂ ਗੱਲ ਕੀਤੀ ਇਹ ਇਹਨਾਂ ਦੀ ਜਿਹੜੀਆਂ ਆਈਜ਼ ਹੁੰਦੀਆਂ ਉਹ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਜਿੱਦਾਂ ਤੁਸੀਂ ਕਿਹਾ ਇਸ ਲਈ ਸਾਨੂੰ ਜਿਹੜੇ ਮਤਲਬ ਸਾਡੇ ਤੋਂ ਸਾਡੀ ਹਿਊਮਨ ਆਈਜ਼ ਤੋਂ 30 ਟਾਈਮਸ ਜ਼ਿਆਦਾ ਜਿਹੜੇ ਇਹਨਾਂ ਦੇ ਆਈਜ਼ ਦੇ ਸੈੱਲ ਜਿਹੜੇ ਲਾਈਟ ਸੈਂਸਿਟਿਵ ਹੁੰਦੇ ਨਾ ਇਸ ਲਈ ਫੋਰ ਅਗਰ ਮੈਂ ਪਹਿਲਾਂ ਹਿਊਮਨ ਦੀ ਗੱਲ ਕਰਾਂ ਅਸੀਂ ਜੋ ਦੇਖਦੇ ਕਿ ਜਦੋਂ ਅਸੀਂ ਸਮਰਸ ਦੇ ਵਿੱਚ ਬਾਹਰ ਜਾਂਦੇ ਹਾਂ ਹਨਾ ਤਾਂ ਸਾਡੀਆਂ ਅੱਖਾਂ ਜਦੋਂ ਬ੍ਰਾਈਟ ਲਾਈਟ ਬਹੁਤ ਸਾਡੀ ਅੱਖਾਂ 'ਚ ਪੈਂਦੀ ਹੈ ਤਾਂ ਆਪਣੀ ਅੱਖਾਂ ਥੋੜੀਆਂ ਚੁੰਦਿਆ ਜਿਹੀਆਂ ਜਾਂਦੀਆਂ ਹਨਾ ਉਹ ਇਸ ਲਈ ਹੁੰਦਾ ਕਿ ਕਿਉਂਕਿ ਜਿਹੜੀ ਆ ਸਾਡੀ ਅੱਖਾਂ ਜਿਹੜੀ ਸਾਡੇ ਕਾਲਾ ਜਿਹਾ ਸਾਨੂੰ ਇੱਕ ਅੱਖਾਂ ਦੇ ਵਿੱਚ ਪਿਊਪਲ ਅਸੀਂ ਇਹਨੂੰ ਕਹਿੰਦੇ ਹਾਂ ਦਿਖਦਾ ਆ ਜਿਹੜਾ ਇੱਕ ਹੋਲ ਹੁੰਦਾ ਹੈਗਾ ਉਹਦੇ ਆਲੇ ਦੁਆਲੇ ਇੱਕ ਹੋਰ ਸਟਰਕਚਰ ਹੁੰਦੀ ਜਿਹਨੂੰ ਅਸੀਂ ਆਇਰਿਸ ਕਹਿੰਦੇ ਹਾਂ ਉਹ ਆਇਰਿਸ ਜਿਹੜਾ ਹੈ ਉਹ ਲਾਈਟ ਦੀ ਸੈਂਸਿਟੀਵਿਟੀ ਦੇ ਨੂੰ ਸੈਂਸਿਟਿਵ ਹੁੰਦਾ ਹੈ ਤੇ ਲਾਈਟ ਦੇ ਅਕੋਰਡਿੰਗ ਉਹ ਆਪਣੀ ਅੱਖਾਂ ਨੂੰ ਅਗਰ ਤੁਸੀਂ ਬਹੁਤ ਬ੍ਰਾਈਟ ਲਾਈਟ ਦੇਖ ਰਹੇ ਹਾਂ ਤੇ ਆਇਰਿਸ ਤੁਹਾਡਾ ਹੌਲੀ ਹੌਲੀ ਸੁੰਗੜ ਜਾਂਦਾ ਹੈ ਨਾ ਤੇ ਇਹਦਾ ਮਤਲਬ ਤੁਹਾਡੀ ਅੱਖਾਂ ਨੂੰ ਉਹਦੇ ਤੋਂ ਬਚਾ ਰਿਹਾ ਬਟ ਜੇ ਤੁਹਾਨੂੰ ਜਦੋਂ ਅਸੀਂ ਡਿਮ ਲਾਈਟ ਕੋਈ ਦੇਖਦੇ ਹਾਂ ਤਾਂ ਆਪਾਂ ਨੈਚੁਰਲੀ ਵੀ ਦੇਖਦੇ ਹਾਂ ਕਿ ਅਸੀਂ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਹਨਾ ਸਾਨੂੰ ਜ਼ਿਆਦਾ ਜ਼ੋਰ ਲਾ ਕੇ ਦੇਖਣਾ ਪੈਂਦਾ ਤੇ ਇਹਦਾ ਮਤਲਬ ਕਿ ਆਇਰਿਸ ਜਿਹੜਾ ਉਹ ਤੁਹਾਡਾ ਆਪਣੇ ਆਪ ਨੂੰ ਜਿਹੜਾ ਉਹ ਚੌੜਾ ਹੋ ਰਿਹਾ ਤਾਂ ਕਿ ਉਹ ਜਿਹੜਾ ਪ੍ਰੋਪਰਲੀ ਕਲਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਉਹ ਤੁਹਾਨੂੰ ਦਿਖ ਜਾਵੇ ਹਨਾ ਸੇਮ ਹੀ ਆਊਸ ਦੇ ਵਿੱਚ ਕਿਉਂਕਿ ਉਹਨਾਂ ਦੀ ਲਾਈਟ ਨੂੰ ਜਿਹੜੀਆਂ ਆਈਜ਼ ਜਿਹੜੀਆਂ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਇਸ ਲਈ ਉਹ ਜਿਹੜਾ ਆ ਰਾਤ ਨੂੰ ਜ਼ਿਆਦਾ ਦੇਖ ਪਾਉਂਦੇ ਆ ਕੰਪੈਰੇਟਿਵਲੀ ਜਿਹੜਾ ਦਿਨ ਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਇੱਕ ਤਰ੍ਹਾਂ ਚੁੰਦੇ ਆ ਜਾਂਦੀਆਂ ਤੁਸੀਂ ਕਹਿ ਸਕਦੇ ਆ
0: ਓਕੇ
1: ਕਿ ਉਹਨਾਂ ਨੂੰ ਜਿਹੜੀਆਂ ਅੱਖਾਂ ਨੂੰ ਇਸ਼ੂ ਆਉਂਦਾ ਕਿਉਂਕਿ ਹੁਣ ਕਿਉਂਕਿ ਉਹ ਜ਼ਿਆਦਾ ਜਿਹੜੀਆਂ ਉਹਨਾਂ ਦੀ ਰੋਡ ਸੈਲਸ ਸੈਂਸਿਟਿਵ ਹੁੰਦੇ ਆ ਇਸ ਲਈ ਉਹ ਜੋ ਰਾਤ ਨੂੰ ਜੋ ਹਨੇਰੇ 'ਚ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਨਾ ਇਸ ਲਈ ਉਹ ਐਕਟਿਵ ਜ਼ਿਆਦਾ ਨਾਈਟ ਦੇ ਉੱਤੇ ਹੁੰਦੇ ਆ ਕੰਪੈਰੇਟਿਵਲੀ ਕਿ ਦਿਨ ਦੇ ਵਿੱਚ
0: ਓਕੇ ਰਾਈਟ ਰਾਈਟ ਅੱਛਾ ਕੁਛ ਫੁਟਕਲ ਜਿਹੇ ਸਵਾਲ ਹੈਗੇ ਨੇ ਇੱਕ ਤਾਂ ਰੇਨਬੋ ਨੂੰ ਲੈ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵਿਬਗੌਰ ਦੀ ਗੱਲ ਕੀਤੀ ਸੀਗੀ ਪਰ ਜਿਹੜਾ ਰੇਨਬੋ ਨੂੰ ਰੋਇਗਬਿਵ ਸਮਥਿੰਗ ਕੁਛ ਕਹਿ ਲੈਂਦੇ ਹੈਗੇ ਨੇ ਹੈ ਨਾ ਅਤੇ ਇਹ ਵਾਕਈ ਸੱਤ ਹੀ ਕਲਰ ਹੁੰਦੇ ਨੇ ਰੇਨਬੋ ਦੇ ਜਾਂ ਉਹ ਵੀ ਡਿਫਲੈਕਟ ਹੀ ਕਰਦੀਆਂ ਨੇ ਸਾਡੀਆਂ ਅੱਖਾਂ
1: ਹਾਂਜੀ ਰੇਨਬੋ ਦਾ ਵੀ ਸੇਮ ਫੀਨੋਮੀਨਾ ਜਿੱਦਾਂ ਮੈਂ ਕਲਰਸ ਦੀ ਗੱਲ ਕੀਤੀ ਹੈ ਕਿ ਜੋ ਸਾਨੂੰ ਬਾਕੀ ਕਲਰਸ ਦੇਖਦੇ ਆ ਉਹ ਵੀ ਸਾਡੀਆਂ ਅੱਖਾਂ ਦੇ ਵਿੱਚ ਜਦੋਂ ਸਾਡੀ ਅੱਖਾਂ 'ਚ ਲਾਈਟ ਪੈਂਦੀ ਹੈ ਉਸ ਤੋਂ ਬਾਅਦ ਸਾਡਾ ਬ੍ਰੇਨ ਜਿਹੜਾ ਹੈ ਇਹ ਸਾਨੂੰ ਇੱਕ ਕਲਰ ਦੇ ਦਿੰਦਾ ਕਿ ਅੱਛਾ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਜਦੋਂ ਅਸੀਂ ਏਲੀਅਨਸ ਵਾਲਾ ਐਪੀਸੋਡ ਕੀਤਾ ਸੀ ਨਾ ਉਹਦੇ 'ਚ ਆਪਾਂ ਗੱਲ ਕੀਤੀ ਸੀਗੀ ਕਿ ਦੂਸਰੇ ਪਲੈਨਟ ਦੇ ਉੱਤੇ ਲਾਈਫ ਜਿਹੜੀ ਹੈ ਸਾਨੂੰ ਸਾਇੰਸ ਮਿਲੇ ਹਨਾ ਜਾਂ ਅਸੀਂ ਇੱਥੇ ਬੈਠ ਕੇ ਅਰਥ 'ਤੇ ਬੈਠ ਕੇ ਜਿਹੜੇ ਸਾਡੇ ਟੈਲੀਸਕੋਪਸ ਹੈਗੇ ਆ ਉਹਨਾਂ ਤੋਂ ਅਸੀਂ ਦੇਖਦੇ ਹਾਂ ਕਿ ਅੱਛਾ ਉੱਥੇ

0: ਉਹ ਇੱਕ ਅਲੱਗ ਜਿਹੜੀ ਵੇਵ ਲੈਂਥ ਜਿਹੜੀ ਆ ਉਹਨੂੰ ਇੱਕ ਅਲੱਗ ਜਿਹੜੀ ਤਰ੍ਹਾਂ ਦੀ ਲਾਈਟ ਨੂੰ ਅਬਜ਼ਰਬ ਕਰੇਗਾ ਤੇ ਰਿਫਲੈਕਟ ਕਰੇਗਾ। ਤੋਂ ਹਰ ਇੱਕ ਉਹਦੀ ਉਹ ਇੱਕ ਗੁਣ ਹੁੰਦਾ ਨਾ, ਉਸ ਤੋਂ ਤੁਸੀਂ ਦੱਸ ਸਕਦੇ ਆ ਕਿ ਅੱਛਾ ਅਗਰ ਇਹ ਇੰਨੇ 300 nanometer ਦੀ ਲਾਈਟ ਨੂੰ ਐਕਸੈਪਟ ਕਰ ਰਿਹਾ, ਇਹਦਾ ਮਤਲਬ ਕਿ ਇਹ ਵਾਲੀ ਗੈਸ ਹੈਗੀ ਆ ਜਾਂ ਇਹ ਵਾਲਾ ਪਾਰਟੀਕਲ ਹੈਗਾ। ਇਸ ਲਈ ਸਾਨੂੰ ਪਤਾ ਲੱਗਦਾ ਕਿ ਅੱਛਾ ਉੱਥੇ ਇਹ ਵਾਲਾ ਐਟਮੋਸਫੇਅਰ ਦੇ ਵਿੱਚ ਚੀਜ਼ਾਂ ਹੈਗੀਆਂ। ਹੁਣ ਤੁਸੀਂ ਅਰਥ ਦੇ ਵਿੱਚੋਂ ਅਸੀਂ ਅਗਰ ਆਪਣਾ ਐਟਮੋਸਫੇਅਰ ਉਡਾ ਦਈਏ ਤਾਂ ਸਾਨੂੰ ਇਹ ਕੋਈ ਵੀ ਚੀਜ਼ ਜਿਹੜੇ ਕਲਰ ਸਾਨੂੰ ਦਿਖਦੇ ਆ ਇਹ ਨਜ਼ਰ ਨਹੀਂ ਆਣਗੇ, ਹਨਾ। ਇਸੇ ਲਈ ਜੇ ਤੁਸੀਂ ਜਦੋਂ ਅਸੀਂ ਮੂਨ ਦੀ ਸਰਫੇਸ ਤੋਂ ਅਗਰ ਅਸੀਂ ਦੇਖਣਾ ਤਾਂ ਤੁਹਾਨੂੰ ਦਿਨ ਚ ਵੀ ਉੱਥੇ ਜਿਹੜਾ ਆ ਹਨੇਰਾ ਦਿਖਾਈ ਦਿੰਦਾ ਕਿਉਂਕਿ ਉੱਥੇ ਕੋਈ ਐਟਮੋਸਫੇਅਰ ਨਹੀਂ ਹੈਗਾ। ਇਹਦੀ ਗੱਲ ਆਪਾਂ ਅਪੋਲੋ ਵਾਲੇ ਜਿਹੜਾ ਹਨਾ ਮੂਨ ਲੈਂਡਿੰਗ ਵਾਲੇ ਚ ਕੀਤੀ ਸੀ ਕਿ ਉੱਥੇ ਸਾਨੂੰ ਕੁਛ ਦਿਖਾਈ ਨਹੀਂ ਦਿੰਦਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਆ। ਸੋ ਇਹ ਜਿਹੜਾ ਸਾਨੂੰ ਬਲੂ ਕਲਰ ਦਿਖਾਈ ਦਿੰਦਾ ਐਟਮੋਸਫੇਅਰ ਦੇ ਵਿੱਚ ਜਾਂ ਬਾਕੀ ਕਲਰਸ ਦਿਖਾਈ ਦਿੰਦੇ ਆ, ਇਹ ਸਾਨੂੰ ਇਹ ਐਟਮੋਸਫੇਅਰ ਦੀ ਦੇਣ ਆ ਜਿਹੜਾ ਸਾਡੀ ਜਿਹੜਾ ਅਰਥ ਦੇ ਦੁਆਲੇ ਜਿਹੜਾ ਹਾਂਜੀ ਗੈਸਿਸ ਦੀ ਲੇਅਰ ਹੈਗੀ ਆ, ਔਰ ਇਸੇ ਦੀ ਵਜ੍ਹਾ ਨਾਲ ਸਾਡੀ ਜਿਹੜੀ ਅਰਥ ਦੇ ਉੱਤੇ ਲਾਈਫ ਮੌਜੂਦ ਹੈਗੀ ਆ। ਅਗਰ ਇਹ ਐਟਮੋਸਫੇਅਰ ਚਲੇ ਜਾਊਗਾ ਤਾਂ ਹੌਲੀ ਹੌਲੀ ਆਕਸੀਜਨ ਜਿਹੜੀ ਹੈ ਡਿਪਲੀਟ, ਮਤਲਬ ਗੈਸਿਸ ਡਿਪਲੀਟ ਹੋ ਜੂਗੀਆਂ, ਤਾਂ ਸਾਰਾ ਕੁਛ ਹੀ ਫੋਟੋਸਿੰਥੈਸਿਸ ਨਹੀਂ ਹੋਊਗੀ ਔਰ ਐਨੀਮਲਸ ਨਹੀਂ ਹੋਣਗੇ, ਸਭ ਕੁਛ ਹੀ ਖਤਮ ਹੋ ਜਾਏਗਾ ਨਾ। ਤੋ ਅਗਰ ਇਹ ਜਿਹੜੀ ਰੇਨਬੋ ਜਿਹੜਾ ਅਸੀਂ ਦੇਖਦੇ ਹਾਂ ਮੋਸਟਲੀ ਆਪਾਂ ਮੀਂਹ ਪੈਣ ਤੋਂ ਬਾਅਦ ਦੇਖਦੇ ਹਾਂ ਹਨਾ, ਇਹ ਵੀ ਜਿਹੜਾ ਇਹੀ ਸੇਮ ਫੀਨੋਮੀਨਾ ਤੇ ਕੰਮ ਕਰਦਾ ਹੈ ਕਿ ਜਿਹੜੀ ਵਾਈਟ ਕਲਰ ਦੀ ਸਨਲਾਈਟ ਹੈਗੀ ਆ ਉਹ ਐਟਮੋਸਫੇਅਰ ਦੇ ਵਿੱਚੋਂ ਪਾਸ ਹੋ ਰਹੀ ਆ, ਤੇ ਜਦੋਂ ਮੀਂਹ ਪੈਂਦਾ ਤਾਂ ਓਬਵੀਅਸਲੀ ਐਟਮੋਸਫੇਅਰ ਦੇ ਵਿੱਚ ਜਿਹੜੇ ਜ਼ਿਆਦਾ ਵਾਟਰ ਵੇਪਰ ਪ੍ਰੈਜੈਂਟ ਹੁੰਦੇ ਆ ਹਨਾ। ਸੋ ਇੱਕ ਅਗਰ ਤੁਸੀਂ ਇੱਕ ਵਾਟਰ ਦੀ ਡ੍ਰੋਪਲੈਟ ਨੂੰ ਲੈ ਲਓ ਤਾਂ ਜਿਹੜੇ ਆ ਜਦੋਂ ਸਨਲਾਈਟ ਉਹਦੇ ਵਿੱਚ ਪੈਣੀ ਆ, ਜਿੱਦਾਂ ਅਸੀਂ ਪ੍ਰਿਜ਼ਮ ਦੇਖਦੇ ਹੁੰਦੇ ਸੀ ਨਾ ਸਕੂਲ 'ਚ, ਸਾਨੂੰ ਟੀਚਰਸ ਦਿਖਾਉਂਦੇ ਹੁੰਦੇ ਸੀ, ਤੋ ਉਸ ਟਾਈਮ ਦੇ ਹਾਂਜੀ ਉਹਦੇ 'ਚ ਫੀਨੋਮੀਨਾ ਇਹ ਹੁੰਦਾ ਕਿ ਜਦੋਂ ਲਾਈਟ ਜਿਹੜੀ ਆ ਪ੍ਰਿਜ਼ਮ ਦੇ ਵਿੱਚ ਜਾਂ ਵਾਟਰ ਡ੍ਰੋਪਲੈਟ ਦੇ ਵਿੱਚ ਅੰਦਰ ਜਾਣੀ ਆ ਤੇ ਉਹ ਲਾਈਟ ਬੈਂਡ ਹੋ ਜਾਂਦੀ ਆ, ਮਤਲਬ ਉਹ ਆਪਣੀ ਜਿਹੜੀ ਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਤੇ ਉਹ ਜਿਹੜੀ ਬਾਹਰ ਨਿਕਲਣ ਨਹੀਂ ਸ਼ੁਰੂ ਹੋ ਜਾਂਦੀ ਆ ਉਹ ਲਾਈਟ ਉਸ ਡ੍ਰੋਪਲੈਟ ਤੋਂ ਜਾਂ ਪ੍ਰਿਜ਼ਮ ਤੋਂ, ਤੇ ਜਦੋਂ ਉਹ ਬਾਹਰ ਨਿਕਲਦੀ ਆ ਤਾਂ ਉਹ ਸਾਨੂੰ ਡਿਫਰੈਂਟ ਡਿਫਰੈਂਟ ਕਲਰਸ ਜਿਹੜੀ ਆ ਉਹ ਦਿਖਾਉਂਦੀ ਆ ਕਿ ਜਿਹੜੀ ਉਹ ਜਿਹੜੇ 7 ਕਲਰ ਜਿਹੜੇ ਅਲੱਗ ਅਲੱਗ, ਮਤਲਬ ਤੁਸੀਂ ਕਲੀਅਰਲੀ ਦੇਖ ਸਕਦੇ ਆ ਫਿਰ ਉਹਦੀ ਜਿਹੜੀ ਅਲੱਗ ਅਲੱਗ ਵੇਵ ਲੈਂਥ ਕਿ ਅੱਛਾ ਇਹ ਜਿਹੜਾ ਇੰਨੀ ਚੀਜ਼ ਜਿਹੜੀ ਹੈਗੀ ਆ ਇੱਕ ਸਾਈਜ਼ ਦੀ ਆ, ਇਹ ਜਿਹੜੀ ਆ ਇੱਕ ਸਾਈਜ਼ ਦੀ ਔਰ ਇੱਕ ਸਾਈਜ਼ ਦੀ ਆ ਨਾ, ਜਿਹੜੀ ਸਾਨੂੰ ਅਲੱਗ ਅਲੱਗ ਕਲਰ ਦਿਖਾਈ ਰਹੀ ਆ। ਤੇ ਇਹ ਜਿਹੜੀ ਇਹਦੇ ਚ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜਾ ਰੇਨਬੋ ਅਗਰ ਮੀਂਹ ਪਿਆ ਆ ਦੋ ਬੰਦੇ ਇੱਕੋ ਹੀ ਜਗ੍ਹਾ ਦੇ ਉੱਤੇ ਖੜੇ ਆ ਹਨਾ, ਔਰ ਮਤਲਬ ਇੱਕ ਬੰਦਾ ਥੋੜਾ ਜਿਹਾ 10 meter ਜਾਂ 20 meter ਇੱਕ ਦੂਜੇ ਤੋਂ ਜਿਹੜੇ ਦੂਰ ਖੜੇ ਆ, ਤਾਂ ਉਹ ਜਿਹੜੇ ਦੋ ਰੇਨਬੋ ਦੇਖ ਰਹੇ ਆ ਉਹ ਦੋਨੋਂ ਅਲੱਗ ਅਲੱਗ ਰੇਨਬੋ ਦੇਖ ਰਹੇ ਆ, ਮਤਲਬ ਕਿ ਉਹਨਾਂ ਦਾ ਇੱਕ ਆਪਣਾ ਰੇਨਬੋ ਜਿਹੜਾ ਉਹ ਦੇਖ ਰਹੇ ਆ ਹਨਾ, ਕਿਉਂਕਿ ਐਂਗਲ ਦਾ ਬਹੁਤ ਫਰਕ ਪੈਂਦਾ ਜਦੋਂ ਤੁਸੀਂ ਜਿਹੜਾ ਇਹ ਰੇਨਬੋ ਦੇਖਦੇ। ਸੋ ਰੇਨਬੋ ਇੱਕ ਕੋਈ ਮਤਲਬ ਏਦਾਂ ਨਹੀਂ ਹੈਗਾ ਕਿ ਕੋਈ ਚੀਜ਼ ਜਿਹੜੀ ਐਟਮੋਸਫੇਅਰ ਦੇ ਵਿੱਚ ਹੈਗੀ ਆ ਹਨਾ, ਇਹ ਸਿਰਫ ਇੱਕ ਸਾਡੀ ਸਨਲਾਈਟ ਔਰ ਜਿਹੜੇ ਵਾਟਰ ਵੇਪਰ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋ ਰਹੀ ਆ ਉਹ ਸਾਨੂੰ ਕਲਰ, ਤੇ ਤੀਜੇ ਅਸੀਂ ਇੰਪੋਰਟੈਂਟ ਆ ਓਬਜ਼ਰਵਰ, ਐਜ਼ ਏ ਓਬਜ਼ਰਵਰ ਅਸੀਂ ਇੰਪੋਰਟੈਂਟ ਕਿਉਂਕਿ ਅਸੀਂ ਦੇਖ ਰਹੇ ਹਾਂ ਉਹਨੂੰ ਹਨਾ। ਸੋ 3 ਮੇਨ ਚੀਜ਼ਾਂ ਜਿਹੜੀਆਂ ਰੇਨਬੋ ਲਈ ਚਾਹੀਦੀਆਂ ਆ, ਤੇ ਇਹ ਰੇਨਬੋ ਜਿਹੜਾ ਐਕਚੁਅਲ 'ਚ ਫੁੱਲ ਸਰਕਲ ਹੁੰਦਾ। ਕਈ ਵਾਰ ਤੁਸੀਂ ਅਗਰ ਏਅਰ ਮਤਲਬ ਤੁਸੀਂ ਐਰੋਪਲੇਨ 'ਚ ਹੈਗੇ ਆ ਉੱਥੋਂ ਤੁਹਾਨੂੰ ਅਗਰ ਰੇਨਬੋ ਦਿਖੇਗਾ ਤਾਂ ਰੇਨਬੋ ਤੁਹਾਨੂੰ ਫੁੱਲ ਸਰਕਲ ਦੇ ਵਿੱਚ ਦਿਖਦਾ ਆ। ਕੰਪੈਰੇਟਿਵਲੀ ਜਦੋਂ ਤੁਸੀਂ ਅਗਰ ਅਰਥ ਤੇ ਅਸੀਂ ਖੜ ਕੇ ਅਗਰ ਦੇਖਦੇ ਹਾਂ ਹਨਾ, ਤਾਂ ਸਾਨੂੰ ਸਿਰਫ ਇੱਕ ਆਰਕ ਦਿਖਾਈ ਦਿੰਦੀ, ਸਾਨੂੰ ਲੱਗਦਾ ਕਿ ਅੱਧਾ ਹੀ ਰੇਨਬੋ ਆ, ਪੂਰਾ ਰੇਨਬੋ ਹੈ ਨਹੀਂ ਹਨਾ, ਬਟ ਉਹ ਐਕਚੁਅਲ 'ਚ ਪੂਰਾ ਹੁੰਦਾ ਕਿਉਂਕਿ ਅਸੀਂ ਅਰਥ ਦੀ ਸਰਫੇਸ ਦੇਖ ਨਹੀਂ ਸਕਦੇ, ਅੱਧੀ ਸਰਫੇਸ ਸਾਨੂੰ ਗਰਾਊਂਡ ਤੋਂ ਨਜ਼ਰ ਨਹੀਂ ਆਏਗੀ, ਇਸ ਲਈ ਸਾਨੂੰ ਉਹ ਸਿਰਫ ਅੱਧਾ ਰੇਨਬੋ ਨਜ਼ਰ ਆਉਂਦਾ ਆ, ਜਦੋਂ ਕਿ ਰੇਨਬੋ ਪੂਰਾ ਇੱਕ ਸਰਕਲ ਜਿਹੜਾ ਇੱਕ ਪ੍ਰੋਪਰ ਸਰਕਲ ਹੁੰਦਾ ਆ। ਸੋ ਇਹ ਸੇਮ ਜਿੱਦਾਂ ਅਸੀਂ ਕਲਰ ਬਾਕੀ ਕਲਰ ਜਿਹੜੀ ਬਾਕੀ ਚੀਜ਼ਾਂ 'ਚ ਕਲਰ ਪਰਸੀਵ ਕਰਦੇ ਹਾਂ, ਇੱਦਾਂ ਅਸੀਂ ਐਟਮੋਸਫੇਅਰ 'ਚ ਉਹ ਵੀ ਕਲਰ ਸਾਨੂੰ ਲੱਗਦਾ ਹੈ ਕਿ ਉੱਥੇ ਇੱਕ ਜਿਹੜੀ ਚੀਜ਼ ਹੈਗੀ ਹੈ ਨਾ। ਇਸੇ ਤਰ੍ਹਾਂ ਜੇ ਤੁਸੀਂ ਤੁਰਦੇ ਜਾਓਗੇ ਤਾਂ ਤੁਹਾਨੂੰ ਜਿਹੜਾ ਕਲਰ ਜਿਹੜਾ ਤੁਹਾਡੀ ਰੇਨਬੋ ਜਿਹੜਾ ਉਹ ਤੁਹਾਨੂੰ ਲੱਗੇਗਾ ਕਿ ਉਹ ਵੀ ਐਂਗਲ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਹੈ ਨਾ। ਇਹ ਸਿਰਫ ਇਸੇ ਲਈ ਕਿਉਂਕਿ ਤੁਹਾਡੇ ਐਟਮੋਸਫੇਅਰ ਜਿਹੜਾ ਤੁਹਾਡੀ ਜਿਹੜੀ ਲਾਈਟ ਜਿਹੜੀ ਸਾਡੀ ਹੈਗੀ ਆ ਉਹ ਵਾਟਰ ਵੇਪਰਸ ਦੇ ਨਾਲ ਜਿਹੜੀ ਇੰਟਰੈਕਸ਼ਨ ਕਰਕੇ ਸਾਨੂੰ ਅਲੱਗ ਅਲੱਗ ਜਿਹੜੀ ਲਾਈਟ ਨੂੰ ਤੋੜ ਦਿੰਦੀ ਆ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ, ਜਿਹੜੀਆਂ ਸਾਡਾ ਬ੍ਰੇਨ ਸਾਨੂੰ ਕਹਿੰਦਾ ਕਿ ਅੱਛਾ ਇਹ 7 ਕਲਰ ਹੁਣ ਬਣ ਗਿਆ ਤੇ ਰੇਨਬੋ ਆ ਗਿਆ, ਜਿਹੜਾ ਸਾਨੂੰ ਬਹੁਤ ਸੋਹਣਾ ਲੱਗਦਾ ਸਾਰਿਆਂ ਨੂੰ ਨਾ ਦੇਖਣ 'ਚ।
1: ਓਕੇ ਰਾਈਟ, ਇਹ ਨਾ ਵੈਸੇ ਜੇ ਕੋਈ ਹੋਰ ਗੱਲ ਹੋਈ ਤਾਂ ਦੱਸਿਓ ਕਿ, ਪਰ ਮੈਂ ਰੰਗਾਂ ਦੇ ਬਾਰੇ ਕਿਤੇ ਪੁਰਾਣਾ ਪੜ੍ਹਿਆ ਸੀ, ਮੈਨੂੰ ਮੈਨੂੰ ਯਾਦ ਨਹੀਂ ਹੋਣਾ ਐਗਜੈਕਟਲੀ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਬਲੈਕ ਐਂਡ ਵਾਈਟ ਵਧੀਆ ਲੱਗਦਾ, ਅਤੇ ਉਹ ਮੈਨੂੰ ਲੱਗਿਆ ਕਿ ਇੱਕ ਇਹ ਹਿਊਮਨ ਟੈਂਡੈਂਸੀ ਨੂੰ ਵੀ ਸ਼ੋਅ ਕਰਦੇ ਨੇ ਜਾਂ ਰਿਵੀਲ ਕਰਦੇ ਨੇ ਕਿ ਇੱਕ ਇਨਸਾਨ ਕਿੱਦਾਂ ਸੋਚਦਾ ਹੈ ਨਾ। ਜਿਹੜਾ ਜੇ ਤੁਹਾਡਾ ਕਲਰ ਜਿਹੜਾ ਉਹ ਤੁਹਾਨੂੰ ਬਲੈਕ ਐਂਡ ਵਾਈਟ ਹੈਗਾ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਬਹੁਤ ਸੋਫਿਸਟੀਕੇਸ਼ਨ 'ਚ ਰਹਿੰਦੇ ਹੋ, ਯੂ ਪਾਵਰ ਨੂੰ ਤੁਸੀਂ ਰਿਫਲੈਕਟ ਕਰਦੇ।

0: ਹੈਗੇ ਹੋ ਹਨਾ, ਕਲੀਨਲੀਨੈਸ ਨੂੰ ਰਿਫਲੈਕਟ ਕਰਦੇ ਹੋ, ਔਰੇਂਜ ਰੰਗ ਵਾਰਮਥ ਨੂੰ ਰਿਫਲੈਕਟ ਕਰਦਾ, ਗ੍ਰੀਨ ਰੰਗ ਨੇਚਰ ਨੂੰ, ਬਲੂ ਰੰਗ ਕਾਮਨੈਸ ਨੂੰ, ਰੈੱਡ ਹਾਈ ਐਨਰਜੀ ਨੂੰ. ਸੋ ਜਿਹੜੇ ਰੰਗ ਹੁੰਦੇ ਨੇ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਫੇਵਰੇਟ ਚੀਜ਼ ਦੇਖਣ ਲੱਗੇ ਨੇ ਤਾਂ ਉਹ ਇਨਸਾਨੀ ਜਿਹੜੀ ਫਿਤਰਤ ਹੈ ਉਹਨੂੰ ਵੀ ਰਿਫਲੈਕਟ ਕਰਦੇ ਨੇ. ਪਰ ਇਹ ਗੱਲ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਤਾਂ ਸਾਰਾ ਭਰੇਖਾ ਹੀ ਹੈ, ਅਸਲ ਦੇ ਵਿੱਚ ਫਿਰ ਇਹ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ ਮਿੱਥ ਹੀ ਰਹਿ ਜਾਂਦੀਆਂ ਨੇ, ਕਿਉਂਕਿ ਅਸਲ ਦੇ ਵਿੱਚ ਤਾਂ ਇਹ ਰੰਗ ਉਹ ਨੇ ਜੋ ਕੁਦਰਤ ਸਾਨੂੰ ਦਿਖਾਉਣਾ ਚਾਹੁੰਦੀ ਹੈ, ਨਾ ਕਿ ਜੋ ਅਸੀਂ ਆਪ ਦੇਖਣਾ ਚਾਹੁੰਦੇ. ਪਰ ਕੋਈ ਹੋਰ ਗੱਲ ਰਹਿੰਦੀ ਹੋਵੇ ਇਹਦੇ 'ਚ ਤਾਂ ਤੁਸੀਂ ਜੋੜ ਸਕਦੇ ਹੋ ਸੰਦੀਪ ਜੀ.
1: ਹਾਂਜੀ, ਇੱਕ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਆਪਾਂ ਨੂੰ ਡਬਲ ਰੇਨਬੋ ਵੀ ਦਿਖਦਾ ਕਈ ਵਾਰ, ਹਨਾ, ਬਹੁਤ ਘੱਟ ਦਿਖਦਾ ਪਰ ਕਦੇ ਕਦੇ ਦਿਖਦਾ. ਤੋ ਇਹਦੇ 'ਚ ਜਦੋਂ ਅਸੀਂ ਡਬਲ ਰੇਨਬੋ ਦੇਖਦੇ ਹਾਂ ਬਟ ਉਹਦਾ ਕਲਰ ਥੋੜਾ ਲਾਈਟ ਹੁੰਦਾ ਹੈ, ਜਿਹੜਾ ਤੁਸੀਂ ਪ੍ਰਾਇਮਰੀ ਰੇਨਬੋ ਤੁਸੀਂ ਕਹਿ ਸਕਦੇ ਦੇਖਦੇ ਹਨਾ, ਤੇ ਕਈ ਵਾਰ ਜਿਹੜੀ ਆ ਉਹ ਐਕਸਟਰਾ ਲਾਈਟ ਜਿਹੜੀ ਉਹਨੂੰ ਐਕਸਟਰਾ ਜਿਹੜੀ ਆ ਮੁੜ ਜਾਂਦੀ ਆ, ਮਤਲਬ ਜਦੋਂ ਡ੍ਰੋਪਲੈਟ 'ਚ ਜਾਂਦੀ ਆ ਉਹ ਜਿਹੜਾ, ਕਿਉਂਕਿ ਦੋ ਵਾਰ ਮੁੜਦੀ ਆ ਲਾਈਟ ਉਸ ਟਾਈਮ, ਤਾਂ ਜਿਹੜਾ ਉਹਦੀ ਐਨਰਜੀ ਜਿਹੜੀ ਆ ਉਹਦੀ ਲੂਜ਼ ਹੋ ਜਾਂਦੀ ਆ, ਇਸ ਲਈ ਸਾਨੂੰ ਕਲਰ ਜਿਹੜੇ ਆ ਉਹ ਥੋੜੇ ਫਿੱਕੇ ਦੇਖਣ ਲੱਗ ਜਾਂਦੇ ਆ ਕੰਪੈਰੇਟਿਵਲੀ, ਕਿ ਜਦੋਂ ਤੁਸੀਂ ਪ੍ਰਾਇਮਰੀ ਰੇਨਬੋ ਦੇਖ ਲਿਆ, ਜਦੋਂ ਪਹਿਲੀ ਵਾਰ ਜਿਹੜੀ ਆ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ ਤੇ ਦੂਜੀ ਵਾਰ ਜਦੋਂ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ, ਤਾਂ ਓਬਵੀਅਸਲੀ ਕਿਉਂਕਿ ਉਹਦੀ ਐਨਰਜੀ ਥੋੜੀ ਘੱਟ ਗਈ ਆ, ਤਾਂ ਜਿਹੜਾ ਉਹ ਸਾਨੂੰ ਕਲਰ ਫਿੱਕੇ ਦਿਖਾਉਂਦਾ ਆ ਜਿਹੜਾ ਆ ਉਹਦੇ ਨਾਲੋਂ, ਕਿ ਡਾਰਕ ਕਲਰ ਦੇ ਨਾਲੋਂ ਦੂਜੇ ਰੇਨਬੋ ਦੇ ਵਿੱਚ ਤੁਹਾਨੂੰ ਫਿੱਕੇ ਕਲਰ ਦੇਖੋਗੇ. ਸੋ ਲਾਈਟ ਦੀ ਜਦੋਂ ਜਿੱਦਾਂ ਕਲਰ ਦੀ ਜਦੋਂ ਹੁਣ ਮੈਂ ਗੱਲ ਕੀਤੀ, ਸੋ ਕਲਰ ਕੁਛ ਨਹੀਂ ਹੈਗੇ, ਸਿਰਫ ਸਾਡੀ ਲਾਈਟ ਜਿਹੜੀ ਆ ਸਨ ਲਾਈਟ ਜਿਹੜੀ ਹੈਗੀ ਆ ਉਹਦੀ ਵਜ੍ਹਾ ਨਾਲ ਜਿਹੜਾ ਉਹਦਾ ਪੈਟਰਨ ਹੈਗਾ ਵਿਜੀਬਲ ਲਾਈਟਸ ਦਾ, ਉਹ ਜਦੋਂ ਅਲੱਗ ਅਲੱਗ ਜਿਹੜੀ ਆ ਲੈਂਥ ਦਿੰਦਾ ਆ ਸਾਨੂੰ, ਤਾਂ ਉਹ ਸਾਨੂੰ ਇੱਦਾਂ ਪਰਸੀਵ ਹੁੰਦਾ ਹੈ ਕਿ ਉਹ ਡਿਫਰੈਂਟ ਡਿਫਰੈਂਟ ਕਲਰ ਹੈਗੇ ਆ. ਇਸੇ ਲਈ ਤੁਹਾਨੂੰ ਜਿਹੜਾ ਪਿੰਕ, ਇੱਕ ਪਿੰਕ ਫੋਰ ਐਗਜ਼ਾਮਪਲ, ਪਿੰਕ ਇੱਕ ਕਲਰ ਨਹੀਂ ਹੈਗਾ, ਪਿੰਕ ਜਿਹੜਾ ਰੈੱਡ ਔਰ ਆਈ ਥਿੰਕ ਕਿਸੇ ਹੋਰ ਕਲਰ ਨੂੰ ਜਦੋਂ ਤੁਸੀਂ ਮਿਕਸ ਕਰਦੇ ਆ ਤਾਂ ਤੁਹਾਨੂੰ ਪਿੰਕ ਮਿਲਦਾ, ਹਨਾ, ਤੇ ਉਹ ਜਿਹੜੀ ਆ ਜਦੋਂ ਮਿਕਸ ਹੋ ਜਾਂਦੇ ਆ ਕਲਰ, ਤਾਂ ਸਾਨੂੰ ਅਲੱਗ ਅਲੱਗ ਕਲਰ ਜਿਹੜੇ ਹੋਰ ਇਹਨਾਂ ਸੱਤਾਂ ਕਲਰ ਤੋਂ ਇਲਾਵਾ ਜਿਹੜੇ ਦਿਖਾਈ ਦਿੰਦੇ ਆ ਉਹ ਸਾਨੂੰ ਫਿਰ ਜਿਹੜੇ ਆ ਦਿਖਦੇ ਹੈਗੇ ਆ.
0: ਰਾਈਟ ਰਾਈਟ, ਨਹੀਂ ਠੀਕ ਹੈ. ਹਾਂ ਇਹ ਬਹੁਤ ਹੈਗੀ ਹੈ ਚੀਜ਼, ਬੱਚੇ ਵੀ ਕਰਦੇ ਨੇ ਕਿ ਦੋ ਤਿੰਨ ਰੰਗਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਅਤੇ ਫਿਰ ਉਹ ਕਲਰ ਜਿਹੜੇ ਬਣਾਉਂਦੇ ਹੈਗੇ ਨੇ. ਥੈਂਕ ਯੂ ਸੋ ਮੱਚ, ਬੜੀ ਸ਼ਾਨਦਾਰ ਰੰਗਾਂ ਦੀ ਦੁਨੀਆ ਦੇ ਵਿੱਚ ਲੈ ਕੇ ਗਏ, ਬਹੁਤ ਧੰਨਵਾਦ ਤੁਹਾਡਾ ਸੰਦੀਪ ਜੀ.
1: ਥੈਂਕ ਯੂ ਜੀ.
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ, ਜਿਹੜੀ ਅੱਜ ਰੰਗਾਂ ਦੀ ਗੱਲ ਕੀਤੀ. ਅਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਇਹ ਐਪੀਸੋਡ, ਅਤੇ ਹੋਰ ਕਿਹੜੀ ਗੱਲ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੈਗੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ. ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ. ਬਾਕੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੇ ਮੋਬਾਈਲ ਐਪ ਤੋਂ, ਔਰ ਜਿਹੜੀ ਜਿਸ ਵਕਤ ਇਸ ਵਕਤ ਜੇ ਤੁਸੀਂ ਸੁਣ ਰਹੇ ਹੋ ਲਾਈਵ ਫ੍ਰੀਕੁਐਂਸੀ ਤੋਂ, ਤਾਂ ਇਹ ਜਾਰੀ ਰਹਿਣਗੇ. ਥੈਂਕ ਯੂ ਸੋ ਮੱਚ.
2: Now the ultimate power in the universe. Radio Hanji 1674.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
2: आहो जी आहो
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
3: डकैत ता साडे सारे दे अंदर हुंदा है मौका मिलदा है जो हाथ लगदा है ओ लुट लैंदा है
4: सिर्फ फिल्मी नहीं ए है पंजाब दी सब तो वड्डी चोरी द ग्रेट पंजाब रॉबरी
3: जदों ए जोकर तख्त ते बैंदा तां ओ राजा नहीं बंदा ओ पूरे राज नूं सर्कस मना लैंदा
4: स्टारिंग राज कुंद्रा पायल राजपूत गर्विता सधवानी अते होर कई साथी कलाकार 7 अगस्त तों तुहाडे नेड़ले सिनेमा घरां विच
5: Hi, this is Salman Khan, and you're listening to Radio Hanji. Hi, this is Salman Khan, and you're listening to Radio Hanji.

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हांजी 1674 AM समा हो चुका लाफ्टर थेरेपी दा। कल दे गुस्से गिले परेशानियां जो भी वीकेंड दा बोझ आ सारा कुछ एक पासे रख के ते हसन हसाउण दा ते चुटकले सुनाउण दा समा हो चुका। ते आओ फिर आपां चुटकलियां वल नूं वधदे आ। ते बेनती कि तुसीं वी जरूर जरूर जरूर हसो हसना आपां अपने आप दे लई अपनी तंदरुस्ती दे लई ते अपने परिवार दे लई। ते आओ फिर हसदे आ होर नहीं कुछ तो साढ़े तो ही हस लो भी ये पता नहीं क्यों एवें हसी जाते। आओ फिर हासिया की शुरुआत करते हैं अपना साढ़े नाल सब तो पहला तेग आ। सत श्रीकाल तेग तुसी आने रहो।
3: सत श्रीकाल अंकल जी।
2: सत श्रीकाल तेग जी की हाल ने। हाँ जी साडा भी ठीक है। तुसी सुनाओ की करते ही।
3: गड्डी विच बैठते सी।
2: ਐਡੀ ਛੇਤੀ ਗੱਡੀ ਚ ਵੀ ਬਹਿ ਗਏ।
3: ਗੱਡੀ ਵਿਚ ਜਾਣਾ ਸੀ ਆਪਾਂ ਪਹਿਲਾਂ ਗੱਡੀ ਵਿਚ ਜਾਣਾ
2: ਸੀ
3: ਫਿਰ ਮੀਂਹ ਖੱਟ ਗਿਆ ਸੀ ਫਿਰ ਮੰਮਾ ਲੈ ਕੇ ਆਏ ਸਾਰਾ ਕੁਛ ਰੈਡੀ ਹੋ ਗਿਆ ਸੀ।
2: ਅੱਛਾ ਫਿਰ
3: ਗੱਡੀ ਵਿਚ ਸੀ
2: मसला है पार्किंग दा ना सारे स्कूलां च प्रॉब्लम है। चलो कोई गल
3: नहीं
2: गया फिर की सुनाओगे फिर।
3: आज बस लागी एक बजारे थे।
2: हाँ जी
3: कैरी चीज आज जेरी फाड़ी बिच पाके बीरी गिली हुदी।
2: अच्छा पानी च भी नहीं पाके गिली हुदी।
3: हाँ जी
2: ओके बर्फ
3: नहीं बर्फ बर्फ पहला ही पानी हो दिया।
2: ओह अच्छा अच्छा वो पानी हो दिया। ओके
3: हाँ जी। ओहो कोई चीज पानी दी चीज नहीं आ गया।
2: अच्छा पानी दी चीज नहीं है। ओके पानी दी चीज नहीं है। चलो जासी तू ही पूछना चाहोगे।
4: मैंने तो लग गया मैं बच जावांगी चुप करके बैठ जाऊंगी।
2: पानी दी चीज नहीं जाएगी कोई
4: नमक सॉल्ट
2: है सॉल्ट
3: नहीं।
2: ओके ओके पानी च पैके भी गिल्ली नहीं होती। ओके ये केड़ी चीज हो सकती है। चलो हार गए फिर अपन।
4: बहुत ट्रिक ट्रिकी क्वेश्चन है।
3: पेशावा।
4: दूर दूर तक भी नहीं सोचा सी।
2: ओहो तू ही एक बारी फिर तो ट्रिक करता।
3: चंगा
2: युवराज सत श्रीकाल। युवराज तुसी आउने रहो। नहीं तो फिर साढ़े नाल हैगा फतेह ते मन्नत। सत श्रीकाल मन्नत फतेह तुसी आउने रहो।
5: सत श्रीकाल
4: मन्नत की हाल चाल है।
5: ਗੱਡੀਆਂ
2: ਜਾਂਦੇ ਹੋ
3: ਹਾਂਜੀ ਪਰ ਫੇਰ ਵੀ ਕਈ ਵਾਰੀ।
2: ਅੱਜ ਰੇਲ ਗੱਡੀ ਚ ਗਏ ਹੋ ਤੁਸੀਂ?
3: ਨਹੀਂ ਨਹੀਂ।
2: ਹਾਂ
3: ਮੈਨੂੰ
2: ਏਦਾਂ ਲੱਗਦਾ ਅੱਜ ਤੁਸੀਂ ਬੇੜੀ ਚ ਆਏ ਹੋ। ਹਾਂ ਮੈਨੂੰ ਲੱਗਦਾ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਤੇ ਤੁਸੀਂ ਬੇੜੀ ਦੇ ਵਿੱਚ ਝੱਟ ਹੀ ਪਹੁੰਚ ਗਏ।
4: ਅਸੀਂ ਤੇ ਵੇਟ ਕਰਦੇ ਹੁੰਦੇ ਸੀਗੇ ਪਾਣੀ ਭਰੇ ਤੇ ਅਸੀਂ ਬੋਟ ਬਣਾ ਕੇ ਤਰਾਈ। ਇਹ ਜਨਰੇਸ਼ਨ ਨੇ ਨੀ ਕੀਤਾ ਹੋਣਾ।
3: ਬਰਫ ਪਵੇ ਮੀਂਹ
2: ਨਾ ਪਵੇ, ਹਾਏ ਹਾਏ ਹਾਏ, ਉਹ ਫ੍ਰਿਜ ਚ ਪੈਣੀ ਆ।
3: ਪਰ ਜੇ ਉਹ ਪਵੇ ਅਸਲ ਚ ਨਾ ਕਿ ਫ੍ਰੀਜ਼ਰ ਦੇ ਵਿੱਚ, ਫ੍ਰੀਜ਼ਰ ਚ ਨਾ ਬਣ ਜਾਣੀ ਆ।
2: ਕਿੱਥੇ ਪਵੇ
3: ਤੇ ਬਾਹਰ ਪਵੇ, ਜਿਵੇਂ ਘਰਾਂ ਦੇ ਬਾਹਰ ਤੇ ਸਾਰੇ ਕਿਤੇ ਭਰ ਜੇ, ਜਿਵੇਂ ਕੈਨੇਡਾ ਦਾ ਹਾਲ ਹੁੰਦਾ। ਫੇਰ ਮੱਥਾ ਤੇ ਜ਼ੋਰ ਜ਼ੋਰ ਦਾ ਫ੍ਰੀ ਚ ਸਨੋਬਾਲ ਨਾ ਮਾਰਾ ਹੁੰਦਾ, ਵੀ ਮਾਊਂਟ ਬਲੇਅਰ ਨਾ ਜਾਣ ਦੀ ਲੋੜ ਪਵੇ।
2: ਤੇ ਤੁਹਾਨੂੰ ਕਿ
3: ਪੈਸੇ ਖਚਾਉਣ ਦੀ 70-80 ਡਾਲਰ ਉਹ ਕੱਟਦੇ ਆ।
4: ਜਿਹੜੀ ਸਫਾਈ ਕਰਨੀ ਪੈਣੀ ਆ, ਉਹ
3: ਬੰਦੇ ਟਿਕਟ ਦੀ
2: ਜਿਹੜਾ
3: ਉਹ ਫਰੰਟ ਨਾ ਉਹਦੇ ਖਾਤਰ
4: ਉਹਨਾਂ ਤੋਂ ਪੁੱਛੋ ਕੈਨੇਡਾ ਵਾਲੀ ਮਾਸੀ ਤੋਂ।
2: ਜਦੋਂ ਮੰਨਤ ਵੱਡੀ ਹੋਈ ਨਾ ਇਹਨੂੰ ਆਪਾਂ ਕੈਨੇਡਾ ਹੀ ਵਿਆਹ ਦੇਣਾ, ਉੱਥੇ ਬਰਫ਼ ਬਰਫ਼ ਵਾਵਾ ਪੈਂਦੀ ਆ।
4: ਸੋਰਟਡ ਹੋ
3: ਜਾਏਗਾ। ਨਾਲੇ ਅੱਜ ਨਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਗਏ ਸੀਗੇ, ਉਦੋਂ ਮੇਰੇ ਫੇਵਰੇਟ ਬਾਬਾ ਜੀ ਕੀਰਤਨ ਕਰ ਰਹੇ ਸੀਗੇ, ਬਹੁਤ ਸੋਹਣਾ ਸੀਗਾ।
2: ਅੱਛਾ ਓਕੇ, ਕੀ ਨਾਮ ਹੈ ਤੁਹਾਡੇ ਫੇਵਰੇਟ ਬਾਬਾ ਜੀ ਦਾ?
3: ਉਹ
2: ਨਹੀਂ ਪਤਾ, ਪਰ ਉਹਨਾਂ ਨੂੰ ਪੁੱਛੋ ਨਾ ਤੁਸੀਂ ਆਪਣੀ ਨਾਮ ਪਤਾ ਕਰਕੇ ਆਯੋ ਭਲਾ ਕੀ ਆ ਬਾਬਾ ਜੀ ਦਾ ਨਾਮ।
3: ਠੀਕ
2: ਆ, ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਓਕੇ
4: ਜੀ।
3: ਇੱਕ ਵਾਰੀ ਪਤੀ ਨਾ ਅਜੇ ਬਾਲ ਕਟਵਾ ਕੇ ਹੁੰਦਾ ਤੇ ਪਤਨੀ ਨੂੰ ਕਹਿੰਦਾ, ਦੇਖ ਲਾ ਮੈਂ ਲੱਗਦਾ ਨਾ ਤੇ ਤੂੰ 10 ਸਾਲ ਛੋਟਾ। ਪਤਨੀ, ਜੇ ਤੁਸੀਂ ਗੰਜ ਕਢਾਏ ਹੁੰਦੇ ਤਾਂ ਤੁਸੀਂ ਐ ਲੱਗਿਆ ਕਿ ਹੁਣੀ ਜੰਮੇ।
2: ਤੁਹਾਨੂੰ ਪਤਾ ਜਦੋਂ ਜਦੋਂ ਫਤਿਹ ਹੋਇਆ ਸੀ ਉਹ ਵੀ ਗੰਜਾ ਸੀ।
3: ਹਾਂਜੀ, ਤੇ ਮੈਂ ਵੀ ਸੀਗੀ ਐਂ ਤੇ
2: ਕੌਣ ਹੀ ਦੱਸਣ ਵਾਲਾ ਲੱਗ? ਫਤਿਹ ਬੜਾ ਸਿਆਣਾ ਕਰਾ ਗੱਲ ਬੁਲਾ ਦੇ ਨਾ ਮੇਰੇ। ਵੱਡਾ ਸਿਆਣਾ
3: ਅੰਕਲ
4: ਕੀ ਹਾਲ ਚਾਲ ਹੈ?
2: ਮੈਂ ਪੁੱਛਾਂ ਤੇ ਸਹੀ ਕਿਹੜੇ ਹਿਸਾਬ ਦੇ ਨਾਲ ਤੂੰ ਦੀਦੀ ਕਿਹੜੇ ਹਿਸਾਬ ਨਾਲ ਬਣਾਇਆ? ਉਹ
4: ਜਿਹੜਾ ਟ੍ਰੈਂਡ ਚੱਲਿਆ ਚੱਲਣ ਦਾ, ਤੁਹਾਨੂੰ ਕੀ ਦਿੱਕਤ ਹੈ?
2: ਘੈਂਟ ਵਾਲਾ। ਓਕੇ
4: ਹਾਂਜੀ, ਵੀ ਤੂੰ ਮਤਲਬ ਫਤਿਹ ਕਾਰ ਟਰੱਕ ਇਹਨਾਂ ਨਾਲ ਖੇਡਦਾ ਵੱਡਾ ਹੋ ਗਿਆ ਹੁਣ ਤੇ?
3: ਕੋਈ ਵੀ ਗੱਡੀ ਜਿਹੜੇ ਮੈਂ ਕਹੂੰਗਾ ਮੰਮਾ ਨੇ ਲੈ ਲੈਣਾ।
2: ਅੱਛਾ ਅੱਛਾ, ਹੁਣ ਖਾ ਲੈਂਦੇ ਹੋ ਫਿਰ?
3: ਹੁਣ ਖਾਊਂਗਾ ਮੈਂ,
2: ਅੱਜ
3: ਕਰਦਾ ਹੀ ਥੋੜੇ ਆ।
2: ਮੰਮਾ ਨੇ ਏਦਾਂ ਕਹਿ ਕੂ ਕੇ ਤੈਨੂੰ ਬਤਾਉਂ ਵੀ ਖਵਾ ਦੇਣੀ।
3: ਬੈਟਰੀ ਤੇ ਚਲਦੇ ਆ, ਨਹੀਂ ਤਾਂ ਜੇ ਪੈਟਰੋਲ ਜਾਂ ਡੀਜ਼ਲ ਤੇ ਚਲਦੇ ਹੁੰਦੇ ਤਾਂ ਭਰਾਉਣਾ
2: ਭਰਾਉਂਦੇ
3: ਨਾ ਗਏ ਨਾ।
2: ਬੜਾ ਕੰਮ ਖਰਾਬ ਹੋਣਾ ਸੀ, ਫੇਰ ਪਤਾ ਲੱਗਣਾ ਸੀ ਭਲਾ ਬੀਬੀਆਂ ਉਹ ਚ ਵੀ ਪਾਉਂਦੀਆਂ ਕਿ ਨਹੀਂ, ਜਾਂਦੀਆਂ ਕਿ ਨਹੀਂ ਪਾਉਣ ਫਿਰ ਵੀ ਉਹਦੇ ਚ। ਥੈਂਕ
4: ਯੂ।
2: ਤੇ ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗਸ ਤੇ ਸਤਿ ਸ੍ਰੀ ਅਕਾਲ
4: ਆਫਟਰ ਲੌਂਗ ਟਾਈਮ।
5: ਸਤਿ ਸ੍ਰੀ ਅਕਾਲ ਬੰਦੋਤ ਅੰਕਲ ਜੀ ਐਂਡ ਸ਼ਾਂਤੀ ਜੀ।
2: ਸਤਿ ਸ੍ਰੀ ਅਕਾਲ,
4: ਕੀ ਹਾਲ ਚਾਲ ਹੈ?
5: ਵਧੀਆ ਚਾਹ, ਕੀ ਹਾਲ
2: ਹੈ? ਸਾਡਾ ਵੀ ਠੀਕ ਆ, ਤੁਸੀਂ ਸੁਣਾਓ ਕੀ ਕਰਦੇ ਸਵੇਰੇ ਸਵੇਰੇ?
5: ਬ੍ਰੇਕਫਾਸਟ।
2: ਅੱਛਾ, ਬ੍ਰੇਕਫਾਸਟ ਕਰ ਲਿਆ ਕਿ ਕਰ ਰਹੇ ਹੀ ਹਲੇ?
5: ਕਿਹੜੇ
2: ਬਿਨ, ਰੈਡ ਕੇ ਯੈਲੋ? ਹੈਲੋ,
4: ਮੈਨੂੰ ਲੱਗਦਾ ਉਹ ਆਪ ਹੀ ਸੋਚਾਂ ਚ ਬਹਿ ਗਿਆ।
2: ਓਏ ਹੈਲੋ, ਨਹੀਂ ਤਾਂ ਫੋਨ ਹੀ ਕੱਟਿਆ ਗਿਆ ਵਾ। ਮੈਨੂੰ ਲੱਗਦਾ ਵੀ ਜ਼ਿਆਦਾ ਹੀ ਸੋਚਾਂ ਚ ਪੈ ਗਿਆ ਅਤੇ ਕਿਤੇ ਹੱਥ ਹੁੱਥ ਮੈਨੂੰ ਲੱਗਦਾ ਵੀ ਕਿਤੇ ਵੱਜ ਗਿਆ। ਅਤੇ ਹੁਣੇ ਹੁਣੇ ਭਾਈ ਦੁਬਾਰਾ ਤੁਸੀਂ ਕਰ ਲਓ, ਅਤੇ ਨਹੀਂ ਤਾਂ ਫਿਰ ਤੁਹਾਡੀ ਜਿਹੜੀ ਆ ਉਹ ਵਾਰੀ ਪਿੱਛੇ ਭੱਜ ਜਾਣੀ ਆ। ਤੇ ਮੈਂ ਵੇਟ ਹੀ ਕਰ ਰਿਹਾ ਤੁਹਾਡੀ ਤੇ ਤੁਸੀਂ
4: ਟਿਕ ਟਿਕ ਟੂ।
2: ਹਾਂ, ਟਿਕ ਟਿਕ ਟੂ। ਤੇ ਇਸੇ ਦੇ ਦਰਮਿਆਨ ਆਰਕੇਰੀ ਜੀ ਕਹਿੰਦੇ ਕਿ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬਿਕੋਜ਼ ਆਫ ਹੈਵੀ ਰੇਨ। ਅੱਜ ਕੈਫੇ ਕਾਫੀ ਕੁਆਇਟ ਹੈ ਬਟ ਇੰਜੋਇੰਗ ਰੇਡੀਓ ਵਿਦ ਐਕਸਟਰਾ ਹੌਟ ਕੌਫੀ। ਨਾਈਸ ਡੇ ਟੂ ਆਲ। ਥੈਂਕ ਯੂ, ਥੈਂਕ ਯੂ ਤੁਹਾਡਾ ਹੈਰੀ ਜੀ। ਅੱਛਾ, ਤੁਸੀਂ ਫਿਰ ਕੈਫੇ ਰਨ ਕਰਦੇ ਹੋ ਅੱਜ ਕੱਲ੍ਹ? ਗੁੱਡ ਗੁੱਡ ਗੁੱਡ। ਚਲੋ ਫਿਰ ਅੱਜ ਮਤਲਬ ਆਪੇ ਬਣਾ ਕੇ ਪੀਣ ਵਾਲਾ ਕੰਮ ਹੈ। ਚਲੋ ਕਦੀ ਕਦੀ ਇਹ ਵੀ ਕਰਨਾ ਚਾਹੀਦਾ ਵੀ ਆਪਾਂ ਦੂਜਿਆਂ ਨੂੰ ਕੀ ਪਿਆਉਂਦੇ ਹਾਂ, ਪਹਿਲਾਂ ਆਪ ਵੀ ਬੰਦਾ ਪੀਤਾ ਅਤੇ ਇੰਜੋਏ ਕਰੋ ਤੁਸੀਂ ਕੌਫੀ। ਅਤੇ ਧੰਨਵਾਦ। ਅਤੇ ਮੰਡ ਸਾਹਿਬ ਕਹਿੰਦੇ ਹੈ ਕਿ 21ਵੀਂ ਮੈਰਿਜ ਐਨਵਰਸਰੀ 'ਤੇ ਵਾਹਿਗੁਰੂ ਨੇ ਪਰਿਵਾਰ ਨੂੰ ਅੰਮ੍ਰਿਤ ਦਾਤ ਬਖਸ਼ੀ ਅਤੇ ਵਾਹਿਗੁਰੂ ਮਿਹਰ ਕਰਨ ਸਭ ਦੇ ਉੱਤੇ। ਵਾਹਿਗੁਰੂ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਮੰਡ ਸਾਹਿਬ। ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਗੁਰਸਿੱਖੀ ਜੀਵਨ ਦੇਵੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਵਧਾਈਆਂ ਤੁਹਾਨੂੰ। ਅਤੇ ਇੱਕ ਵਾਰੀ ਫਿਰ ਤੋਂ ਆ ਗਏ ਨੇ ਤਾਜ ਐਂਡ ਸਿਬਲਿੰਗਸ। ਹਾਂਜੀ ਤਾਜ, ਕੀ ਗੱਲ ਹੋ ਗਈ? ਗੁਰਬਾਜ ਕੀ ਗੱਲ ਹੋ ਗਈ, ਕੀ ਮਸਲਾ ਪੈ ਗਿਆ? ਆ ਪਿੱਛੇ ਯਾਰ ਖੜਕਾ ਦੜਕਾ ਜਿਹਾ ਪਹਿਲਾਂ ਬੰਦ ਕਰ ਮੇਰਾ ਵੀਰ। ਹਾਂਜੀ, ਅੱਛਾ ਕਨੈਕਸ਼ਨ ਕੱਟਿਆ ਗਿਆ। ਤਾਂ ਪਿੱਛੇ ਨਾ ਜਿਹੜਾ ਵੀ ਕੋਈ ਖੜਕਾ ਕਰ ਰਿਹਾ ਨਾ, ਉਹਨਾਂ ਨੂੰ ਕਹਿ ਵੀ ਮੈਨੂੰ ਇੱਕ ਵਾਰੀ ਕਾਲ ਕਰ ਲੈਣ ਦਿਓ ਅਤੇ ਪਲੀਜ਼ ਫਿਰ ਕਰ ਲਿਓ ਤੁਸੀਂ ਸਾਫ਼ ਸਫਾਈ। ਹੈਂ,
4: ਜਿਵੇਂ ਕਲਾਸ
2: ਇਹ ਤਾਜ ਲੱਗਦਾ ਮੈਨੂੰ
4: ਟੀਚਰ ਟਾਕਿੰਗ।
2: ਹਾਂ, ਐਂਬਰ ਸੀ। ਹਾਂ ਐਂਬਰ ਨੂੰ ਕਹੋ ਵੀ ਐਂਬਰ ਰੁਕ ਜਾਓ ਥੋੜ੍ਹੀ ਦੇਰ ਪਲੀਜ਼। ਅਤੇ ਕੀ ਸੁਣਾਓਗੇ ਹੁਣ ਦੱਸੋ? ਹਾਂਜੀ,
5: ਅਲੱਗ ਅਲੱਗ ਅੱਖੇ ਲੱਗਦੇ ਨਾ ਬਿਨ ਅੱਖੇ ਲੱਗ ਜਾਂਦੇ।
2: ਹੈਂ,
4: ਅਲੱਗ ਅਲੱਗ ਅੱਖੇ ਲੱਗਦੇ ਨਾ ਪਰ ਨਾ ਲੱਗਦੇ ਅੱਖੇ ਲੱਗ ਜਾਂਦੇ।
2: ਹੈਂ, ਚੋ ਇਹ ਆਨਸਰ ਵੀ ਨਾਲ ਲੱਗਦੇ ਦੱਸ ਹੀ ਦਿਓ।
4: ਮੈਨੂੰ ਤੇ ਮੈਂ ਦੁਬਾਰਾ ਰਿਪੀਟ ਕਰ ਲਈ, ਉਹ ਵੀ ਬਹੁਤ ਵੱਡੀ ਤਰ੍ਹਾਂ ਹੋ ਸੀ ਕਿ
2: ਇਹ ਮੈਨੂੰ ਲੱਗਦਾ ਬੁਝਾਰਤ ਕਰਤੇ ਤੇ ਟੰਗ ਟਵਿਸਟਰ ਜ਼ਿਆਦਾ ਵਾ। ਹਾਂਜੀ,
5: ਅਲੱਗ ਅਲੱਗ
4: ਨਹੀਂ ਅੱਖੇ,
2: ਅਲੱਗ ਅਲੱਗ
5: ਆਖੇ ਲੱਗਦੇ ਨਾ ਬਿਨ ਆਖੇ ਲੱਗ ਜਾਂਦੇ।
4: ਕਵੀ ਕੀ ਕਹਿ ਗਏ ਸਮਝ ਨਹੀਂ ਆ
2: ਰਿਹਾ। ਨਾਈਸ, ਗੁੱਡ ਸੀ ਯਾਰ, ਵੱਡੀ ਵੱਡੀ ਚੀਜ਼ ਸੀ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਐਂਬਰ ਵੀ ਸੁਣਾਓਗੇ? ਹਾਂਜੀ ਹਾਂਜੀ, ਲਿਆਓ ਜੀ ਐਂਬਰ ਨਾਲ ਗੱਲ ਕਰਾ ਦਿਓ।
6: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ, ਸ਼ਾਂਤੀ ਜੀ।
4: ਸਤਿ ਸ੍ਰੀ ਅਕਾਲ ਐਂਬਰ, ਕੀ ਹਾਲ ਚਾਲ ਹੈ?
6: ਬਹੁਤ ਵਧੀਆ ਤੁਹਾਡਾ ਕੀ ਹਾਲ ਆ
2: ਸਾਡਾ ਵੀ ਬਹੁਤ ਵਧੀਆ
4: ਕੀ ਕਰ ਰਹੇ ਸੀ ਖੜਕਾ ਤੁਸੀਂ ਇੰਨਾ ਜ਼ਿਆਦਾ
2: ਆਹੋ
6: ਪੈਕਸ ਜੂਸੀ ਪੀਣੀ ਸੀ
2: ਅੱਛਾ ਜੂਸੀ ਪੀਣ ਲਈ ਓਕੇ ਓਕੇ ਓਕੇ ਤੇ ਕੀ ਸੁਣਾਓਗੇ ਫਿਰ ਜੂਸੀ ਪੀ ਕੇ
6: ਬਜਾਰ
2: ਅੱਛਾ ਬਜਾਰ ਓਕੇ
6: ਔਲਦ ਨੇ ਬੋਲਦ ਨੇ ਦਰਨ ਵਿੱਚ ਖੁੱਲਣੀ
2: ਹਾਂ ਇਦਾਂ ਦਾ ਕੁਝ ਹੈਗਾ ਤਾਂ ਹੈ ਮੈਂ ਪਹਿਲਾਂ ਵੀ ਸੁਣਿਆ ਵਾ
4: ਕੈਂਡਲ
2: ਖੁੱਲਣੀ ਮੁੱਲਣੀ ਦਰਾਂ ਵਿੱਚ ਖੁੱਲਣੀ
6: ਹਾਂਜੀ
2: ਮੈਂ ਸੁਣਿਆ ਤਾਂ ਹੈਗਾ ਪਹਿਲਾਂ ਵੀ ਪਰ ਮੈਨੂੰ ਐਂਬਰ
4: ਬੁੱਝਾ
2: ਹਾਂ ਪਰ ਮੈਨੂੰ ਭੁੱਲ ਗਿਆ ਵਾ ਫੇਰ ਕੀ ਹੀ ਹੈ
4: ਤੁਸੀਂ ਆਪ ਹੀ ਦੱਸ ਦੋ
2: ਸ਼ਿਤਾ ਸ਼ਿਤਾ
4: ਹਿੰਟ
2: ਹਿੰਟ ਕੀ ਹੈ ਸ਼ਿਤਰ
6: ਨਹੀਂ ਹਾਂਜੀ
2: ਸ਼ਿਤਰ ਹਿੰਟ
6: ਹਾਂਜੀ
2: ਫਿਰ ਜੁੱਤੀ ਆ ਕੇ ਫਿਰ ਪਰ ਕਈਆਂ ਦਾ ਇਹ ਵੀ ਹੁੰਦਾ ਵਾ ਉਲਣੀ ਮੋਲਣੀ ਜੋ ਮਰਜ਼ੀ ਜਿੰਨੀ ਮਰਜ਼ੀ ਗੰਦੀ ਹੋਵੇ ਅਸੀਂ ਨੀ ਜੇ ਖੋਲਣੀ
4: ਭਾਵੇਂ ਬੋਰਡ ਲਗਾਇਆ ਹੋਇਆ ਭਾਵੇਂ ਪੋਸਟਰ ਲੱਗਿਆ ਹੋਇਆ
2: ਥੈਂਕ ਯੂ ਥੈਂਕ ਯੂ ਥੈਂਕ ਯੂ ਮਤਲਬ ਤੁਸੀਂ ਨੋਟ ਤੇ ਥੱਲਿਓ ਘਰ ਆਏ ਜੇ ਤੇ ਅਦਰਵਾਈਜ਼ ਅਸੀਂ ਕਿਹੜਾ ਤੁਹਾਨੂੰ ਕਿਹਾ ਵਾ ਪਿਆ ਜੁੱਤੀ ਪਾ ਲਈ ਤੁਸੀਂ ਇਹਦਾ ਮਤਲਬ ਪਤਾ ਹੁੰਦਾ ਵਾ ਵੇਖ ਲਿਆ ਹੁੰਦਾ
4: ਸਪੇਸ ਬਣਾ ਕੇ ਚੱਲਦੇ
2: ਪਰ ਉਹ ਸਿਰਫ ਸੈਕਿੰਡ ਕਰਾਉਣਾ ਹੁੰਦਾ ਵਾ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ
4: ਹੈਲੋ ਅਸੀਸ ਸਤਿ ਸ਼੍ਰੀ ਅਕਾਲ
7: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ
2: ਹਾਂਜੀ ਹਾਂਜੀ ਹਾਂ ਨਿੱਕ ਜੇ ਵੀ ਚੱਲੂਗਾ ਫਿਰ ਕੀ ਹੋਇਆ ਦੱਸੋ
4: ਫਿਰ ਕੀ ਹੋਇਆ
2: ਹੋਰ ਕੀ ਕਹੋ ਤੁਸੀਂ ਕ੍ਰਿਸ਼ਨਾ ਵੀਰ ਜੀ ਕਹੋ ਹਾਂ ਤੁਹਾਨੂੰ ਸਾਰਾ ਕੁਛ ਮਾਫ਼ ਆ ਉਹ ਫਨ ਹੁੰਦਾ ਵਾ ਸਵੇਰੇ ਸਵੇਰੇ
7: ਮੈਂ ਭੁੱਲ ਗਈ ਸੀ ਬਸ
2: ਨਹੀਂ ਭੁੱਲ ਗਈ ਨਹੀਂ ਕਈ ਦਾ ਹੁੰਦਾ ਮੈਂ ਫਨ ਕਰਦੀ ਸੀ ਨਿਕਲ ਗਿਆ ਤੇ ਨਿਕਲ ਗਿਆ ਹੈ ਇੰਨੀਆਂ ਜਿੰਮੇਵਾਰੀਆਂ ਤੂੰ ਕੁੜੀਏ ਲਈ ਫਿਰਦੀ ਹੈ ਹੈਲੋ
4: ਤੇ ਇਹਦੀ ਗੱਲਾਂ ਦੇ ਵਿੱਚ ਵੀ ਬੜਾ ਹੀ ਸਟ੍ਰੈਸ ਕਿ ਹਾਂ ਬੜਾ ਕੰਮ ਸੀਗਾ
2: ਇੰਨਾ ਬੋਝ ਨਾ ਪਈ ਪਾਇਆ ਕਰੋ ਸਾਡੀ ਨਿੱਕੀ ਜੀ ਕੁੜੀ ਤੇ
7: ਇਹਨੂੰ ਤਾਂ ਕਾਲੀ ਹੈ
2: ਹੈ
7: ਸਾਨੂੰ ਕਾਲੀ ਹੈ
2: ਓਏ ਹੋਏ ਉਹ ਕਾਲੀ ਨਹੀਂ ਕਰੀਦੀ ਪੁੱਤ ਸੋ ਤੁਸੀਂ ਜੇ ਬਾਅਦ ਚ ਵਾਰੀ ਲੈਣੀ ਆ ਤੇ ਤੁਸੀਂ ਆਰਾਮ ਨਾਲ ਪਹਿਲਾਂ ਵਿਹਲੇ ਹੋ ਲੋ
7: ਨਹੀਂ ਕੋਈ ਨਹੀਂ ਹੁਣ ਤਾਂ ਚੱਕਦੇ ਚੱਕੂ
2: ਅੱਛਾ ਅੱਛਾ ਹੁਣ ਚੱਕ ਲਿਓ ਓਕੇ ਪਰ ਕਾਲੀ ਨਹੀਂ ਕਰੀਦੀ ਸਾਰੀ ਜ਼ਿੰਦਗੀ ਕਾਲੀਆਂ ਹੀ ਕਰਨੀਆਂ ਭਾਂਡੇ ਕੱਢਦਾ ਡਿਸ਼ਵਾਸ਼ਰ ਚੋਂ ਮੰਮਾ ਦੀ ਹੈਲਪ ਕਰਦਾ ਜਿੰਨੀ ਅਸੀਸ ਕਰ ਦਿੰਦੀ ਆ ਪਰ ਤੁਸੀਂ ਜਿਹੜੇ ਜਿਹੜੇ ਧੁੱਪੇ ਹੁੰਦੇ ਉਹ ਤੇ ਕੱਢ ਦਿੰਦੇ ਹੋ ਨਾ ਕਦੀ ਕਦੀ
7: ਹਾਂਜੀ
2: ਜਿਹੜੇ ਧੁੱਪੇ ਹੁੰਦੇ ਆ ਡਿਸ਼ਵਾਸ਼ਰ ਚ ਉਹ ਤੇ ਕੱਢ ਦਿੰਦੇ ਹੋ ਨਾ ਕਦੀ ਕਦੀ
7: ਹਾਂਜੀ
2: ਹਾਂ ਤੇ ਫਿਰ
4: ਉਹ ਵੀ ਸੇਮ ਹੈ
7: ਕਰਦੀ ਮੈਂ ਕੁਛ ਨਹੀਂ ਕਰਦੀ
4: ਚਲੋ ਲਾਇਲ ਤੇ ਹੈ ਸਹੀ ਝੂਠ ਨਹੀਂ ਬੋਲਦੀ ਹੈ
2: ਤੂੰ ਮੰਮਾ ਨੂੰ ਗੱਲਾਂ ਤੇ ਸੁਣਾਉਂਦੀ ਆ ਨਾ ਮੰਮਾ ਹੋਰ ਮੰਮਾ
4: ਸਾਰਿਆਂ ਨੂੰ ਵੇਟ ਹੁੰਦਾ ਅਸੀਂ
2: ਹੋਰ ਜੀ ਲਾ ਕੇ ਰੱਖਦੀ ਆ ਸਾਰਿਆਂ ਦਾ ਸਾਰਿਆਂ ਦਾ ਖਿਆਲ ਰੱਖਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੀਆਂ ਬੋਲੀਆਂ ਸੁਣਾਉਂਦੀਆਂ ਤੂੰ ਹੈ
7: ਮੈਂ ਘਰ ਨਹੀਂ ਸੁਣਾਉਂਦੀ
2: ਅੱਛਾ ਘਰ ਨਹੀਂ ਸੁਣਾਉਂਦੀ
4: ਹੋਏ ਹੋਏ
2: ਹਾਂ ਵੀ ਮੋਚੀ ਆਪਣੀ ਜੁੱਤੀ ਨਹੀਂ ਗੰਢਦਾ ਕੀ ਸੁਣਾਓਗੇ ਫਿਰ ਅੱਜ
7: ਸੁਣਾਉਂਗੀ ਮੈਂ
4: ਓਕੇ ਓਕੇ
7: ਵਿਆਦੇ ਖੰਡੂ ਆ ਗਈ ਭੂਆ ਵਿਆਦੇ ਖੰਡੂ ਆ ਗਈ ਭੂਆ ਅਸੀਂ ਵੀ ਲਾਤੀ ਖੁੰਜੇ ਪੁਆਰੂ ਸਿਫਰੇ ਕਹਿੰਦੀ ਖਾਣੇ ਮੈਂ ਮਰੂੰਡੇ
2: ਪੁਆਰੂ ਸਿਫਰੇ
7: ਕਹਿੰਦੀ ਖਾਣੇ ਮੈਂ ਮਰੂੰਡੇ
2: ਪੁਆਰੂ ਸਿਫਰੇ
7: ਕਹਿੰਦੀ ਖਾਣੇ ਮੈਂ ਮਰੂੰਡੇ
2: ਬੱਲੇ ਬੱਲੇ ਬੱਲੇ ਬੱਲੇ ਬੱਲੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਨਾ ਰੇ ਨਾ ਰੇ ਨਾ ਮਰੂੰਡੇ ਮਰੂੰਡੇ ਨਾ ਮਰੂੰਡੇ ਮਰੂੰਡੇ ਨਾ ਨਾ ਨਾ ਨਾ ਨਾ ਨਾ ਨਾ ਨਾ ਮਰੂੰਡੇ
7: ਨਿਪੂਆ
2: ਨਿਪੂਆ ਐਂਦ ਡੰਗੇ ਲਾਵੇ ਨਿਪੂਆ ਐਂਦ ਡੰਗੇ ਲਾਵੇ ਨਿਪੂਆ ਪ੍ਰਭੂਆ ਨਿਪੂਆ ਐ ਮਰੂੰਡੇ ਖਾਵੇ ਨਿਪੂਆ ਐ ਮਰੂੰਡੇ ਖਾਵੇ ਭੂਆ ਤੇ ਪਤਾ ਦੰਦ ਨੀ ਹੈਗੇ ਪਤਾ ਤੁਹਾਨੂੰ ਹੋਰ ਕੀ ਬੋੜੀ ਭੂਆ ਨਮ ਨਮ ਕਰਕੇ ਖਾਂਦੀ ਗਿੱਲਾ ਗਿੱਲਾ ਕਰਕੇ ਮਰੂੰਡੇ ਅੰਦਰ ਨੰਘਾਉਂਦੀ ਆ ਉਹਦੇ ਕੋਲ ਉਹਦੇ ਕੋਲ ਕੜਕ ਕਰਕੇ ਥੋੜੀ ਕੱਸਦੇ ਜਾਂਦੇ ਆ ਹੈਂ ਪਪੋਲ ਪਪੋਲ ਕੇ ਖਾਂਦੀ ਆ
7: ਨਹੀਂ
2: ਹੋਰ ਥੋੜੇ ਥੋੜੇ ਪਹਿਲਾਂ ਗਿੱਲੇ ਕਰ ਲੈਂਦੀ ਆ ਜਦੋਂ ਪੋਲੇ ਹੋ ਜਾਂਦੇ ਆ ਫਿਰ ਉਹ ਅੰਦਰ ਨੰਘਾਉਂਦੀ ਉਹ
7: ਦੰਦ ਕਿਉਂ ਨਹੀਂ ਹੈਗੇ
2: ਉਹ ਬੋੜੀ ਭੂਆ ਫੁੱਫੜ ਨੇ ਦੰਦ ਤੋੜਤੇ ਉਹਦੇ ਭੂਆ ਚੌਕਲੇਟ ਬੜੇ ਖਾਂਦੀ ਸੀ ਨਿੱਕੀ ਹੁੰਦੀ ਤੇ ਫਿਰ ਉਹਦੇ ਦੰਦ ਜਿਹੜੇ ਉਹ ਖਾਧੇ ਗਏ ਟੁੱਟ ਗਏ ਰਾਤ ਨੂੰ ਚੌਕਲੇਟ ਖਾ ਕੇ ਸੌਂ ਜਾਂਦੀ ਸੀ ਤੁਹਾਡੀ ਭੂਆ ਕੀ ਕਰਦੇ ਆ ਫਿਰ
7: ਵੈਸੇ ਵੀ ਗਰੋਨ ਅਪਸ ਚੌਕਲੇਟ ਆਏ ਜੇ ਕੈਂਡੀਆਂ ਖਾਂਦੇ ਨੀ
2: ਉਹ ਨਿੱਕੇ ਹੁੰਦੇ ਖਾਂਦੇ ਸੀ ਨਾ ਜਿੱਦਾਂ ਮੰਨ ਲਓ ਤੁਸੀਂ ਹੁਣ ਖਾਂਦੇ ਹੋ ਤੇ ਤੁਸੀਂ ਵੱਡੇ ਹੋ ਕੇ ਭੂਆ ਬਣਨਾ
7: ਮੇਰੀ ਭੂਆ ਜਿਹੜੀ ਉਹਨੇ ਕੋਲ ਬੱਚੇ ਉਹ ਉਹਨਾਂ ਦੀ ਮੰਮੀ
2: ਕਿੰਨਾ ਮਜਾ ਆਊਗਾ ਨਾ ਹੈਨਾ
7: ਪਹਿਲਾਂ ਤਾਂ ਮੈਨੂੰ ਉਹਨਾਂ ਨੂੰ ਕਹਿਣਾ ਪਊ ਨਾ ਮੈਂ ਉਸ ਤੋਂ ਬਾਅਦ ਹੋਊਂਗੀ
2: ਕੀ ਕਹਿਣਾ ਪਊ
4: ਕੀ ਕਹੋਗੇ ਤੁਸੀਂ
7: ਮੈਂ ਕਹੂੰਗੀ ਪੂਆ
2: ਤੁਸੀਂ ਉਹਨਾਂ ਨੂੰ ਭੂਆ ਥੋੜੀ ਕਹੋਗੇ
7: ਭਾਬੀ
2: ਉਹਦੀ ਨਨਾਣ ਹੋ ਗਏ ਨਿੱਕੀ ਜੀ
7: ਤੇ ਵੀਰਾ ਮੇਰਾ ਸਟਿਲ ਵੀਰਾ ਹੀ ਰਹੂਗਾ
2: ਹਾਂ ਵੀਰਾ ਤੇ ਸਟਿਲ ਵੀਰਾ ਹੀ ਰਹਿਣਾ ਵੀਰਾ ਸਟਿਲ ਰਹਿਣਾ Thank you, Z.
7: Veera's not gonna change to anything else.
4: Yeah.
2: Oh, yeah, exactly. Yeah. Sab pata si, isnu saariyan gallan pata va. Sab ve note karke baithi hai kudi. Thank you, Aziz.
4: Thank you, Aziz.
7: Thank you. Okay, bye-bye.
4: Bye-bye.
2: Okay, okay, okay, okay. Bye-bye, bye-bye. Thank you. Thank you. ਦੱਸੋ ਹੁਣ ਕੌਣ ਆਇਆ ਪਹਿਲਾਂ ਤੇ ਤੁਸੀਂ ਇਹੋ
4: ਬੁੱਝੋ ਇਹ ਜਿਹੜਾ ਸਾਡੇ ਤੋਂ ਟ੍ਰੈਫਿਕ ਤੇ ਉਹ ਪੁੱਛਦਾ ਹੈ
2: ਏਦਾਂ ਥੋੜੀ ਕਲੀਅਰ ਤੁਸੀਂ ਮੈਨੂੰ ਨਾ ਨਾ ਪੁੱਛੋ ਆਪ ਦੱਸੋ ਤੁਸੀਂ
4: ਵੀਰਾ ਹੈ ਨਾ ਸਰਦਾਰ ਜੀ ਹੈ
2: ਪੱਕੀ ਗੱਲ ਹੈ
4: ਐਸ਼ਲੀਨ ਈਜ਼ੀ ਹੋ ਗਿਆ
2: ਐਸ਼ਲੀਨ ਇਹ ਫੇਰ ਹਾਰ ਗਏ ਅੱਜ
4: ਮੈਂ ਕਹਿਤਾ ਸੀਗਾ ਸੈਕਿੰਡ ਟਾਈਮ ਚ ਮੈਂ ਕਹਿਤਾ ਸੀਗਾ
2: ਪਰ ਹਾਰ ਗਏ ਸੀ ਨਾ ਇਹ
4: ਤੁਹਾਡੇ ਕੋਲ ਇਹ ਮੈਂ ਕੰਡੀਸ਼ਨ ਅਪਲਾਈ ਪੜਿਆ ਨੀ ਸੀ ਨਾ गल
2: कर ट्रिक कर दें दे ना एशलिन तुम तो ट्रिकस्टर है की सुनाओगे फिर अज अच्छा पोइम ओके हाँ जी
7: ऊपर पंखा चलता है नीचे बेबी सोता है छोटे छोटे भूख लगी आज खा लो बेटा मूंगफली मूंगफली से दाना नहीं
2: हम तुम्हारे
7: मामा मेरा नहीं
2: हम तुम्हारे मामा नहीं
7: हम तो वाले मामा नहीं मामा गया दिल्ली उठे से लिया बिल्ली बिल्ली ने मारिया पंछा मामा हो गया गंजा इलादाई गंजा है इलादाई गंजा है बले बले शावा शावा
2: बले बले, बले शावा शावा शावा शावा अच्छा बिल्ली ने किया गंजा है ना मैंने लगा मामी ने किया शायद
7: इलायची है तो बिल्ली होगी हर
2: बिल्ली होगी हैरान
4: बिल्ली होगी हैरान अच्छा बिल्ली होगी पहला ही गंजा बिल्ली
2: कहती है थैंक यू मामे नू फिर वेग लवा दिए है ना हाँ थैंक यू नेक्स्ट कौन है फिर
4: दो मिनट दे पॉज दे विच उन्हें वधिया आंसर लब लिया
2: आह ते गल वैसे सही है तवनीत ते सब तो क्यूट है पर तुम वे हो ना ताड़ी आवाज वड्डी हो गई है ता करके
4: गुड
7: ट्राई
4: हुण कोई गल याद करके आई है
7: जो तक शॉल लिया सी मैं इंस्टाग्राम से तुम्हारी फोटो देखी
4: रेडियो भूल गए फिर आंटी का शॉल लेके मैच हो गया
2: आहो मैं
7: आंटी लोई बड़ी लग रही होनी
2: तुही आए नी ना तुही लोई ले आनी ही
4: बड़े
2: तो लामे देने है
4: ऐतकी असी स्पेशली क्या कृष्णा वीर जी ने तुहाडी फीड ते
2: आके कान च क्या करम नकुर आ जायो है तुम फिर भी नहीं आए तुम है दादी नहीं तो हाँ जी हूं तो आवाज कटनी है हूं तो देंगड़ देंगड़ होगी तेरी और की
7: तुसी फ्राइडे नू नहीं आए
2: हाँ ऐदा ही कही दा फिर
7: तुसी क्यों नहीं आए
4: लोई खरीदन गए
2: हाँ लोई लेन गया ही मैं
7: तुसी कैंडल भी लाई सी मम्मा ने देखी ते मम्मा ने मैसेज किया कैंडल हाथ हाथ हाथ
2: मम्मा दी फेवरेट फिर आप आखे मम्मा ते आए नहीं ते आप कैंडल ही ला लेने
7: रखांगे
2: पर सानू यकीन नहीं है तमनीत ने आना
4: उथे ਫਿਰ ਕੋਈ ਨਾ ਕੋਈ ਬਹਾਨਾ ਮਾਰ,
2: ਸਾਡਾ ਇੰਨਾ ਖਰਚਾ ਕਰਾ ਦੂਗੀ ਤੇ ਫਿਰ ਆਵਾਂਗੇ
4: ਅਸੀਂ। ਸੱਦਿਆ ਨਾ ਫਿਰ ਤੁਸੀਂ ਆਏ ਹੀ ਨਹੀਂ ਸੱਦਣ ਦੇ ਬਾਅਦ ਵੀ,
7: ਪੂਰਾ ਸਾਲ ਲੱਗ ਲੰਘ ਚੱਲਿਆ, ਵਿਆਹ ਹੋਇਆ ਹਜੇ ਤੱਕ ਹੋਇਆ ਵੀ ਨਹੀਂ।
2: ਹੋਏ ਕਿੱਥੇ ਕੁੜੀਆਂ ਪੈਰਾਂ ਤੇ ਪਾਣੀ ਪੈਣ ਦਿੰਦੀਆਂ।
7: ਥੈਂਕ ਯੂ ਬਲਾ ਲਈ ਅਮ ਤੇ ਜੋ ਵੀ ਹੁਣ ਤੁਸੀਂ ਫਰਾਈਡੇ ਨੂੰ ਬੁਲਾਇਆ ਤੇ ਅਨਵਾਸੀ ਕਰ ਲਈ ਅਮ ਤੇ
4: ਲੱਗਦਾ ਇਵੈਂਟ ਦੀ ਤੁਹਾਡੀ ਡਾਇਰੀ ਇਹਦੇ ਹੱਥ ਚ ਲੱਗ ਗਈ।
2: ਹੋਰ
4: ਮੇਲਾ ਵੀ ਕਰ ਲਾਂਗੇ,
7: ਮੇਲਾ ਵੀ ਕਰ ਲਾਂਗੇ, ਮੂਵੀ ਵੀ ਦੇਖ ਲਈ,
2: ਅੱਛਾ
4: ਰੱਖੜੀ ਵੀ ਬਣਾ ਲਾਂਗੇ,
7: ਮੰਮਾ ਦੀ ਅਮ ਇੰਟਰਵਿਊ ਵੀ ਕਰ ਲਈ।
2: ਹਾਂ ਤੇ ਮਨੀਤ ਦੇ ਹੱਥ ਨਹੀਂ ਨਾ ਕੁਛ ਲੱਗਾ। ਓਹੋ ਹੈ ਹੁਣ ਕੁੜੀਆ ਤੇਰੀ ਕਰਨੀ ਆ।
7: ਨਹੀਂ ਮੈਂ ਨਹੀਂ ਇੰਟਰਵਿਊ ਕਰਨੀ,
2: ਤੇਰੀ ਦੰਗੜ ਦੰਗੜ ਕਰਨੀ ਆ, ਇੰਟਰਵਿਊ ਨਹੀਂ ਕਰਨੀ ਤੇਰੀ, ਤੇਰੀ ਚੀਂ ਚੀਂ ਕਰਨੀ ਆ ਮੈਂ ਕਿਸੇ ਦਿਨ।
7: ਨੋ
2: ਹਾਂ ਥੈਂਕ ਯੂ ਪੁੱਤੂ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ, ਕੀ ਸੁਣਾਓਗੇ?
4: ਹਾਂਜੀ
7: ਇੱਕ ਪੋਇਮ।
2: ਹਾਂਜੀ
4: ਓਕੇ।
7: ਰੱਬਾ ਰੱਬਾ ਮੀ ਵਰਸਾ ਸਾਡੇ ਕੋਲ,
2: ਬੜਾ ਪੈਣ ਡਿਆ
4: ਜਿਹੜੀ ਰਾਤ ਦਾ ਪੈਰ,
7: ਕਾਲੀਆ ਇੱਟਾ ਕਾਲੀਆ ਰੋਡ,
2: ਮੀ ਵਰਾ ਦੇ ਜੋਰੋ ਜੋਰ,
7: ਮੀ ਵਰ ਸਾਰੇ ਜੋੜੋ ਜੋਰ, ਮੀ ਵਰ ਜੋੜੋ ਜੋਰ, ਜੋੜੋ ਜੋਰ, ਜੋੜੋ ਜੋਰ, ਜੋੜੋ ਜੋਰ, ਕੱਲ ਕੱਲ ਇੱਕ ਬਿਜਲੀ ਠਾਕ ਤੱਕ ਹੀ ਆਈ।
2: ਹੈਂ ਹਾਂ ਤੇ ਅੱਗੇ ਉਹ ਦੂਸਰਾ ਨਹੀਂ ਪਾਉਣਾ, ਡੱਡੂ ਕਰਨ ਗੜੈ ਗੜੈ, ਲਾਲ ਜੀ ਕਰਨ ਡੈਸ਼
7: ਡੈਸ਼,
2: ਮੰਮਾ ਦੱਸਣਗੇ। ਥੈਂਕ ਯੂ।
7: ਤੇ ਕੱਲ ਤੇ ਫਰਾਈਡੇ ਜਦੋਂ ਡੈਡ ਨੇ ਪੰਪ ਤੇ ਚੱਕ ਲਾਇਆ ਉਹ ਗੈਬ ਹੋ ਗਿਆ,
2: ਹਾਂ ਇੰਡੀਆ ਬਣ ਗਿਆ ਹੁਣ। ਥੈਂਕ ਯੂ ਵੀਰ ਜੀ, ਵੀਰ ਜੀ,
7: ਵੀਰ ਜੀ,
2: ਵੀਰ ਜੀ, ਵੀਰ ਜੀ, ਵੀਰ ਜੀ, ਅੱਛਾ ਅੱਜ ਨੀ ਵਾਰੀ ਆਉਣੀ ਵੀਰ ਜੀ ਦੀ,
7: ਉਹ ਬਾਅਦ ਚੋ ਕਰ ਲੋ ਵੀਰ ਜੀ,
2: ਤੁਸੀਂ
8: ਕੱਲ ਆਏ ਕਿਉਂ ਨੀ ਸੀਗੇ, ਆਈ ਮੀਨ ਫਰਾਈਡੇ ਨੂੰ ਆਏ ਕਿਉਂ ਨੀ?
2: ਉਹ ਮੈਂ ਆਇਆ ਤੇ ਸੀ, ਮੈਂ ਸਾਡਾ ਫਿਰ ਸੈਟਰਡੇ ਨੂੰ ਇੱਕ ਪ੍ਰੋਗਰਾਮ ਸੀ ਨਾ ਤੇ ਮੈਂ ਫਿਰ ਤਿਆਰੀ ਕਰਨ ਲੱਗ ਪਿਆ।
8: ਤੁਸੀਂ ਰੋਜ਼ ਆਇਆ ਕਰੋ।
2: ਓਕੇ ਓਕੇ ਥੈਂਕ ਯੂ ਪੁੱਤ, ਥੈਂਕ ਯੂ।
4: ਹਾਂਜੀ
2: ਹਾਂਜੀ ਚਲੋ ਮੈਂ ਰੋਜ਼ ਆਊਂਗਾ ਤੇ ਕੀ ਸੁਣਾਓਗੇ ਫਿਰ?
8: ਇੱਕ ਬੋਲੀ।
2: ਹਾਂਜੀ
4: ਹਾਂਜੀ ਤੁਹਾਡੀ ਆਵਾਜ਼,
2: ਤੁਹਾਡੀ ਆਵਾਜ਼ ਅੱਜ ਖਰਾਬ ਹੋਣ ਡਈ, ਮੀਂਹ ਪੈਣ ਡਿਆ ਮੈਨੂੰ ਲੱਗਦਾ ਨਾ। ਫੂਫੂ ਤੇ ਕਰਦੇ ਨੀ ਤੁਸੀਂ? ਇੰਨੇ ਸੋਹਣੇ ਸੋਹਣੇ ਇੰਨੇ ਵੱਡੇ ਵੱਡੇ ਤੁਸੀਂ ਗਾਣੇ ਯਾਦ ਕੀਤੇ।

0: ਵੈਰੀ ਗੁੱਡ, ਇੰਜੋਏ ਕਰੋ ਤੁਸੀਂ ਅੱਜ, ਕਰੋ ਤੰਗ ਮੰਮਾ ਨੂੰ। ਪਾਪਾ ਨੂੰ ਕਰੋ ਤੰਗ ਫਿਰ ਅੱਜ, ਹੈ ਪਾਪਾ ਨੂੰ ਤੰਗ ਕਰਨ ਦਾ ਤੇ ਮਜ਼ਾ ਹੀ ਬੜਾ ਆਉਂਦਾ ਹੈ ਨਾ। ਮੰਮਾ ਤੇ ਪੈ ਜਾਂਦੀਆਂ ਅੱਗੋਂ ਹੈ ਨਾ ਨਾਹਦ,
1: ਹਾਂਜੀ
0: ਮੰਮਾ ਤੇ ਅੱਗੋਂ ਪੈ ਜਾਂਦੀਆਂ ਵਾ ਨਾ, ਪਾਪਾ ਨੂੰ ਭੇਦ ਘੱਟ ਹੁੰਦਾ ਹੈ ਨਾ। ਚੀਜ਼ੀਆਂ ਮਿਲਦੀਆਂ, ਚਲੋ ਥੈਂਕ ਯੂ। ਅੱਜ ਛੁੱਟੀ, ਅੱਜ ਭਾਵੇਂ ਬਾਅਦ ਚ ਵੀ ਕਰ ਲਿਓ ਫਿਰ ਤੁਸੀਂ ਹੈ ਨਾ। ਥੈਂਕ ਯੂ, ਤੇ ਨੈਕਸਟ ਸਾਡੇ ਨਾਲ ਸ਼੍ਰੇਆ ਤੇ ਉਸ ਤੋਂ ਬਾਅਦ ਫਿਰ ਸੁਖਨ। ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੇਆ।
1: ਹੈਲੋ
0: ਹੈਲੋ ਸ਼੍ਰੇਆ, ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਹੈ?
2: ਤੁਸੀਂ ਠੀਕ ਹੋ ਮਾਲੂ ਬਿੱਲੀ?
0: ਹਾਂਜੀ ਅਸੀਂ ਠੀਕ ਹਾਂ ਮਾਨੂ ਬਿੱਲੀ, ਤੁਸੀਂ ਕਿਵੇਂ ਹੋ?
2: ਠੀਕ
1: ਹੈ। ਓਕੇ ਸਕੂਲ?
0: ਹਾਂਜੀ ਹਾਂਜੀ ਅਸੀਂ ਵੀ ਠੀਕ ਹਾਂ,
1: ਅਸੀਂ ਵਧੀਆ।
0: ਕੀ ਖਾਦਾ? ਆਵਾਜ਼ ਬਹੁਤ ਘੱਟ ਆਉਣ ਡਈ ਆ। ਅੱਛਾ ਦੁੱਧੂ ਵੀ ਪੀਤਾ, ਓਕੇ ਓਕੇ ਠੀਕ ਆ। ਤੇ ਕੀ ਸੁਣਾਓਗੇ ਫਿਰ, ਕੀ ਸੁਣਾਓਗੇ? ਪੋਇਮ, ਓਕੇ
2: ਸੁਣਾਓ। ਜੋਨੀ ਜੋਨੀ ਯੈਸ ਪਾਪਾ ਓਪਨ ਯੋਰ ਮਾਊਥ, ਹਾ ਹਾ ਹਾ, ਮਸਲੀ ਮਸਲੀ ਜਲ ਕੀ ਰਾਨੀ ਹੈ, ਜੀਵਨ ਉਸਕਾ ਪਾਣੀ ਹੈ,
0: ਪਾਣੀ ਚ ਡਾਲੋ ਤੇ ਮਰ ਜਾਏਗੀ। ਥੈਂਕ ਯੂ, ਥੈਂਕ ਯੂ ਮਾਨੂ ਬਿੱਲੀ,
1: ਪਕੌੜੇ ਵਾਲੀ ਬੱਚੀ। ਥੈਂਕ
0: ਯੂ, ਥੈਂਕ ਯੂ,
2: ਸਤਿ ਸ਼੍ਰੀ ਅਕਾਲ ਅੰਕਲ ਜੀ, ਆਂਟੀ ਜੀ,
0: ਸਤਿ ਸ਼੍ਰੀ ਅਕਾਲ ਸ਼੍ਰੇਆ,
2: ਕੀ ਹਾਲ ਹੋ?
0: ਉਹ ਸਾਡਾ ਠੀਕ ਹੋ, ਤੁਹਾਡਾ ਕੀ ਹੋ? ਅਸੀਂ ਅਸੀਂ ਤੇ ਤੁਹਾਡੇ ਨਾਲ ਗੱਲ ਕਰਦੇ ਪਏ।
2: ਗੁੱਡ
1: ਗੁੱਡ,
0: ਅਸੀਂ ਤੇ ਮੱਛੀ ਨੂੰ ਪਾਣੀ ਚ ਛੱਡਦੇ ਪਏ,
1: ਡੁੱਬੀ ਮੱਛੀ ਨੂੰ ਦੇਖਦੇ ਪਏ।
0: ਹੈਂ, ਓਕੇ ਕੀ ਸੁਣਾਓਗੇ?
2: ਗਾਣਾ,
0: ਓਕੇ
1: ਓਕੇ,
2: ਨਹੀਂ ਬੋਲ ਚੁਰੀਆ, ਬੋਲ ਚੁਰੀਆ, ਬੋਲ ਕੰਗਨੇ, ਹਾਂ ਮੈਂ ਹੋ ਗਈ ਤੇਰੇ ਸਾਜਨਾ,
0: ਸਾਡੇ ਨਾਲ ਨੇ ਸੁਖਨ। ਹੈਲੋ ਪੁੱਤ, ਆਵਾਜ਼ ਥੋੜੀ ਜਿਹੀ ਕਰਿਓ ਠੀਕ ਆ, ਪਤਾ ਨੀ ਅੱਜ ਤੇ ਜਾਂ ਤੇ ਮੀਂਹ ਦੇ ਕਰਕੇ ਤੇ ਜਾਂ ਫਿਰ ਮੈਨੂੰ ਅੱਜ ਲੱਗਦਾ ਵੀ ਸਾਰੇ ਗੱਡੀ 'ਚ ਜਾ ਰਹੇ ਸਕੂਲ ਜਾਂ ਤਾਂ ਫਿਰ ਤਾਂ ਕਰਕੇ ਹੈ। ਹੈਲੋ ਡਡਵਾਲ ਸਾਹਿਬ, ਯਾਰ ਤੁਸੀਂ ਤੇ ਬੰਦੇ, ਤੁਸੀਂ ਤੇ ਆਪ ਸੋਹਣਾ ਕਰ ਲੈਂਦੇ ਜੇ ਤੁਸੀਂ ਇੰਤਜ਼ਾਮ, ਤੇ ਤੁਸੀਂ ਆਵਾਜ਼ ਹੀ ਕਰ ਲਓ ਠੀਕ ਥੋੜ੍ਹੀ ਜੀ, ਤੁਸੀਂ ਤੇ ਸਿਆਣੇ ਬਹਿਣੇ ਬੰਦੇ ਹੋ, ਹੈਂ ਰਿਸਪੋਂਸੀਬਲ ਬੰਦੇ ਤੁਸੀਂ, ਹੈਂ ਐਕਸਚੇਂਜ ਦੇ ਹੈਡ ਹੋ ਤੁਸੀਂ ਤੇ, ਹੈ ਡਰਵਾਲ ਸਾਹਿਬ, ਹੈ ਤੁਸੀਂ ਤੇ ਨਿਊ ਫੋਨ ਬਣਾਉਂਦੇ ਜੇ? ਨਹੀਂ, ਲੈ ਮੈਨੂੰ ਪਤਾ ਲੱਗਾ ਸੀ। ਅੱਜ ਜਾ ਰਹੇ ਹੋ ਸਕੂਲ ਕਿ ਨਹੀਂ ਫਿਰ?
2: ਨਹੀਂ,
0: ਕਿਉਂ?
2: ਮੈਂ ਸਕੂਲ ਨਹੀਂ ਜਾਂਦਾ ਅਜੇ।
0: ਅੱਛਾ, ਕਿ ਕਿੱਥੇ ਜਾਂਦੇ ਹੋ ਤੁਸੀਂ?
2: ਚਲਿਆ ਬਟ ਮੈਂ ਲਾਸਟ ਈਅਰ ਚਲਿਆ।

0: ਅੱਛਾ ਆ ਹੁਣ ਲਾਸਟ ਯੀਅਰ ਤੁਹਾਡਾ ਓਕੇ ਤੇ ਅਗਲੇ ਸਾਲ ਜਾਓਗੇ ਸਕੂਲ ਫਿਰ
1: ਬੇਚਾਰੀਆਂ
0: ਟੀਚਰਾਂ ਸੁਖਨ ਸੁਖਨ ਕਰਦੀਆਂ ਫਿਰਦੀਆਂ ਹਾਂ ਪਰ ਉਹਨਾਂ ਨੂੰ ਡਡਵਾਲ ਨਹੀਂ ਕਹਿਣਾ ਆਉਂਦਾ ਪਤਾ
2: ਉਹ ਬੜਾ ਹੀ ਔਖਾ ਉਹਨਾਂ ਲਈ
0: ਉਹਨਾਂ ਨੂੰ ਸਰਨੇਮ ਨਹੀਂ ਕਹਿਣਾ ਆਉਂਦਾ ਤੁਹਾਡਾ
2: ਮਿਸਟਰ ਸਿੰਘ ਕਹਿ
0: ਦੇਣਾ ਮਿਸਟਰ ਸਿੰਘ ਕਹਿੰਦੀਆਂ ਕੀ ਸੁਣਾਓਗੇ ਫਿਰ
1: ਬੋਲੀ
0: ਓਕੇ
2: ਹਾਂਜੀ
1: ਮਾਰੀ ਬਰਸੀ ਕਰਨੀ ਅਸੀਂ ਖੜ ਕੇ ਲਿਆਂਦਾ ਤੀਰ
0: ਭੰਗੜਾ ਤਾਂ ਸੱਜਦਾ ਨੱਚਣ ਮੁੰਡੇ ਦੇ ਵੀਰ ਭੰਗੜਾ ਤਾਂ ਸੱਜਦਾ ਨੱਚਣ ਮੁੰਡੇ ਦੇ ਵੀਰ ਭੰਗੜਾ ਤਾਂ ਸੱਜਦਾ ਬੱਲੇ ਬੱਲੇ ਬੱਲੇ ਬੱਲੇ ਜਦੋਂ ਤੁਸੀਂ ਸਾਹਿਬ ਦੇ ਵਿਆਹ ਤੇ ਨੱਚੇ ਨਾ ਫਿਰ ਏਦਾਂ ਤੁਹਾਡੇ ਲਈ ਬੋਲੀ ਪੈਣੀ ਆ ਤੇ ਫਿਰ ਸੁਖ ਤੇ ਫਿਰ ਸੁਖ ਨੇ ਨੱਚਣ ਲੱਗ ਪੈਣਾ ਅੱਛਾ ਦੋਵਾਂ ਦੇ ਬਰਥਡੇ ਹੋਣਗੇ ਕਿਹਦਾ ਕਿਹਦਾ ਅੱਛਾ ਕਿਹਦਾ ਕਿਹਦਾ ਮੇਰਾ ਤੇ ਤੁਹਾਡਾ ਤੇ ਸਾਹਿਬ ਦਾ ਤੇ ਹੋ ਗਿਆ ਆਲਰੇਡੀ ਹਜੇ ਵੀ ਹੋਣਾ ਅੱਛਾ ਦੁਬਾਰਾ ਹੋਣਾ ਵਾ
2: ਭੰਗੜਾ
1: ਪਾਵਾਂਗੇ
0: ਥੈਂਕ ਯੂ ਥੈਂਕ ਯੂ ਡਡਵਾਲ ਸਾਹਿਬ ਓਕੇ ਬਾਏ ਥੈਂਕ ਯੂ ਥੈਂਕ ਯੂ ਇਹ ਸਨ ਸਾਡੇ ਨਾਲ ਡਡਵਾਲ ਸਾਹਿਬ ਤੇ ਹੁਣ ਨੇ ਸਾਡੇ ਨਾਲ ਲਾਲ ਸਾਹਿਬ ਸਤਿ ਸ੍ਰੀ ਅਕਾਲ ਲਾਲ ਸਾਹਿਬ ਤੇ ਵੀਰ ਜੀ ਤੁਸੀਂ ਬਾਅਦ ਚ ਕਰ ਲਿਓ ਹੁਣ ਲੇਟ ਹੋ ਜਾਣਾ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਵਧੀਆ ਲਾਲ ਜੀ ਕੋਈ ਮੀਂਹ ਕਰਕੇ ਕੋਈ ਸਮੱਸਿਆ ਤੇ ਨੀ ਆਈ ਕੋਈ ਅੱਜ ਕਿਤੇ ਕੋਈ ਗਿੱਲੇ ਗੁੱਲੇ ਹੋ ਗਏ ਉਹ ਕਿਤੇ ਮਤਲਬ ਪਲਕਾਂ ਬੀਗੀ ਬੀਗੀ ਪਲਕੇ ਹੋ ਗਈਆਂ ਹੋਣ ਕਿਤੇ
3: ਡੱਡੂ ਨਾਲ ਘਰ ਪਾਇਆ ਹੁੰਦਾ

0: Ribbit. Ribbit. ਸਾਡੇ ਤੇ ਇਹਨਾਂ ਨੇ ਸਾਰੇ ਉਹ ਚੇਂਜ ਹੀ ਕਰਤੇ ਆ ਟਿਓਨਾ ਲਾਲ ਜੀ ਅਸੀਂ ਬਾਬਾ ਗਿਣਿਆ ਗਿਣਿਆ ਕਰਦੇ ਹੁੰਦੇ ਆ ਇਹ ਕਹਿੰਦੇ ਨੇ ਰਿਬਿਟ ਰਿਬਿਟ
1: ਸਾਨੀ ਸਾਹਿਬ ਨਾ ਮੈਂ ਆਪਣਾ ਅੱਜ ਬਾਰਿਸ਼ ਸੀ ਨਾ ਸਾਨੀ ਸਾਹਿਬ ਬਾਹਰ ਡੱਡੂ ਤੇ ਡੱਡੂ ਨੂੰ ਪੱਥਰ ਮਾਰਨ ਲੱਪੇ ਅੱਗੇ ਡੱਡੂ ਪਤਾ ਕਹਿੰਦਾ
0: ਨੀ ਗੱਲ ਬਣਨੀ
1: ਆਪਣੇ ਨਾ ਜਸਲ ਭਾਈ ਤੇ ਆਪਣਾ ਸਾਨੀ ਸਾਹਿਬ ਜਾਂਦੇ ਆਪਣਾ ਦੁਕਾਨ ਤੇ ਨਾ ਮਿਠਾਈ ਲੈਣ ਹਨਾ ਕਾਫੀ ਮਿਠਾਈ ਟੇਸਟ ਕਰ ਲੈਂਦੇ ਫਿਰ ਇੱਕ ਮਿਠਾਈ ਪਸੰਦ ਆਉਂਦੀ ਕਹਿੰਦੇ ਆਹ ਵਧੀਆ ਸੈਮੀ ਸਾਹਿਬ ਆਹ ਲੈ ਲਓ ਕਹਿੰਦਾ ਵੀ ਪੈਕ ਕਰ ਵੀ ਕਿਲੋ ਕਹਿੰਦਾ ਠੀਕ ਹੈ ਕਹਿੰਦਾ ਕਿੰਨੇ ਹੋ ਗਏ ਕਹਿੰਦਾ 900 ਕਹਿੰਦਾ 900 ਕਹਿੰਦਾ ਤੁਸੀਂ 500 ਗਿਆ ਸੀ ਹਨਾ ਕਹਿੰਦਾ 400 ਦਾ ਢਿੱਡ ਵਿਖਾ ਗਿਆ
0: ਚਾਰ ਸੌ ਦੀ ਟਰਾਈ ਕਰ ਗਏ
1: ਚਾਰ ਸੌ ਦਾ ਟਰਾਈ ਕਰ ਗਏ
0: ਅਸਲੀ ਦਰਦ ਕੀ ਹੁੰਦਾ ਥੈਂਕ ਯੂ ਚੁੰਗਲ ਥੈਂਕ ਯੂ ਰੁਪਿੰਦਰ ਜੀ ਕਹਿੰਦੇ ਕਰੇਲੀ ਸੋਰੀ ਅਬਾਊਟ ਸੈਟਰਡੇ ਹਾਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਆਉਣਾ ਤੇ ਫਿਰ ਤੁਸੀਂ ਪਰ ਜੋ ਵੀ ਹੈ ਤੁਸੀਂ ਕੋਈ
2: ਮੈਂ ਵੀ ਕਹਿ ਦਿੰਦੀ ਹਾਂ ਲਾਲ ਲਾਲ
0: ਹਾਂ ਤੇ ਇਸ ਵਾਰੀ ਜਿਹੜਾ ਪ੍ਰੋਗਰਾਮ ਸੀ ਕਮਾਲ ਦਾ ਪ੍ਰੋਗਰਾਮ ਸੀ ਤੇ ਮੈਂ ਤੇ ਖੁਦ ਬਹੁਤ ਬਹੁਤ ਬਹੁਤ ਮਤਲਬ ਇੰਜੋਏ ਕੀਤਾ ਬੈਸਟ ਪ੍ਰੋਗਰਾਮ ਸੀ ਤੇ ਜੇ ਤੁਸੀਂ ਮਿਸ ਕੀਤਾ ਤੇ ਕੁਛ ਇੱਕ ਆਪਾਂ ਵੀਡੀਓ ਕੁਛ ਕਲਿੱਪ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਉੱਥੋਂ ਤੁਸੀਂ ਵੇਖ ਸਕਦੇ ਹੋ ਪਰ ਇਹ ਜੋ ਉੱਥੇ ਲਾਈਵ ਦਾ ਨਜ਼ਾਰਾ ਵਾ ਉਹ ਲਾਈਵ ਦਾ ਹੁੰਦਾ ਪਰ ਉਹ ਅਗਲੀ ਵਾਰੀ ਕੋਸ਼ਿਸ਼ ਕਰਿਓ ਵੀ ਜ਼ਰੂਰ ਪਹੁੰਚੇ ਤੁਸੀਂ ਜਿਹੜੇ ਕਈ ਪਹੁੰਚੇ ਸੀ ਉਹਨਾਂ ਕੋਲੋਂ ਤੁਸੀਂ ਜ਼ਰੂਰ ਫੀਡਬੈਕ ਲੈ ਸਕਦੇ ਹੋ ਧੰਨਵਾਦ ਦਿੱਲੀ ਜੂਲਰ ਵਾਲੇ ਕਹਿੰਦੇ ਵੀ 199 ਦੇ ਉੱਤੇ ਪਹੁੰਚ ਗਿਆ ਫੇਰ ਮੈਂ ਤੁਹਾਨੂੰ ਮੈਂ ਕਿਹਾ ਲੈ ਲਓ ਤੁਸੀਂ ਆਖੇ ਨਹੀਂ ਲੱਗਦੇ ਮੇਰੇ
2: ਲਾਸਟ ਟਾਈਮ 180 ਸੀਗਾ
0: ਹੈ ਹੋਰ ਕੀ 80 ਤੋਂ ਵੀ ਥੱਲੇ ਸੀ 78 ਵੀ ਸੀ
2: ਮੇਰੇ ਸਾਹਮਣੇ ਜਿੰਨੀ ਵਾਰੀ ਵੀ ਆਇਆ 180 ਲਾਸਟ ਸੀਗਾ
0: ਥੈਂਕ ਯੂ ਤੇ ਬੈਰਕ ਦੇ ਪਾਣੀ ਤੁਰ ਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਜਸਕਿਰਤ ਜੀ ਹੈਪੀ ਮੰਡੇ ਭੇਜਦੇ ਨੇ ਸਾਰਿਆਂ ਦੇ ਲਈ ਤੇ ਅੰਮ੍ਰਿਤ ਜੀ ਤੇ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਤੇ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਜੀ ਕਹਿੰਦੇ ਨੇ ਕਿ ਬਹੁਤ ਸ਼ੁਕਰੀਆ ਜੀ ਗੁੱਡ ਮੋਰਨਿੰਗ ਭੇਜਦੇ ਨੇ ਹੈਰੀ ਜੀ ਧੰਨਵਾਦ ਤੇ ਸਾਹਿਬ ਸੰਘਾ ਜੀ ਕਹਿੰਦੇ ਕਿ ਸਵੇਰ ਦੀਆਂ ਰੋਸ਼ਨੀਆਂ ਵਰਗੀ ਉਮੀਦ ਨਵੀਂ ਸਫ਼ਰ ਦੀਆਂ ਰਾਹਾਂ 'ਤੇ ਚੜ੍ਹਦੇ ਆ ਸੀ ਮਨ ਵਿੱਚ ਹੁੰਦੀ ਇੱਕ ਨਵੀਂ ਸ਼ਕਤੀ ਅਤੇ ਹਰ ਦਿਨ ਨਵੀਂ ਕਹਾਣੀ ਬਣਾਉਣ ਦੇ ਲਈ ਸੰਘਾ ਧੰਨਵਾਦ ਸੰਘਾ ਸਾਹਿਬ ਬਹੁਤ ਮਿਹਰਬਾਨੀ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਅੰਮ੍ਰਿਤ ਜੀ ਧੰਨਵਾਦ ਗੁਰਜੀਤ ਜੀ ਧੰਨਵਾਦ ਅਤੇ ਰਜਿੰਦਰ ਬਾਵਾ ਜੀ ਧੰਨਵਾਦ ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ ਧੰਨਵਾਦ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਖੂਬਸੂਰਤ ਸੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਬਹੁਤ ਮਿਹਰਬਾਨੀ ਜੀ ਹਾਂਜੀ ਮੈਨੂੰ ਇਸ ਚੀਜ਼ ਦਾ ਹੈ ਜੀ ਘੁੰਮਣ ਸਾਹਿਬ ਇਹਨਾਂ ਦੇ ਕੋਈ ਪ੍ਰੋਬਲਮ ਚੱਲ ਰਹੀ ਆ ਅੰਦਰੂਨੀ ਕਲੇਸ਼ ਕਾਟੋ ਕਲੇਸ਼ ਸ਼ੁਰੂ ਹੋਇਆ ਅਤੇ ਉਹਦੀ ਵਜ੍ਹਾ ਦੇ ਕਰਕੇ ਇਹ ਅਪਡੇਟਸ ਨਹੀਂ ਦੇ ਰਹੇ ਹੁਣ ਪਤਾ ਨਹੀਂ ਕਿੰਨੇ ਦਿਨ ਨਹੀਂ ਦਿੰਦੇ ਅਤੇ ਰਾਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: You are listening Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
8: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
7: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216-OLD-GEELONG-ROAD ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
9: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
10: ਜੋ ਹੁਕਮ ਮੇਰੀ ਸਰਕਾਰ
9: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
10: ਆਹੋ ਜੀ ਆਹੋ
9: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
11: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ
12: ਸਿਰਫ ਫਿਲਮ ਹੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
11: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ
12: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
0: ਚਿਹਰੇ ਤੇ ਹੋਵੇਗੀ ਮੁਸਕਰਾਹਟ ਮਨ ਦੇ ਵਿੱਚ ਸ਼ੁਕਰਾਨਾ ਉਸ ਰੱਬ ਦੇ ਲਈ ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਕੰਮ ਤੋਂ ਵਾਪਸ ਪਰਤ ਰਿਹਾ ਸੀ ਛੋਟੀ ਭੈਣ ਦਾ ਫੋਨ ਆ ਗਿਆ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਸਫ਼ਰ ਕਦੋਂ ਪੂਰਾ ਹੋ ਗਿਆ ਕਦੋਂ ਮੈਂ ਘਰ ਪਹੁੰਚ ਗਿਆ ਕਹਿਣ ਲੱਗੀ ਵੀਰ ਜੀ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ ਅੱਜ ਮੰਮੀ ਨੇ ਸਵੇਰੇ ਸਵੇਰੇ ਉੱਠ ਕੇ ਪਿੰਨੀਆਂ ਬਣਾ ਮਾਰੀਆਂ ਹਾਂ ਤੇ ਇਹਦੇ ਵਿੱਚ ਕਿਹੜੀ ਆਸੇ ਵਾਲੀ ਗੱਲ ਪਿੰਨੀਆਂ ਬਣਾਉਣੀਆਂ ਨਹੀਂ ਅੱਧਾ ਸਿਆਲ ਲੰਘ ਗਿਆ ਤੁਸੀਂ ਨਾ ਵੀਰੇ ਮਾਂ ਪੁੱਤ ਦੋਵੇਂ ਇੱਕੋ ਜਿਹੇ ਹੋ ਅੱਧਾ ਸਿਆਲ ਤੁਹਾਡੇ ਲੰਘਿਆ ਤੁਸੀਂ ਬੈਠੇ ਹੋ ਆਸਟ੍ਰੇਲੀਆ 'ਚ ਸਾਡੇ ਤਾਂ ਇੱਥੇ ਭਰ ਗਰਮੀ ਆ 35-36 ਤਾਪਮਾਨ ਹਾਲੇ ਵੀ ਚਲੇ ਜਾਂਦਾ ਇੰਨੀ ਗਰਮੀ ਦੇ ਵਿੱਚ ਤਾਂ ਪਿੰਨੀਆਂ ਵੱਲ ਵੇਖਣ ਨੂੰ ਜੀ ਕਰਦਾ ਵੇਖਣਾ ਛੱਡੋ ਸੋਚਣ ਨੂੰ ਜੀ ਨਹੀਂ ਕਰਦਾ ਉਹ ਹਾਂ ਸੱਚ ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ ਕੋਈ ਗੱਲ ਨਹੀਂ ਖਿਆਲ ਕਰਨ ਵਾਲੀ ਹੁਣ ਜਲਦ ਆ ਜਾਣੀ ਆ ਕੀ ਮਤਲਬ ਤੇਰਾ ਨਵੀਂ ਗੱਲਾਂ ਕਰਦੀ ਸੀ ਮਾਸੀ ਦੇ ਨਾਲ, ਕਹਿੰਦੀ ਸੀ ਇਸ ਵਾਰੀ ਗੁਰਸੇਵਕ ਆਇਆ ਨਾ ਤੇ ਉਹਦਾ ਵਿਆਹ ਕਰ ਦੇਣਾ, ਪੀ ਆਰ ਜਦੋਂ ਆਉਂਦੀ ਆਵੇ, ਹੁਣ ਕੋਈ ਇਹਦਾ ਬਹਾਨਾ ਨਹੀਂ ਚੱਲਣ ਦੇਣਾ, ਹੁਣ ਆਪਾਂ ਬਹੁਤਾ ਲੇਟ ਨਹੀਂ ਕਰਨਾ, ਤੂੰ ਇੱਦਾਂ ਕਰ ਰਿਸ਼ਤਾ ਲੱਭ, ਅਗਲੇ ਸਾਲ ਇਹਨੂੰ ਸੱਦ ਕੇ ਪਹਿਲਾਂ ਇਹਦਾ ਵਿਆਹ ਕਰੀਏ, ਪਤਾ ਨਹੀਂ ਪ੍ਰਦੇਸ਼ਾਂ ਦੇ ਵਿੱਚ ਕਿੱਦਾਂ ਗੁਜ਼ਾਰਾ ਕਰਦਾ ਉਹ, ਰੋਟੀ ਪਾਣੀ ਦੇ ਲਈ ਕਦੋਂ ਤੱਕ ਐਵੇਂ ਹੱਥ ਲਾਉਂਦਾ ਰਹੂ, ਇੰਨੀ ਮਿਹਨਤ ਕਰਕੇ ਜਦੋਂ ਬੰਦਾ ਘਰ ਆਉਂਦਾ ਨਾ, ਉਹਨੂੰ ਆਉਂਦਿਆਂ ਨੂੰ ਰੋਟੀ ਪੱਕੀ ਮਿਲ ਜੇ, ਸਾਰੀ ਥਕਾਵਟ ਲੱਥ ਜਾਂਦੀ ਹੈ, ਨਾਲੇ ਕੀ ਪਤਾ ਜ਼ਿੰਦਗੀ ਦਾ, ਅਸੀਂ ਵੀ ਤਾਂ ਪੁੱਤ ਪੋਤਰੇ ਖਿਡਾ ਲਈਏ, ਦੋਵੇਂ ਭੈਣਾਂ ਲੰਮੀਆਂ ਲੰਮੀਆਂ ਗੱਲਾਂ ਕਰਦੀਆਂ ਨੇ ਵੀਰ ਜੀ, ਮੈਂ ਵੀ ਲੰਘਦੀ ਵੜਦੀ ਸੁਣਦੀ ਰਹਿੰਦੀ ਹਾਂ, ਵੈਸੇ ਆਹ ਗੱਲ 'ਤੇ ਮੈਨੂੰ ਵੀ ਬਾਹਲੀ ਵਧੀਆ ਲੱਗੀ, ਹੁਣ ਤਾਂ ਵਿਆਹ ਤੁਹਾਡਾ ਕਰ ਹੀ ਦਈਏ, ਮੈਨੂੰ ਵੀ ਇੱਕ ਸੋਹਣੀ ਜਿਹੀ ਭਾਬੀ ਚਾਹੀਦੀ ਹੈ, ਕਦੋਂ ਆਉਣਾ ਫਿਰ, ਕੋਈ ਨਾ ਖੜ ਜ਼ਰਾ ਦੱਸਦਾ ਤੈਨੂੰ, ਮੈਨੂੰ ਤਾਂ ਲੱਗਦਾ ਪਹਿਲਾਂ ਤੇਰਾ ਹੀ ਵਿਆਹ ਕਰ ਦਈਏ, ਵਿਆਹ ਹੀ ਵੇਖਣਾ, ਲੱਡੂ ਹੀ ਖਾਣੇ ਆ, ਤੇਰੇ ਵਿਆਹ ਦੇ ਖਾ ਲਾਂਗੇ, ਅੱਗੋਂ ਥੋੜ੍ਹਾ ਜਿਹਾ ਚਿੜ ਗਈ, ਤੁਸੀਂ ਵੱਡੇ ਹੋ ਵੀਰ ਜੀ, ਵਿਆਹ ਤਾਂ ਪਹਿਲਾਂ ਤੁਹਾਡਾ ਹੀ ਹੋਊਗਾ, ਚੱਲ ਛੱਡ, ਲਿਆ ਮੰਮੀ ਦੇ ਨਾਲ ਗੱਲ ਕਰਾ, ਮੰਮੀ ਘਰ ਨਹੀਂ ਆ, ਉਹ ਗੁਰਦੁਆਰੇ ਗਈ ਹੈ, ਹੁਣ ਇੰਨੀਆਂ ਪਿੰਨੀਆਂ ਬਣਾ ਕੇ ਜੇ ਸਾਰਾ ਟੱਬਰ ਘਰੇ ਖਾਂਦੇ ਤਾਂ ਪਿੱਤ ਹੋ ਜਾਣੀ, ਇਸ ਕਰਕੇ ਕਹਿ ਰਹੀ ਸੀ ਮੈਂ ਗੁਰਦੁਆਰੇ ਚੜ੍ਹਾ ਆਉਂਦੀ ਹਾਂ, ਚਾਰ ਜੀਆਂ ਦੇ ਮੂੰਹ ਪੈ ਜਾਣਗੀਆਂ, ਆ ਬਸ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਕਦੋਂ ਘਰ ਆ ਗਿਆ, ਅੱਜ ਤੇ ਸਫ਼ਰ ਦਾ ਪਤਾ ਹੀ ਨਹੀਂ ਲੱਗਾ, ਘਰ ਅੰਦਰ ਵੜ ਕੇ ਪਾਣੀ ਧਾਣੀ ਪੀਤਾ, ਸੋਫੇ 'ਤੇ ਬੈਠਿਆਂ ਸੋਚਦਾ ਪਿੰਨੀਆਂ ਨੂੰ ਤਾਂ ਵਾਕਈ ਜੀ ਕਰਦਾ ਹੈ, ਅੱਜ ਸਵੇਰੇ ਜਦੋਂ ਸ਼ਿਫਟ ਸ਼ੁਰੂ ਕੀਤੀ ਚਾਹ ਦਾ ਕੱਪ ਭਰਿਆ ਅਤੇ ਮਨ ਦੇ ਵਿੱਚ ਵਾਕਈ ਆ ਰਿਹਾ ਹੈ ਅੱਧਾ ਸਿਆਲ ਲੰਘ ਗਿਆ, ਜੇ ਕਿਤੇ ਨਾਲ ਪਿੰਨੀਆਂ ਬਣੀਆਂ ਹੁੰਦੀਆਂ ਨਾ ਤਾਂ ਸਵੇਰੇ ਸਵੇਰੇ ਨਜ਼ਾਰਾ ਹੀ ਆ ਜਾਣਾ ਹੈ, ਇੰਨਾ ਚਿਰ ਥੋੜ੍ਹੀ ਮਾਂ ਨੇ ਪਾਉਣਾ ਹੈ, ਉਧਰੋਂ ਸਿਆਲ ਚੜ੍ਹਦਾ ਉਧਰੋਂ ਖੋਇਆ ਵੱਜਣਾ ਸ਼ੁਰੂ ਹੋ ਜਾਂਦਾ ਹੈ, ਇੰਡੀਆ ਰਹਿੰਦਿਆਂ ਇਹ ਚੀਜ਼ ਤਾਂ ਸਿਆਲ ਦੇ ਵਿੱਚ ਮੇਰੀ ਸਭ ਤੋਂ ਪਸੰਦੀਦਾ ਰਹੀ ਹੈ, ਖੈਰ ਹੁਣ ਇੱਥੇ ਕਿੰਨੇ ਬਣਾ ਕੇ ਦੇਣੀਆਂ, ਅਤੇ ਮੇਰੀ ਮਾਂ ਕਮਲੀ ਉੱਥੇ ਖੋਏ ਮਾਰੀ ਜਾਂਦੀ ਹੈ, ਹਾਲੇ ਇਹਨਾਂ ਹੀ ਖਿਆਲਾਂ ਦੇ ਵਿੱਚ ਖੁੱਭਿਆਂ ਕਿ ਬਾਹਰੋਂ ਦਰਵਾਜ਼ੇ 'ਤੇ ਬੈੱਲ ਵੱਜੀ ਹੈ, ਜਾ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਆਂਟੀ ਖੜ੍ਹੇ ਨੇ, ਚਾਰ ਘਾਟ ਛੱਡ ਕੇ ਰਹਿੰਦੇ ਨੇ ਆਂਟੀ, ਆਪਣੇ ਆਪਣੀ ਧੀ ਦੇ ਕੋਲ ਆਏ ਨੇ ਆਪਣੇ ਦੋਹਤੇ ਨੂੰ ਪਾਲਣ ਦੇ ਲਈ, ਕਦੇ ਕਦੇ ਜਿਹਦੇ ਸੈਰ ਦੇ ਲਈ ਜਾਈਦਾ ਤੇ ਰਾਹ ਵਿੱਚ ਮਿਲ ਜਾਂਦੇ ਆ, ਬੜੀ ਅਪਣਾਤਿਆ ਉਹਨਾਂ 'ਚ, ਅਤੇ ਹੁਣ ਕਦੇ ਕਦੇ ਲੰਘਦੇ ਵੜਦੇ ਕੋਈ ਸਬਜ਼ੀ ਭਾਜੀ ਫੜਾ ਜਾਂਦੇ ਆ, ਬਿਲਕੁਲ ਮਾਵਾਂ ਵਰਗਾ ਨਿੱਘ ਮਿਲਦਾ ਉਹਨਾਂ ਨੂੰ ਮਿਲ ਕੇ, ਅਤੇ ਅੱਜ ਵੀ ਡੱਬਾ ਅੱਗੇ ਵਧਾਉਂਦਿਆਂ ਕਹਿਣ ਲੱਗੇ ਆ ਲੈ ਫੜ, ਇਹ ਕੀ ਆਂਟੀ ਜੀ ਹਰ ਵਾਰੀ ਇੰਨੀ ਖੇਚਲ ਕਿਉਂ ਕਰਦੇ ਹੋ, ਖੇਚਲ ਕਾਹਦੀ ਵੇ, ਤੂੰ ਵੀ ਤਾਂ ਮੇਰੇ ਪੁੱਤਾਂ ਵਰਗਾ, ਨਾਲ ਇੰਨਾ ਬਣਾ ਕੇ ਕਿਹੜਾ ਇਕੱਲੇ ਨੇ ਖਾ ਜਾਣਾ ਹੁੰਦਾ, ਉਹ ਸੁਣਿਆ ਨਹੀਂ ਤੂੰ ਵੰਡ ਖਾਈਏ ਖੰਡ ਖਾਈਏ, ਇਹਦੇ ਵਿੱਚ ਪਿੰਨੀਆਂ ਨੇ, ਅੱਜ ਮੈਂ ਸਵੇਰੇ ਬਣਾਈਆਂ ਸੀ, ਸੋਚਿਆ ਗੁਰਸੇਵਕ ਨੂੰ ਵੀ ਹਿੱਸਾ ਦੇ ਆਵਾਂ, ਆਂਟੀ ਤੇ ਡੱਬਾ ਫੜਾ ਕੇ ਚਲੇ ਗਏ, ਪਰ ਪਿੰਨੀ ਵਾਲਾ ਡੱਬਾ ਹੱਥ 'ਚ ਫੜ ਕੇ ਸੋਚੀ ਜਾਂਦਾ ਇਹ ਮਾਂ ਨੇ ਕਿਹੜਾ ਕੁਰੀਅਰ ਭੇਜਿਆ? ਨਾ ਕੋਈ ਫੋਨ, ਨਾ ਕੋਈ ਤਾਰ, ਨਾ ਕੋਈ ਕੁਰੀਅਰ, ਇੰਨੀ ਛੇਤੀ ਤੇ ਕੁਛ ਵੀ ਨਹੀਂ ਆ ਸਕਦਾ। ਜਿਹੜੀ ਚੀਜ਼ ਉਹਨੇ ਸੱਤ ਸਮੁੰਦਰੋਂ ਪਾਰ ਪੈ ਕੇ ਬਣਾਈ ਆ, ਉਹ ਏਡੀ ਛੇਤੀ ਮੇਰੇ ਤੱਕ ਪਹੁੰਚਾ ਦਿੱਤੀ। ਅੱਜ ਪਤਾ ਲੱਗਾ ਮਾਂ ਦੀ ਮਮਤਾ ਦਾ, ਅੱਜ ਪਤਾ ਲੱਗਾ ਉਹਦੀ ਪਹੁੰਚ ਕਿੱਥੋਂ ਤੱਕ ਹੈ। ਅੱਜ ਪਤਾ ਲੱਗਾ ਕਿ ਜੋ ਇੱਥੇ ਬੈਠੇ ਮਨ ਦੇ ਵਿੱਚ ਸੋਚੀਦਾ ਉਹ ਮਾਂ ਦੀ ਆਂਦਰਾਂ ਤੱਕ ਪਹੁੰਚਦਾ। ਮਾਂ ਉੱਥੇ ਬੈਠੀ ਸੁਣਦੀ ਹੈ, ਸ਼ਾਇਦ ਇਸੇ ਕਰਕੇ ਮਾਂ ਦਾ ਰੁਤਬਾ ਦੁਨੀਆਂ ਦੇ ਵਿੱਚ ਸਭ ਤੋਂ ਉੱਚਾ। ਪਰ ਉਸ ਦਿਨ ਤੋਂ ਬਾਅਦ ਮਨ ਦੇ ਵਿੱਚ ਇੱਕ ਗੰਢ ਬਣ ਲਈ, ਕਦੀ ਚਿੰਤਾ ਨਹੀਂ ਕਰਨੀ, ਕਦੀ ਮਨ ਦੇ ਵਿੱਚ ਮਾੜਾ ਵਿਚਾਰ ਨਹੀਂ ਲਿਆਉਣਾ, ਕਦੀ ਗਲਤ ਨਹੀਂ ਸੋਚਣਾ। ਹੋ ਸਕਦਾ ਉਹ ਵੀ ਮੇਰੀ ਮਾਂ ਤੱਕ ਪਹੁੰਚਦਾ ਹੋਵੇ, ਮੈਂ ਕਿਉਂ ਉੱਥੇ ਬੈਠੀ ਨੂੰ ਦੁੱਖ ਦੇਵਾਂ? ਬਸ ਉਸ ਦਿਨ ਤੋਂ ਬਾਅਦ ਕਦੀ ਪੱਕਿਆ ਹੋਣ ਦੀ ਚਿੰਤਾ ਹੀ ਨਹੀਂ ਕੀਤੀ। ਕੋਸ਼ਿਸ਼ ਕਰਿਓ, ਤੁਸੀਂ ਵੀ ਨਾ ਕਰਿਓ, ਤੁਹਾਡੇ ਆਪਣਿਆਂ ਤੱਕ ਸਭ ਪਹੁੰਚਦਾ। ਖੁਸ਼ ਰਹਾਂਗੇ ਤੇ ਖੁਸ਼ੀ ਪਹੁੰਚੂਗੀ, ਦੁਖੀ ਹੋਵਾਂਗੇ ਤੇ ਦੁੱਖ ਪਹੁੰਚੂ। ਦੂਰ ਬੈਠੇ ਕਿਸੇ ਨੇ ਕੀ ਕਰ ਲੈਣਾ, ਇਹ ਆਪਾਂ ਅਕਸਰ ਕਹਿ ਦਿੰਦੇ ਹਾਂ, ਪਰ ਜਿਹਨੇ ਤੁਹਾਡੇ ਲਈ ਕਰਨਾ ਉਹਨੇ ਦੂਰ ਬੈਠੇ ਨੇ ਵੀ ਕਰ ਦੇਣਾ। ਰੱਬ ਵੀ ਤੇ ਸਾਡੇ ਤੋਂ ਦੂਰ, ਉਹ ਵੀ ਤੇ ਕਦੀ ਨਹੀਂ ਵੇਖਿਆ ਕਿਸੇ ਨੇ, ਉਹ ਵੀ ਤੇ ਸਾਡੇ ਲਈ ਸਾਰਾ ਕੁਛ ਕਰਦਾ। ਇੱਧਰ ਦੇ ਸੁਨੇਹੇ ਉੱਧਰ, ਉੱਧਰ ਦੇ ਸੁਨੇਹੇ ਇੱਧਰ, ਕਦੋਂ ਕਿੱਦਾਂ ਪਹੁੰਚ ਜਾਂਦੇ ਆ ਸਾਡੇ ਕੋਲ, ਚਾਹੇ ਸੋਚਣ ਦੇ ਲਈ ਸਮਾਂ ਨਾ ਹੋਵੇ, ਪਰ ਪਹੁੰਚਦੇ ਜ਼ਰੂਰ ਨੇ। ਉੱਧਰ ਮਾਂ ਕੀ ਸੋਚਦੀ ਆ, ਸੋਚਦਾ ਕਿ ਉਹ ਭੈਣ ਰਾਹੀਂ ਚਾਹੇ ਪਹੁੰਚੇ ਮੇਰੇ ਤੱਕ ਪਹੁੰਚ ਜਾਂਦਾ, ਮੈਂ ਕੀ ਸੋਚਦਾ। ਉਹ ਤੇ ਮਾਂ ਤੱਕ ਪਹੁੰਚਦਾ ਹੀ ਪਹੁੰਚਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਨਮਸਕਾਰ। ਅੱਜ ਸਭ ਤੋਂ ਪਹਿਲਾਂ ਅੱਜ ਯਾਨੀ ਕਿ 10 ਅਗਸਤ 2026 ਸੋਮਵਾਰ ਦੇ ਦਿਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦੇ ਚੀਫ ਰੋਮਨ ਗਾਫਮੈਨ ਨੇ ਆਪਣੇ 2 ਸੀਨੀਅਰ ਅਧਿਕਾਰੀਆਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ। ਇਜ਼ਰਾਈਲੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹਨਾਂ ਦੋਵਾਂ ਅਧਿਕਾਰੀਆਂ ਨੇ ਈਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦਾ ਇੱਕ ਪਲਾਨ ਤਿਆਰ ਕੀਤਾ ਸੀ ਜੋ ਕਿ ਨਾਕਾਮ ਸਾਬਤ ਹੋਇਆ। ਇਜ਼ਰਾਈਲੀ ਚੈਨਲ 12 ਦੀ ਰਿਪੋਰਟ ਦੇ ਮੁਤਾਬਕ ਹਟਾਏ ਗਏ ਅਧਿਕਾਰੀਆਂ ਦੇ ਵਿੱਚੋਂ 1 ਦਸੰਬਰ 2015 ਨੂੰ ਮੋਸਾਦ ਦੇ ਇੰਟੈਲੀਜੈਂਸ ਡਿਪਾਰਟਮੈਂਟ ਦਾ ਪ੍ਰਮੁੱਖ ਸੀ, ਜਦਕਿ ਦੂਸਰਾ ਅਧਿਕਾਰੀ ਏਜੰਸੀ ਦੇ ਈਰਾਨ ਮਾਮਲਿਆਂ ਦੇ ਨਾਲ ਜੁੜੇ ਹੋਏ ਵਿਭਾਗ ਦਾ ਪ੍ਰਮੁੱਖ ਸੀ। ਹਾਲਾਂਕਿ ਇਜ਼ਰਾਈਲੀ ਮੀਡੀਆ ਦੀ ਰਿਪੋਰਟਾਂ ਦੇ ਵਿੱਚ ਦੋਹਾਂ ਅਧਿਕਾਰੀਆਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਨੇ। ਰਿਪੋਰਟ ਦੇ ਮੁਤਾਬਕ ਦੋਹਾਂ ਅਧਿਕਾਰੀਆਂ ਨੇ ਈਰਾਨ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੇ ਲਈ ਇੱਕ ਆਪਰੇਸ਼ਨ ਪਲਾਨ ਤਿਆਰ ਕੀਤਾ ਸੀ। ਕਥਿਤ ਤੌਰ ਦੇ ਉੱਤੇ ਇਸ ਯੋਜਨਾ ਦੇ ਵਿੱਚ ਕੁਰਦ ਗਰੁੱਪ ਦੀ ਮਦਦ ਲੈਣ ਤੇ ਈਰਾਨ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਦੀ ਰਣਨੀਤੀ ਵੀ ਸ਼ਾਮਲ ਸੀ। ਇਜ਼ਰਾਈਲੀ ਮੀਡੀਆ ਦੇ ਮੁਤਾਬਕ ਇਸ ਯੋਜਨਾ ਦਾ ਜ਼ਿਕਰ ਪਹਿਲਾਂ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਵਿੱਚ ਵੀ ਕੀਤਾ ਗਿਆ ਸੀ। ਦਾਅਵਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਯੋਜਨਾ ਦਿਖਾਈ ਸੀ। ਉਸ ਸਮੇਂ ਨੇਤਨਯਾਹੂ ਟਰੰਪ ਨੂੰ ਈਰਾਨ ਦੀ ਫੌਜੀ ਕਾਰਵਾਈ ਕਰਨ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਰਿਪੋਰਟ ਦੇ ਮੁਤਾਬਕ ਇਸ ਯੋਜਨਾ ਦੇ ਤਿਆਰ ਹੋਣ ਦੇ ਸਮੇਂ ਮੋਸਾਦ ਦੇ ਪ੍ਰਮੁੱਖ ਡੇਵਿਡ ਬਾਰਨੀਆ ਸੀ। ਬਾਰਨੀਆ ਦੀ ਜਗ੍ਹਾ ਜੂਨ 2026 ਚ ਰੋਮਨ ਗਾਫਮੈਨ ਨੇ ਹੀ ਲਈ ਸੀ। ਵੈਸੇ ਅਗਲੀ ਖਬਰ ਵੀ ਈਰਾਨ ਦੇ ਨਾਲ ਹੀ ਜੁੜੀ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਨੇ ਅਮਰੀਕਾ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਉੱਤੇ ਦਬਾਅ ਪਾਉਣ ਦੀ ਅਪੀਲ ਕੀਤੀ। ਇਸ ਨੂੰ ਲੈ ਕੇ ਗਜ਼ਾ ਪੀਸ ਪਲਾਨ ਦੇ ਬਾਰੇ ਵੀ ਖਬਰ ਸਾਹਮਣੇ ਆਈ ਹੈ, ਤਾਂ ਕਿ ਗਜ਼ਾ ਪੀਸ ਪਲਾਨ ਅਗਲੇ ਗੇੜ ਦੇ ਵਿੱਚ ਲਾਗੂ ਕੀਤਾ ਜਾ ਸਕੇ। ਹਮਾਸ ਦੇ ਸਿਆਸੀ ਬਿਊਰੋ ਦੇ ਮੈਂਬਰ ਬਾਸੇਮ ਨਈਮ ਨੇ AFP ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਮਰੀਕਾ ਇਸ ਸਮਝੌਤੇ ਦਾ ਗਰੰਟਰ ਹੈ। ਅਜਿਹੇ ਸਮੇਂ ਦੇ ਵਿੱਚ ਉਹਨਾਂ ਨੂੰ ਨੇਤਨਯਾਹੂ ਤੇ ਉਸ ਦੀ ਸਰਕਾਰ ਦੇ ਉੱਤੇ ਪੀਸ ਪਲਾਨ ਦੇ ਰੋਡਮੈਪ ਨੂੰ ਲਾਗੂ ਕਰਵਾਉਣ ਦੇ ਲਈ ਦਬਾਅ ਬਣਾਉਣਾ ਚਾਹੀਦਾ ਹੈ। ਬਾਮੇਸ ਨਜ਼ੀਮ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਵਿਚੋਲਗੀ ਦੇਸ਼ ਅਮਰੀਕਾ ਤੇ ਬੈਂਜਾਮਿਨ ਨੇਤਨਯਾਹੂ ਤੇ ਉਹਨਾਂ ਦੀ ਸਰਕਾਰ ਦੇ ਉੱਤੇ ਦਬਾਅ ਪਾਉਣਗੇ, ਕਿਉਂਕਿ ਇਹ ਹੀ ਸਮਝੌਤੇ ਦੇ ਗਰੰਟਰ ਨੇ। ਦਰਅਸਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਜ਼ਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 15 ਨੁਕਾਤੀ ਪਲਾਨ ਦੇ ਉੱਤੇ ਆਪਣੀ ਸਥਿਤੀ ਸਪਸ਼ਟ ਕੀਤੀ ਸੀ। ਕਿਹਾ ਸੀ ਕਿ ਹਮਾਸ ਜਦੋਂ ਤੱਕ ਪੂਰੀ ਤਰ੍ਹਾਂ ਦੇ ਨਾਲ ਹਥਿਆਰ ਨਹੀਂ ਸੁੱਟ ਦਿੰਦਾ, ਗਜ਼ਾ ਦੇ ਵਿੱਚੋਂ ਇਜ਼ਰਾਈਲੀ ਫੌਜ ਵਾਪਸ ਨਹੀਂ ਜਾਏਗੀ। ਹਮਾਸ ਦਾ ਇਹ ਕਹਿਣਾ ਹੈ ਕਿ ਇਜ਼ਰਾਈਲ ਦੀ ਫੌਜ ਵਾਪਸ ਜਾਵੇ, ਹਥਿਆਰ ਅਸੀਂ ਸਪੁਰਦ ਕਰਨ ਨੂੰ ਤਿਆਰ ਹਾਂ। ਅਜਿਹੇ ਦੇ ਵਿੱਚ ਇਹ ਜਮੂਦ ਫਿਲਹਾਲ ਟੁੱਟਦਾ ਨਜ਼ਰ ਨਹੀਂ ਆ ਰਿਹਾ। ਉੱਥੇ ਹੀ ਵੱਡੀ ਖਬਰ ਚੀਨ ਤੋਂ ਵੀ ਸਾਹਮਣੇ ਆ ਰਹੀ ਹੈ। ਚੀਨ ਦੇ ਪੂਰਬੀ ਹਿੱਸੇ ਦੇ ਵਿੱਚ ਤੂਫਾਨ ਡੋਲਫਿਨ ਦੇ ਦਸਤਕ ਦੇਣ ਤੋਂ ਬਾਅਦ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ। ਤੂਫਾਨ ਦੇ ਚੱਲਦਿਆਂ ਰਾਜਧਾਨੀ ਸ਼ੰਘਾਈ ਸਣੇ ਕਈ ਇਲਾਕਿਆਂ ਦੇ ਵਿੱਚ ਜਨਜੀਵਨ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ। ਮੌਸਮ ਮਹਿਕਮੇ ਦੇ ਮੁਤਾਬਕ ਡੋਲਫਿਨ ਤੂਫਾਨ ਨੇ ਐਤਵਾਰ ਸ਼ਾਮ 5:30 ਜੈਨਜਿਆਂਗ ਸੂਬੇ ਦੇ ਯੂਆਨ ਦੇ ਵਿੱਚ ਪਹਿਲੀ ਵਾਰ ਦਸਤਕ ਦਿੱਤੀ। ਤੂਫਾਨ ਦੀ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੱਸੀ ਗਈ ਹੈ। ਇਸ ਦਰਮਿਆਨ 1 ਘੰਟੇ ਦੇ ਬਾਅਦ ਹੀ ਤੂਫਾਨ ਵਿਓਂਜ ਸ਼ਹਿਰ ਦੇ ਵਿੱਚ ਦੂਸਰੀ ਵਾਰ ਲੈਂਡਫਾਲ ਕਰ ਗਿਆ। ਤੂਫਾਨ ਦੇ ਚੱਲਦਿਆਂ ਇਕੱਲੇ ਸ਼ੰਘਾਈ ਦੇ ਵਿੱਚ ਹੀ ਕਰੀਬ 1400 ਉਡਾਨਾਂ ਨੂੰ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਚੀਨੀ ਅਧਿਕਾਰੀਆਂ ਦੇ ਮੁਤਾਬਕ ਤੂਫਾਨ ਡਾਲਫਿਨ ਨੂੰ ਲੈ ਕੇ ਪਹਿਲਾਂ ਹਾਈ ਅਲਰਟ, ਜਿਹੜਾ ਉਹ ਰੈੱਡ ਅਲਰਟ ਜਿਹਨੂੰ ਕਿਹਾ ਜਾਂਦਾ, ਉਹ ਜਾਰੀ ਕਰ ਦਿੱਤਾ ਗਿਆ ਸੀ। ਅੱਜ ਯਾਨੀ ਸੋਮਵਾਰ ਦੀ ਸਵੇਰ ਇਸ ਦੀ ਤੀਵਰਤਾ ਘੱਟ ਹੋਣ ਤੋਂ ਬਾਅਦ ਅਲਰਟ ਘਟਾ ਜ਼ਰੂਰ ਦਿੱਤਾ ਗਿਆ। ਸ਼ਾਨਡੋਂਗ, ਹੈਨਾਨ, ਹੁਬੋਈ, ਅਨਹੁਈ, ਜਿਆਂਗਸੂ, ਜੈਨਜਿਆਂਗ ਇਹਨਾਂ ਸੂਬਿਆਂ ਦੇ ਵਿੱਚ ਤੂਫਾਨ ਦੇ ਚੱਲਦਿਆਂ ਸਭ ਤੋਂ ਵੱਧ ਪ੍ਰਭਾਵ ਪਏ ਨੇ। ਤੂਫਾਨ ਦੇ ਚੱਲਦਿਆਂ ਤੇਜ਼ ਬਾਰਿਸ਼, ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੇ ਹੜ੍ਹਾਂ ਵਰਗੇ ਹਾਲਾਤ ਦੇ ਬਣਦਿਆਂ ਹੋਇਆਂ ਚੀਨ ਦੇ ਵਿੱਚ ਇਸ ਵਕਤ ਰੈੱਡ ਅਲਰਟ ਰੱਖਿਆ ਗਿਆ ਹੈ। ਉੱਥੇ ਯਮਨ ਦੇ ਹੁਤੀ ਬਾਗੀਆਂ ਨੇ ਐਤਵਾਰ ਦੇ ਦਿਨ ਸਾਊਦੀ ਅਰਬ ਦੇ ਤੇਲ ਉਦਯੋਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਹਮਲਾ ਕੀਤਾ। ਹਾਲਾਂਕਿ ਪੱਛਮੀ ਮੀਡੀਆ ਦੀ ਤਰਫ ਤੋਂ ਇਹ ਖਬਰਾਂ ਲੁਕੋਈਆਂ ਜਾ ਰਹੀਆਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦੇ ਦੱਖਣ ਪੱਛਮ ਦੇ ਵਿੱਚ ਪੈਂਦੇ ਜਜ਼ਾਨ ਸ਼ਹਿਰ ਦੇ ਅੰਦਰ ਵਿਸ਼ਵ ਪ੍ਰਸਿੱਧ ਅਰਾਮਕੋ ਤੇਲ ਰਿਫਾਇਨਰੀ ਦੇ ਉੱਤੇ ਡਰੋਨਸ ਦੇ ਨਾਲ ਹਮਲਾ ਕੀਤਾ ਗਿਆ। ਹੁਤੀ ਬਾਗੀਆਂ ਦੇ ਬੁਲਾਰੇ

ਦੇ ਮੁਤਾਬਕ ਇਸ ਖਬਰ ਦੀ ਖੁਦ ਹੀ ਪੁਸ਼ਟੀ ਕੀਤੀ ਗਈ ਹੈ। ਸਾਊਦੀ ਅਰਬ ਦੇ ਊਰਜਾ ਮੰਤਰਾਲੇ ਨੇ ਰਿਪੋਰਟ ਦਿੱਤੀ ਸੀ ਕਿ ਡਰੋਨ ਹਮਲੇ ਕਾਰਨ ਅਰਾਮਕੋ ਰਿਫਾਇਨਰੀ ਦੇ ਨਾਲ ਸੰਬੰਧਿਤ ਇੱਕ ਸੈਗਮੈਂਟ ਦੇ ਵਿੱਚ ਅੱਗ ਜ਼ਰੂਰ ਲੱਗੀ ਸੀ, ਪਰ ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਹੁਤੀ ਬਾਗੀ ਲਗਾਤਾਰ ਸਾਊਦੀ ਅਰਬ, ਲਾਲ ਸਾਗਰ ਤੇ ਉਸ ਦੇ ਜਹਾਜ਼ਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲੈ ਰਹੇ ਨੇ। ਇਸ ਦਰਮਿਆਨ ਯਮਨ ਦੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹੁਤੀ ਬਾਗੀਆਂ ਨੇ ਲਾਲ ਸਾਗਰ ਦੀ ਇੱਕ ਅਹਿਮ ਬੰਦਰਗਾਹ ਦੇ ਉੱਤੇ ਵੀ ਹਮਲਾ ਕੀਤਾ ਹੈ। ਉੱਥੇ ਦੁਨੀਆ ਦੀ ਮਸ਼ਹੂਰ ਹੀਰਾ ਕੰਪਨੀ ਡੀਬੀਅਰਸ ਨੇ ਸਾਊਥ ਅਫਰੀਕਾ ਦੇ ਵਿੱਚ ਆਪਣੀ ਸਭ ਤੋਂ ਵੱਡੀ ਵੈਨੇਸ਼ੀਆ ਮਾਈਨ ਹੈ ਜਿਹੜੀ, ਉਸ ਦੇ ਵਿੱਚ ਹੀਰਿਆਂ ਦਾ ਉਤਪਾਦਨ ਅਗਲੇ 2 ਸਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ। ਕੰਪਨੀ ਨੇ ਫੈਸਲਾ ਬਾਜ਼ਾਰ ਦੇ ਵਿੱਚ ਹੀਰਿਆਂ ਦੀ ਲਗਾਤਾਰ ਘੱਟ ਰਹੀ ਮੰਗ ਤੇ ਡਿੱਗਦੇ ਹੋਏ ਮੁਨਾਫੇ ਨੂੰ ਦੇਖਦਿਆਂ ਹੋਏ ਲਿਆ। ਮਾਹਰਾਂ ਦੇ ਮੁਤਾਬਕ ਕੌਮਾਂਤਰੀ ਬਾਜ਼ਾਰ ਦੇ ਵਿੱਚ ਹੀਰਿਆਂ ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਇਸ ਦਾ ਪ੍ਰਮੁੱਖ ਕਾਰਨ ਚੀਨ ਵਰਗੇ ਵੱਡੇ ਦੇਸ਼ਾਂ ਦੇ ਦੁਆਰਾ ਖਰੀਦਦਾਰੀ ਘੱਟ ਕਰਨਾ, ਲੈਬਾਂ ਦੇ ਵਿੱਚ ਤਿਆਰ ਕੀਤੇ ਗਏ ਸਸਤੇ ਹੀਰਿਆਂ ਦੀ ਵੱਧ ਰਹੀ ਲੋਕਪ੍ਰਿਯਤਾ ਵੀ ਹੈ। ਅਸਲ 'ਚ ਲੈਬ ਗਰੋਨ ਡਾਇਮੰਡ ਜਿਹੜੇ ਨੇ ਉਹ ਆਮ ਹੀਰੇ ਜਿਹੜੇ ਖਦਾਨਾਂ ਦੇ ਵਿੱਚੋਂ ਕੱਢੇ ਜਾਂਦੇ ਨੇ, ਉਹਨਾਂ ਦੇ ਨਾਲੋਂ ਸਸਤੇ ਭਾਅ ਦੇ ਉੱਤੇ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਵੇਚੇ ਜਾਂਦੇ ਨੇ। ਸਾਲ 2022 ਤੋਂ ਬਾਅਦ ਕੱਚੇ ਹੀਰਿਆਂ ਦੇ ਮੁੱਲ ਸੂਚਕਾਂਕ ਦੇ ਵਿੱਚ ਵੀ 50% ਦੀ ਕਮੀ ਦੇਖਣ ਨੂੰ ਮਿਲੀ ਹੈ। ਵੈਨੇਸ਼ੀਆ ਮਾਈਨ ਜਾਂ ਖਦਾਨ ਸਾਊਥ ਅਫਰੀਕਾ ਦੇ ਕੁੱਲ ਹੀਰਾ ਉਤਪਾਦਨ ਦਾ 40% ਹਿੱਸਾ ਪੈਦਾ ਕਰਦੀ ਹੈ। ਇੱਥੇ ਲਗਭਗ 4,000 ਕਰਮਚਾਰੀ ਕੰਮ ਕਰਦੇ ਨੇ। ਡੀਬੀਅਰਸ ਨਾਮ ਦੀ ਇਸ ਕੰਪਨੀ ਦਾ ਕਹਿਣਾ ਹੈ ਕਿ ਉਹ 2 ਸਾਲਾਂ ਤੋਂ ਤੇ ਸਮੇਂ ਦੇ ਵਿੱਚ ਇਸ ਖਾਣ ਦੀ ਵਰਤੋਂ ਨੂੰ ਘੱਟ ਕਰਕੇ ਹੌਲੀ ਹੌਲੀ ਇਸ ਦੀ ਸਮਰੱਥਾ ਘੱਟ ਕਰਦੇ ਖਤਮ ਕਰ ਦੇਣਗੇ। ਡੀਬੀਅਰਸ ਨਾਮ ਦੀ ਕੰਪਨੀ ਜਿਹੜੀ ਉਹ ਐਂਗਲੋ ਅਮੈਰੀਕਨ ਨਾਮ ਦੇ ਨਾਲ ਆਪਣਾ ਹੀਰਾ ਕਾਰੋਬਾਰ ਕਰ ਰਹੀ ਹੈ ਔਰ ਹੁਣ ਹੀਰੇ ਦੀ ਬਜਾਏ ਤਾਂਬੇ ਦੇ ਉੱਤੇ ਯਾਨੀ ਕਾਪਰ ਦੇ ਵੱਲ ਕੰਮ ਲਿਜਾਇਆ ਜਾ ਰਿਹਾ ਕਿਉਂਕਿ ਕਾਪਰ ਦੀ ਮੰਗ AI ਟੈਕਨੀਕ ਦੇ ਵਧਣ ਦੇ ਚੱਲਦਿਆਂ ਵੱਧ ਰਹੀ ਹੈ। ਹਾਲਾਂਕਿ ਡੀਬੀਅਰਸ ਦਾ ਇਤਿਹਾਸ 1871 ਤੋਂ ਚੱਲਦਾ ਆ ਰਿਹਾ। ਇਸ ਨੂੰ ਅ ਡਾਇਮੰਡ ਇਜ਼ ਫੋਰ ਐਵਰ ਵਰਗੇ ਨਾਰਿਆਂ ਦੇ ਲਈ ਵਿਸ਼ਵ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਦੇ ਲਈ ਵੀ ਜਾਣਿਆ ਜਾਂਦਾ ਹੈ। ਉੱਥੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖਰੀ ਹਫ਼ਤੇ ਦੀ ਕਾਰਵਾਈ ਅੱਜ ਦੇ ਦਿਨ ਸ਼ੁਰੂ ਹੋ ਚੁੱਕੀ ਹੈ। ਭਾਰਤ ਦੇ ਵਿੱਚ ਸੈਸ਼ਨ ਦੇ ਆਖਰੀ 3 ਦਿਨਾਂ ਦੇ ਵਿੱਚ ਜਿਨ੍ਹਾਂ ਬਿੱਲਾਂ ਦੇ ਉੱਤੇ ਚਰਚਾ ਹੋਣੀ ਹੈ ਉਹਨਾਂ ਦੇ ਪਾਸ ਹੋਣ ਦੀ ਵੀ ਸੰਭਾਵਨਾ ਹੈ। ਉੱਥੇ ਪਹਿਲਾਂ ਸਿਆਸੀ ਵਿਵਾਦ ਅਤੇ ਵਿਚਾਰਕ ਬਹਿਸ ਲਗਾਤਾਰ ਚੱਲਦੇ ਜਾ ਰਹੇ ਨੇ। ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰਕੇ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੇ ਵਿੱਚ ਜਿਹੜਾ ਇਕੱਠੇ ਰਹਿਣ ਨੂੰ ਕਿਹਾ ਹੈ। ਇੰਡੀਆ ਗਠਜੋੜ ਦੇ ਸਹਿਯੋਗੀ ਦਲਾਂ ਦੀ ਵੀ ਪੂਰੀ ਜਿਹੜੀ ਹਾਜ਼ਰੀ ਹੈ ਉਸ ਨੂੰ ਵੀ ਤੈਅ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦਰਮਿਆਨ ਸਭ ਤੋਂ ਜ਼ਿਆਦਾ ਚਰਚਾ ਵਿਦੇਸ਼ੀ ਚੰਦੇ ਦੇ ਨਿਯਮਾਂ ਦੇ ਵਿੱਚ ਬਦਲਾਅ ਦੇ ਨਾਲ ਜੁੜੇ ਹੋਏ ਬਿੱਲ ਦੇ ਉੱਤੇ ਹੈ, ਜਿਸ ਦੇ ਵਿੱਚ ਅਮਰੀਕਾ ਤੱਕ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ। ਨਾਲ ਹੀ ਸਰਕਾਰ ਉੱਚ ਸਿੱਖਿਆ ਦੇ ਖੇਤਰ ਦੇ ਪੁਨਰਗਠਨ, ਵੰਦੇ ਮਾਤਰਮ ਨੂੰ ਕਾਨੂੰਨੀ ਮਾਨਤਾ ਦੇਣ ਔਰ ਟ੍ਰਿਬਿਊਨਲ ਵਰਗੇ ਕਈ ਮਹੱਤਵਪੂਰਨ ਬਿੱਲਾਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਲਗਾਤਾਰ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸਵਾਲ ਵੀ ਚੁੱਕਦੇ ਰਹੀ ਹੈ। ਮਾਨਸੂਨ ਸੈਸ਼ਨ ਦੇ ਪਹਿਲੇ 2 ਹਫ਼ਤੇ ਤਾਂ ਯਾਨੀ 20 ਜੁਲਾਈ ਤੋਂ ਲੈ ਕੇ 7 ਅਗਸਤ ਦੇ ਦਰਮਿਆਨ ਤਾਂ ਲਗਾਤਾਰ ਉੱਪਰਲੇ ਤੇ ਹੇਠਲੇ ਸਦਨ ਦੀ ਬਹਿਸ ਦੀ ਭੇਂਟ ਚੜ੍ਹ ਗਏ। ਉੱਪਰਲੇ ਸਦਨ ਦੇ ਵਿੱਚ 6 ਬਿੱਲ ਹੇਠਲੇ ਸਦਨ 'ਚ 6 ਬਿੱਲ ਅਤੇ ਉੱਪਰਲੇ ਸਦਨ 'ਚ 2 ਬਿੱਲ ਹੀ ਪਾਸ ਹੋ ਸਕੇ। ਇਹਨਾਂ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਦੇ ਉੱਤੇ ਬਿਨਾਂ ਕਿਸੇ ਚਰਚਾ ਦੇ ਬਿੱਲ ਪਾਸ ਕਰਵਾਉਣ ਦਾ ਇਲਜ਼ਾਮ ਵੀ ਲਗਾਉਂਦੀ ਰਹੀ, ਜਦਕਿ ਸਰਕਾਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਪਾਰਲੀਮੈਂਟ ਦੇ ਵਿੱਚ ਬੈਠੀ ਹੋ ਨਹੀਂ, ਜੇ ਬੈਠਦੇ ਤਾਂ ਇਹਨਾਂ ਮਾਮਲਿਆਂ ਦੇ ਉੱਤੇ ਚਰਚਾ ਹੁੰਦੀ। ਦੱਸ ਦਈਏ ਕਿ ਵਿਦੇਸ਼ੀ ਨਿਯਮ ਜਿਹੜਾ ਵਿਦੇਸ਼ੀ ਦਾਨ ਦਾ ਜਿਹੜਾ ਆ ਡੋਨੇਸ਼ਨ ਦਾ ਨਿਯਮ ਹੈ FCRA, ਇਸ ਨੂੰ ਲੈ ਕੇ ਸੋਧ ਜਿਹੜੀ ਆ ਉਹ ਅੱਜ ਦੇ ਦਿਨ ਪੇਸ਼ ਕੀਤੀ ਜਾ ਸਕਦੀ ਹੈ। ਉੱਥੇ ਵੱਡੀ ਖਬਰ ਅੱਜ ਦੇ ਦਿਨ ਝਾਰਖੰਡ ਤੋਂ ਵੀ ਰਹੀ ਹੈ, ਜਿੱਥੇ ਰਾਜਧਾਨੀ ਰਾਂਚੀ ਦੇ ਵਿੱਚ JPSC ਤੇ JSSC ਯਾਨੀ CGL ਦੀਆਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਤੌਰ ਦੇ ਉੱਤੇ ਹੋਈਆਂ ਗੜਬੜੀਆਂ ਦੇ ਵਿਰੋਧ ਦੇ ਵਿੱਚ ਪਹਿਲਾਂ ਅੰਦੋਲਨਕਾਰੀ ਵਿਦਿਆਰਥੀ ਜਿਹੜੇ ਸੀ ਧਰਨੇ ਦੇ ਉੱਤੇ ਬੈਠੇ ਰਹੇ। 17ਵੇਂ ਦਿਨ ਵੀ ਧਰਨਾ ਹੁਣ ਜਾਰੀ ਹੈ। ਸਰਕਾਰ ਦੇ ਨਾਲ ਐਤਵਾਰ ਦੇ ਦਿਨ ਗੱਲਬਾਤ ਹੋਣ ਦੇ ਬਾਵਜੂਦ ਅੱਜ ਦੇ ਦਿਨ ਕਈ ਵਿਦਿਆਰਥੀਆਂ ਦੀ ਤਰਫ ਤੋਂ ਝਾਰਖੰਡ ਦੇ ਵਿੱਚ ਰਾਂਚੀ ਦੇ ਅੰਦਰ ਵਿਧਾਨ ਸਭਾ ਦੀ ਇਮਾਰਤ ਹੈ ਜਿਹੜੀ ਉਸਦਾ ਨਵੀਂ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਹੈ ਉਸ ਵੱਲ ਸ਼ਾਂਤੀਪੂਰਨ ਮਾਰਚ ਕੀਤਾ, ਘਿਰਾਓ ਕੀਤਾ। ਇਸ ਦਰਮਿਆਨ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਕੱਲ੍ਹ ਦੇ ਦਿਨ ਸਰਕਾਰ ਤੇ ਅੰਦੋਲਨਕਾਰੀਆਂ ਦੇ ਦਰਮਿਆਨ ਰਾਂਚੀ ਸਥਿਤ ਗੈਸਟ ਹਾਊਸ ਦੇ ਵਿੱਚ ਗੱਲਬਾਤ ਹੋਈ ਸੀ, ਜਿਸ 'ਚ 14ਵੀਂ JPSC ਦੀ ਪ੍ਰੀਖਿਆ ਰੱਦ ਕਰਨ, ਇੱਕ ਉੱਚ ਪੱਧਰੀ ਜਾਂਚ ਕਮੇਟੀ ਬਿਠਾਉਣ ਦੇ ਉੱਤੇ ਸਹਿਮਤੀ ਬਣ ਗਈ ਸੀ। ਨਾਲ ਹੀ ਲੋਕ ਸੇਵਾ ਕਮਿਸ਼ਨ ਦੇ 3 ਅਧਿਕਾਰੀਆਂ ਦੇ ਅਸਤੀਫੇ ਵੀ ਮਨਜ਼ੂਰ ਕਰ ਲਏ ਗਏ ਸੀ। ਉੱਥੇ JPSC ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੀ ਤਰਫ ਤੋਂ ਹਾਲੇ ਅੰਦੋਲਨ ਜਿਹੜਾ ਉਹ ਮੁੱਕਿਆ ਨਹੀਂ ਹੈ। ਬੇਸ਼ੱਕ ਸਰਕਾਰ ਨੇ ਉਹਨਾਂ ਦੀਆਂ ਕੁਝ ਮੰਗਾਂ ਨੂੰ ਮੰਨ ਲਿਆ, ਪਰ ਹਾਲੇ ਵੀ 1-2 ਮੰਗਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵਿਚਾਰ ਉੱਠ ਰਹੇ ਨੇ, ਹਾਲੇ ਵੀ ਸਵਾਲ ਜਿਹੜੇ ਨੇ ਉੱਠ ਰਹੇ ਨੇ ਔਰ ਉਹਨਾਂ ਦਾ ਸਰਕਾਰ ਦੀ ਤਰਫ ਤੋਂ ਕੋਈ ਹੱਲ ਨਹੀਂ ਕੱਢਿਆ ਗਿਆ। ਇਸੇ ਨੂੰ ਲੈ ਕੇ ਇਹ ਅੰਦੋਲਨ ਫਿਲਹਾਲ ਦੇ
ਘੜੀ ਰਾਂਚੀ ਦੇ ਵਿੱਚ ਚੱਲ ਰਿਹਾ ਜਾ ਰਹੀ ਹੈ। ਉਧਰ ਈਡੀ ਯਾਨੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਰਾਹੁਲ ਨਵੀਨ ਨੂੰ ਕੇਂਦਰ ਸਰਕਾਰ ਨੇ 1 ਸਾਲ ਦਾ ਹੋਰ ਐਕਸਟੈਂਸ਼ਨ ਦੇ ਦਿੱਤਾ ਹੈ। ਰਾਹੁਲ ਨਵੀਨ ਹੁਣ 13 ਅਗਸਤ 2027 ਨੂੰ ਈਡੀ ਦੀ ਜਿਹੜੇ ਪ੍ਰਮੁੱਖ ਦੇ ਤੌਰ ਦੇ ਉੱਤੇ ਬਣੇ ਰਹਿਣਗੇ। 8 ਅਗਸਤ 2026 ਦੇ ਆਦੇਸ਼ ਦੇ ਮੁਤਾਬਕ ਅਪਾਇੰਟਮੈਂਟਸ ਕਮੇਟੀ ਆਫ ਕੈਬਨਿਟ ਨੇ ਉਹਨਾਂ ਦੇ ਕਾਰਜਕਾਲ ਨੂੰ 13 ਅਗਸਤ 2026 ਤੋਂ ਬਾਅਦ 1 ਸਾਲ ਦੇ ਲਈ ਹੋਰ ਵਧਾ ਦਿੱਤਾ। ਉੱਥੇ ਹੀ ਭਾਰਤ ਦੇ ਨਾਲ ਜੁੜੀ ਇੱਕ ਅਗਲੀ ਖਬਰ ਵੀ ਸਾਂਝੀ ਕਰੀਏ, ਜਿੱਥੇ ਏਅਰ ਇੰਡੀਆ ਦੀ ਫੁਕੇਤ ਤੋਂ ਦਿੱਲੀ ਜਾ ਰਹੀ ਉਡਾਨ ਜਦੋਂ 4 ਅਗਸਤ ਨੂੰ ਗੰਭੀਰ ਟਰਬੂਲੈਂਸ ਦੇ ਚੱਲਦਿਆਂ ਲੈਂਡਿੰਗ ਤੋਂ ਬਾਅਦ ਲੈਂਡ ਕੀਤੀ ਸੀ ਅਤੇ ਉਸ ਤੋਂ ਬਾਅਦ ਜਿਹੜੇ ਕਈ ਕੁਝ ਕੁ ਜਿਹੜੇ ਕਰਮਚਾਰੀ ਸੀ ਅਤੇ ਨਾਲ ਹੀ ਯਾਤਰੀ ਸੀ ਉਹਨਾਂ ਦੇ ਜ਼ਖਮੀ ਹੋਣ ਦੀ ਖਬਰਾਂ ਸਾਹਮਣੇ ਆਈਆਂ ਸੀ। ਇਸ ਮਾਮਲੇ 'ਚ ਜਾਂਚ ਦੇ ਅੰਦਰ ਹੁਣ ਕੁਝ ਨਵੇਂ ਦਾਅਵੇ ਕੀਤੇ ਗਏ ਨੇ। ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਕਿ ਜਹਾਜ਼ ਚਲਾਉਣ ਵਾਲੇ ਕੈਪਟਨ ਦਾ ਦਿੱਲੀ ਪਹੁੰਚਣ ਦੇ ਉੱਤੇ ਕਰਵਾਏ ਗਏ ਡੋਪ ਟੈਸਟ ਦੇ ਵਿੱਚ ਜਾਂਚ ਨਤੀਜਾ ਪੋਜ਼ਿਟਿਵ ਪਾਇਆ ਗਿਆ। ਹਾਲਾਂਕਿ ਏਅਰ ਇੰਡੀਆ ਨੇ ਇਸ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ। ਏਅਰਲਾਈਨ ਦਾ ਕਹਿਣਾ ਹੈ ਕਿ ਪਾਇਲਟ ਦੀ ਜਾਂਚ ਜ਼ਰੂਰ ਹੋਈ ਸੀ ਪਰ ਉਸਦਾ ਨਤੀਜਾ ਹਾਲੇ ਤੱਕ ਏਅਰ ਇੰਡੀਆ ਨੇ ਮੁਹੱਈਆ ਨਹੀਂ ਕਰਵਾਇਆ। ਚੇਤੇ ਕਰਵਾ ਦਿੰਦੇ ਹਾਂ ਕਿ ਏਅਰਬੱਸ A320 ਦੇ ਵਿੱਚ ਕੁੱਲ 145 ਲੋਕ ਸਵਾਰ ਸੀ। ਉਡਾਨ ਦੌਰਾਨ ਉੜੀਸਾ ਨੇੜੇ ਜਹਾਜ਼ ਨੂੰ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਜਹਾਜ਼ ਅਚਾਨਕ ਲਗਭਗ 300 ਫੁੱਟ ਹੇਠਾਂ ਚਲਾ ਗਿਆ। ਦਿੱਲੀ ਪਹੁੰਚਣ ਤੋਂ ਬਾਅਦ 13 ਯਾਤਰੀਆਂ ਅਤੇ 4 ਕਰੂ ਮੈਂਬਰਸ ਜਿਹੜੇ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਨੇ ਜਹਾਜ਼ ਦੀ ਸੁਰੱਖਿਆ ਅਤੇ ਉਸ ਸਮੇਂ ਪਾਇਲਟਸ ਵੱਲੋਂ ਸਥਿਤੀ ਨੂੰ ਸੰਭਾਲਣ ਦੇ ਤਰੀਕੇ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਜਾਂਚ ਦਾ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਘਟਨਾ ਦੇ ਬਾਅਦ ਜਹਾਜ਼ ਨੂੰ ਦਿੱਲੀ ਤੱਕ ਲੈ ਕੇ ਆਉਣਾ ਸਹੀ ਸੀ ਜਾਂ ਉਸਨੂੰ ਨੇੜਲੇ ਹਵਾਈ ਅੱਡੇ ਦੇ ਉੱਤੇ ਉਦੋਂ ਹੀ ਮੋੜ ਦਿੱਤਾ ਜਾਣਾ ਚਾਹੀਦਾ ਸੀ। ਰਿਪੋਰਟ ਮੁਤਾਬਕ ਵਾਰਾਣਸੀ ਅਤੇ ਲਖਨਊ ਵਰਗੇ ਅੱਡੇ ਜਿਹੜੇ ਨੇ ਹਵਾਈ ਅੱਡੇ ਉਹ ਨੇੜੇ ਪੈਂਦੇ ਸੀ। ਹਵਾਈ ਅੱਡਿਆਂ ਦੇ ਉੱਤੇ ਜਹਾਜ਼ ਉਤਾਰਨ ਦਾ ਵਿਕਲਪ ਉਪਲਬਧ ਸੀ ਜਾਂ ਜਹਾਜ਼ ਨੇ ਉਸ ਵਕਤ ਸਹਾਇਤਾ ਮੰਗੀ ਸੀ ਜਾਂ ਨਹੀਂ ਇਹ ਵੀ ਫਿਲਹਾਲ ਜਾਂਚ ਦਾ ਹੀ ਵਿਸ਼ਾ ਨੇ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ 'ਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਇੱਕ ਦਹਾਕੇ ਦੇ ਬਾਅਦ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ। ਨਿਊਜ਼ ਪੋਲ ਦੇ ਦੁਆਰਾ ਜਿਹੜਾ ਆਸਟ੍ਰੇਲੀਅਨ ਅਖਬਾਰ ਦੀ ਤਰਫ ਤੋਂ ਕੀਤਾ ਜਾਂਦਾ ਹੈ ਆਯੋਜਿਤ ਉਹਨਾਂ ਦੇ ਸਰਵੇਖਣ ਦੇ ਵਿੱਚ ਹੁਣ ਕੁਝ ਨਵੇਂ ਦਾਅਵੇ ਕੀਤੇ ਗਏ ਨੇ। ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਮਕਬੂਲੀਅਤ 29% ਦੇ ਉੱਤੇ ਚਲੀ ਗਈ ਹੈ। ਜੂਲੀਆ ਗਿਲਾਰਡ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਦੀ ਮਕਬੂਲੀਅਤ ਵੀ ਲਗਭਗ ਇੰਨੀ ਹੀ ਸੀ। ਇਹ ਲੇਬਰ ਪਾਰਟੀ ਦੀ ਸਭ ਤੋਂ ਕਿਸੇ ਵੀ ਪ੍ਰਧਾਨ ਮੰਤਰੀ ਦੀ ਗੱਦੀ ਦੇ ਉੱਤੇ ਬੈਠੇ ਹੋਏ ਆ ਸਭ ਤੋਂ ਹੇਠਲੀ ਪ੍ਰਸਿੱਧੀ ਹੈ। ਰਿਜ਼ਲਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲੇਬਰ ਦਾ ਪ੍ਰਾਇਮਰੀ ਵੋਟ ਫੀਸਦ ਵੀ 33% ਦੇ ਉੱਤੇ ਖਿਸਕ ਕੇ ਚਲਾ ਗਿਆ ਯਾਨੀ ਥੱਲੇ ਚਲਾ ਗਿਆ। ਇਸ ਦਰਮਿਆਨ ਕੁਝ ਇੱਕ ਕੰਪੈਰੀਜ਼ਨ ਕੀਤੇ ਗਏ ਨੇ। ਉਦਾਹਰਣ ਦੇ ਤੌਰ ਦੇ ਉੱਤੇ ਕੌਣ ਬਿਹਤਰ ਪ੍ਰਧਾਨ ਮੰਤਰੀ ਹੋ ਸਕਦਾ ਜਦੋਂ ਦੋ ਚਿਹਰਿਆਂ ਦੇ ਵਿੱਚ ਮੁਕਾਬਲਾ ਕਰਵਾਇਆ ਜਾਂਦਾ। ਐਂਥਨੀ ਐਲਬਨੀਜ਼ ਅਤੇ ਐਂਗਸ ਟੇਲਰ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ ਤਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ 44% ਵੋਟ ਪੈਂਦੇ ਨੇ, ਐਂਗਸ ਟੇਲਰ ਨੂੰ 37%। ਹਾਲਾਂਕਿ ਇਹੀ ਸਰਵੇਖਣ ਦਾ ਰੂਪ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦਾ ਜਦੋਂ ਇਸ ਦੇ ਵਿੱਚ ਇੱਕ ਤੀਸਰਾ ਚਿਹਰਾ ਆ ਕੇ ਜੁੜਦਾ। ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਦਾ ਵੋਟ ਫੀਸਦ 29% ਦੇ ਉੱਤੇ ਗਿਆ ਦੱਸਿਆ ਗਿਆ, ਜਦਕਿ ਹੈੱਡ ਟੂ ਹੈੱਡ ਜਦੋਂ ਹੈਨਸਨ ਵਰਸਿਜ਼ ਟੇਲਰ ਵਰਸਿਜ਼ ਐਲਬਨੀਜ਼ ਦੀ ਗੱਲ ਹੁੰਦੀ ਹੈ ਤਾਂ ਤਿੰਨਾਂ ਦੇ ਵਿੱਚੋਂ ਐਲਬਨੀਜ਼ ਨੂੰ ਪਹਿਲੇ ਨੰਬਰ 'ਤੇ ਰੱਖਿਆ ਜਾਂਦਾ। 46% ਲੋਕ ਐਂਥਨੀ ਐਲਬਨੀਜ਼ ਨੂੰ ਬਤੌਰ ਪ੍ਰਧਾਨ ਮੰਤਰੀ ਪਸੰਦ ਕਰਦੇ ਨੇ। ਪੌਲਿਨ ਹੈਨਸਨ ਨੂੰ 31% ਲੋਕ ਅਤੇ ਐਂਗਸ ਟੇਲਰ ਨੂੰ 23% ਲੋਕ ਪਸੰਦ ਕਰਦੇ ਨੇ। ਜਦੋਂ ਦੋ MPs ਦੇ ਵਿੱਚ ਕੰਪੈਰੀਜ਼ਨ ਹੁੰਦਾ, ਜਿਵੇਂ ਉਦਾਹਰਣ ਦੇ ਤੌਰ 'ਤੇ ਐਂਥਨੀ ਐਲਬਨੀਜ਼ ਨੂੰ 44 ਅਤੇ ਐਂਗਸ ਟੇਲਰ ਨੂੰ 37% ਲੋਕ ਪਸੰਦ ਕਰਦੇ ਸੀ, ਉੱਦਾਂ ਹੀ ਐਂਥਨੀ ਐਲਬਨੀਜ਼ ਨੂੰ 56 ਅਤੇ ਪੌਲਿਨ ਹੈਨਸਨ ਨੂੰ 44% ਲੋਕ ਪਸੰਦ ਕਰਦੇ ਨੇ। ਇਹ ਵੀ ਸਰਵੇਖਣ ਦਾ ਇੱਕ ਦੂਸਰਾ ਰੂਪ ਸਾਹਮਣੇ ਆਉਂਦਾ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਆਸਟ੍ਰੇਲੀਆ ਦੇ ਵਿੱਚ ਅਤੇ ਆਸਟ੍ਰੇਲੀਆ 'ਚ ਇਸ ਵਕਤ ਕਰੀਬ 300 ਅੱਤਵਾਦੀ ਰਹਿ ਰਹੇ ਹੋ ਸਕਦੇ ਨੇ। ਇਹ ਦਾਅਵਾ ਇੱਕ ਹੈਰਾਲਸਨ ਦੀ ਖਬਰ ਦੇ ਵਿੱਚ ਕੀਤਾ ਗਿਆ ਜਿੱਥੇ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ਦੇ ਦਰਮਿਆਨ ਬੰਡਾਈ ਹਮਲੇ ਤੋਂ ਬਾਅਦ ਖਾਸ ਤੌਰ ਦੇ ਉੱਤੇ 20% ਇਜ਼ਾਫਾ ਹੋਇਆ। ਇਹ ਜਾਣਦਿਆਂ ਹੋਇਆ ਕਿ ਦੇਸ਼ ਦੇ ਵਿੱਚ ਅੱਤਵਾਦੀ ਰਹਿ ਰਹੇ ਨੇ, ਇਮੀਗ੍ਰੇਸ਼ਨ ਮਹਿਕਮਾ ਕੀ ਕਰ ਰਿਹਾ? ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਚੁੱਕੇ ਗਏ ਨੇ। ਹੋਮ ਅਫੇਅਰ ਮਿਨਿਸਟਰ ਟੌਨੀ ਬਰਕ ਨੇ ਮੰਨਿਆ ਹੈ ਕਿ ਰੈਡੀਕਲਾਈਜ਼ ਕੇਸਾਂ ਦੀ ਗਿਣਤੀ ਜਿਹੜੀ ਹੈ ਦੇਸ਼ ਦੇ ਅੰਦਰ ਵਧੀ ਹੋ ਸਕਦੀ ਹੈ। ਹੋਮ ਅਫੇਅਰ ਡਿਪਾਰਟਮੈਂਟ ਦੇ ਅੰਕੜਿਆਂ ਦੇ ਮੁਤਾਬਕ ਨੈਸ਼ਨਲ ਕਾਊਂਟਰ ਵਾਇਲੈਂਟ ਐਕਸਟ੍ਰੀਮਿਸਟ ਪ੍ਰੋਗਰਾਮ ਦੇ ਤਹਿਤ 30 ਜੂਨ ਤੱਕ 298 ਇੰਡੀਵਿਜੁਅਲਸ ਦੀ ਪਛਾਣ ਕੀਤੀ ਗਈ ਸੀ। ਹਾਲਾਂਕਿ ਇੱਥੇ ਇੱਕ ਗੱਲ ਜ਼ਰੂਰ ਸਮਝੀ ਜਾਵੇ ਕਿ ਜਦੋਂ ਅੱਤਵਾਦੀਆਂ ਦੀ ਜਾਂ ਦਹਿਸ਼ਤਗਰਦੀਆਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਸਿਰਫ ਮੁਸਲਿਮ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨਹੀਂ ਨੇ ਬਲਕਿ ਚਿੱਟੀ ਚਮੜੀ ਦੇ ਨਾਲ ਜੁੜੇ ਹੋਏ ਵੀ ਕੁਝ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਏਜੰਸੀਆਂ ਦੀ ਤਰਫ ਤੋਂ ਸੁਝਾਏ ਗਏ ਨੇ। ਹਾਲਾਂਕਿ ਇਸ ਗਿਣਤੀ ਦੇ ਵਿੱਚ 2025 ਦੇ 31 ਦਸੰਬਰ ਦੇ ਨਾਲ ਜਦੋਂ ਤੁਲਨਾ ਕਰੀਏ ਉਦੋਂ 253 ਲੋਕ ਸੀ ਜਿਹੜੇ ਰੈਡੀਕਲਾਈਜ਼ ਦੱਸੇ ਜਾ ਰਹੇ ਸੀ। ਪਿਛਲੇ 6 ਮਹੀਨਿਆਂ 'ਚ ਹੀ ਉਹਨਾਂ ਦੀ ਗਿਣਤੀ ਦੇ ਅੰਦਰ 17% ਇਜ਼ਾਫਾ ਹੋਇਆ ਦੱਸਿਆ ਗਿਆ, ਜਦਕਿ ਜਿਹੜੇ ਟੌਨੀ ਬਰਕ ਨੇ ਉਹਨਾਂ ਦੀ ਤਰਫ ਤੋਂ
ਇਸ ਦੇ ਬਾਬਤ ਸਰਕਾਰ ਦੇ ਜਿਹੜੇ ਕਾਊਂਟਰ ਟੈਰਰਿਜ਼ਮ ਆਨਲਾਈਨ ਸੈਂਟਰ ਨੇ ਉਹਨਾਂ ਦੇ ਦੁਆਰਾ ਚੁੱਕੇ ਜਾਂਦੇ ਕਦਮਾਂ ਦਾ ਵੀ ਦੀਵੀ ਵਿਆਖਿਆ ਕੀਤੀ। ਦੱਸ ਦਈਏ ਕਿ 298 ਲੋਕ ਜਿਹੜੇ ਦਹਿਸ਼ਤਗਰਦ ਦੱਸੇ ਗਏ ਨੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਰਹਿ ਰਹੇ, ਉਹਨਾਂ 'ਚੋਂ 92% ਪੁਰਸ਼ ਨੇ, 8% ਮਹਿਲਾਵਾਂ ਦੱਸੀਆਂ ਗਈਆਂ। ਇਹਨਾਂ ਦੇ ਵਿੱਚੋਂ 30% ਜਿਹੜੇ ਕੁੱਲ ਗਿਣਤੀ ਹੈ 298 'ਚੋਂ 30% 17 ਜਾਂ ਉਸ ਤੋਂ ਵੀ ਘੱਟ ਉਮਰ ਦੇ ਦੱਸੇ ਗਏ ਨੇ, ਜਦਕਿ 26% 18 ਤੋਂ 24 ਦੀ ਉਮਰ ਦੇ ਦਰਮਿਆਨ ਦੇ ਨੇ। ਇਹਨਾਂ ਹੀ 298 ਕਥਿਤ ਤੌਰ 'ਤੇ ਦਹਿਸ਼ਤਗਰਦੀ ਦੇ ਇਲਜ਼ਾਮ ਲੱਗੇ ਇੰਡੀਵਿਜੁਅਲਸ ਦੇ ਵਿੱਚੋਂ 39% ਉਹ ਨੇ ਜਿਹੜੇ ਕਿਸੇ ਨਾ ਕਿਸੇ ਐਕਸਟ੍ਰੀਮਿਸਟ ਵਿਚਾਰਧਾਰਾ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਨੇ, 34% ਕਿਸੇ ਰਿਲੀਜੀਅਸ ਮੋਟੀਵੇਸ਼ਨ ਦੇ ਕਾਰਨ ਦਹਿਸ਼ਤਗਰਦ ਬਣੇ ਦੱਸੇ ਗਏ ਨੇ। ਉੱਥੇ NSW ਦੀ ਸਰਕਾਰ ਦੀ ਤਰਫ ਤੋਂ ਵੱਡਾ ਖੁਲਾਸਾ ਕੀਤਾ ਜਾਂਦਾ, ਜਦੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਇੱਕ ਟੈਚੀ ਦੇ ਵਿੱਚ ਲਾਸ਼ ਪ੍ਰਾਪਤ ਹੋਈ ਹੈ NSW ਦੇ ਦੱਖਣੀ ਇਲਾਕਿਆਂ ਦੇ ਵਿੱਚੋਂ। ਉੱਥੇ ਹੀ ਹੁਣ ਇਹ ਗੱਲ ਕਹੀ ਗਈ ਕਿ ਗੋਲਬਨ ਤੋਂ 60 ਕਿਲੋਮੀਟਰ ਦੂਰ ਓਲੈਂਡ ਦੇ ਇਲਾਕੇ 'ਚ ਜਿਹੜਾ ਟੈਚੀ ਬਰਾਮਦ ਹੋਇਆ ਉਸ ਦੇ ਵਿੱਚ ਕੋਈ ਹਿਊਮਨ ਬਾਡੀ ਨਹੀਂ ਬਲਕਿ ਇੱਕ ਡੋਲ ਯਾਨੀ ਕਿ ਇੱਕ ਗੁੱਡੀ ਪਾਈ ਗਈ ਸੀ। ਇਹ ਆਪਣੇ ਆਪ ਦੇ ਵਿੱਚ ਕਾਫੀ ਹੈਰਾਨਜਨਕ ਖੁਲਾਸਾ ਹੈ। ਫਿਲਹਾਲ ਪੁਲਿਸ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇੱਕ ਮਿਸਟੇਕਨ ਆਈਡੈਂਟੀ ਦਾ ਕੇਸ ਹੋ ਸਕਦਾ ਹੈ। ਉੱਥੇ ਹੀ ਸੈਂਸਸ ਨੂੰ ਲੈ ਕੇ ਕੁਝ ਇੱਕ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਕੱਲ੍ਹ ਦੀ ਸ਼ਾਮ ਸੈਂਸਸ ਦੀ ਆਖਰੀ ਸ਼ਾਮ ਹੋਏਗੀ, ਇਸ ਦਰਮਿਆਨ ਗਲਤ ਜਾਣਕਾਰੀ ਦੇਣ ਦੇ ਉੱਤੇ ਜਾਂ ਜਾਣਕਾਰੀ ਨਾ ਦੇਣ ਦੇ ਉੱਤੇ ਜੁਰਮਾਨੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਮਹਿਕਮੇ ਯਾਨੀ ABS ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 11 ਅਗਸਤ ਤੱਕ ਤੁਹਾਨੂੰ ਆਪਣੇ ਮਰਦਮਸ਼ੁਮਾਰੀ ਦੇ ਡੇਟਾ ਜਮ੍ਹਾਂ ਕਰਵਾਉਣੇ ਹੋਣਗੇ, ਉਸ ਤੋਂ ਬਾਅਦ $364 ਦਾ ਜੁਰਮਾਨਾ ਲੱਗ ਸਕਦਾ। ਹਾਂ, ਜੇਕਰ ਤੁਸੀਂ 11 ਅਗਸਤ ਨੂੰ ਸਫ਼ਰ ਕਰ ਰਹੇ ਹੋ ਤੇ ਤੁਸੀਂ ਇਸ ਫਾਰਮ ਨੂੰ ਨਹੀਂ ਭਰ ਪਾਉਂਦੇ ਤਾਂ ਤੁਹਾਨੂੰ ਇਸ ਦੇ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਪਰ ਅਦਾਰਾ ABSA ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੁਹਾਨੂੰ ਕਾਰਨ ਪੁੱਛੇ ਜਾਣ ਤੋਂ ਬਾਅਦ ਸੈਂਸਸ ਐਂਡ ਸਟੈਟਿਸਟਿਕਸ ਐਕਟ 1905 ਦੀ ਧਾਰਾ ਦੇ ਤਹਿਤ ਇੱਕ ਵਾਰ ਫਿਰ ਤੋਂ ਜੁਰਮਾਨਾ ਲਗਾਉਣ ਦੇ ਲਈ ਨੋਟਿਸ ਭੇਜ ਸਕਦਾ। ਨੋਟਿਸ ਦਾ ਜਵਾਬ ਜੇਕਰ ਨਾ ਦਿੱਤਾ ਤਾਂ ਵੱਧ ਤੋਂ ਵੱਧ ਕਿਸੇ ਵਿਅਕਤੀ ਨੂੰ $2,548 ਤੱਕ ਦਾ ਜੁਰਮਾਨਾ ਲੱਗ ਸਕਦਾ। ਅਜਿਹੇ ਦੇ ਵਿੱਚ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਵੀ $3,640 ਤੱਕ ਦਾ ਜੁਰਮਾਨਾ ਲੱਗ ਸਕਦਾ। ਦੱਸ ਦਈਏ ਕਿ ਇਸ ਵਾਰ 2026 ਦੀ ਮਰਦਮਸ਼ੁਮਾਰੀ ਦੇ ਵਿੱਚ 9 ਅਲੱਗ ਅਲੱਗ ਟੌਪਿਕ ਤੇ ਕੁੱਲ 66 ਕੁਐਸਚਨ ਤੁਹਾਡੇ ਤੋਂ ਤੁਹਾਡੀ ਕਲਚਰਲ ਬੈਕਗਰਾਉਂਡ, ਤੁਹਾਡੀ ਪਰਸਨਲ ਡਿਟੇਲ, ਤੁਹਾਡੀ ਇਨਕਮ, ਕੰਮ, ਰਿਹਾਇਸ਼ ਆਦਿ ਵਰਗੇ ਜਿਹੜੇ ਅਲੱਗ ਅਲੱਗ ਸਵਾਲ ਨੇ ਉਹ ਪੁੱਛੇ ਗਏ ਨੇ। ਉੱਥੇ ਮਾਰਕੀਟ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵੈਸਟ ਪੈਕ ਦੇ ਸ਼ੇਅਰਸ ਦੇ ਵਿੱਚ 4.7% ਦੀ ਗਿਰਾਵਟ ਆਈ ਦੱਸੀ ਗਈ ਹੈ। ANZ ਬੈਂਕ ਦੇ ਸ਼ੇਅਰਸ ਦੇ ਵਿੱਚ ਅੱਜ ਦੇ ਦਿਨ 2.3% ਦੀ ਗਿਰਾਵਟ ਆਈ, ਨੈਬ ਦੀ 1.7% ਤੇ ਕਾਮਨਵੈਲਥ ਬੈਂਕ ਦੀ 1.2% ਗਿਰਾਵਟ ਆਈ। ਇਹ ਗਿਰਾਵਟ ਅਜਿਹੇ ਦੌਰ ਦੇ ਵਿੱਚ ਦੇਖੀ ਗਈ ਹੈ ਜਦੋਂ ਭਲਕੇ ਵਿਆਜ ਦਰਾਂ ਦੇ ਵਿੱਚ ਐਲਾਨ ਕੀਤਾ ਜਾਏਗਾ ਤੇ ਅੱਜ ਦੇ ਦਿਨ ਵੀ RBA ਦੀ ਜਿਹੜੀ ਬਾਡੀ ਗਵਰਨਿੰਗ ਬਾਡੀ ਹੈ ਉਸਦੀ ਬੈਠਕ ਚੱਲ ਰਹੀ ਹੈ। ਇਸ ਦਰਮਿਆਨ BHP ਪੋਰਟ ਹੈਡਲੈਂਡ ਦੇ ਜਿਹੜੇ ਸ਼ੇਅਰ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ। ਕੁੱਲ ਮਿਲਾ ਕੇ ASX 200 9,252 ਅੰਕ ਦੇ ਉੱਤੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਚੱਲ ਰਿਹਾ ਸੀ। ASX 200 ਸ਼ੁੱਕਰਵਾਰ ਦੇ ਦਿਨ 9,274 ਅੰਕ ਦੇ ਉੱਤੇ ਬੰਦ ਹੋਇਆ ਸੀ, ਯਾਨੀ ਕਿ ਉਸ ਦੇ ਨਾਲੋਂ 0.1% ਬਾਜ਼ਾਰ ਅੱਜ ਦੇ ਦਿਨ ਥੋੜ੍ਹਾ ਟੁੱਟਿਆ ਨਜ਼ਰ ਆਉਂਦਾ। ਆਸਟ੍ਰੇਲੀਅਨ ਡਾਲਰ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਦੇ ਉੱਤੇ ਆਸਟ੍ਰੇਲੀਅਨ ਡਾਲਰ ਹੈ। ਹਾਲਾਂਕਿ ਵਾਲ ਸਟ੍ਰੀਟ S&P 500 ਅੱਧਾ ਕੁ ਫੀਸਦ ਦੇ ਉਛਾਲ ਦੇ ਨਾਲ ਸ਼ੁਰੂ ਹੋਇਆ, ਡੋ ਜੋਨਸ 0.3% ਤੇ ਨੈਸਡੈਕ ਦੇ ਵਿੱਚ 1.3% ਦਾ ਇਜ਼ਾਫਾ ਦੇਖਣ ਨੂੰ ਮਿਲਿਆ। ਗੋਲਡ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ, ਲਗਭਗ 4,341 ਪ੍ਰਤੀ ਔਂਸ ਸੋਨੇ ਦੀਆਂ ਕੀਮਤਾਂ ਜਿਹੜੀਆਂ ਸਪੋਟ ਗੋਲਡ ਨੇ ਉਹਨਾਂ ਨੂੰ ਦਰਜ ਕੀਤਾ ਗਿਆ। ਕੱਚੇ ਤੇਲ ਦੀ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ, $84.26 ਅਮਰੀਕੀ ਡਾਲਰ 'ਚ ਪ੍ਰਤੀ ਬੈਰਲ ਕੀਮਤਾਂ ਜਿਹੜੀਆਂ ਨੇ ਦਰਜ ਕੀਤੀਆਂ ਗਈਆਂ ਨੇ। ਆਖਰੀ ਖਬਰ ਦੀ ਸਾਂਝ ਪਈਏ ਤੇ ਸ਼੍ਰੀਲੰਕਾ ਦੇ ਖਿਲਾਫ ਹੋਣ ਵਾਲੀ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਸਾਈ ਸੁਦਰਸ਼ਨ ਬਾਹਰ ਹੋ ਗਏ ਨੇ। ਉਹਨਾਂ ਦੀ ਜਗ੍ਹਾ ਤੇ ਸਰਫਰਾਜ਼ ਖਾਨ ਨੂੰ ਭਾਰਤੀ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਟੀਮ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸਰਫਰਾਜ਼ ਖਾਨ ਨੇ ਐਤਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ। ਪੋਸਟ 'ਚ ਉਹਨਾਂ ਨੇ 2 ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਇੱਕ ਦੇ ਅੰਦਰ ਉਹ ਟੀਮ ਇੰਡੀਆ ਦੀ ਟਰੈਵਲਿੰਗ ਜਰਸੀ 'ਚ ਨਜ਼ਰ ਆ ਰਹੇ ਨੇ। ਇੱਕ ਤਰਫ ਤਸਵੀਰ 'ਚ ਸਰਫਰਾਜ਼ ਆਪਣੇ ਪਿਤਾ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਨੇ। ਇਸ ਪੋਸਟ ਦੇ ਵਿੱਚ ਸਰਫਰਾਜ਼ ਨੇ ਕੋਈ ਕੈਪਸ਼ਨ ਨਹੀਂ ਲਿਖਿਆ, ਉਹਨਾਂ ਨੇ ਸਿਰਫ ਇਮੋਜੀ ਦਾ ਇਸਤੇਮਾਲ ਕੀਤਾ ਜਿਸ ਦੇ ਵਿੱਚ ਭਾਰਤੀ ਝੰਡੇ ਦਾ ਇਮੋਜੀ ਸ਼ਾਮਲ ਹੈ। ਇਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਟੀਮ 'ਚ ਥਾਂ ਨਹੀਂ ਸੀ ਮਿਲੀ ਤਾਂ ਸਰਫਰਾਜ਼ ਨੇ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਆਪਣਾ ਦੁੱਖ ਸਾਂਝਾ ਕੀਤਾ ਸੀ। ਲਿਖਿਆ ਸੀ ਕਿ ਸ਼ਾਇਦ ਮੈਂ ਫਿੱਟ ਨਹੀਂ ਬਹਿੰਦਾ ਪਰ ਮੈਂ ਆਪਣੀ ਪੂਰੀ ਤਾਕਤ ਦੇ ਨਾਲ ਲੜਾਂਗਾ। ਜ਼ਿਕਰਯੋਗ ਹੈ ਕਿ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ 2 ਟੈਸਟ ਮੈਚਾਂ ਦੀ ਸੀਰੀਜ਼ 15 ਅਗਸਤ ਤੋਂ ਲੈ ਕੇ 27 ਅਗਸਤ ਦੇ ਦਰਮਿਆਨ ਸ਼੍ਰੀਲੰਕਾ ਦੇ ਵਿੱਚ ਖੇਡੀ ਜਾਣੀ ਹੈ।
ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਜਿਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਓਏ, ਅਸੀਂ ਲਾਹੌਰੀਏ ਹੁੰਨੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ੍ਹਦੇ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ, ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲਪਾਲ ਔਰ ਆਪ ਲੋਗ ਸੁਣ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਣਨਾ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ, ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This station is now the ultimate power in the universe.
4: Radio Hanji 1674 AM.
5: यार तू इत्थे इनी छेती आके पक्का भी हो गया, की जुगाड़ लाया है?
6: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजास, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
5: नंबर ता दे बंसल इमीग्रेशन वालियां दा।
6: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
7: ऑस्ट्रेलिया विच इमिग्रेशन दा मसला ना जाओ इधर उधर, सीधे आओ आईएमई एडवाइजर। अपनी मां बोली विच समझण तुहाडी लोड़ नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618। हुण पैरामेटा सिडनी अते न्यू दिल्ली विच भी आईएमई एडवाइजर।
8: ਸਤਿ ਸ਼੍ਰੀ ਅਕਾਲ ਜੀ, ਮੈਂ ਵਿਸ਼ਾਲ ਵਿਜੇ ਸਿੰਘ ਤੇ ਤੁਸੀਂ ਦੇਖਣਾ ਸੁਣਨਾ ਸ਼ੁਰੂ ਕਰ ਚੁੱਕੇ ਹੋ ਰੇਡੀਓ ਹਾਂਜੀ 1674 AM। ਆਪਾਂ ਬੈਠੇ ਹਾਂ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਤੇ ਮੇਰੇ ਨਾਲ ਨੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਪੰਜਾਬੀ ਸਿੰਗਰ ਬੱਬੂ ਮਾਨ ਸਾਹਿਬ। ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
9: ਸਤਿ ਸ਼੍ਰੀ ਅਕਾਲ
8: ਭਾਈ। ਮੈਂ ਕਿਹਾ ਮੋਸਟ ਲਿਵੇਬਲ ਸਿਟੀ ਆ ਇਨ ਦਾ ਵਰਲਡ, ਤੁਹਾਨੂੰ ਲੱਗਦੀ?
9: ਲਿਵੇਬਲ ਸਿਟੀ ਵੀ ਹੈ,
8: ਲਿਵੇਬਲ ਵੀ ਹੈ।
9: ਹਾਂ,
8: ਵੈਸੇ ਕੀ ਪੈਮਾਨੇ ਹੋਣੇ ਚਾਹੀਦੇ ਇੱਕ ਲਿਵੇਬਲ ਸਿਟੀ ਦੇ, ਜਿੱਦਾਂ ਕਹਿੰਦੇ ਨੇ ਵੀ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਮੈਲਬਨ ਆ?
9: ਅਲੱਗ ਅਲੱਗ ਮੁਲਕਾਂ ਦਾ ਅਲੱਗ ਅਲੱਗ ਵਿਚਾਰ ਹੋ ਸਕਦਾ। ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਸੋਚਦੇ ਹੋ ਸਾਡੇ ਮੁਲਕ 'ਚ ਪੋਸੀਬਲ ਥੋੜ੍ਹੀ ਆ।
8: ਹਾਂਜੀ,
9: ਤੁਸੀਂ ਸਫਾਈ ਮੰਗਦੇ, ਸਾਡੇ ਸਫਾਈ ਵਾਲਾ ਸਿਸਟਮ ਘੱਟ ਆ। ਤੁਸੀਂ ਲਾਅ ਐਂਡ ਆਰਡਰ ਮੰਗਦੇ, ਸਾਡੇ ਇੱਥੇ ਘੱਟ ਆ।
8: ਹਾਂਜੀ,
9: ਤੂੰ ਇਹ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿੰਦੇ ਹੋ।
8: ਬਿਲਕੁਲ ਜੀ, ਫਿਰ ਤੋਂ ਤੁਹਾਡਾ ਸਵਾਗਤ ਆ ਮੈਲਬਨ ਦੇ ਵਿੱਚ। ਇੱਕ ਵਾਰੀ ਫਿਰ ਤੋਂ ਤੁਸੀਂ ਰੌਣਕਾਂ ਲਾਉਣ ਲਈ ਆ ਚੁੱਕੇ ਹੋ, ਅਤੇ ਜਦੋਂ ਵੀ ਵੈਸੇ ਤੁਹਾਡਾ ਸ਼ੋਅ ਅਨਾਊਂਸ ਹੁੰਦਾ, ਇੱਕ ਹੁੰਦਾ ਜਿਹੜੇ ਸੁਣਨ ਵਾਲੇ ਹਮੇਸ਼ਾ ਤੋਂ ਸੁਣ ਰਹੇ ਨੇ ਕੁਛ ਸਾਲਾਂ ਤੋਂ, ਪਰ ਇੱਕ ਉਹ ਜਿਹੜੀ ਚੜ੍ਹਦੀ ਉਮਰ ਜੇ ਵਾਲਾ, ਉਹ ਹਾਲੇ ਵੀ ਉਹ ਲੋਰ ਜੀ, ਉਹ ਜਿਹੜਾ ਵੀ ਬੱਬੂ ਮਾਨ ਨੇ ਆਉਣਾ, ਬੱਬੂ ਮਾਨ ਨੇ ਆਉਣਾ, ਹਾਲੇ ਕਿ ਉਹ ਤੁਹਾਡੀ ਏਜ ਵੀ ਵੱਡੀ ਆ, ਪਰ ਉਹ ਜਿਹੜਾ ਬੱਬੂ ਮਾਨ ਦੇ ਨਾਲ ਜੁੜ ਤਿਆ ਨਾ ਇੱਕ ਸਿੱਧਾ ਬਾਬਾ ਬੱਬੂ ਮਾਨ। ਇੱਕ
9: ਏਜ ਤਾਂ ਨਾ ਨਾ ਤੇਰੀ ਛੋਟੀ ਆ ਨਾ ਮੇਰੀ ਵੱਡੀ ਹੈ।
8: ਹਾਂਜੀ,
9: ਆਦਮੀ ਦੀ ਏਜ ਕਾਗਜ਼ਾਂ 'ਚ ਹੁੰਦੀ ਹੈ
8: ਜੀ,
9: ਵੈਸੇ ਤਾਂ ਉਮਰ ਪਲ ਦੀ ਹੈ, ਤੁਹਾਨੂੰ ਕੀ ਪਤਾ ਨੈਕਸਟ ਪਲ ਕੀ ਹੋਣਾ,
8: ਇਹ ਵੀ ਗੱਲ ਹੈ।
9: ਸੋ ਬੰਦੇ ਦੀ ਜ਼ਿੰਦਗੀ ਤਾਂ ਪਲ ਦੀ ਹੈ।
8: ਹਾਂਜੀ,
9: ਕਾਗਜ਼ੀ ਕਾਰਵਾਈ ਹੈ, ਉਹਦੀ ਮਾਂ ਨੇ ਰੱਖਦੀ, ਤੁਹਾਡਾ ਕੰਮ ਮਾਂ ਨੇ ਰੱਖਦਾ। ਉਸ ਗੀਤ ਦੀ ਨਾ ਉਮਰ ਹੁੰਦੀ ਹੈ, ਨਾ ਭਾਸ਼ਾ ਹੁੰਦੀ ਹੈ, ਇਹ ਤਾਂ ਦਿਲ ਨੂੰ ਲੱਗਦਾ ਬਸ।
8: ਪਲ ਤੋਂ ਹੀ ਦਿਨ ਦਾ ਸਭ ਤੋਂ ਖੂਬਸੂਰਤ ਪਲ ਜੋ ਤੁਸੀਂ ਇੰਜੋਏ ਕਰਦੇ ਹੋ, ਸਵੇਰੇ ਜਲਦੀ ਉੱਠਣਾ, ਦੁਪਹਿਰ ਦਾ ਸਮਾਂ ਸੌਣਾ ਜਾਂ ਸ਼ਾਮਾਂ ਨੂੰ ਜਲਦੀ ਪੈ ਜਾਣਾ,
9: ਚੱਤੇ ਪੈਰ ਦਿਵਾਲੀ,
8: ਚੱਤੇ ਪੈਰ ਦਿਵਾਲੀ। ਹੁਣ ਜਦੋਂ ਤੋਂ ਆਪਾਂ ਆਏ ਹਾਂ ਇੱਥੇ, ਮਾਨ ਸਾਹਿਬ ਹੁਣੀ ਦੀ ਪ੍ਰੈਕਟਿਸ ਚੱਲ ਰਹੀ ਹੈ, ਕਿਉਂਕਿ ਕੱਲ੍ਹ ਦਿਨ ਮੈਲਬਨ ਸ਼ੋਅ ਆ ਕਨਵੈਨਸ਼ਨ ਸੈਂਟਰ ਦੇ ਵਿੱਚ। ਅੱਜ ਜਦੋਂ ਮੈਂ ਤੁਹਾਡੇ ਵੇਖੇ ਨਾ ਸਾਜੀ ਸਾਰੇ, ਅਤੇ ਜਦੋਂ ਤੁਹਾਡੀਆਂ ਪਹਿਲੀਆਂ ਲਾਈਵ ਕਲਿੱਪਾਂ ਦੇਖਦੇ ਹੁੰਦੇ ਸੀਗੇ ਸਟੇਜਾਂ ਵਾਲੀਆਂ, ਤੁਸੀਂ ਸ਼ੁਰੂਆਤ ਜਦੋਂ ਕਰਨੀ ਤਾਂ ਸਾਰਿਆਂ ਨੂੰ ਮਿਸ਼ਰੀ ਦਾ ਇੱਕ ਇੱਕ ਦਾਣਾ ਦੇਣਾ। ਹੁਣ ਵੀ ਦਿੰਦੇ? ਮਿਸ਼ਰੀ ਨਾਲ ਲੈ ਕੇ ਆਉਂਦੇ ਹੁੰਦੇ ਕਿ ਇੱਥੋਂ ਬਣਾ ਲੈ ਕੇ?
9: ਨਹੀਂ, ਸਾਡੇ ਨਾਲ ਹੀ ਹੁੰਦੀ ਹੈ।
8: ਹਾਂ, ਉਹ ਸ਼ੁਰੂ ਤੋਂ ਵੇਖ ਲਓ ਤੁਹਾਡੇ ਨਾਲ ਹੀ
9: ਆ ਪਹਿਲੇ ਦਿਨ।
8: ਹਾਂਜੀ,
9: ਜਿਹੜੀ ਆਪਣੀ ਉੱਥੇ ਤਾਂ ਸਾਡੇ ਤਾਗੇ ਵਾਲੀ ਮਿਸ਼ਰੀ ਹੁੰਦੀ ਕਈ ਵਾਰੀ,
8: ਹਾਂਜੀ,
9: ਇੱਥੇ ਨਹੀਂ ਅਵੇਲੇਬਲ ਹੁੰਦੀ।
8: ਠੀਕ ਹੈ ਜੀ, ਬਹੁਤ ਸੋਹਣਾ। ਅਤੇ ਆ ਮੈਂ ਦੇਖ ਰਿਹਾ ਜਦੋਂ ਆਪਾਂ ਕਮਰੇ 'ਚ ਆਏ ਤਾਂ ਸ਼ਾਇਦ ਕੋਈ ਸੀਗਾ ਗਾਣੇ ਦਾ ਕੋਈ ਵਾ ਵਾਸਤਾ ਜਿਹਾ, ਤੁਸੀਂ ਗੁੱਸੇ ਵੀ ਹੋ ਰਹੇ ਸੀਗੇ, ਅਤੇ ਪਿਆਰ ਵੀ ਇਹਨਾਂ ਨਾਲ ਇੰਨਾ ਹੀ ਆ ਸਾਰਿਆਂ ਨਾਲ?
9: ਉਹ ਤਾਂ ਹੁਣ ਇਹ ਦੱਸਣਗੇ,
8: ਕਿਉਂਕਿ ਜਿਹੜੇ ਹਿਸਾਬ ਨਾਲ ਸਾਰੇ ਸੁਣ ਲੈਂਦੇ,
9: ਅਸੀਂ ਦੋਸਤ ਨਹੀਂ ਹੁੰਦੇ, ਨਾ ਅਸੀਂ ਮਿੱਤਰ ਹੁੰਦੇ, ਕੰਮ ਤੋਂ ਬਾਅਦ ਅਸੀਂ ਮਿੱਤਰ ਹਾਂ ਸਾਰੇ। ਕੰਮ ਦਾ ਮਤਲਬ ਕੰਮ,
8: ਦੋਸਤੀ ਮਿੱਤਰਤਾ। ਤੁਹਾਡੇ ਲਈ ਦੋਸਤ ਕਿਹੜਾ ਉਹ ਜਿਹਨੂੰ 6 ਸਾਲਾਂ ਪਿੱਛੋਂ ਵੀ ਫੋਨ ਲਾਇਆ ਜਾਵੇ ਤੇ ਉਹ ਚੁੱਕੇ ਕਹੇ ਭਾਈ ਕੀ ਹਾਲ ਤੇ
9: ਗੋਲਾਂ ਦਾ? ਉਹ ਮਨੀਸ਼ ਜੀ ਸਾਡੇ ਨਾਲ, ਮੈਂ ਪਹਿਲੇ ਸ਼ੋਅ ਤੋਂ ਨਾਲ ਹਾਂ।
8: ਹਾਂਜੀ,
9: 99 ਤੋਂ ਨਾਲ ਆ ਸੀ।
8: ਓਕੇ, 1992 ਤੋਂ।
9: ਉਹ ਨਸੀਬ ਉਦੋਂ ਵੀ ਪਹਿਲਾਂ ਦਾ ਭੰਗੜਾ ਯੂਨੀਵਰਸਿਟੀ ਪਾਉਂਦੇ ਹੁੰਦੇ ਸੀ।
8: ਹਾਂਜੀ,
9: ਢੋਲ ਵਾਲੇ ਸੱਜਣ। ਉਦੋਂ ਫਿਰ ਦੋ ਦੋ ਚਾਰ ਚਾਰ ਸਾਲ ਦੇ ਵਕਫੇ ਨਾਲ ਫਿਰ ਬਾਕੀ ਰਲੀ ਗਏ।
8: ਓਕੇ,
9: ਪੁਰਾਣੇ ਹੀ ਸਾਰੇ ਸਾਥੀ।
8: ਠੀਕ ਹੈ, ਤੁਹਾਨੂੰ ਸਾਰੇ ਇੰਸਟਰੂਮੈਂਟ ਚੋਂ ਸਭ ਤੋਂ ਵੱਧ ਆਨੰਦ ਕਿਹਨੂੰ ਵਜਾ ਕੇ ਆਉਂਦਾ ਜਾਂ ਪਲੇ ਕਰਕੇ?
9: ਸਾਜ਼ ਸਾਰੇ, ਸਾਜ਼ ਸਾਰਿਆਂ ਦੇ ਸੁਮੇਲ ਹੁੰਦਾ ਤਾਂ ਇੱਕ ਸੰਗੀਤ ਬਣਦਾ।
8: ਹਾਂਜੀ,
9: ਇੱਕ ਸਾਜ਼ ਨਾਲ ਤੁਸੀਂ ਰੂਹਦਾਰੀ ਕਰ ਸਕਦੇ ਹੋ, ਸੰਗੀਤਕ ਰੂਪ ਉਦੋਂ ਹੀ ਦਿੱਤਾ ਜਾਂਦਾ ਜੇ ਸਾਰੇ ਵੱਜਦੇ। ਸਾਰੇ ਅੱਛੇ ਆ, ਇਹਨਾਂ ਦੀ ਆਪਣੀ ਆਪਣੀ ਢੋਲ ਦਾ ਆਪਣਾ,
8: ਹਾਂਜੀ,
9: ਆਨੰਦ ਹੈ, ਢੋਲਕ ਦਾ ਆਪਣਾ, ਕੀਬੋਰਡ ਮੇਨ ਹੁੰਦਾ,
8: ਹਾਂਜੀ,
9: ਲੀਡ ਕਰਨ ਵਾਲਾ।
8: ਬਹੁਤ ਸੋਹਣਾ ਜੀ, ਗੱਲ ਆਪਾਂ ਗੀਤਾਂ ਦੀ ਕਰਦੇ ਸੀਗੇ, ਫਿਲਮਾਂ ਵਾਲੇ ਪਾਸੇ ਵੀ ਆਵਾਂਗੇ, ਪਰ ਨਾਲ ਦੀ ਨਾਲ ਜਿਹੜੀ ਸਾਡੀ ਡਿਊਟੀ ਲੱਗੀ ਆ ਵੀ ਪ੍ਰੋਗਰਾਮ ਨੂੰ ਜਿਹੜੇ ਕਰਾ ਰਹੇ ਨੇ ਉਹਨਾਂ ਸਿਰ ਵੀ ਸਿਰਾ ਜਾਂਦਾ, ਉਹਨਾਂ ਦੀ ਬਹੁਤ ਮਿਹਨਤ ਹੁੰਦੀ ਆ।
9: ਅੱਛਾ, ਇਹ ਜ਼ਰੂਰ ਕਹਿੰਦਾ ਪ੍ਰਮੋਟਰ,
8: ਸਾਡੀ ਵੀ ਹੋਣਾ, ਤੁਹਾਨੂੰ ਹਰ ਕੋਈ ਪੁੱਛਦਾ ਹੋਣਾ।
9: ਨਹੀਂ, ਮੈਂ ਉਹ ਪਹਿਲਾਂ ਬੀਬੀ ਨੇ ਇੱਕ ਇੰਟਰਵਿਊ ਕਰੀ ਸੀ,
8: ਹਾਂਜੀ ਹਾਂ,
9: ਉਹ ਕਹਿੰਦੀ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਪ੍ਰਮੋਟਰ ਸਾਹਿਬ। ਮੈਂ ਕਿਹਾ ਜੀ ਪ੍ਰਮੋਟਰ ਦਾ ਮੇਰੇ ਨਾਲ ਸ਼ੋਅ ਤੱਕ ਤਾਲੁਕ ਹੈ,
8: ਹਾਂਜੀ,
9: ਮੈਂ ਨਿੱਜੀ ਜ਼ਿੰਦਗੀ 'ਚ ਮੈਨੂੰ ਕੋਈ ਵੀ ਪੰਜਾਬੀ ਮੈਂ ਕਿਸੇ ਨਾਲ ਵੀ ਗੱਲ ਕਰ ਸਕਦਾ, ਇਹ ਕੋਈ ਬੰਦਿਸ਼ ਨਹੀਂ ਜੇ ਮੈਂ ਆਸਟ੍ਰੇਲੀਆ 'ਚ ਆਇਆ।
8: ਹਾਂਜੀ,
9: ਜੇ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਸਾਡਾ ਤਾਂ ਪਿਆਰਾ ਹੈ, ਉਹ ਵੱਖਰੀ ਗੱਲ ਆ ਵੀ ਇੱਕ ਦੂਜੇ ਦੇ ਤੁਹਾਡੇ ਮਨ ਮੁਟਾਵ ਹੋ ਸਕਦਾ।
8: ਹਾਂਜੀ,
9: ਪਰ ਮੈਂ ਉਹਨੂੰ ਹੱਸਦਾ ਸੀ, ਮੈਂ ਕਿਹਾ ਗੁੜੇ ਜੇ ਮੈਂ ਵਹਿ ਬਾਜ਼ਾਰ ਤੁਰਿਆ ਫਿਰਦਾ ਤਾਂ ਤੂੰ ਮੈਨੂੰ ਉਦੋਂ ਵੀ ਸਵਾਲ ਪੁੱਛ ਸਕਦੀ, ਕੋਈ ਐਡਾ ਮਸਲਾ ਨਹੀਂ।
8: ਹਾਂਜੀ
9: ਹਾਂਜੀ,
8: ਇੱਕ ਨਾ ਦਿਲੋਂ ਮੇਰਾ ਸਵਾਲ ਆ, ਬੱਬੂ ਮਾਨ ਹੁਣ ਇੰਨੇ ਵੋਕਲ ਕਿਉਂ ਨਹੀਂ ਨੇ? ਇਹ ਮੇਰੀ ਜੋ ਬੰਦਾ ਇੱਕ ਲਿਸਨਰ ਵੀ ਤੁਹਾਨੂੰ ਕਿਤੇ ਨਾ ਕਿਤੇ ਓਬਜ਼ਰਵ ਕਰ ਰਿਹਾ ਹੁੰਦਾ ਪਿਛਲੇ ਕੁਝ ਸਾਲਾਂ ਦੇ ਵਿੱਚ, ਸਟੇਜਾਂ ਤੋਂ ਜਿਵੇਂ ਖੁੱਲ੍ਹਦਿਲੀ ਨਾਲ ਕੁਝ ਵੀ ਕਹਿ ਦੇਣਾ, ਕੋਈ ਬਿਆਨ
9: ਕਹਿ ਦਾਂਗੇ ਜੇ ਬਹੁਤਾ ਕੰਮ ਅੜ ਗਿਆ ਤਾਂ।
8: ਮੈਂ ਨਹੀਂ ਕਹਿਣਾ ਕਹਿ ਦੋ, ਪਰ ਤੁਸੀਂ ਬਹੁਤ ਘੱਟ ਬੋਲਦੇ ਆ ਅੱਜ ਕੱਲ੍ਹ।
9: ਨਹੀਂ ਬੋਲਿਆ, ਦੇਖੋ ਸਮਝਣੇ, ਦੁਸ਼ਮਣੀ ਦਾ ਵੀ ਉੱਥੇ ਸਵਾਦ ਆਉਂਦਾ ਜਿੱਥੇ ਦੁਸ਼ਮਣ ਅਖਲਾਕੀ ਹੋਵੇ, ਐਵੇਂ ਮਲੰਗ ਬੰਦੇ ਨਾਲ ਵੀ ਬਹਿਸ ਕਰਦਾ ਕੋਈ ਫਾਇਦਾ ਨਹੀਂ ਆਉਂਦਾ।
8: ਹਾਂਜੀ,
9: ਇਹਦੇ ਇੱਕ ਉਰਦੂ ਬੜਾ ਅੱਛਾ ਸ਼ੇਅਰ ਹੈ ਕਿ ਸਾਜ਼ ਮੇਂ ਇਤਨੇ ਭਰੇ ਨਗਮੇ ਕੇ ਖਾਮੋਸ਼ ਹੋ ਗਿਆ। ਕਈ ਵਾਰੀ ਤੁਸੀਂ ਜਦੋਂ ਜ਼ਿੰਦਗੀ ਨੂੰ ਬਹੁਤ ਪੜ੍ਹ ਲੈਂਦੇ ਹੋ, ਬਹੁਤੀ ਵਾਰੀ ਫਿਰ ਤੁਸੀਂ ਚੁੱਪ ਰਹਿੰਦੇ ਹੋ, ਬੇਲੋੜੀ ਬਹਿਸ ਦਾ ਕੋਈ ਫਾਇਦਾ ਨਹੀਂ। ਚੰਗਾ ਜੇ ਕੋਈ ਤੁਸੀਂ ਉਹਦੇ ਨਾਲ ਕਿਸੇ ਗਰੀਬ ਦੀ ਗੱਲ ਕਰ ਲਓ ਤਾਂ ਚੰਗਾ, ਆਪਣੀ ਮੈਂ ਤਾਂ ਸਾਰੇ ਪਾਸੇ ਹੋਈ ਜਾਂਦੀ ਹੈ, ਤੂੰ ਕਾਮਾਂ ਵਾਲੀ ਬਹੁਤ ਹੈ, ਕੋਈ ਵਿਦਵਤਾ ਬਾਰੇ ਕੋਈ ਆਮ ਜਿਹੜਾ ਇੰਟਰਨੈਟ ਹੈ ਇਹਦੇ 'ਚ ਕੋਈ ਬਹੁਤੀ ਅਕਲਮੰਦੀ ਦੀਆਂ ਗੱਲਾਂ ਹੀ ਹੈ ਨਹੀਂ ਉਹਦੇ 'ਤੇ ਤੁਸੀਂ, ਜਾਂ ਫਿਰ ਮੈਂ ਰੋਜ਼ ਲਾਈਵ ਹੋਣਾ ਹੋਵੇ ਫਿਰ ਮੈਂ ਉਹ ਹੀ ਗੱਲਾਂ ਕਰਾਂ। ਮੈਂ ਤਾਂ ਕੰਮ ਕਰਦਾ ਹੁਣ, ਇਹਦੇ ਲਈ ਜ਼ਰੀਆ ਕੋਈ ਵੀ ਹੋ ਸਕਦਾ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ, ਇੰਟਰਨੈਟ, ਫੇਸਬੁੱਕ, ਬਸ ਇਹ ਤੋਂ ਬਾਅਦ ਅਸੀਂ ਕੰਮ ਤੋਂ ਬਾਅਦ ਅਲੋਪ ਹੋ ਜਾਣਾ।
8: ਕਾਵਾਂ ਰੋਲੀ 'ਚ ਬੱਬੂ ਮਾਨ ਦੀ ਸ਼ਾਂਤੀ ਕਿੱਥੇ ਆ?
9: ਮੈਂ ਤਾਂ ਆਨੰਦ ਲੈਣਾ ਦੇਖ ਲਾ, ਸਾਡੇ ਮੁੰਡੇ ਵੀ ਖਿੜੇ ਪਏ, ਅਸੀਂ ਵੀ ਖਿੜੇ।
8: ਕਾਵਾਂ ਰੋਲੀ ਸੁਣਦੀ ਨਹੀਂ ਕਿ ਇਗਨੋਰ ਕੀਤੀ ਜਾਂਦੀ?
9: ਨਹੀਂ, ਇੰਨਾ ਉਹਦੇ 'ਤੇ ਹੈ ਵੀ ਨਹੀਂ।
8: ਹਾਂਜੀ,
9: ਕੋਈ ਦੇਰ ਬਾਅਦ ਕੋਈ ਕਈ ਕਈ ਵਾਰੀ ਗੱਲ ਕਰਨੀ ਪੈ ਜਾਵੇ ਤਾਂ ਪੈ ਜਾਵੇ, ਉੱਦਾਂ ਤਾਂ ਦੂਰ ਹੈ ਤੂੰ।
8: ਹਾਂਜੀ,
9: ਤੁਸੀਂ ਜਿਸ ਤਰ੍ਹਾਂ ਦਾ ਤੁਹਾਡਾ ਨਿੱਜੀ ਸ਼ੌਕ ਆ ਉਸੇ ਤਰ੍ਹਾਂ ਜੇ ਤੁਸੀਂ ਸਮਾਜਿਕ ਮੀਡੀਆ 'ਤੇ ਜਾਓਗੇ ਇਹ ਵੀ ਬ੍ਰੇਨ ਮੈਪਿੰਗ ਹੈ, ਉੱਦਾਂ ਦੀ ਤੁਹਾਨੂੰ ਵੀਡੀਓਜ਼ ਮਿਲਣਗੇ, ਜੇ ਚੰਗੇ ਦੇਖੋਗੇ ਤਾਂ ਚੰਗੇ ਵੀ ਆਉਣਗੇ ਤੁਹਾਡੇ ਕੋਲ।
8: ਹਾਂਜੀ,
9: ਇਹ ਕਲੇਸ਼ ਦੇ ਸ਼ੌਕੀਆਂ ਵੀ ਗੁਆਂਢੀਆਂ ਦੀ ਕੰਧ 'ਤੇ ਕੈਮਰਾ ਰੱਖ ਕੇ ਦੇਖਣਾ ਵੀ ਕਰਦਾ ਕੀ ਹੈ, ਹੁਣ ਸ਼ਰਾਬ ਪੀ ਲਈ ਹੁਣ ਵਾਲ ਫੜਦੇ, ਹੈ ਨਾ?
8: ਹਾਂਜੀ ਹਾਂ,
9: ਉੱਪਰ ਇੱਦਾਂ ਦੇ ਬੰਦਿਆਂ ਦਾ ਕਈ ਵਾਰੀ ਕੁਦਰਤ ਨੁਕਸਾਨ ਕਰ ਦਿੰਦੀ, ਦੂਜੇ ਤੀਵੀਂ ਦਾ ਵੀਡੀਓ ਬਣਾਉਂਦਾ ਕਹਿੰਦੀ ਆਪ ਦੀ ਟੱਪ ਜਾਂਦੀ।
8: ਹਾਂਜੀ, ਤੁਸੀਂ ਉਰਦੂ ਦੀ ਸ਼ਾਇਰੀ ਦੀ ਗੱਲ ਕੀਤੀ, ਬਹੁਤ ਗੀਤਾਂ ਦੇ ਵਿੱਚ ਤੁਹਾਡੀਆਂ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਮਿਲ ਜਾਂਦਾ, ਪਰ ਸਮਝਣ ਨੂੰ ਹਾਲੇ ਸ਼ਾਇਦ ਉਹਦਾ ਦਿਮਾਗ ਨਹੀਂ ਕਹਿ ਲਈਏ, ਪਰ ਉਹ ਰਸ ਜ਼ਰੂਰ ਹੁੰਦਾ ਉਸੇ ਦੇ ਵਿੱਚ ਹੀ। ਗਾਣੇ ਤਾਂ ਬਹੁਤ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਬਟ ਉਹ ਗਾਣਾ ਕਦੋਂ ਲਿਖਿਆ? ਮਿਲ ਗਈ ਪਿੰਡ ਦੇ ਮੋੜ 'ਤੇ, ਅਤੇ ਉਸ ਤੋਂ ਇਲਾਵਾ ਜਿਹੜਾ ਉਹਦਾ ਸੀਗਾ ਕਿ ਸੁੰਦਰ ਸ਼ਾਕ, ਮੈਂ ਸੋਰੀ ਗਲਤ ਬੋਲ ਰਿਹਾ ਸ਼ਾਇਦ, ਮਾਂ ਬੋ ਸ਼ੋਭ ਰੁਖੇ ਤਰਕਸ਼ਾਂ, ਮੁਰਦੇ ਵਿੱਚ ਅੱਜ ਜਾਨ ਪਾ ਗਈ ਜੋ ਹਨੇਰਾ ਨਫਸ਼ਾਂ।
9: ਨਹੀਂ, ਇਹ ਵੀ ਗਲਤ,
8: ਇਹ ਵੀ ਗਲਤ ਹੈ, ਫਿਰ ਤੁਸੀਂ ਕਲੀਅਰ ਕਰੋ ਅਤੇ ਨਾਲੇ ਮੈਨੂੰ ਸਮਝਾਓ ਪੂਰਾ।
9: ਸ਼ਵਾਫ ਹੈ ਮਾਵਸ਼, ਸੋਭ ਰੁਖੇ ਤਰਕਸ਼ਾਂ, ਲਾਸ਼ ਦੇ ਵਿੱਚ ਅੱਜ ਜਾਨ ਪਾ ਗਈ ਉਹ ਮਸੀਹਾ ਨਫਸਾਂ।
8: ਪਰ ਮੈਨੂੰ ਸਮਝ ਨਹੀਂ ਆਈ ਮਸੀਹ,
9: ਪੜੋਗੇ ਨਾ ਤਾਂ ਹੀ ਤਾਂ ਮੈਂ ਜ਼ੋਰ ਦਿੰਦਾ ਵੀ ਪੜ੍ਹਨਾ ਚਾਹੀਦਾ ਤੁਹਾਨੂੰ, ਪੜ੍ਹਿਆ ਕਰੋ।
8: ਹੁਣ ਫਿਰ ਪੰਜਾਬੀ ਗੀਤਾਂ ਦੇ ਵਿੱਚ ਇੱਕ ਤਾਂ ਤੁਹਾਡੇ ਸਿਰ ਸਿਰਾ ਜਾਂਦਾ, ਪਰ ਕਿੰਨੇ ਜਾਣੇ ਆਰਟਿਸਟ ਨਵੇਂ ਕੋਸ਼ਿਸ਼ ਕਰਦੇ ਨੇ ਕਿ ਪੰਜਾਬੀ ਦੀ ਰੈਫਰੈਂਸ ਕਿਤੋਂ ਰਾਜੇ ਨਾ ਮਹਾਰਾਜੇ ਨਾ ਕਿ ਰਾਣੀ ਨਾ ਕਿ ਪੁਰਾਣੀ ਲੜਾਈ ਨਾਲ ਜੋੜ ਕੇ, ਅਤੇ ਉਹ ਪਸੰਦ ਵੀ ਕੀਤੀ ਜਾਂਦੀ, ਪਰ ਕਿਤਾਬਾਂ ਦੇ ਵਿੱਚ ਓਨਾ ਸਾਡਾ ਜੁੜਾਅ ਨਹੀਂ ਹੈਗਾ। ਗੀਤ ਦੇ ਵਿੱਚ ਜਦੋਂ ਕੋਈ ਆ ਜਾਂਦਾ ਤਾਂ ਸਾਰੇ ਜਣੇ ਰੀਲਾਂ ਪਾਉਂਦੇ ਜੀ ਉਹਨੇ ਵੇਖੋ ਆ ਕੇ ਆਉਂਦੀ
9: ਆ ਲਾਉਣੀ ਹੁੰਦੀ ਹੈ। ਜੇ ਤੁਸੀਂ ਮੰਨ ਲਓ ਤੁਹਾਡੇ ਪਰਿਵਾਰ 'ਚ ਤੁਸੀਂ ਇੱਕ ਕਿਤਾਬ ਪੜ੍ਹ ਲਈ ਸਾਰਾ ਪਰਿਵਾਰ ਲੱਗ ਜੂਗਾ, ਇੱਕ ਬੰਦੇ ਨੇ 5 ਲਾ ਦਿੱਤੇ, ਆਦਤ ਤਾਂ ਪਾਉਣੀ ਓ ਪੈਂਦੀ ਹੈ, ਨਹੀਂ ਤਾਂ ਕੋਈ ਨਾ ਕੋਈ ਤਾਂ ਸ਼ੁਰੂਆਤ ਕਰਦਾ, ਨਹੀਂ ਤਾਂ ਫਿਰ ਤੁਸੀਂ ਸਕਰੋਲ ਕਰਦੇ ਰਹਿੰਦੇ ਸਾਰਾ ਦਿਨ।
8: ਹਾਂਜੀ, ਪੜ੍ਹਾਈ ਦੀ ਗੱਲ ਕੀਤੀ ਤੁਸੀਂ, ਇਸ ਟਾਈਮ ਇੰਡੀਆ ਦੇ ਵਿੱਚ ਕੋਂਗਰਸ ਜਨਤਾ ਪਾਰਟੀ ਦੇ ਪ੍ਰੋਟੈਸਟ ਚੱਲ ਰਹੇ ਨੇ, ਅਤੇ
9: ਕਾਹਦੀ ਹੈਗੀ ਕਾਹਦੀ ਉਹ
8: ਕੋਂਗਰਸ ਜਨਤਾ ਪਾਰਟੀ NET ਦੇ ਜਿਹੜੇ ਪੇਪਰ ਹੁੰਦੇ ਨੇ NEET ਦੇ, ਉਹ ਜਿਹੜੇ ਲੀਕ ਹੁੰਦੇ ਸੀਗੇ, ਅਤੇ ਉਹਨਾਂ ਦਾ ਕਹਿਣਾ ਵੀ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਆ ਉਹ ਅਸਤੀਫਾ ਦੇਣ ਇਸ ਸਮੇਂ। ਕਾਫੀ
9: ਪਾਰਟੀ ਮਤਲਬ ਕਿਹਦੀ ਹੈ
8: ਕੋਂਗਰਸ ਜਨਤਾ ਪਾਰਟੀ ਕਹਿ ਲਓ ਕਿ ਇੱਕ ਮੀਮ ਤੋਂ ਸ਼ੁਰੂਆਤ ਹੋਈ USA ਤੋਂ, ਕਿਉਂਕਿ ਆਪਣੇ ਜਿਹੜੇ ਸੀਗੇ ਇਲੈਕਸ਼ਨ ਕਮਿਸ਼ਨਰ ਸਾਹਿਬ ਉਹਨਾਂ ਨੇ ਕਿਤੇ ਕਹਿ ਦਿੱਤਾ ਵੀ ਇਹ ਕੋਂਗਰਸ ਨੇ। ਜਦੋਂ ਉਹਨਾਂ ਨੇ ਕਿਹਾ ਵੀ ਨੀਟ ਕਿਉਂ ਲੀਕ ਹੁੰਦੇ ਨੇ, ਕਿਉਂ ਹੁੰਦਾ ਉਹ ਕਿਉਂ ਹੁੰਦਾ, ਉਹਨਾਂ ਨੇ ਪਾਰਟੀ ਬਣਾਈ, ਮਤਲਬ ਵੀ ਮੀਮ ਪੇਜ ਬਣਾਇਆ, ਰਾਤੋਂ ਰਾਤ 40-45 million ਤੱਕ ਪਹੁੰਚ ਗਿਆ ਤੇ ਹੁਣ ਇਸ ਸਮੇਂ ਦਿੱਲੀ ਦੇ ਵਿੱਚ
9: ਹੁਣ ਗੀਤਾਂ ਨੂੰ ਵੀ ਲੱਖ ਲੱਖ 100-100 million ਹੋ
8: ਜਾਂਦਾ। ਜਿਹੜਾ ਉਹਦੇ ਪਿੱਛੇ ਰੀਜ਼ਨ ਆ ਵੀ ਨੀਟ ਦੇ ਪੇਪਰਸ ਨੂੰ ਲੈ ਕੇ ਵੀ ਉਹ ਅਸਤੀਫਾ ਨਹੀਂ ਦੇ ਰਹੇ ਐਜੂਕੇਸ਼ਨ ਮਿਨਿਸਟਰ ਤੇ, ਜਿੱਥੇ ਮੈਂ ਆ ਰਿਹਾ ਸੀਗਾ
9: ਪੇਪਰ ਦੇ ਕੇ ਕਿੰਨੀਆਂ ਨੌਕਰੀਆਂ ਮਿਲਦੀਆਂ,
8: ਪਰ ਜਿਹੜਾ ਮਿਹਨਤ ਕਰ ਰਿਹਾ।
9: ਨਹੀਂ ਮੈਂ ਤਾਂ ਵੈਸੇ ਗੱਲ ਕਰਦਾ, ਮੈਂ ਆਪਣੇ ਲਈ ਸਵਾਲ ਪੁੱਛਦਾ ਕਿੰਨੀਆਂ ਨੌਕਰੀਆਂ ਮਿਲਦੀਆਂ।
8: ਅੱਛਾ, ਜੇ ਲੱਖਾਂ ਲੋਕੀ ਨੇ ਤਾਂ ਸ਼ਾਇਦ 1000 ਕੁ ਨੌਕਰੀਆਂ ਹੋਣਗੀਆਂ।
9: 1000 ਨੌਕਰੀ ਹੋਰ 36 ਕੰਮ ਆ, ਕਾਹਦੇ ਲਈ ਗੁਲਾਮੀ ਕਰਨੀ ਆ।
8: ਹਾਂਜੀ
9: ਬਥੇਰੇ, ਹੁਣ ਤੁਸੀਂ ਇਹਨਾਂ ਮੁਲਕਾਂ 'ਚ ਆਉਂਦੇ ਹੋ, ਤੁਸੀਂ ਕਿਹੜੇ ਕੋਈ ਜੋਬ ਕਰਦੇ, ਕਿੱਤਾ ਆਉਣਾ ਚਾਹੀਦਾ, ਕਿੱਤੇ 'ਚ ਬਿਲੀਵ ਕਰੋ। ਜਿੱਦਾਂ ਹੁਣ ਚੀਨ 'ਚ ਬਹੁਤ ਬੱਚੇ ਜਿਹੜੇ ਸਕੂਲਾਂ ਵਾਲੇ ਉਹਨਾਂ ਨੂੰ ਕਿਤਾਬੀ ਐਜੂਕੇਸ਼ਨ ਜਗ੍ਹਾ ਕਿੱਤਾ ਸ਼ੁਰੂ ਕਰਾਤਾ।
8: ਹਾਂਜੀ
9: ਸਵੇਰੇ ਸਕੂਲ ਸ਼ੁਰੂ ਹੁੰਦੇ ਆ, ਲੰਚ 'ਚ ਉਹਨਾਂ ਨੂੰ ਸੌਣ ਲਈ ਵੀ ਉੱਥੇ ਸਿਸਟਮ ਬਣਾਇਆ ਉਹਨਾਂ ਨੇ, ਉਦੋਂ ਫਿਰ ਉੱਠਦੇ ਫਿਰ ਕਿੱਤਾ।
8: ਜਦੋਂ
9: ਕਿਸਾਨ ਲੜਦੇ ਸੀ ਉਦੋਂ ਆਇਆ ਸੀ ਉਹ, ਤਾਂ ਫਿਰ ਅਸੀਂ ਕਾਹਦੇ ਜਾਈਏ।
8: ਪਰ ਸਟੂਡੈਂਟ ਹੁਣ ਅੱਜ ਹੀ ਨੀਟ ਦੇ ਜਿਹੜੇ ਰਿਜ਼ਲਟ ਆਏ ਨੇ, ਪੰਜਾਬ ਦਾ ਹੀ ਮੁੰਡਾ ਜਿਹਨੇ,
9: ਪੰਜਾਬ ਦੇ ਤਾਂ ਨੌਜਵਾਨਾਂ ਬਹੁਤੇ ਮੁੰਡੇ ਇਹਨਾਂ ਮੁਲਕਾਂ 'ਚ ਆ ਗਏ, ਤੂੰ ਵੀ ਮੁੰਡਾ ਹੈ
8: ਜੀ,
9: ਤੂੰ ਵੀ ਇੱਥੇ ਆ ਗਿਆ, ਪਰ ਜਦ ਤੁਸੀਂ ਇੱਥੇ ਆ ਗਏ ਫਿਰ ਕਾਹਦੇ ਨੂੰ ਲੜੀ ਜਾਣਾ ਆਪਾਂ।
8: ਹਾਂਜੀ
9: ਨਾਲੇ ਸਾਰਾ ਕੰਮਾਂ ਦਾ ਠੇਕਾ ਪੰਜਾਬ ਨੇ ਲਿਆ।
8: ਹਾਂਜੀ
9: ਪਹਿਲਾਂ ਪੰਜਾਬ ਨੇ 47 ਭੋਗਿਆ, ਪਹਿਲਾਂ ਅੰਗਰੇਜ਼ਾਂ ਨਾਲ ਲੜਕੇ, ਫਿਰ ਕਿੰਨੇ ਸਾਲ ਉੱਧਰ ਲੱਗੇ, ਫਿਰ ਭਗਤ ਸਿੰਘ ਸਾਹਿਬ ਸਰਾਭਾ ਸਾਹਿਬ ਲੱਗੇ ਰਹੇ,
8: ਹਾਂਜੀ
9: ਫਿਰ 84 ਗੜ 'ਚ ਪੈ ਗਈ, ਫਿਰ ਉਦੋਂ ਬਾਅਦ ਹਜ਼ਾਰਾਂ ਨੌਜਵਾਨ ਸਾਡਾ ਜਿਹੜਾ ਉਸ ਸਿਸਟਮ ਨਾਲ ਭਿੜਿਆ।
8: ਹਾਂਜੀ
9: ਜੀ, ਅਸੀਂ ਵੀ ਆਪਣੇ ਪੱਧਰ ਦੇ ਖਿਲਾਫ ਬਲੋ ਸਿਸਟਮ ਦੇ ਖਿਲਾਫ ਲੜਦੇ ਰਹੇ।
8: ਹਾਂਜੀ
9: ਹੁਣ ਪੰਜਾਬ ਨੇ ਠੇਕਾ ਥੋੜ੍ਹੀ ਲੈ ਲੜਨ ਦਾ, ਪੰਜਾਬ ਕੋਲ ਬ੍ਰੇਨ ਵੀ ਤਾਂ ਹੈ, ਹੁਣ ਅਸੀਂ ਉਹ ਵਰਤਾਂਗੇ ਨਾ
8: ਜੀ,
9: ਜਿੱਦਾਂ ਬਾਕੀ ਲੋਕ ਵਰਤਦੇ ਆ, ਸਿਆਸੀ ਲੋਕ ਵਰਤਦੇ, ਸਾਨੂੰ ਵੀ ਦਿਮਾਗ ਵਰਤਣਾ ਪਊਗਾ, ਅਸੀਂ ਹਰ ਗੱਲ 'ਚ ਕਦੇ ਲਈ ਖੜ ਜਾਈਏ ਜਾ ਕੇ ਡਾਂਗ ਜਾ ਕੇ
8: ਜੀ,
9: ਹੈ ਨਾ।
8: ਬਿਲਕੁਲ ਬਿਲਕੁਲ, ਸਿਆਸਤ ਤੋਂ ਥੋੜਾ ਪਾਸੇ ਜਾਂਦੇ ਹਾਂ, ਗਾਣਿਆਂ ਵਾਲੇ ਪਾਸੇ ਹੀ ਆਉਂਦੇ ਹਾਂ ਆਪਾਂ।
9: ਨਹੀਂ ਜਿੱਦਣ ਨੂੰ ਮਰਜ਼ੀ ਆ ਜਾਓ, ਸਿਆਸਤ ਨੂੰ ਆ ਜਾਓ, ਤੇਰਾ ਇੰਟਰਸਟ ਹੈਗਾ ਹੈ ਜਿਹੜੀ ਕਿਹੜੀ ਜਿਹੜੀ ਪਾਰਟੀ ਹੈ।
8: ਹਾਂਜੀ ਕੋਕਰਾ ਜਨਤਾ ਪਾਰਟੀ
9: ਤੇਰਾ ਹੈਗਾ ਇੱਧਰ,
8: ਨਹੀਂ ਇੰਨਾ ਨਹੀਂ ਹੈ, ਬਟ ਮੀਮ ਤੋਂ ਤੁਸੀਂ ਕਿੱਧਰਲੇ ਪਾਸੇ ਜਾ ਸਕਦੇ, ਤੁਸੀਂ ਮੀਮ ਦੇਖਦੇ ਹੋ ਵੈਸੇ?
9: ਅਸੀਂ ਪੰਜਾਬੀ ਹਾਂ, ਪੰਜਾਬ ਦੀ ਗੱਲ ਕਰਾਂਗੇ, ਸਾਨੂੰ ਤਾਂ ਖੇਤਾਂ ਦਾ ਆਪਦੇ ਮਜ਼ਦੂਰਾਂ ਨਾਲ ਪਿਆਰ ਹੈ, ਉਹਨਾਂ ਦੀ ਜੇ ਗੱਲ ਹੁੰਦੀ ਹੈ ਤਾਂ ਆਪਾਂ ਖੜਾਂਗੇ।
8: ਮੀਮਸ ਦੇਖਦੇ ਵੈਸੇ ਆਪਣੇ?
9: ਨਹੀਂ ਨਹੀਂ,
8: ਤੁਹਾਡੇ ਤੁਹਾਨੂੰ ਪਤਾ ਪਿੱਛੇ ਜੇ ਇੱਕ ਗਾਣਾ ਸੀਗਾ, ਉਹ ਥੋੜ੍ਹਾ ਧਾਰਮਿਕ ਗਾਣਾ ਸੀਗਾ, ਪਰ ਉੱਥੇ ਬਹੁਤ ਮੀਮਸ ਬਣੇ,
9: ਪਹਿਲਾਂ
8: ਤਾਂ
9: ਕਿਤਾਬਾਂ ਚ ਹੁੰਦੇ ਨੀ ਸੀ, 1990 ਤੋਂ ਪਹਿਲਾਂ
8: ਵਾਲੇ ਆ ਗਏ ਨੇ ਸ਼ਬਦ ਹੁਣ।
9: ਅੱਛਾ ਤਾਂ ਹੀ ਜੈਨਜੀ ਕਹਿੰਦੇ ਵੀ ਅਸੀਂ ਆ ਸਿਆਣੇ,
8: ਨਹੀਂ ਸਿਆਣੇ ਤੇ ਚਲੋ ਸਾਰੇ।
9: ਤੁਸੀਂ ਕਿਹੜੇ ਚਾਹੁੰਦੇ ਹੋ?
8: ਮੈਂ ਜੀ 95 ਦਾ ਬਾਰਨ
9: ਮਿਲੇਨੀਅਲ।
8: ਹਾਂਜੀ ਹਾਂ,
9: ਚਲੋ ਠੀਕ ਹੈ ਫਿਰ, ਤੁਸੀਂ ਤੁਹਾਤੋਂ ਥੋੜੇ ਛੋਟੇ ਹੋ, ਕੋਈ ਨਹੀਂ ਨੇੜੇ ਜੀ ਆਪਾਂ।
8: ਹੁਣ ਪਿੱਛੇ ਜੇ ਤੁਹਾਡਾ ਗੀਤ ਆਇਆ ਸੀਗਾ ਮਲਕੀ ਕੀਮਾ, ਹੈ ਨਾ,
9: ਬਹੁਤ ਪਹਿਲਾਂ ਆਇਆ ਸੀ।
8: ਹਾਂਜੀ ਹਾਂ,
9: ਸਾਲ ਹੋ ਗਏ
8: ਪਾਪਾ ਸੁਣਦੇ ਰਹੀਦਾ, ਸਾਨੂੰ ਲੱਗਦਾ ਪਿੱਛੇ ਜੇ ਆਇਆ ਸੀਗਾ, ਤੇ ਉਹ ਗੀਤ ਬੜਾ ਲੰਬਾ ਸੀਗਾ।
9: ਹਾਂ ਹੁਣ ਕਿੱਸਾ ਬਣ ਜਾਂਦਾ।
8: ਹਾਂਜੀ ਹਾਂ, ਉਦੋਂ ਲੱਗਾ ਨੀ ਕਮਰਸ਼ਲੀ ਤੇ ਸ਼ਾਇਦ, ਐਂਡ ਕਮਰਸ਼ਲੀ ਉਹ ਚੱਲਣ ਵਾਲਾ ਵੀ ਨਹੀਂ ਸੀ, ਉਹ ਜਿਹਨੂੰ ਸ਼ੌਂਕ ਹੈ ਸ਼ਾਇਦ ਉਹ ਜਾ ਕੇ ਸੁਣੋ
9: ਕਮਰਸ਼ੀ ਦਾ। ਸੁਣੋ ਮੇਰੀ ਗੱਲ, ਸਾਡੇ 90% ਸਿੰਗਰ ਕਮਰਸ਼ੀਅਲ ਹੈ
8: ਜੀ,
9: ਉਹ ਹਰ ਬੰਦਾ ਆਪਦੇ ਤਰੀਕੇ ਨਾਲ ਆਪਦੇ ਪੇਸ਼ੇ 'ਚ ਕੋਈ ਨਾ ਕੋਈ ਕਿਸੇ ਤਰੀਕੇ ਆਪਦਾ ਜੋ ਵੀ ਉਹਨਾਂ ਨੇ ਤੋਰੀ ਫੁਲਕਾ ਚਲਾਉਣਾ ਉਸ ਤਰ੍ਹਾਂ ਕਰਦਾ। ਮੇਰਾ ਨਹੀਂ ਇਹ ਵਿਚਾਰ, ਦੇਖੋ ਮੈਂ ਜਦੋਂ ਗਾਉਣ ਲੱਗਿਆ ਸੀ,
8: ਹਾਂਜੀ
9: ਉਹ ਉਦੋਂ ਬਾਅਦ ਫਿਰ ਪਹਿਲੀ ਟੇਪ, ਫਿਰ ਦੂਜੀ ਟੇਪ, ਫਿਰ ਫਿਲਮਾਂ, ਤੇ ਮੈਨੂੰ ਪਹਿਲਾਂ ਇਹ ਬਹੁਤੇ ਸਵਾਲ ਮੇਰੇ ਤੋਂ ਪਹਿਲਾਂ ਨਹੀਂ ਹੋਏ ਕਿਸੇ ਨੂੰ, ਨਾ ਬਾਅਦ 'ਚ ਹੋਏ ਨੇ, ਸਾਨੂੰ ਬਹੁਤ ਹੋਏ, ਦੇਖਦੇ ਹੁਣ ਅੱਗੇ, ਫਿਰ ਹੁਣ ਦੇਖਦੇ ਆ, ਕਰਦੇ ਕਰਦੇ ਮਤਲਬ ਚੀਕਾਂ ਮਾਰਦੇ ਫਿਰਦੇ ਵਿਚਾਰੇ ਅੱਜ ਤੱਕ, ਹੈ
8: ਨਾ,
9: ਆ ਨੀ ਜੀ ਗੱਲ ਬਣੀ, ਆ ਗੱਲ ਬਣ ਗਈ, ਐ ਨੀ ਹੁੰਦਾ, ਐ ਨੀ ਹੁੰਦਾ, ਇਹ ਕੋਈ ਗ੍ਰਾਮਰ ਨੀ ਹੁੰਦੀ। ਇੱਕ ਰਾੜੀ ਬੱਚਾ ਜਿਹਨੂੰ ਪਤਾ ਜਿਹੜਾ ਇੰਟਰਨੈਟ ਤੇ ਜਿਹਨੂੰ ਨਲੀ ਪੂੰਝਣੀ ਹੁੰਦੀ, ਉਹ ਥੋੜੀ ਉਹ ਕਿੱਦਾਂ ਡਿਸਾਈਡ ਕਰ ਦੂਗਾ ਚੰਗਾ ਕੀ ਮਾੜਾ, ਇੱਕ ਕਮੈਂਟ ਥੋੜੀ ਡਿਸਾਈਡ ਕਰਦਾ। ਉਹ ਬਹੁਤ ਜਿਹੜੇ ਆਰਟਿਸਟ ਨੇ ਕਮੈਂਟਾਂ 'ਚ ਜਾ ਫਸਦੇ ਆ, ਉੱਥੋਂ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ।
8: ਹਾਂਜੀ
9: ਇਹ ਰਸਤੇ ਤਾਂ ਸਾਰੇ, ਜਦੋਂ ਤੁਸੀਂ ਕੈਰੀਅਰ ਸ਼ੁਰੂ ਕਰਦੇ ਆ ਉਦੋਂ ਬਾਅਦ ਤੁਸੀਂ ਜਦੋਂ ਹੌਲੀ ਹੌਲੀ ਹੌਲੀ ਰਮ ਜਾਂਦੇ ਹੋ, ਜਦੋਂ ਲੋਕ ਤੁਹਾਨੂੰ ਪਿਆਰ ਦੇ ਦਿੰਦੇ ਆ, ਫਿਰ ਉਹਦੇ ਲਈ ਕੋਈ ਉਸ ਤਰ੍ਹਾਂ ਦਾ ਇਮਤਿਹਾਨ ਨਹੀਂ ਹੁੰਦਾ, ਉਹ ਫਿਰ ਵਿਸ਼ੇ ਹੁੰਦੇ ਆ।
8: ਹਾਂਜੀ
9: ਮੰਨ ਲਓ ਮੈਂ ਵੈਪਨ ਵਾਲੇ ਗਾਣੇ ਗਾਈ ਜਾਊਂਗਾ, ਉਹਦੇ ਉਹਨੂੰ ਇੱਕ ਫਿਰਕਾ ਪਸੰਦ ਕਰੂਗਾ
8: ਜੀ,
9: ਤੇ ਫੀਮੇਲ ਨੂੰ ਕੀ ਪਸੰਦ ਆ, ਉਹਨਾਂ ਦਾ ਵੀ ਤਾਂ ਹੱਕ ਹੈ, ਛੋਟੇ ਬੱਚਿਆਂ ਨੂੰ ਕੀ ਪਸੰਦ ਆ, ਬਜ਼ੁਰਗਾਂ ਨੂੰ ਕੀ ਪਸੰਦ ਹੈ, ਇੱਕ ਪਰਿਵਾਰ 'ਚ 5 ਮੈਂਬਰ ਹੈ, ਵੱਖ ਵੱਖ ਏਜ ਦੇ ਹੈ,
8: ਹਾਂਜੀ,
9: ਤੁਹਾਡੇ ਨਾਲ ਇੱਕ 15 ਸਾਲ ਦਾ ਜਵਾਕ ਹੈ, ਉਹਨੂੰ ਰੈਪ ਲਾ ਦਿਓ ਕਿਤੇ,
8: ਹਾਂਜੀ,
9: ਨਾਲ ਬਾਬੇ ਨੂੰ ਬਿਠਾ ਦਿਓ, ਗਾਲ ਉਹ ਪਾਕਿਸਤਾਨੋਂ ਲਿਆ ਕੇ ਕੱਢੂਗਾ ਫਿਰ ਉਹ, ਵੀ ਆ ਕਿਹਾ ਇਹ,
8: ਹਾਂਜੀ,
9: ਸੋ ਗੀਤ ਸਾਂਝਾ ਹੁੰਦਾ, 3 ਜਨਰੇਸ਼ਨਾਂ ਨੂੰ ਜੋੜਨ ਦਾ ਗੀਤ ਹੁੰਦਾ,
8: ਹਾਂਜੀ,
9: ਸੋ ਉਸ ਤਰ੍ਹਾਂ ਸੋਚਣ ਦਾ ਕੋਈ ਬੇਵਕੂਫਾਨਾ ਹਰਕਤ ਹੁੰਦੀ ਹੈ, ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ, ਮੇਰਾ ਮੈਨੂੰ ਤੁਸੀਂ ਗਾਉਣ ਨੂੰ ਰੱਖਿਆ,
8: ਹਾਂਜੀ,
9: ਯਾਰ ਤੇਰੇ ਗਾਣੇ ਸੁਣਿਆ, ਮੈਂ ਗਾ ਰਿਹਾ, ਤੁਹਾਨੂੰ ਮੈਂ ਅਲੱਗ ਅਲੱਗ ਚੀਜ਼ਾਂ ਸੁਣਾਉਣਾ, ਤੁਸੀਂ ਉਹ ਚੂਜ਼ ਕਰਨੀ ਆ,
8: ਹਾਂਜੀ,
9: ਮੰਨ ਲਓ ਤੁਹਾਨੂੰ ਕੋਈ ਸਾਹਿਤ ਗੀਤ ਪਸੰਦ ਹੈ, ਉਹ ਤੁਹਾਡੀ ਪਸੰਦ ਹੈ, ਤੁਸੀਂ ਉਹਦੇ ਟਿੱਪਣੀ ਕਰ ਸਕਦੇ, ਕਿਉਂਕਿ ਉਹ ਤੁਹਾਨੂੰ ਲੱਗਦਾ ਕਿ ਇਹ ਸਾਹਿਤਕ ਤਾਂ ਹੈ ਪਰ ਮੇਰੀ ਸੋਚ ਤੋਂ ਥੋੜ੍ਹਾ ਜਿਹਾ ਥੱਲੇ ਆ, ਉੱਪਰ ਹੈ,
8: ਹਾਂਜੀ, ਹਾਂ,
9: ਤੁਹਾਨੂੰ ਪਰ ਦੂਜੇ ਗਾਣਿਆਂ 'ਚ ਵੜਨ ਦਾ ਤੁਹਾਨੂੰ ਕੀ ਲੈਣਾ ਦੇਣਾ ਉਹਦੇ ਨਾਲ, ਜਿਹੜੀ ਚੀਜ਼ ਤੁਹਾਡੇ ਟੇਸਟ ਦੀ ਉਹਨੀ,
8: ਬਿਲਕੁਲ,
9: ਬਟ ਜਿਹੜੇ ਵਿਹਲੜ ਲੋਕ ਹੈ ਕੀਬੋਰਡ 'ਤੇ ਬੈਠੇ ਆ ਜਿਹੜੇ ਯੋਧੇ,
8: ਹਾਂਜੀ,
9: ਉਹ ਕੋਈ ਸੋਹਣੀ 3ਵੀਂ ਗੁੱਡੀ ਫੋਟੋ ਪਾ ਦੇ, ਉਹ ਕਿਸੇ ਨੇ ਆਪ ਪਾਈ ਹੈ, ਮਤਲਬ ਆਪਦੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਵੀ, ਵੀ ਮੈਂ ਕਿੱਦਾਂ ਪਾਈ ਲੱਗਦੀ ਹਾਂ, ਜਾਂ ਕਿਸੇ ਮੁੰਡੇ ਨੇ ਪੱਗ ਬੰਨ ਕੇ ਪਾਤੀ, ਵੀ ਬਾਈ ਦੇਖਿਓ ਕਿਵੇਂ ਲੱਗਦਾ, ਉਹਦੇ 'ਚ ਖੱਬੇ ਵਾਲੇ ਦਾ ਕੀ ਕੰਮ ਹੈ, ਉਹ ਕਦੇ ਕਮੈਂਟ ਕਰੂਗਾ ਨਾ, ਸੋ ਇਹ ਪ੍ਰੋਬਲਮ ਹੈ ਵੀ ਆਪਣਾ ਆਪਣਾ ਦਰਵਾਜ਼ਾ ਖੁੱਲ੍ਹਾ ਅਤੇ ਲੋਕਾਂ ਦੇ ਘਰ ਨਾ ਆਪਣੇ, ਹੈ ਨਾ,
8: ਹਾਂਜੀ,
9: ਇਹ ਮੂਰਖਤਾ ਨਾਲ ਹਰਕਤ ਹੈ, ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ, ਜਜ਼ਬਾਤ ਹੁੰਦੇ, ਤੁਸੀਂ ਢਾਲਦੇ ਜਾਂਦੇ ਹੋ ਹੌਲੀ ਹੌਲੀ ਲਿਖਤਾਂ 'ਚ।
8: ਸਿੰਗਲ ਟਰੈਕ ਸੀ ਕਿਉਂ ਆ ਰਹੇ ਲਗਾਤਾਰ, ਐਲਬਮ ਕਿਉਂ ਨਹੀਂ?
9: ਐਲਬਮ ਕਰ ਦੇਣਗੇ ਜਾ ਕੇ,
8: ਕਰੋ ਫਿਰ ਯਾਰ।
9: ਅਸਲ 'ਚ ਅਸੀਂ ਤਾਂ ਸਟੂਡੀਓ ਪਹਿਲਾਂ ਸੀ, ਹੋਰ ਥਾਂ ਬਣਾਇਆ ਸੀ, ਫਿਰ ਉਹ ਅਸੀਂ ਹੁਣ ਹੋਰ ਥਾਂ ਚਲ ਗਏ, ਖੇਤਾਂ 'ਚ ਬਣਾ ਲਿਆ,
8: ਹਾਂਜੀ,
9: ਉਹ ਬਣਦੇ ਬਣਦੇ 1.5-2 ਸਾਲ ਲੱਗ ਗਏ, ਉਹ ਥੋੜੇ ਜਿਹੇ ਗਾਣੇ ਕਈ ਵਾਰੀ ਨਹੀਂ ਕਰ ਪਾਉਂਦੇ ਸੀ,
8: ਹਾਂਜੀ,
9: ਭੱਜ ਨੱਠ ਜ਼ਿਆਦਾ ਹੁੰਦੀ ਹੈ,
8: ਹਾਂਜੀ,
9: ਹੁਣ ਦੁਬਾਰਾ ਬਣ ਗਿਆ, ਹੁਣ ਲਾਇਨ ਹੀ ਲਾ ਦਾਂਗੇ,
8: ਬਿਲਕੁਲ,
9: ਕੋਈ ਵਿਸ਼ਾ ਰਹਿ ਨਾ ਜਾਵੇ।
8: ਕਲੈਬ ਬੱਬੂ ਮਾਨ ਸਭ ਕੋਲ ਹੋਰ ਸੁਣਨ ਦਾ ਮੌਕਾ ਮਿਲੂ, ਜਦੋਂ ਦੇਵੀ ਭਾਈ ਨੇ ਕਲੈਬ ਕੀਤੀ, ਗੁਰੂ ਰੰਧਾਵਾ ਨਾਲ ਕਲੈਬ ਕੀਤੀ, ਹੋਰ ਗਾਂ ਇਨ ਫਿਊਚਰ?
9: ਨਹੀਂ ਨਹੀਂ, ਮੈਂ ਤਾਂ ਉੱਦਾਂ ਤਾਂ ਮੈਂ ਤਾਂ ਦੇਖੋ, ਮੈਂ ਨਿੱਜੀ ਜ਼ਿੰਦਗੀ 'ਚ ਬਹੁਤ ਘੱਟ ਵੇਚਲਦਾ, ਮੈਂ ਆਪਦਾ ਕੰਮ ਕਰਕੇ ਖੇਤਾਂ 'ਚ,
8: ਹਾਂਜੀ,
9: ਉਹ ਦੇਵੀ ਭਾਈ ਦਾ ਸੁਨੇਹਾ ਸੀ ਵੀ ਗਾਣਾ ਕਰ,
8: ਉਹਦੀ ਫੀਸ ਵੀ ਨਹੀਂ ਲਈ ਕੋਈ, ਹੈ ਨਾ, ਉਹ ਦੱਸਦੇ ਸੀਗੇ ਪਿੱਛੇ ਜੇ ਆਏ ਸੀ ਇੱਥੇ ਫਿਲਮ ਪ੍ਰਮੋਸ਼ਨ।
9: ਪਹਿਲਾਂ ਭਾਜੀ ਦੇ ਗਾਣਾ ਹੋਰ ਸੀ, ਉਹ ਮੈਨੂੰ ਉਹਨਾਂ ਨੇ ਭੇਜਿਆ ਯਾਰ, ਉਹ ਕਹਿੰਦੇ ਬਾਬਾ ਜੀ ਮੇਰਾ ਇੱਕ ਟੱਪਾ ਗਾ ਦਿਓ, ਮੈਂ ਭਾਜੀ ਤਾਂ ਕੋਈ ਸਵਾਦ ਵਾਲਾ ਗਾਣਾ ਹੈ ਨਹੀਂ, ਕਹਿੰਦੇ ਕੀ ਕਰੀਏ ਫਿਰ, ਮੈਂ ਕਿਹਾ ਤੁਸੀਂ ਉਹ ਦੇਬੀ ਮਖਸੂਸ ਜਿਹੜਾ ਅਸਲੀ ਆ ਉਹਨੂੰ ਕੱਢੋ ਅੰਦਰੋਂ,
8: ਹਾਂਜੀ,
9: ਫਿਰ ਉਹਨਾਂ ਨੇ ਗਾਣਾ ਚੂਜ਼ ਕਰਕੇ ਭੇਜਿਆ ਸੀ, ਲਿਖ ਕੇ ਭੇਜਿਆ ਸੀ, ਉਹਨੂੰ ਤਿਆਰ ਕਰਿਆ, ਫਿਰ ਉਹਨਾਂ ਦਾ ਸੁਨੇਹਾ ਲੱਗਿਆ ਸੀ ਬਾਹਰ ਸੀ, ਕਹਿੰਦੇ ਮੇਰਾ ਫਿਲਮ ਦਾ ਗਾਣਾ ਕਰ ਦਿਓ,
8: ਹਾਂਜੀ,
9: ਉਦਾਂ ਇੱਦਾਂ ਸੋਚਿਆ ਜੇ ਨਹੀਂ ਕਦੇ ਕਲੈਬ ਕਰਨੀ ਹੈ, ਉੱਦਾਂ ਇਹ ਵੀ ਅੱਜ ਕੱਲ੍ਹ ਟਰੈਂਡ ਹੈ ਨਾ, ਕਲੈਬ
8: ਜਾਂ ਕਲੈਬ ਜਾਂ ਡਿਸਟਰੈਕ ਬੜੇ ਚੱਲਦੇ, ਵੀ ਦੋ ਜਾਣੇ ਉਹਨੇ ਉਹਨੂੰ ਗਾਣਾ ਕੱਢੀ ਜਾਣੇ, ਦੂਜੇ ਨੇ ਉਹਨੂੰ ਕੱਢੀ ਜਾਣੇ, ਤੇ ਉਹਨਾਂ ਦਾ ਇਸੇ ਕਰਕੇ ਤੋਰੀ ਫੁਰਕਾ ਚੱਲੀ ਜਾਣਾ।
9: ਨਹੀਂ ਇਹ ਜਿਹੜਾ ਹੁੰਦਾ ਨਾ, ਮੈਂ ਨਹੀਂ ਬਿਲੀਵ ਕਰਦਾ ਇਹਦੇ 'ਚ, ਇੱਕ ਅੱਧੀ ਵਾਰੀ ਤਾਂ ਚਲੋ ਤੁਸੀਂ ਬੋਲਤਾ ਮੈਂ ਬੋਲਤਾ,
8: ਪਰ ਜਦੋਂ ਤੁਸੀਂ
9: ਗਾਣਾ ਗਾਤਾ ਮੈਂ
8: ਹਰ ਨਵਾਂ ਕਲਾਕਾਰ,
9: ਫਿਰ ਇੱਡਾ ਕਿਹੜੇ ਪੰਜਾਬ 'ਚ ਹੀ ਰਹਿੰਦੇ, ਫਿਰ ਇੱਡਾ ਕਿਹੜਾ ਐਡਰੈਸ ਪਤਾ, ਲੋਕੇਸ਼ਨ ਪਤਾ, ਸ਼ੇਅਰ ਕਰਕੇ ਗੱਬੇ ਜੇ ਮਿਲ ਲੈਣ ਕਿਤੇ ਪਟਾਕਾ ਪਾ ਲੈਣ ਇੱਕ ਦੂਜੇ ਦਾ, ਐਵੇਂ ਡਰਾਮਾ ਸਾਰਾ, ਇਹ ਕੁਛ ਨਹੀਂ, ਇਹਦੇ ਨਾਲ ਕਿਸੇ ਨੇ ਕੀ ਲੈਣਾ, ਮੈਂ ਤੈਨੂੰ ਮਾੜਾ ਕਹਿਤਾ ਤੂੰ ਮੈਨੂੰ ਕਹਿਤਾ, ਲੜ ਲਓ ਇੱਕ ਦਿਨ, ਪਤਾ ਤਾਂ ਲੱਗੇ ਪੱਟਾਂ ਦੇ ਜ਼ੋਰ ਦਾ, ਇਹ ਬਦਮਾਸ਼ੀ ਦੇਖੋ, ਇਹ ਕੰਮ ਬਦਮਾਸ਼ਾਂ ਦਾ, ਮੈਂ ਅਕਸਰ ਕਹਿੰਦਾ ਹੁਣ ਬਦਮਾਸ਼ੀ ਬਦਮਾਸ਼ਾਂ ਦਾ ਕੰਮ ਹੈ, ਕਿਤੇ ਹੁੰਦਾ, ਮੰਨ ਲਓ ਕਿ ਤੁਸੀਂ ਕਿਸਾਨ ਹੋ, ਆਮ ਬੰਦੇ ਹੋ ਪਿੰਡ ਦੇ, ਤੁਸੀਂ ਸਾਰਾ ਦਿਨ ਆਪਦਾ ਰਜਾ 'ਚ ਰਹਿੰਦੇ ਹੋ, ਕੰਮ ਕਰਦੇ ਹੋ, ਕਈ ਵਾਰੀ ਪੀਤੀ ਖਾਧੀ 'ਚ ਬੰਦਾ ਵੜਕ ਮਾਰ ਦਿੰਦਾ, ਉਹ ਕਿਤੇ ਰੇਅਰ ਹੁੰਦਾ, ਪਿੰਡ ਵਾਲੇ ਵੀ ਜੜ ਜਾਂਦੇ, ਅਗਲਾ ਕਹਿੰਦਾ ਚੱਲ ਯਾਰ ਖੁਸ਼ੀ ਦਾ ਟਾਈਮ ਆ ਵੀ ਚਲੋ ਮੁੰਡੇ, ਹੁਣ ਜੇ ਤੁਸੀਂ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਗਲੀ 'ਚੋਂ ਲੰਘ ਕੇ ਰੋਜ਼ ਲਲਕਨੇ ਮਾਰੋਗੇ, ਅਗਲਾ ਹਫ਼ਤਾ ਨਹੀਂ ਟੱਪਣ ਦਾ ਸਿਰ ਖੋਲ ਦਿੰਦਾ, ਦੋ ਹਿੱਸੇ ਕਰ ਦਿੰਦਾ, ਇਹ ਲੜਾਈਆਂ ਲੜੂਈਆਂ ਇਹ ਕਾਗਜ਼ੀ ਇਹ ਤੋਂ ਦੂਰ ਰਹੋ, ਵਧੀਆ
8: ਜੀ,
9: ਉਹ ਤਾਂ ਆਖਰੀ ਆਪਸ਼ਨ ਹੁੰਦਾ ਲੜਨਾ ਜਦੋਂ ਕੋਈ ਹੀਲਾ ਨਾ ਬਚੇ।
8: ਤੁਹਾਨੂੰ ਚੇਤਾ ਸਭ ਤੋਂ ਮਹਿੰਗਾ ਪ੍ਰੋਜੈਕਟ ਵੀਡੀਓ ਵਾਲਾ ਕਿਹੜਾ ਸੀ ਹੁਣ ਤੱਕ?
9: ਪਹਿਲਾਂ ਵੀਡੀਓ 'ਤੇ ਬਹੁਤ ਪੈਸੇ ਲੱਗਦੇ ਹੁੰਦੇ ਸੀ,
8: ਹੁਣ ਫਿਲਮਾਂਕਣ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਰਾਈਟ?
9: ਮੈਂ ਦੱਸਦਾ, ਪਹਿਲਾਂ ਜਦੋਂ ਕਬਜ਼ਾ ਅਸੀਂ ਬਣਾਇਆ, ਮੈਨੂੰ 18-20 ਲੱਖ ਦਾ ਹੋਣਾ ਹੈ,
8: ਉਹ ਬੜਾ ਵੱਡਾ ਜਿਹਾ,
9: ਉਦੋਂ 20 ਲੱਖ ਦੀ ਕਨਾਲ ਦੀ ਕੋਠੀ ਮੁਹਾਲੀ ਆ ਜਾਂਦੀ ਸੀ, ਅੱਜ ਉਹ ਕੋਠੀ 18 ਕਰੋੜ ਦੀ ਆ,
8: ਗਾਣਾ ਉਹਨੇ ਦਾ,
9: ਹੁਣ ਸ਼ਾਇਦ ਕੋਈ ਮੇਰੀ ਗੱਲ ਸੁਣ ਕੇ ਕੋਈ ਹੋਰ ਵਿਚਾਰਾ ਕਹਿ ਦੇਵੇ ਮੈਂ ਤਾਂ 40 ਕਰੋੜ ਦਾ ਵੀਡੀਓ ਬਣਾਤਾ, ਉਹ ਗੱਲ ਵੱਖਰੀ ਹੈ, ਪਰ ਉਦੋਂ TCS ਦਾ ਜਿਹੜਾ ਸੈਟਅਪ ਵੱਡਾ ਸੀ, ਉਦੋਂ ਕੈਸਟਾਂ ਜਾਂਦੀਆਂ ਹੁੰਦੀਆਂ ਸੀ, ਉਹਦੀ ਰੇਂਜ ਬਹੁਤ ਸੀ, ਦੋ ਦੋ ਕਰੋੜ ਕਰੋੜ ਕਰੋੜ ਹੈ, ਅਤੇ ਇਨਵੈਸਟਮੈਂਟ ਵੀ ਸੀ ਅਤੇ ਪੈਸਾ ਵੀ ਬਹੁਤ ਸੀ।
8: ਹਾਂਜੀ,
9: ਉਹਨਾਂ ਦੇ ਫਿਰ ਚੈਨਲਾਂ 'ਤੇ ਭੱਜਣੀਆਂ ਦੂਰ ਤੱਕ ਜਾਂਦੀ ਸੀ ਮੈਂ, ਉਦੋਂ 18-20 ਲੱਖ ਦਾ ਜਗਾੜ ਲਾ ਲਓ ਤੁਸੀਂ ਵੀ, ਮੋਹਾਲੀ ਆ ਨਵੇਂ ਸੈਕਟਰਾਂ 'ਚ ਇੰਨੇ 'ਚ ਆ ਜਾਂਦੀ ਸੀ।
8: ਹਾਂਜੀ,
9: ਉਦੋਂ ਆ ਨਵੇਂ 3B2 ਤੋਂ ਗਾਂ ਜਿਹੜੇ 71-70 ਜਿਹੜੇ ਬਣੇ ਸੀ, ਇੰਨੇ ਕੁ ਦੀ ਕੋਠੀ ਸੀ। ਹੁਣ ਤੁਸੀਂ ਦੇਖ ਲਓ ਵੀ ਜੇ ਅੱਜ ਦੇਖੀਏ ਤਾਂ ਉਹ 17-18 ਕਰੋੜ ਜਾਂ 20 ਕਰੋੜ ਮੰਗ ਲੈਂਦੇ ਹਾਂ ਜਿਹਦੀ ਨਵੀਂ ਕੋਠੀ ਹੁੰਦੀ ਹੈ। ਅੱਜ ਕੱਲ੍ਹ ਦੇਖੋ ਪਤਾ ਨਾ ਫਾਰਮੈਟ ਬਦਲਣਾ, ਇਹਨੂੰ ਸਮਝੋ। ਉਹ ਕਈ ਬੰਦੇ ਇਹਨਾਂ ਗੱਲਾਂ ਨੂੰ ਹੈ ਜਿਹੜੇ ਨਾੜੀ ਹੁੰਦੇ ਆ ਉਹ ਫਿਰ ਟਰੋਲ ਕਰ ਲਾ ਜਾਂਦੇ, ਐਂ ਨਹੀਂ ਜੀ ਹੁੰਦਾ। ਚਲੋ, ਜਿਵੇਂ ਜਿਵੇਂ ਮੋਬਾਈਲ ਦਾ ਵਰਤੋਂ ਵੱਧਦੀ ਹੈ ਨਾ
8: ਜੀ,
9: ਪਹਿਲਾਂ ਤੁਸੀਂ ਕੈਸਟ ਲਿਆ ਕੇ ਸੁਣਦੇ ਸੀ, ਫਿਰ ਸੀ ਡੀ ਆ ਗਈ, ਫਿਰ ਪੈਨ ਡਰਾਈਵ ਆ ਗਈ, ਪੈਨ ਡਰਾਈਵ 'ਚ ਇਕੱਠੇ ਬਹੁਤ ਗਾਣੇ ਆਉਣ ਲੱਗ ਗਏ, ਫਿਰ ਉਹਦੀ ਵੈਲਿਊ ਘੱਟ ਗਈ, ਫਿਰ ਇੰਟਰਨੈਟ 'ਤੇ ਗਾਣਾ ਆ ਗਿਆ, ਫਿਰ ਯੂਟਿਊਬ 'ਤੇ ਆਉਣ ਲੱਗ ਗਿਆ। ਬਹੁਤ ਲੋਕ ਵੀਡੀਓ ਦੇਖਦੇ ਸੀ।
8: ਹਾਂਜੀ,
9: ਸ਼ੁਰੂਆਤੀ ਦੌਰ 'ਚ ਮੈਨੂੰ ਲੱਗਦਾ ਆਪਾਂ ਪਹਿਲਾ ਚੈਨਲ ਸੀ ਪੰਜਾਬ 'ਚ ਜਦੋਂ ਯੂਟਿਊਬ ਸ਼ੁਰੂ ਕੀਤਾ, ਉਦੋਂ ਮੇਰੀ ਚੈਨਲ ਵਾਲਾਂ ਨਾਲ ਬਣਦੀ ਨਹੀਂ ਸੀ ਹੁੰਦੀ, ਸਾਰੇ ਚੈਨਲ ਵਾਲਿਆਂ ਨੇ ਆਪਣੇ ਗਾਣੇ ਲਾਉਣੋਂ ਇਨਕਾਰ ਕਰਿਆ ਹੋਇਆ ਸੀ।
8: ਹਾਂਜੀ,
9: ਮੈਂ ਕਹਿੰਦਾ ਸੀ ਵੀ ਜੇ ਵੀਡੀਓ ਲੈਣਾ ਤਾਂ ਪੈਸੇ ਦਿਓ। ਉਹ ਕਹਿੰਦੇ ਸੀ ਐਂ ਥੋੜ੍ਹੀ ਹੁੰਦਾ, ਉਹ ਕਹਿੰਦੇ ਅਸੀਂ ਤੇਰੇ ਚਲਾਉਣਾ। ਮੈਂ ਕਿਹਾ ਨਾ ਚਲਾਓ, ਕੇਬਲਾਂ ਕੂਬਲਾਂ ਨੇ ਵੀ ਬੰਦ ਰੱਖੇ, ਮੈਂ ਕੋਈ ਨਹੀਂ ਹੂ ਕੇਅਰਸ। ਇਹ ਯੂਟਿਊਬ 'ਤੇ ਆਪਾਂ ਪਹਿਲਾਂ ਆਪਣਾ ਆਪਣੇ ਕੋਲ CMS ਕੀ ਹੁੰਦਾ ਉਹ ਸੀ ਆਪਣੇ ਕੋਲ।
8: ਹਾਂਜੀ,
9: ਉਦੋਂ ਬਾਅਦ ਹੌਲੀ ਹੌਲੀ ਯੂਟਿਊਬ ਤੋਂ ਬਾਅਦ ਫੇਸਬੁੱਕ ਆ ਗਈ, ਉਹਦਾ ਟ੍ਰੈਫਿਕ ਘੱਟ ਗਿਆ।
8: ਹਾਂਜੀ,
9: ਫਿਰ ਆ ਗਿਆ ਇੰਸਟਾਗ੍ਰਾਮ, ਫਿਰ ਉਹਦੇ ਆਉਣ ਨਾਲ ਫਿਰ ਉਹਦਾ ਸ਼ੇਅਰ ਗਿਰ ਗਿਆ। ਫਿਰ ਤੁਹਾਡੇ ਵਿਦੇਸ਼ਾਂ 'ਚ ਟਿਕਟੋਕ ਵੀ ਆ ਗਿਆ। ਪਹਿਲਾਂ ਲੋਕ ਸਿੰਗਰ ਨੂੰ ਦੇਖਦੇ ਸੀ ਵੀ ਉਹਦਾ ਗਾਣਾ ਆਇਆ, ਅੱਛਾ ਵੀਡੀਓ। ਹੁਣ ਬੰਦਾ ਉੱਠਦਾ ਸਵੇਰੇ ਤਿਆਰ ਹੋ ਕੇ, ਉਹ ਕਹਿੰਦਾ ਵੀ ਗਾਣਾ ਤਾਂ ਠੀਕ ਹੈ, ਆ ਫੋਟੋ ਮਿੱਤਰਾਂ ਦੀ ਲੱਗੂ, ਉਹ ਆਪਦੀ ਰੀਲ ਪਾਉਂਦਾ। ਹੁਣ ਜਿਹਦੇ ਕੋਲ $1,00,000 ਦੀ ਗੱਡੀ ਹੈ, ਆ ਹੁਣ ਆ ਮੁੰਡੇ ਦੇ ਸੀ ਗੱਡੀ 'ਚ ਆਇਆ, ਉਹ ਕਹਿੰਦਾ ਭਾਈ ਮੈਂ $1,00,000 ਤਾਂ ਉੱਤੇ ਲਾ ਤਾ, ਟਰੱਕ ਤਿਆਰ ਕਰਾਇਆ। ਹੁਣ ਜਿਹਨੇ ਲੱਖ ਦਾ ਲਿਆ ਤੇ ਲੱਖ ਉੱਪਰ ਲਾ ਤਾ, ਉਹ ਤਾਂ ਫਿਰ ਆਪਣੀ ਉਹ ਰੀਲ ਪਾਊ ਨਾ, ਫਿਰ ਉਹ ਯੂਟਿਊਬ ਦਾ ਟ੍ਰੈਫਿਕ ਵੀਡੀਓ ਦਾ ਹੋਰ ਘੱਟ ਗਿਆ। ਤੋ ਇਹ ਜਿਹੜਾ ਇਹਦਾ ਸਭ ਤੋਂ ਵੱਧ ਕਲਿੱਕਾਂ ਅੰਗਰੇਜ਼ਾਂ ਨੇ ਵੀ ਕਈਆਂ ਨੇ ਇਹਦੇ 'ਤੇ ਰਿਪੋਰਟਾਂ ਬਣੀਆਂ ਵੀ ਸਭ ਤੋਂ ਵੱਧ ਫੇਕ ਕਲਿੱਕਾਂ ਪੰਜਾਬ ਵਾਲੇ ਕਰਾਉਂਦੇ, ਖਾੜਾ ਲਾਉਣਾ 2 ਲੱਖ ਸਿੱਟੇ ਉਹਨੇ, ਮਿਲੀਅਨ 2-4 ਹੋਰ ਹੋ ਜਾਂਦਾ, ਫੇਰ ਠਾਹ ਕਰਕੇ ਜਾ ਕਰਦੇ। ਪਹਿਲਾਂ ਆਈਟਿਊਨ 'ਤੇ ਜੈਨੂਅਨ, ਉਹ ਤਾਂ ਹੁਣ ਵੀ ਆਈਟਿਊਨ 'ਤੇ ਹੁਣ ਵੀ ਜੈਨੂਅਨ, ਮਤਲਬ ਉੱਥੇ ਇਸ ਤਰ੍ਹਾਂ ਦਾ ਕੁਛ ਨਹੀਂ। ਅਤੇ Spotify ਆ ਉਹਦੇ 'ਤੇ, ਹੁਣ ਮੈਂ ਤੁਹਾਨੂੰ ਉਹਦਾ ਵੀ ਫੋਨ, ਮੇਰੇ ਕੋਲ ਬੰਦਾ ਹੈਗਾ ਜੀ, ਤੁਹਾਨੂੰ ਚਾਹੀਦਾ ਹੋਇਆ ਜੀ, ਕਿਸੇ ਨੇ ਲਾਲਾ ਕਰਾਉਣੀ ਹੈ,
8: ਮੈਂ ਗਾਂਹ ਜਾ ਕੇ ਸੋਚੂਗਾ।
9: ਬਿੱਲ ਬੋਰਡ 'ਤੇ ਮੈਂ ਆ ਗਿਆ, ਮੇਰਾ ਪਹਿਲੇ ਨੰਬਰ
8: ਬਿੱਲ ਬੋਰਡ ਵੀ ਹੋ ਜਾਂਦਾ,
9: ਲੈ
8: ਪੈਸੇ ਵੱਧ ਲੱਗਦੇ ਨੇ।
9: ਹਾਂ, 2-3 ਲੱਖ ਪਰ ਡੇ ਦਾ ਦੇਈ ਜਾਓ,
8: ਤੁਹਾਡਾ ਉਹ
9: ਨਹੀਂ ਮਹੀਨਾ ਦੇ ਜਾਓ, ਸਟੀਮ
8: ਦੁਨੀਆ ਵਿਕਣ ਨੂੰ ਫਿਰਦੀ ਹੈ, ਪੈਸਾ ਤੂੰ ਵੀ ਲਾ ਲੈ।
9: ਹਾਂ, ਇਹਦਾ ਤਾਂ ਇਹ ਹੈ ਨਾ, ਇੱਦਾਂ ਇਹ ਐਲਗੋਰਿਦਮ ਇੱਦਾਂ ਖੇਡਦੇ, ਇਹਦਾ ਕਰੰਟ ਚੱਲਦਾ ਹੁੰਦਾ DC ਵਾਲਾ ਵੀ, ਅੱਜ ਹਾਈਪ ਦੇ ਤੀ, ਦੂਜੇ ਦਿਨ ਥੋੜ੍ਹਾ ਜਿਹਾ ਖਿੱਚ ਲਿਆ, ਤੀਜੇ ਦਿਨ ਫਿਰ ਚੱਕਤਾ। ਜੇ ਇੱਕ ਗਾਣਾ 50 ਲੱਖ ਲਾ ਲਓ, ਭਾਵੇਂ ਤੁਹਾਡੀ ਮਰਜ਼ੀ ਆ, ਬੱਲੇ ਬੱਲੇ ਕਰਾ ਲਓ, ਇਹ ਮੈਮਰੀ ਸ਼ੋਰਟ ਹੋ ਗਈ, ਫਿਰ ਬੰਦਾ ਇੰਨਾ ਸੋਚਦਾ ਨਹੀਂ, ਫਿਰ ਮਹੀਨੇ ਬਾਅਦ ਫਿਰ ਖਤਮ। ਕੰਮ ਨੇ ਹੀ ਕੰਮ ਆਉਣਾ
8: ਜੀ,
9: ਇਹ ਤੁਹਾਡੇ ਸਪੋਰਟਿਵ ਹੋ ਸਕਦੇ ਆ, ਫੋਰ ਟਾਈਮਿੰਗ ਲਾਲਾ ਹੋ ਸਕਦੀ ਹੈ, ਘੰਟੇ 'ਚ ਹਾਲ ਫੁੱਲ ਹੋ ਗਿਆ, ਇਹ ਗੱਲਾਂ ਹੋ ਸਕਦੀਆਂ
8: ਜੀ,
9: ਬਾਅਦ 'ਚ ਫ੍ਰੀ ਵੰਡੀ ਜਾਓ ਫਿਰ, ਹੈ ਨਾ। ਦਰਸ਼ਕ ਜਿਹੜੇ ਤੁਹਾਨੂੰ ਦੇਖਣ ਆਉਣੇ ਆ ਨਾ, ਉਹ ਤੁਹਾਨੂੰ ਤੁਹਾਡੀ ਵਾਜਬ ਕੀਮਤ ਦੇ ਦਿੰਦੇ ਆ ਟਿਕਟ ਲੈ ਕੇ, ਵੀ ਭਾਈ ਇੰਨੇ ਕੁ ਜਾਇਜ਼ ਹੈ, ਇਹਦੇ ਨਾਲ ਅਸੀਂ ਮਨੋਰੰਜਨ ਕਰ ਲਿਆ। ਪਰ ਹੁਣ ਜੇ ਆਪਾਂ ਉਹ ਜਿਹੜਾ ਅੱਜ ਕੱਲ੍ਹ ਚੱਲਿਆ ਹੋਇਆ ਈਵੈਂਟਸ ਵਾਲਿਆਂ ਦਾ,
8: ਹਾਂਜੀ,
9: ਇੱਕ ਟਿਕਟ $50 ਦੀ ਦੇ ਦਿੱਤੀ,
8: ਹਾਂਜੀ,
9: ਜੋ ਅਗਲੇ ਨੇ ਤੀਜੀ ਬੁੱਕ ਕਰਨੀ ਉਹ $500 ਦੀ ਹੋ ਗਈ। ਤੋ ਸਾਡਾ ਜਿਹੜੀ ਕੋਸ਼ਿਸ਼ ਆ, ਮੈਂ ਮੇਰੇ ਵੀ ਬੜੇ ਮਿੱਤਰ ਆ, ਮੇਰੇ ਬੜੇ ਜੂਨੀਅਰ ਆ, ਕਈ ਕਾਰਪੋਰੇਟਾਂ 'ਚ ਵਰਕ ਮਿਲਦੇ ਰਹਿੰਦੇ, ਅਕਸਰ ਮੰਗਦੇ ਆ, ਮੈਂ ਉਹਨਾਂ ਨੂੰ ਕਿਹਾ, ਮੈਂ 1-2 ਸ਼ੋਅ ਉਹਨਾਂ ਨੂੰ ਦਿੱਤੇ ਸੀ ਕਿ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ, ਅਸੀਂ ਲੁੱਟਣਾ, ਅਸੀਂ ਆਪਣੇ ਗੀਤ ਸੁਣਾਉਣਾ, ਸਾਡੇ ਚਾਹੁਣ ਵਾਲੇ ਸਾਨੂੰ ਚਾਹੁੰਦੇ ਵੀ ਇੰਨੇ ਕੁ ਵਾਜ ਮੈਂ ਤੁਹਾਡੇ ਲਈ, ਸਾਡੇ ਲਈ ਖੁਸ਼ੀ ਹੈ ਕਿ ਸਾਡੇ ਨਾਲ ਦੇਖਣਾ, ਅਸੀਂ ਕੀ ਲੈਣਾ ਵੀ ਕੋਈ ਨਿਊਜ਼ੀਲੈਂਡ ਵਾਲਾ ਮੋਰੀ ਸਾਨੂੰ ਦੇਖਣਾ ਹੈ ਕਿ ਨਹੀਂ।
8: ਹਾਂਜੀ,
9: ਉਹ ਤਾਂ ਸਾਡੀ ਕੋਈ ਦੌੜ ਥੋੜ੍ਹੀ, ਉਹ ਚੀਜ਼ਾਂ ਸਰ ਕਰ ਲਈਆਂ। ਅਤੇ ਆ ਜਿਹੜੇ ਚਾਟ ਚੂਟ ਆ, ਇਹ ਤਾਂ ਆਪਣੇ ਵਾਲੀ ਤਲਾਸ਼ ਕਦੋਂ ਆਈ ਸੀ ਦੇਖੋ,
8: ਹਾਂਜੀ
9: ਨਾਲੇ ਪੂਰੀ ਕੈਸਟ ਆਈ ਸੀ ਉਦੋਂ ਤਾਂ ਇਸ ਤਰ੍ਹਾਂ ਦੀ ਕੋਈ ਸਟ੍ਰੀਮਿੰਗ ਪੈਸੇ ਵਾਲਾ ਵੀ ਸਿਸਟਮ ਨਹੀਂ ਸੀ
8: ਹਾਂਜੀ
9: ਇਹ ਮਨ ਸਮਝਾਉਣ ਵਾਲੀਆਂ ਗੱਲਾਂ ਹੁੰਦੀਆਂ ਪੰਜਾਬੀ ਸਾਡੇ ਜੁੜਨ ਸਾਡੇ ਨਾਲ ਆ ਤੁਸੀਂ ਜਿੱਦਾਂ ਲੋਕਲ ਮੀਡੀਆ ਮੈਂ ਕੋਸ਼ਿਸ਼ ਕਰਦਾ ਉਹਨਾਂ ਕੋਈ ਰਹਿ ਨਾ ਜਾਵੇ ਯਾਰ ਉਹਨਾਂ ਨੂੰ ਵੀ ਚਾਅ ਹੁੰਦਾ ਵੀ ਸਾਡੇ ਆਪਣੇ ਤੇ ਜੇ ਮੈਂ ਇਹੀ ਸ਼ੋਅ ਕਾਰਪੋਰੇਟ ਕਰਾਂ ਉਹਨਾਂ ਨੇ ਤੁਹਾਨੂੰ ਨੇੜੇ ਵੀ ਨਹੀਂ ਲੱਗਣ ਦੇਣਾ
8: ਬਿਲਕੁਲ
9: ਹੈ ਨਾ 25-30 ਗੱਡੀਆਂ ਦੇ ਕਾਫਲੇ 'ਚ ਮੈਂ ਆਇਆ ਕਰਾਂ ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਇੱਥੇ ਸਾਨੂੰ ਕਿਹੜੀ ਗੱਡੀ ਨੇ ਲਿਆਉਣਾ ਤੇ ਗਾਹਾਂ ਕਿਹੜੀ ਨੇ ਲਿਆਉਣਾ ਵਿੱਚੋਂ ਕਈ ਵਾਰ ਕਹਿੰਦਾ ਭਾਈ ਮੈਂ ਨਿਕਲਣ ਲੱਗਿਆ ਮਾੜਾ ਜਿਹਾ ਫਿਰ ਹੁਣ ਤੁਸੀਂ ਉਹਦੇ 'ਚ ਲੰਘ ਜਾਓ ਠੀਕ ਹੈ ਭਾਈ ਤੋ ਸਾਡੇ ਵਾਲੀ ਸ਼ੋਅ ਕਰਾਉਣਾ ਸਾਡੇ ਵਾਲੇ ਸਾਨੂੰ ਦੇਖਣਾ ਅਸੀਂ ਬਹੁਤ ਖੁਸ਼ ਹਾਂ ਇਹਦੇ ਵਿੱਚ ਸੰਤੁਸ਼ਟੀ ਹੈ
8: ਬਿਲਕੁਲ ਕੈਸਟਾਂ ਦੀ ਗੱਲ ਕਰਦੇ ਸੀ ਸੀਡੀਜ਼ ਦੀ ਤੁਸੀਂ ਐਸੇ ਸਿਵਨਰ ਸਾਂਭ ਕੇ ਰੱਖੀਆਂ ਆਪਣੀਆਂ ਕੈਸਟਾਂ ਹੁਣ ਤੱਕ ਜਾਂ ਸੀਡੀਜ਼
9: ਸਹੀ ਹੈ ਹਾਂ ਮੇਰੇ ਤੋਂ ਪਿੰਡ ਜਦੋਂ ਅਸੀਂ 0.0 ਖੋਲੀ ਹੋਈ ਸੀ ਪਹਿਲਾਂ ਸਾਡੇ ਦੋਸਤਾਂ ਉਹਦੇ ਵੀ ਬਹੁਤ ਸਮਾਨ ਪਿਆ ਸਟਾਕ ਹਾਂ
8: ਜਾਂਦੇ ਜਾਂਦੇ ਇੱਕ ਦੋ ਸਵਾਲ ਹੋਰ ਨੇ
9: ਪ੍ਰਧਾਨ ਮੰਤਰੀ ਬਣਾ ਦੋ ਕੇਰਾਂ ਸਾਰੇ ਖੁਸ਼ਕੀ ਚੱਕ ਦਾਂਗੇ ਕੇਰੇ ਸਫਾਈ ਉਹ ਕਰ
8: ਦਾਂਗੇ ਬੱਬੂ ਮਾਨ ਸਾਹਿਬ ਕਿਹੜੇ ਕੰਮ ਕਰਨਗੇ ਤਿੰਨ
9: ਮੈਂ ਵੈਸੇ ਤਾਂ ਜਾਣੇ ਨੀ ਚਾਹੁੰਦਾ ਮੈਂ ਦੇਖੋ ਤੁਸੀਂ ਕਿੰਨੇ ਪਿਆਰ ਸਤਿਕਾਰ ਨਾਲ ਗੱਲਾਂ ਕਰਦੇ ਹੋ ਤੁਸੀਂ ਆਪਣੇ ਮਨ ਦੀਆਂ ਗੱਲਾਂ ਕਰੋ ਮੈਂ ਕੱਲ ਨੂੰ ਕੋਈ ਸਿਆਸੀ ਬੰਦਾ ਬਣ ਗਿਆ ਤੁਸੀਂ ਇੰਨੀਆਂ ਗੱਲਾਂ ਕਰ ਪਾਓਗੇ
8: ਬਿਲਕੁਲ
9: ਮੈਂ ਤੁਹਾਨੂੰ ਪਹਿਲਾਂ ਕਹੂੰਗਾ ਓਏ ਮੇਰੀ ਪਾਰਟੀ ਬਾਰੇ ਨਾ ਯਾਰ ਬੋਲੀ ਕੁਛ ਵੀ ਮੈਨੂੰ ਕੋਈ ਆਹ ਸਵਾਲ ਨਾ ਕਰੇ ਹੁਣ ਤੁਸੀਂ ਖੁੱਲੇ ਆਇਆ ਮੈਂ ਤੁਹਾਨੂੰ ਇਹਦਾ ਨੀ ਕਿਹਾ ਕੀ ਪੁੱਛਣਾ ਤੁਸੀਂ ਆਪਣੇ ਮਨ ਦੀਆਂ ਗੱਲਾਂ ਕਰਦੇ ਹੋ ਮੈਂ ਸਿਆਸਤ ਚੱਲ ਗਿਆ ਫਿਰ ਕਿੱਥੇ ਹੋਣੀਆਂ ਗੱਲਾਂ ਆਪਣੀਆਂ ਫਿਰ ਮੈਂ ਗਪੌੜ ਛੱਡਣੇ ਵੱਡੇ ਵੱਡੇ ਮੈਂ ਤਾਂ ਖਿਆਲਾਂ 'ਚ ਤੁਹਾਨੂੰ ਐਸਾ ਖੂਬਸੂਰਤ ਦੇਸ਼ ਬਣਾ ਦੂੰਗਾ ਵੀ ਤੁਸੀਂ ਕਹਿਣਾ ਵੀ ਅਸੀਂ ਤਾਂ ਛੱਡ ਕੇ ਆਉਣਾ ਉੱਥੇ
8: ਵੈਸੇ ਖਿਆਲਾਂ 'ਚ ਤੁਸੀਂ ਬਹੁਤ ਸੋਹਣੀ ਇਮੈਜੀਨੇਸ਼ਨ ਬਣਾ ਦਿੰਦੇ ਹੋ ਇੱਕ ਗੀਤ ਵੀ ਸੀਗਾ ਨਾ ਨਹੀਂ ਮੈਂ ਪਾਣੀ ਵੀ ਛਿਣਕਾ ਦਿੱਤਾ
9: ਇਹੀ ਸੁਣਾਉਣਾ ਕੱਲ੍ਹ ਨੂੰ ਤੈਨੂੰ ਪਹਿਲਾਂ
8: ਬਸ ਠੀਕ ਹੈ ਐਂਡ ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਜਾਸਤ ਨਹੀਂ ਦੇ ਰਿਹਾ ਬਟ ਉਹ ਜਿਹੜੀ ਚੀਜ਼ ਨਹੀਂ ਹੁੰਦੀ ਜਦੋਂ ਤੁਸੀਂ ਸਟਾਰਟ ਕਰਦੇ ਹੋ ਤੇ
9: ਓਹੋ
8: ਤੋਂ ਪਿੱਛੋਂ ਨਾਲ ਹੀ ਬੈਂਡ ਸ਼ੁਰੂ ਹੋ ਜਾਂਦਾ ਉਹ ਬੈਸਟ ਫੀਲਿੰਗ ਹੈ ਜਾਂਦੇ ਜਾਂਦੇ ਮੈਂ ਦੱਸਦਾ ਕਿ ਪਿਛਲੇ ਸਾਲ ਜਦੋਂ ਤੁਹਾਡਾ ਸ਼ੋਅ ਸੀਗਾ ਪਿਛਲੇ ਤੋਂ ਪਿਛਲੇ ਸਾਲ ਸ਼ਾਇਦ
9: ਉਹ ਕਿਸਾਨੀ ਸਲੋਗਨ ਆ ਉਹ ਸਾਡਾ
8: ਹਾਂਜੀ ਹਾਂ ਮੈਂ ਮੀਡੀਆ 'ਚ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ ਪਹਿਲੀ ਵਾਰ ਸੀਗਾ ਕਿ ਕਿਸੇ ਆਰਟਿਸਟ ਨੂੰ ਮੈਂ ਕੁਰਸੀਆਂ ਤੇ ਵੀ ਨਹੀਂ ਬੈਠਾ ਮੈਂ ਤਾਂ ਸਪੀਕਰਾਂ ਤੇ ਬੈਠਾ ਇੱਦਾਂ ਵੇਖਣ ਡਿਆ ਉਹ ਜਿਹੜਾ ਚਾਹ ਹੁੰਦਾ ਨਾ ਉਹ ਚਾਹ ਤੁਹਾਨੂੰ ਜਦੋਂ ਪਤਾ ਗਾ ਰਿਹਾ ਹੁੰਦਾ
9: ਦੇਖੋ ਤੁਸੀਂ ਮੈਨੂੰ ਪਹਿਲਾਂ ਸਵਾਲ ਕਰਿਆ ਸੀ ਮੈਂ ਤਾਂ ਹੀ ਤੈਨੂੰ ਛੋਟੇ ਵੀ ਜਵਾਬ ਦੇ ਤੁਸੀਂ ਕਿਹਾ ਵੀ ਤੁਸੀਂ ਕਮਰਸ਼ੀਅਲ ਉੱਥੇ ਨੂੰ ਚਾਹ ਤਾਂ ਹੈ ਕਿਉਂਕਿ ਮੈਂ ਤੁਹਾਡੇ ਵਿੱਚੋਂ ਤੇ ਤੁਹਾਡੇ ਵਰਗਾ ਜੇ ਮੈਂ ਬਾਕੀਆਂ ਨੂੰ ਡਰਾਮੇ ਕਰਨ ਲੱਗ ਜਾਵਾਂ ਵੀ ਸਟੇਜ ਤੇ ਸਤਿ ਸ਼੍ਰੀ ਅਕਾਲ ਭਾਅ ਜੀ ਬਾਅਦ ਚੋਂ ਦੋ ਗਾਲਾਂ ਕੱਢ ਦੇਵਾਂ ਫਿਰ ਤੁਸੀਂ ਮੈਨੂੰ ਨਾ ਇੱਦਾਂ ਗੱਲ ਕਰੋਗੇ ਨਾ ਤੁਸੀਂ ਇੰਨੇ ਚਾਹ ਨਾ ਮੈਨੂੰ ਦੇਖੋਗੇ ਤੇ ਮੈਂ ਉਦੋਂ ਤੱਕ ਹੀ ਗਾਉਣਾ ਚਾਹੁੰਦਾ ਜਦੋਂ ਤੱਕ ਤੁਸੀਂ ਚਾਹ ਨਾ ਦੇਖਣਾ ਫਿਰ ਨਹੀਂ ਆਉਂਗੇ ਅਸੀਂ ਆਪਦੇ ਖੇਤਾਂ 'ਚ ਗਾਵਾਂਗੇ
8: ਐਂਡ ਆਖਰੀ ਕਿਹਦਾ ਸ਼ੋਅ ਬੱਬੂ ਮਾਨ ਸਾਹਿਬ ਬਹਿ ਕੇ ਦੇਖਣਾ ਚਾਹੁੰਦੇ ਨੇ
9: ਮੈਂ ਜਿਹਨਾਂ ਦਾ ਦੇਖਣਾ ਚਾਹੁੰਦਾ ਸੀ ਮੇਰੇ ਵੱਡੇ ਵਡੇਰੇ ਜਿਹੜੇ ਸੀ ਉਹ ਆਪਣੇ ਉਹ ਹੈ ਨਹੀਂ ਜਿੱਦਾਂ ਹੁਣ ਗੁਲਾਮ ਅਲੀ ਸਾਹਿਬ ਬਹੁਤ ਘੱਟ ਪਰਫੋਰਮ ਕਰਦੇ ਆ ਉਹ ਉੱਧਰ ਰਹਿੰਦੇ ਆ ਜਿਹੜਾ ਸਾਡੇ ਸਿਆਣੇ ਬੰਦਿਆਂ ਨੇ ਬੜੀ ਅਕਲ ਨਾਲ ਵੰਡਤਾ ਸਾਡਾ ਪੰਜਾਬ ਜਿਹੜਾ ਜਿਹੜਾ ਕੀਮਤੀ ਹਿੱਸਾ ਜਿਹੜੇ ਜਿਸ ਲਾਹੌਰ ਤਖ਼ਤ ਦੀਆਂ ਅਸੀਂ ਗੱਲਾਂ ਕਰਦੇ ਹਾਂ ਜਿਹੜਾ ਉੱਥੇ ਰਹਿ ਗਿਆ ਜਾਂ ਫਿਰ ਮੈਂ ਜਗਜੀਤ ਸਿੰਘ ਸਾਹਿਬ ਨੂੰ ਬਹੁਤ ਸੁਣਦਾ ਉਹਨਾਂ ਨੂੰ ਵੀ ਦੇਖਿਆ ਇੱਕ ਵਾਰੀ ਦੇਖਿਆ ਸੀ ਬਟ ਬਹੁਤਾ ਥੋੜਾ ਚਿਰ ਹੀ ਦੇਖ ਪਾਏ ਸੀ ਇਹ ਜਿਹੜੇ ਸੂਖਮ ਗਾਇਕ ਆ ਜਿਹੜੇ ਉਹਨਾਂ ਉਹ ਉਹ ਜਿਹਨਾਂ ਦੀਆਂ ਆਵਾਜ਼ਾਂ ਬੜੀਆਂ ਪੁਖਤਾ ਸੀ ਜਾਂ ਬੀਬੀ ਸੁਰਿੰਦਰ ਕੌਰ ਮੈਂ ਵਿਹਲੇ ਟਾਈਮ ਸੁਣਦਾ ਇਹਨਾਂ ਦੀਆਂ ਗਜ਼ਲਾਂ ਬਹੁਤ ਮੈਨੂੰ ਚੰਗੇ ਲੱਗਦੇ ਆ
8: ਸੋ ਇੱਦਾਂ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਸੁਣਦੇ ਰਹੋ ਤੇ ਸਾਡੇ ਤੱਕ ਪਹੁੰਚਾਉਂਦੇ ਰਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਮਾਂ 'ਚ ਰਹੋ ਜੀ
9: ਆਨੰਦ
8: ਤੁਸੀਂ ਵੀ ਸੁਣਦੇ ਰਹੋ ਜੀ ਰੇਡੀਓ ਹਾਂਜੀ 1674 AM ਸਤਿ ਸ਼੍ਰੀ ਅਕਾਲ
10: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇੱਕ ਵਾਰ ਫਿਰ ਤੋਂ ਉਸ ਪਸੰਦੀਦਾ ਸ਼ੋਅ ਦੇ ਵਿੱਚ ਜਿਸ ਦੇ ਅੰਦਰ ਜਾਣਕਾਰੀਆਂ ਤਾਂ ਹੈਗੀਆਂ ਹੀ ਨੇ ਪਰ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਬੜੀ ਸਾਦੀ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਡਾਕਟਰ ਸੰਦੀਪ ਕੌਰ। ਪ੍ਰੋਗਰਾਮ ਜਿਸਦਾ ਨਾਂ ਹੈ ਦੀ ਡੀਪ ਟਾਕ ਸ਼ੋਅ। ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਸੀਂ ਫਿਲੋਸਫੀ ਦੀਆਂ ਗੱਲਾਂ ਕੀਤੀਆਂ, ਹੁਣ ਕੁਛ ਹੋਰ ਗੱਲਾਂ ਕਰਨੀਆਂ ਨੇ, ਪਰ ਆਓ ਕਿਹੜੀਆਂ ਗੱਲਾਂ ਕਰਨੀਆਂ ਮੈਨੂੰ ਵੀ ਨਹੀਂ ਪਤਾ। ਪਹਿਲਾਂ ਸੰਦੀਪ ਜੀ ਦਾ ਸਵਾਗਤ ਕਰਦੇ ਹਾਂ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਿਲਕੁਲ ਵਧੀਆ, ਠੀਕ ਠਾਕ। ਕਿੱਦਾਂ ਫਿਰ ਅੱਜ ਹੁਣ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਆਪਾਂ ਹੁਣ?
1: ਹਾਂਜੀ ਬਿਲਕੁਲ, ਅਸੀਂ ਸੋਚ ਰਹੇ ਸੀਗੇ ਕਿ ਵਿੱਚ ਹੀ ਦੇਖਾਂਗੇ ਕਿ ਸੀਰੀਜ਼ ਕਰਾਂਗੇ ਜਾਂ ਕੋਈ ਵੀ ਰੈਂਡਮ ਟੌਪਿਕ ਚੱਕ ਕੇ ਗੱਲ ਕਰਾਂਗੇ। ਹਾਂਜੀ, ਤੇ ਅੱਜ ਉਦਾਂ ਦਾ ਇੱਕ ਰੈਂਡਮ ਟੌਪਿਕ ਚੱਕਿਆ।
0: ਓਕੇ
1: ਹਾਂਜੀ
0: ਠੀਕ ਹੈ, ਕੀ ਹੈ ਰੈਂਡਮ ਟੌਪਿਕ?
1: ਹਾਂਜੀ ਟੌਪਿਕ ਮੈਂ ਤੁਹਾਨੂੰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ?
0: ਉਹ ਤੁਹਾਡੀ ਅੱਜ ਸਵਾਲ ਜਵਾਬ ਏਦਾਂ ਕੋਈ ਸਪੈਸੀਫਿਕ ਨਹੀਂ, ਬਲੈਕ ਬਲੂ ਜ਼ਿਆਦਾਤਰ ਇਹੀ ਹੁੰਦੇ ਨੇ। ਮੇਰੇ ਖਿਆਲ ਨਾਲ ਕੁੜੀਆਂ ਤੋਂ ਪੁੱਛ ਲਓ ਤਾਂ ਪਿੰਕ ਰੈੱਡ ਕਹਿ ਦਿੰਦੀਆਂ ਨੇ, ਮੁੰਡੇ ਬਲੈਕ ਬਲੂ ਵਾਈਟ ਕਹਿ ਦਿੰਦੇ ਨੇ।
1: ਹਾਂਜੀ ਹਾਂਜੀ, ਮੈਨੂੰ ਪਤਾ ਨੀ, ਕਾਫੀ ਲੋਕਾਂ ਦੇ ਹੁੰਦੇ ਆ ਫੇਵਰੇਟ ਕਲਰ, ਮੇਰਾ ਵੀ ਕੋਈ ਐਵੇਂ ਪਸੰਦੀਦਾ ਕਲਰ ਹੈ
0: ਨੀ,
1: ਬਲੈਕ ਔਰ ਵਾਈਟ ਹੀ ਜ਼ਿਆਦਾ ਵਧੀਆ ਲੱਗਦਾ, ਤੇ ਉਹੀ ਦੋ ਕਲਰ ਵਧੀਆ ਲੱਗਦੇ ਆ। ਤੇ ਅਸੀਂ ਕਲਰ ਤਾਂ ਦੇਖਦੇ ਹੀ ਆ ਹਨਾ ਆਪਣੇ ਆਲੇ ਦੁਆਲੇ ਸਾਰੀ ਡਿਫਰੈਂਟ ਚੀਜ਼ਾਂ ਚ,
0: ਰਾਈਟ?
1: ਅੱਜ ਕੱਲ ਤਾਂ ਵੈਸੇ ਆਰਟੀਫਿਸ਼ਲ ਕਲਰ ਵੀ ਆਉਂਦੇ ਆ।
0: ਅੱਜ ਰੰਗਾਂ ਦੀ ਗੱਲ ਕਿੱਦਾਂ?
1: ਕਿਉਂਕਿ ਅੱਜ ਸਾਡਾ ਟੌਪਿਕ ਜਿਹੜਾ ਹੈ ਉਹ ਰੰਗਾਂ ਤੇ ਅਸੀਂ ਕਰਨਾ ਹੈ ਕਿ ਜਿਹੜੇ ਅਸੀਂ ਕਲਰ ਦੇਖਦੇ ਆ ਉਹ ਅਸਲ ਚ ਕਲਰ ਹੈਗੇ ਆ ਜਾਂ ਨਹੀਂ ਹੈਗੇ, ਇਹ ਅਸੀਂ ਦੇਖਦੇ ਆ। ਜਦੋਂ ਅਸੀਂ ਪੋਡਕਾਸਟ ਪੂਰਾ ਖਤਮ ਕਰਾਂਗੇ ਤਾਂ ਸਾਰੇ ਕੀ ਸੋਚਦੇ ਆ ਉਹਦੇ ਬਾਰੇ ਹਨਾ, ਤੇ ਅਸੀਂ ਅੱਜ ਕਲਰ ਦੀ ਗੱਲ ਕਰਨੀ ਹੈ। ਕਲਰ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕਾਫੀ ਜਿਹੜਾ ਆ ਵਧੀਆ ਲੱਗਦੇ ਆਪਾਂ ਨੂੰ ਬਿਊਟੀ, ਜਿਹੜੀ ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਆਪਾਂ ਨੂੰ ਕਲਰਸ ਤੋਂ ਹੀ ਮਿਲਦੀ ਆ ਹਨਾ। ਅਸੀਂ ਡਿਫਰੈਂਟ ਡਿਫਰੈਂਟ ਜਿਹੜੇ ਫੁੱਲ ਦੇਖਦੇ ਹਾਂ ਜਾਂ ਫਰੂਟਸ ਦੇਖਦੇ ਹਾਂ ਜਾਂ ਆਪਣੇ ਆਲੇ ਦੁਆਲੇ ਹੁਣ ਸਨਰਾਈਜ਼ ਸਨਸੈਟ ਦੇਖਦੇ ਹਾਂ ਹਨਾ, ਸਾਨੂੰ ਡਿਫਰੈਂਟ ਡਿਫਰੈਂਟ ਕਲਰ ਦੇਖਦੇ ਆ ਲੋਕ, ਮਤਲਬ ਸਪੈਸ਼ਲੀ ਸਨਰਾਈਜ਼ ਸਨਸੈਟ ਦੇਖਣ ਜਾਂਦੇ ਆ ਔਰ ਬੜੇ ਸੋਹਣੇ ਰੰਗ ਲੱਗਦੇ ਆ ਉਹਨਾਂ ਦੇ ਨਾਲ ਹੀ ਸਾਰਾ ਕੁਛ ਸੋਹਣਾ ਲੱਗਦਾ, ਤੇ ਇਸ ਲਈ ਅਸੀਂ ਸੋਚਿਆ ਕਿ ਅੱਜ ਜਿਹੜਾ ਮੈਂ ਜਿਹੜਾ ਆਪਾਂ ਕਲਰਸ ਤੇ ਗੱਲ ਕਰਾਂਗੇ ਕਿ ਕਲਰਸ ਹੁੰਦੇ ਕੀ ਆ, ਤੇ ਸਾਨੂੰ ਇਹ ਜਿਹੜੇ ਬਲੂ ਕਿਸੇ ਦਾ ਫੇਵਰੇਟ ਬਲੂ ਆ ਯੈਲੋ ਹੁੰਦਾ, ਇਹ ਐਕਚੁਅਲ ਚ ਕਲਰ ਹੈਗੇ ਵੀ ਹੈਗੇ ਆ ਕਿ ਸਾਰਾ ਕੁਛ ਬਸ ਸਾਨੂੰ ਹੀ ਭੁਲੇਖਾ ਹੀ ਆ ਕਿ ਹੈਗੇ ਆ ਕਲਰ
0: ਇਹ ਨਾ ਜਿਹੜਾ ਬਲੂ ਤੋਂ, ਚਲੋ ਤੁਸੀਂ ਗੱਲ ਕੀਤੀ ਵੀ ਬਲੂ ਜਾਂ ਯੈਲੋ ਹੈਗੇ ਨੇ, ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਧਰ ਪੈਨਰਿਥ ਵਾਲੇ ਪਾਸੇ ਰਹਿੰਦਾ ਸੀ ਤੇ ਉੱਥੇ ਕਹਿੰਦੇ ਵੀ ਆਹ ਪਰਲੇ ਪਾਸੇ ਬਲੂ ਮਾਊਂਟੇਨ ਦੇਖਦੇ ਨੇ ਹੁਣ ਵੀ ਦੇਖਦੇ ਨੇ ਤੇ ਉੱਥੋਂ ਬਹੁਤ ਕਲੀਅਰਲੀ ਦੇਖਦੇ ਨੇ। ਸੋ ਜਦੋਂ ਜਿਵੇਂ ਜਿਵੇਂ ਨੇੜੇ ਜਾਈ ਜਾਓ ਉੱਥੇ ਉਹੋ ਜਿਹਾ ਬਲੂ ਹੈ ਹੀ ਨਹੀਂ ਕੁਛ, ਉਹ ਸਾਰਾ ਕੁਛ ਗ੍ਰੀਨ ਹੈ। ਪਰ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ, ਉੱਥੇ ਉਹ ਜਿਹੜੇ ਇੱਕ ਗਮ ਟ੍ਰੀ ਹੁੰਦੇ ਨੇ, ਇਕਲਿਪਟਸ ਟ੍ਰੀਜ਼ ਹੁੰਦੇ ਨੇ, ਉਹ ਬਹੁਤ ਜ਼ਿਆਦਾ ਨੇ ਉੱਥੇ, ਉਹ ਟਾਈਨੀ ਟਾਈਨੀ ਜਿਹੇ ਆਪਣੇ ਡਰੋਪ ਸਿੱਟੀ ਜਾਂਦੇ ਨੇ ਤੇ ਐਂ ਲੱਗਦਾ ਵੀ ਉਹ ਬਲੂ ਹੈਗੇ ਨੇ। ਤੇ ਪਰ ਇਹੋ ਜਿਹੀਆਂ ਇਹ ਜਿਹੜੀ ਇਹ ਇਹ ਨੇਚਰ ਇਹ ਕੁਦਰਤੀ ਤੁਹਾਨੂੰ ਹਨਾ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆਪਣੇ ਦਿਦਾਰੇ ਦਿੰਦੀ ਹੈ। ਤੇ ਬਲੂ ਓਸ਼ਨ, ਬਲੂ ਸਕਾਈ, ਅੱਛਾ ਓਸ਼ਨ ਦੇ ਵੀ ਹੈਗੇ ਨੇ, ਕਈ ਬਲੂ ਓਸ਼ਨ ਬਲੂ ਦਿਖਦੇ ਨੇ, ਕਈ ਗ੍ਰੀਨ ਹੁੰਦੇ ਨੇ, ਇਹ ਵੀ ਇੱਕ ਫਰਕ ਹੈਗਾ। ਇਹਦੇ ਬਾਰੇ ਵੀ ਤੁਸੀਂ ਜੇ ਹੋਇਆ ਤਾਂ ਕਿਸੇ ਦਿਨ ਦੱਸਿਓ। ਪਰ ਆਪਾਂ ਮੈਨੂੰ ਲੱਗਦਾ ਕਿ ਹੁਣ ਜਦੋਂ ਤੁਸੀਂ ਰੰਗ ਦੀ ਗੱਲ ਕੀਤੀ ਹੋਵੇ ਤੇ ਆਸਮਾਨ ਤੋਂ ਸ਼ੁਰੂ ਹੁੰਦੇ ਆ, ਵੈਸੇ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੇ ਵਿੱਚ ਦੱਸਿਆ ਵੀ ਸੀਗਾ, ਬਟ ਅਗੇਨ ਜੇ ਤੁਸੀਂ ਦੱਸਣਾ ਚਾਹੋ ਕਿ ਅੱਜ ਬਲੂ ਹੈ ਪਾਣੀ ਪਾਣੀ ਪਾਣੀ ਪਾਣੀ ਨਹੀਂ ਪਰ ਅੱਜ ਬਲੂ ਕਿਉਂ ਹੈ ਸਕਾਈ ਸਕਾਈ।
1: ਹਾਂਜੀ, ਜਦੋਂ ਅਸੀਂ ਕਲਰ ਦੀ ਜਿੱਦਾਂ ਬਲੂ ਦੀ ਤੁਸੀਂ ਅਲੱਗ, ਸਭ ਤੋਂ ਪਹਿਲਾਂ ਮਤਲਬ ਮੈਨੂੰ ਲੱਗਦਾ ਮੋਸਟ ਕਾਮਨ ਕੁਐਸਚਨ ਇਹੀ ਹੈ ਕਿ ਸਾਡਾ ਸਕਾਈ ਬਲੂ ਕਿਉਂ ਆ ਹਨਾ, ਸਾਡੇ ਓਸ਼ੀਅਨ ਜਿਹੜੇ ਉਹਨਾਂ ਦਾ ਕਲਰ ਇਹ ਹੈ ਕਿ ਬਹੁਤ ਲੋਕ ਇਹ ਸੋਚਦੇ ਆ ਕਿ ਜਿਹੜੇ ਓਸ਼ੀਅਨ ਬਲੂ ਆ ਇਸ ਕਰਕੇ ਸਕਾਈ ਬਲੂ ਆ ਕਿ ਉਹ ਰਿਫਲੈਕਸ਼ਨ ਦਿੰਦੇ ਆ, ਬਟ ਇਹ ਟਰੂ ਨਹੀਂ ਹੈਗਾ। ਜਦੋਂ ਅਸੀਂ ਕਲਰਸ ਦੀ ਗੱਲ ਕਰਦੇ ਹਾਂ ਤੇ ਜਿਹੜੀ ਕਲਰਸ ਜਿਹੜੇ ਪ੍ਰੋਡਿਊਸ ਹੁੰਦੇ ਆ, ਇਹ ਹੌਲੀ ਹੌਲੀ ਮੈਂ ਐਕਸਪਲੇਨ ਕਰੂੰਗੀ ਕਿ ਪ੍ਰੋਡਿਊਸ ਹੁੰਦੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਕਲਰਸ ਅਸਲ ਚ ਹੈਗੇ ਵੀ ਹੈ ਜਾਂ ਨਹੀਂ ਹੈਗੇ। ਤੇ ਇਹ ਜਿਹੜੀ ਇਹ ਜਿਹੜਾ ਫੀਨੋਮੀਨਾ ਬੇਸਿਕਲੀ ਇਹ ਪਹੁੰਚਦਾ ਹੈ ਸਨਲਾਈਟ ਦੇ ਉੱਤੇ ਜਿਹੜੀ ਸਨਲਾਈਟ ਸਾਡੇ ਕੋਲ ਆਉਂਦੀ ਆ ਉਹ ਸਨਲਾਈਟ ਜਿਹੜੀ ਹੁੰਦੀ ਆ ਉਹ ਕਲਰ ਉਹਦੀ ਵਜ੍ਹਾ ਨਾਲ ਸਾਨੂੰ ਦਿਖਦੇ ਆ ਹਨਾ ਜਦੋਂ ਜਿਹੜੀ ਆ ਆਪਾਂ ਜਿਹੜੀ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੀ ਗੱਲ ਕੀਤੀ ਸੀ ਉਹਦੇ ਚ ਵੀ ਕੀਤੀ ਸੀ ਕਿ 8 ਮਿੰਟ ਬਾਅਦ ਜਿਹੜੀ ਆ ਜਦੋਂ ਸੂਰਜ ਤੋਂ ਰੋਸ਼ਨੀ ਨਿਕਲਦੀ ਆ 8 ਮਿੰਟ ਬਾਅਦ ਉਹ ਅਰਥ ਤੇ ਪਹੁੰਚਦੀ ਆ ਹਨਾ ਤੇ ਇਹ ਜਿਹੜੀ ਸਨਲਾਈਟ ਹੁੰਦੀ ਹੈਗੀ ਆ ਇਹ ਡਿਫਰੈਂਟ ਡਿਫਰੈਂਟ ਰੇਜ਼ ਦੀ ਬਣੀ ਹੁੰਦੀ ਆ ਮਤਲਬ ਅਲੱਗ ਅਲੱਗ ਇਹਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕਹਿ ਦਿੰਦੇ ਹਾਂ ਇੱਕ ਮਤਲਬ ਇੱਕ ਸਪੈਕਟ੍ਰਮ ਜਿਹਾ ਹੁੰਦਾ ਜਿਹ ਚ ਅਲੱਗ ਅਲੱਗ ਰੇਜ਼ ਹੁੰਦੀਆਂ ਜਿਹਦੇ ਚ ਸਾਡੀਆਂ ਐਕਸ ਰੇਜ਼ ਆ ਗਈਆਂ ਗਾਮਾ ਰੇਜ਼ ਆ ਗਈਆਂ ਵਿਜ਼ੀਬਲ ਰੇਜ਼ ਕੁਛ ਆਪਾਂ ਸੁਣੀਆਂ ਹੁੰਦੀਆਂ ਕਾਮਨ ਲੈਂਗੁਏਜ ਹਨਾ ਆਪਣੀ ਡਿਫਰੈਂਟ ਡਿਫਰੈਂਟ ਅਸੀਂ ਜਿਹੜਾ ਰੇਡੀਓ ਤੇ ਗੱਲ ਕਰ ਰਹੇ ਹਾਂ ਜਾਂ ਰੇਡੀਓ ਸਾਰੇ ਸੁਣ ਰਹੇ ਆ ਉਹ ਵੀ ਜਿਹੜਾ ਇਹਨਾਂ ਵੇਵਸ ਦੀ ਵਜ੍ਹਾ ਨਾਲ ਸੁਣ ਰਹੇ ਹਨ ਕਮਿਊਨੀਕੇਸ਼ਨ ਵੇਵਸ ਹੁੰਦੀਆਂ ਤੇ ਇਹ ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਜਿਹੜਾ ਹੁੰਦਾ ਸਨਲਾਈਟ ਦਾ ਇਹਨੂੰ ਅਸੀਂ ਇਹਦੀ ਵਜ੍ਹਾ ਨਾਲ ਇਹਦੇ ਵਿੱਚੋਂ ਹੀ ਸਾਨੂੰ ਕਲਰ ਦਿਖਦੇ ਆ ਜਿਹਨੂੰ ਅਸੀਂ ਵਿਜ਼ੀਬਲ ਲਾਈਟ ਕਹਿੰਦੇ ਹਾਂ ਸੋ ਇਹ ਜਿਹੜਾ ਸਪੈਕਟ੍ਰਮ ਦੀ ਮੈਂ ਗੱਲ ਕਰਦੀ ਇਹਦਾ ਮਤਲਬ ਹੁੰਦਾ ਜਿੱਦਾਂ ਆਪਾਂ ਓਸ਼ੀਅਨਸ 'ਚ ਵੇਵਸ ਦੇਖਦੇ ਹਾਂ ਨਾ ਇੱਕ ਵੇਵ ਤੋਂ ਦੂਸਰੀ ਵੇਵ ਜਿਹੜੀ ਆ ਇੱਦਾਂ ਹੀ ਲਾਈਟ ਜਿਹੜੀ ਆ ਉਹਦੇ ਵਿੱਚ ਵੀ ਐਵੇਂ ਵੇਵਸ ਹੁੰਦੀਆਂ ਆ ਤੇ ਉਹ ਦੋ ਵੇਵ ਜਿੱਦਾਂ ਓਸ਼ੀਅਨ ਦੀ ਵੇਵ ਦੀ ਅਸੀਂ ਗੱਲ ਕਰਦੇ ਇੱਕ ਵੇਵ ਤੋਂ ਦੂਜੀ ਵੇਵ ਤੱਕ ਕਿੰਨਾ ਡਿਸਟੈਂਸ ਆ ਮਤਲਬ ਉਹਦੀ ਲੈਂਥ ਕਿੰਨੀ ਆ ਉਹਦੇ ਬੇਸ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਹੁੰਦੀਆਂ ਆ ਜਿੱਦਾਂ ਕਿਸੇ ਦੀ ਲੈਂਥ ਬਹੁਤ ਘੱਟ ਹੁੰਦੀ ਆ ਕੁਛ ਸੈਂਟੀਮੀਟਰ ਤੱਕ ਦੀ ਹੋ ਗਈ ਹਨਾ ਕਿਸੇ ਦੀ ਲੈਂਥ ਜਿਵੇਂ ਰੇਡੀਓ ਵੇਵਸ ਹੋ ਗਈਆਂ ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਹਨਾ ਕਿਲੋਮੀਟਰਸ ਤੱਕ ਵੀ ਹੋ ਸਕਦੀ ਆ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਹ ਸਨਲਾਈਟ ਚ ਹੁੰਦੀਆਂ ਤੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਐਜ਼ ਅ ਹਿਊਮਨ ਅਸੀਂ ਸਿਰਫ ਵਿਜ਼ੀਬਲ ਲਾਈਟਸ ਦੇਖ ਸਕਦੇ ਹਾਂ ਅਸੀਂ ਹੋਰ ਕੁਛ ਨਹੀਂ ਦੇਖ ਸਕਦੇ ਹੈਗੇ ਹਨਾ ਜਿਹਦੀ ਜਿਹੜੀ ਆ ਲੈਂਥ ਜਿਹੜੀ 300 ਤੋਂ ਲੈ ਕੇ 700 ਨੈਨੋਮੀਟਰ ਜਿਹੜਾ ਸਾਈਜ਼ ਹੁੰਦਾ ਇਹਨਾਂ ਵੇਵਸ ਦਾ ਉਹੀ ਵੇਵਸ ਅਸੀਂ ਦੇਖ ਸਕਦੇ ਹਾਂ ਅਸੀਂ ਹੋਰ ਕੋਈ ਵੇਵਸ ਨਹੀਂ ਦੇਖ ਸਕਦੇ ਨਾ ਹੀ ਅਸੀਂ ਅਲਟਰਾਵਾਇਲਟ ਦੇਖ ਸਕਦੇ ਹਾਂ ਹਨਾ ਜਿਹੜੀ ਸਨਲਾਈਟ ਤੋਂ ਆਉਂਦੀ ਆ ਜਿਹੜੀ ਸਾਨੂੰ ਪਤਾ ਹੈ ਕੈਂਸਰ ਕੋਜ਼ਿੰਗ ਹੁੰਦੀ ਆ ਨਾ ਹੀ ਅਸੀਂ ਐਕਸ ਰੇਜ਼ ਦੇਖ ਸਕਦੇ ਹਾਂ ਨਾ ਹੀ ਅਸੀਂ ਗਾਮਾ ਵੇਵਸ ਦੇਖ ਸਕਦੇ ਹਾਂ ਤੇ ਨਾ ਹੀ ਅਸੀਂ ਜਿਹੜੀ ਆ ਮਾਈਕਰੋਵੇਵ ਜਾਂ ਇਨਫਰਾਰੈਡ ਵੇਵ ਜਾਂ ਹੀ ਰੇਡੀਓ ਵੇਵ ਦੇਖ ਸਕਦੇ ਹਾਂ ਹੁਣ ਜਿਹੜੀਆਂ ਇਹ ਐਕਸ ਰੇਜ਼ ਅਲਟਰਾਵਾਇਲਟ ਤੇ ਗਾਮਾ ਵੇਵਸ ਹੁੰਦੀਆਂ ਇਹਨਾਂ ਦੀ ਵੇਵ ਲੈਂਥ ਜਿਹੜੀ ਆ ਜਿੱਦਾਂ ਮੈਂ ਦੱਸਿਆ ਦੋ ਵੇਵਸ ਦੇ ਵਿੱਚ ਜਿਹੜੀ ਆ ਡਿਸਟੈਂਸ ਹੈਗਾ ਉਹ ਸਾਡੀ ਵਿਜ਼ੀਬਲ ਲਾਈਟ ਤੋਂ ਘੱਟ ਹੁੰਦਾ ਤੇ ਜਿਹੜੀਆਂ ਅੱਗੇ ਸਾਡੀਆਂ ਰੇਡੀਓ ਵੇਵਸ ਹੈਗੀਆਂ ਇਹਨਾਂ ਦਾ ਵੱਧ ਹੁੰਦਾ ਹੈ ਨਾ ਮਾਈਕਰੋਵੇਵਸ ਦਾ ਜਾਂ ਰੇਡੀਓ ਵੇਵ ਦਾ ਇਸ ਲਈ ਜਦੋਂ ਪਹਿਲਾਂ ਜਿਹੜੇ ਟੀਵੀ ਹੁੰਦੇ ਸੀ ਤੁਹਾਨੂੰ ਯਾਦ ਹੋਣੇ ਕਿ ਉਹਨਾਂ ਦੇ ਐਂਟੀਨਾਸ ਕਿੱਡੇ ਕਿੱਡੇ ਵੱਡੇ ਹੁੰਦੇ ਸੀਗੇ ਹਨਾ ਤੇ ਉਹ ਕਿਉਂਕਿ ਕਮਿਊਨੀਕੇਸ਼ਨ ਪਹਿਲਾਂ ਜਦੋਂ ਸ਼ੁਰੂ ਹੀ ਹੋਇਆ ਕਮਿਊਨੀਕੇਸ਼ਨ ਦਾ ਤਾਂ ਉਸ ਟਾਈਮ ਰੇਡੀਓ ਵੇਵਸ ਯੂਜ਼ ਕਰਦੇ ਸੀ ਤੇ ਰੇਡੀਓ ਵੇਵਸ ਦੀ ਜਿੰਨੀ ਜ਼ਿਆਦਾ ਲੈਂਥ ਹੋਊਗੀ ਉਨਾ ਹੀ ਤੁਹਾਨੂੰ ਜ਼ਿਆਦਾ ਵੱਡਾ ਸਿਸਟਮ ਚਾਹੀਦਾ ਹੁੰਦਾ ਹੈਗਾ ਉਹਨੂੰ ਮਤਲਬ ਕਮਿਊਨੀਕੇਟ ਕਰਨ ਦੇ ਲਈ ਹਨਾ ਵੇਵਸ ਨੂੰ ਪਾਸ ਹੋਣ ਦੇ ਲਈ ਇਸ ਲਈ ਉਸ ਟਾਈਮ ਦੇ ਉੱਤੇ ਐਂਟੀਨਾ ਜਿਹੜੇ ਆ ਵੱਡੇ ਹੁੰਦੇ ਸੀਗੇ ਰੇਡੀਓ ਵੇਵਸ ਦੇ ਅਕੋਰਡਿੰਗ ਟੀਵੀ ਔਰ ਰੇਡੀਓ ਦੇ ਹਨਾ ਬਟ ਹੌਲੀ ਹੌਲੀ ਜਿੱਦਾਂ ਚਲੋ ਰਿਸਰਚ ਹੋਈ ਤਾਂ ਪਤਾ ਚੱਲਿਆ ਕਿ ਕਮਿਊਨੀਕੇਸ਼ਨ ਦੇ ਲਈ ਛੋਟੀਆਂ ਜਿਹੜੀ ਛੋਟੇ ਸਾਈਜ਼ ਦੀਆਂ ਵੇਵਸ ਹੁੰਦੀਆਂ ਜਿਹੜੀਆਂ ਮਤਲਬ ਛੋਟੀ ਲਾਈਟ ਜਿਹੜੀ ਹੁੰਦੀ ਆ ਸਾਈਜ਼ ਦੀ ਉਹ ਜ਼ਿਆਦਾ ਵਧੀਆ ਹੁੰਦੀ ਆ ਇਸ ਲਈ ਹੁਣ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ ਹੁਣ ਤਾਂ ਆਪਾਂ ਨੂੰ ਫੋਨ ਆਪਣੇ ਫੋਨ ਤੋਂ ਹੀ ਕਮਿਊਨੀਕੇਸ਼ਨ ਹੋ ਜਾਂਦੀ ਹੈ ਹਨਾ ਤਾਂ ਹੁਣ ਸਾਨੂੰ ਕੋਈ ਨਾਲ ਕੈਰੀ ਐਂਟੀਨਾ ਕੈਰੀ ਕਰਨ ਦੀ ਲੋੜ ਨਹੀਂ ਹੈਗੀ ਵੱਡੇ ਵੱਡੇ ਹਨਾ ਤੇ ਉਹਨਾਂ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਤਾਂ ਸਾਰੀਆਂ ਹੁੰਦੀਆਂ ਜਿਵੇਂ ਜਿੱਦਾਂ ਮੈਂ ਦੱਸਿਆ ਕਿ ਰੇਡੀਓ ਵੇਵ ਜਿਹੜੀਆਂ ਆਪਾਂ ਰੇਡੀਓ ਜਾਂ ਟੀਵੀ ਜਿਹੜਾ ਸਾਡਾ ਕਮਿਊਨੀਕੇਸ਼ਨ ਦਾ ਸਿਸਟਮ ਆ ਜੀਪੀਐਸ ਆ ਉਹ ਸਾਰੇ ਦੇ ਲਈ ਹਨਾ ਯੂਜ਼ ਹੁੰਦੀਆਂ ਤੇ ਉਸ ਤੋਂ ਇਲਾਵਾ ਸਾਡੇ ਸੈੱਲ ਫੋਨਸ ਹੋ ਗਏ ਉਹਨਾਂ ਲਈ ਯੂਜ਼ ਹੁੰਦੀਆਂ ਫਿਰ ਮਾਈਕਰੋਵੇਵਸ ਅਸੀਂ ਜਿਹੜੀ ਮਾਈਕਰੋਵੇਵ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ ਉਹ ਯੂਜ਼ ਹੁੰਦੇ ਆ ਉਹਦੇ ਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਆਪਣੇ ਮਾਈਕਰੋਵੇਵ ਦਾ ਜਿਹੜਾ ਫਰੰਟ ਵਿੰਡੋ ਹੁੰਦੀ ਆ ਜਿਹਦੇ ਚ ਸ਼ੀਸ਼ਾ ਲੱਗਿਆ ਹੁੰਦਾ ਨਾ ਉਹਦੇ ਛੋਟੇ ਛੋਟੇ ਹੋਲਸ ਹੁੰਦੇ ਆ
0: ਹਾਂਜੀ ਹਾਂਜੀ
1: ਤੇ ਉਹ ਹੋਲਸ ਜਿਹੜੇ ਹੁੰਦੇ ਆ ਉਹਨਾਂ ਦਾ ਸਾਈਜ਼ ਜਿਹੜਾ ਇਹ ਜਿਹੜੀ ਆ ਲਾਈਟ ਦੇ ਸਾਈਜ਼ ਤੋਂ ਘੱਟ ਹੁੰਦਾ ਮਤਲਬ ਜਿਹੜੀ ਲਾਈਟ ਉਹਦੇ ਵਿੱਚ ਯੂਜ਼ ਹੁੰਦੀ ਆ ਐਨਰਜੀ ਕਹਿ ਲਓ ਤੁਸੀਂ ਚਾਹੇ ਲਾਈਟ ਕਹਿ ਲਓ ਮਾਈਕਰੋਵੇਵ ਦੇ ਵਿੱਚ ਯੂਜ਼ ਹੁੰਦੀ ਆ ਉਹਦੇ ਨਾਲੋਂ ਘੱਟ ਇਹਦਾ ਸਾਈਜ਼ ਹੁੰਦਾ ਤੇ ਉਹ ਛੋਟੇ ਛੋਟੇ ਹੁੰਦੇ ਤਾਂ ਕਿ ਉਹ ਬਾਹਰ ਨਾ ਨਿਕਲੇ ਹਨਾ ਉਹਦੀ ਜਿਹੜੀ ਵੇਵਸ ਹੈਗੀਆਂ ਤੇ ਇਨਫਰਾਰੈਡ ਵੇਵਸ ਆ ਜਾਂਦੀਆਂ ਜਿਹੜੀਆਂ ਰੈੱਡ ਤੋਂ ਜਿਹੜੀਆਂ ਥੋੜੀ ਵੱਡੀ ਮਤਲਬ ਰੈੱਡ ਤੋਂ ਵੱਡੀ ਲੈਂਥ ਹੁੰਦੀ ਹੈ ਜਿਹਨਾਂ ਦੀ ਉਹ ਸਾਡੇ ਰਿਮੋਟ ਵਗੈਰਾ ਹੋ ਗਏ ਹਨਾ ਉਹ ਸਾਰੇ ਇਹਦੇ ਵਿੱਚ ਇਹਨਾਂ ਨੂੰ ਯੂਜ਼ ਕਰਦੇ ਆ ਇਨਫਰਾਰੈੱਡ ਨੂੰ ਫਿਰ ਸਾਡੀ ਵਿਜ਼ੀਬਲ ਲਾਈਟ ਦੇ ਵਿੱਚ ਜਿਹੜੇ ਸਾਨੂੰ ਇਹ ਸਾਰੇ ਕਲਰਸ ਦੇਖਣ ਨੂੰ ਜਿਹੜੇ ਮਿਲਦੇ ਆ ਉਹ ਸਾਡੀ ਅਸੀਂ ਵਿਜ਼ੀਬਲ ਲਾਈਟ ਦੀ ਵਜ੍ਹਾ ਨਾਲ ਦੇਖਦੇ ਹਾਂ ਫਿਰ ਜਿੱਦਾਂ ਜਿੱਦਾਂ ਅਸੀਂ ਅਲਟਰਾਵਾਇਲਟ ਜਾਂਦੇ ਹਾਂ ਸਨਬਰਨ ਮਤਲਬ ਇਹ ਹਾਰਮਫੁਲ ਰੇਜ਼ ਹੁੰਦੀਆਂ ਹੈ ਮੋਸਟਲੀ ਹਨਾ ਜਿਹੜੀ ਸਾਨੂੰ ਸਨਬਰਨ ਕੋਜ਼ ਕਰਦੀਆਂ ਹੈ
0: ਓਕੇ
1: ਪਰ ਉਸ ਤੋਂ ਇਲਾਵਾ ਜਿਹੜੀਆਂ ਅਸੀਂ ਐਕਸ ਰੇਜ਼ ਯੂਜ਼ ਕਰਦੇ ਹਾਂ ਮੈਡੀਕਲ ਇਕਿਉਪਮੈਂਟ ਦੇ ਵਿੱਚ ਕਿਉਂਕਿ ਇਹ ਜਿਹੜੀਆਂ ਆ ਇਹ ਛੋਟੇ ਛੋਟੇ ਪਾਰਟਸ ਨੂੰ ਵੀ ਦੇਖ ਸਕਦੀਆਂ ਇਸ ਲਈ ਸਾਡੀ ਬਾਡੀ ਦੇ ਵਿੱਚ ਵੀ ਜਿਹੜੇ ਅਸੀਂ ਐਕਸ ਰੇ ਜਦੋਂ ਕਰਾਉਂਦੇ ਆ ਤਾਂ ਬਾਡੀ ਸਾਡੀ ਬੋਨਸ ਤੱਕ ਦਿਖ ਜਾਂਦੀਆਂ ਹਨਾ ਉਹਨਾਂ ਨੂੰ ਡਾਕਟਰਸ ਨੂੰ ਹਾਂਜੀ ਤੇ ਜਿਹੜੇ ਨਿਊਕਲੀਅਰ ਪਲਾਂਟਸ ਹੁੰਦੇ ਉਹ ਸਾਡੇ ਸਭ ਤੋਂ ਛੋਟੇ ਸਾਈਜ਼ ਦੀਆਂ ਜਿਹੜੀਆਂ ਗਾਮਾ ਵੇਵਸ ਹੁੰਦੀਆਂ ਜਿਹੜੀਆਂ ਮਤਲਬ ਮੀਟਰ ਦਾ 12ਵਾਂ ਹਿੱਸਾ ਜਿਹੜਾ ਜਿਹੜਾ ਜਾ ਕੇ ਜਿਹੜਾ 10 ਦੇ ਆ 10 ਨੂੰ ਤੁਸੀਂ 12 ਵਾਰ ਮਲਟੀਪਲਾਈ ਕਰ ਦਿਓ ਇੰਨਾ ਛੋਟਾ ਹੁੰਦਾ ਉਹ ਮੀਟਰ ਤੋਂ ਹਨਾ
0: ਅੱਛਾ
1: ਮਤਲਬ ਇੰਨੀਆਂ ਜ਼ੀਰੋਆਂ ਪਿੱਛੇ ਲੱਗੂਗੀਆਂ ਉਹਦੇ, ਇੰਨੇ ਗੁਣਾ ਛੋਟਾ ਉਹ ਮੀਟਰ ਤੋਂ ਹੁੰਦਾ, ਮਤਲਬ ਇੰਨਾ ਛੋਟਾ ਸਾਈਜ਼ ਹੁੰਦਾ ਜਿਹੜੀ ਨਿਊਕਲੀਅਰ ਪਾਰਟਸ ਹੁੰਦੀਆਂ। ਤੇ ਇਹ ਸਾਰੀਆਂ ਜਿਹੜੀਆਂ ਉਹਨਾਂ ਲਾਈਟ ਜਿਹੜੀ ਸਾਡੇ ਤੱਕ ਪਹੁੰਚਦੀ ਆ ਉਹਦੇ ਵਿੱਚ ਸਾਰੀਆਂ ਵੇਵਸ ਹੁੰਦੀਆਂ, ਬਟ ਇਹਨਾਂ ਚੋਂ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਜਿੱਦਾਂ ਮੈਂ ਪਹਿਲੇ ਦੱਸਿਆ ਉਹ ਵਿਜ਼ੀਬਲ ਲਾਈਟਸ ਹੁੰਦੀਆਂ, ਜਿਹਦੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇ ਫਿਜ਼ਿਕਸ ਦੀ ਕਲਾਸ ਦੇ ਵਿੱਚ ਅਸੀਂ ਬੋਲਦੇ ਹੁੰਦੇ ਸੀ ਵਿਵ ਗਿਓਰ ਕਰਕੇ ਬੋਲਦੇ ਹੁੰਦੇ ਸੀ, ਵਾਇਲਟ ਇੰਡੀਗੋ ਬਲੂ, ਹਾਂਜੀ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ, ਹੈ ਨਾ। ਇਹਦੇ ਚ ਜਿਹੜੀ ਬਲੂ ਹੁੰਦੀ ਹੈ, ਹਾਂਜੀ ਜਿਹੜੀ ਬਲੂ ਹੁੰਦੀ ਹੈ ਇਹਦੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ, ਸੋਰੀ ਵਾਇਲਟ ਦੀ ਜਿਹੜੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ ਕਿਉਂਕਿ ਵੀ ਤੋਂ ਸ਼ੁਰੂ ਹੁੰਦਾ ਨਾ, ਮਤਲਬ ਇਹਨਾਂ ਦੀ ਦੋ ਜਿਹੜੀਆਂ ਵੇਵਸ ਆ ਉਹਨਾਂ ਦੇ ਵਿੱਚ ਡਿਸਟੈਂਸ ਬਹੁਤ ਘੱਟ ਹੋਗਾ। ਤੇ ਰੈਡ ਜਿਹੜਾ ਹੁੰਦਾ ਉਹਦਾ ਉਹਦਾ ਮਤਲਬ ਇਹਨਾਂ ਵਿਜ਼ੀਬਲ ਲਾਈਟਸ ਦੇ ਵਿੱਚ ਸਭ ਤੋਂ ਜ਼ਿਆਦਾ ਲੈਂਥ ਹੁੰਦੀ ਹੈ।
0: ਰੇਨਬੋ ਦਾ ਵੀ ਇਹੀ ਆਲਮੋਸਟ ਕਲਰ ਹੈ ਨਾ, ਇਦਾਂ ਦਾ ਹੀ ਹੁੰਦਾ ਹੁੰਦਾ।
1: ਹਾਂਜੀ ਹਾਂਜੀ ਸੇਮ, ਤੁਸੀਂ ਕਈ ਵਾਰ ਈਵਨ ਰੇਨਬੋ ਨੂੰ ਛੱਡ ਕੇ ਜਦੋਂ ਤੁਸੀਂ ਮੰਨ ਲਓ ਤੁਹਾਡੀ ਕੋਈ ਬਾਲਕਨੀ ਆ, ਜਿਵੇਂ ਜਿਵੇਂ ਮੇਰੇ ਮੇਰੇ ਘਰ ਦੀ ਬਾਲਕਨੀ ਆ, ਸ਼ੀਸ਼ਾ ਮਤਲਬ ਸਿੱਧੀ ਸਨਲਾਈਟ ਪੈਂਦੀ ਹੈ ਨਾ, ਤੇ ਕਈ ਵਾਰ ਸ਼ੀਸ਼ੇ ਦੇ ਵਿੱਚੋਂ ਮੈਨੂੰ ਥੱਲੇ ਉਹ ਕਲਰਸ ਦਿਖਦੇ ਆ।
0: ਓਕੇ,
1: ਉਹ ਮੈਂ ਅੱਗੇ ਗੱਲ ਕਰੂੰਗੀ। ਤੇ ਉਹ ਸੇਮ ਕਲਰ ਜਿਹੜੇ ਤੁਹਾਨੂੰ ਰੇਨਬੋ ਚ ਦਿਖਦੇ ਆ ਉਹੀ ਕਲਰ ਜਿਹੜੇ ਇਹ ਸੱਤ ਕਲਰ ਹੈਗੇ ਆ ਇਹ ਆਪਾਂ ਨੂੰ ਦਿਖਦੇ ਹੈਗੇ ਆ। ਤੇ ਇਹ ਜਿਹੜੇ ਆ, ਕਿਉਂਕਿ ਜਦੋਂ ਮੈਂ ਹੁਣ ਸਕਾਈ ਦੀ ਗੱਲ ਕਰਾਂ ਤਾਂ ਸਕਾਈ ਜਿਹੜਾ ਹੁੰਦਾ ਆ ਜਦੋਂ ਇਹ ਸਨਲਾਈਟ ਸਾਡੇ ਜਿਹੜੀ ਸਨ ਤੋਂ ਨਿਕਲ ਕੇ ਆਉਂਦੀ ਹੈਗੀ ਆ ਐਟਮੋਸਫੇਅਰ ਦੇ ਵਿੱਚ, ਤਾਂ ਐਟਮੋਸਫੇਅਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੈਸਿਸ ਪ੍ਰੈਜੈਂਟ ਹੁੰਦੀਆਂ, ਬਹੁਤ ਸਾਰੇ ਜਿਹੜੇ ਆ ਮਿੱਟੀ ਦੇ ਜਿਹੜੇ ਆ ਜਿਹੜੇ ਕਣ ਹੁੰਦੇ ਆ ਨਾ, ਡਸਟ ਵਗੈਰਾ ਪਾਰਟੀਕਲ ਸਾਰੇ ਡਿਫਰੈਂਟ ਡਿਫਰੈਂਟ ਪਾਰਟੀਕਲ ਹੁੰਦੇ ਆ। ਤੇ ਇਹ ਜਿਹੜੀ ਆ, ਕਿਉਂਕਿ ਇਹਦੀ ਵੇਵ ਲੈਂਥ ਜਿਹੜੀ ਆ ਬਲੂ ਦੀ ਘੱਟ ਹੁੰਦੀ ਆ, ਇਸ ਲਈ ਇਹ ਜ਼ਿਆਦਾ ਖਿਲਰ ਜਾਂਦੀ ਹੈ ਜਿਹੜੀ ਲਾਈਟ ਹੁੰਦੀ ਆ, ਇਹ ਖਿਲਰ ਜ਼ਿਆਦਾ ਜਾਂਦੀ ਹੈ। ਤੇ ਜਿਹੜੀ ਰੈੱਡ ਹੁੰਦੀ ਆ ਉਹ ਘੱਟ ਖਿਲਰਦੀ ਆ ਕਿਉਂਕਿ ਉਹ ਸਾਨੂੰ ਫਿਰ ਨਜ਼ਰ ਵੀ ਨਹੀਂ ਆਉਂਦੀ, ਹੈ ਨਾ। ਇਸ ਲਈ ਸਾਨੂੰ ਜਿਹੜਾ ਸਕਾਈ ਬਲੂ ਲੱਗਦਾ ਆ ਕਿਉਂਕਿ ਜਿਹੜੇ ਆ ਪਾਰਟੀਕਲਸ ਬੜੇ ਡੈਂਸ ਹੁੰਦੇ ਆ ਔਰ ਉਹਨਾਂ ਨੂੰ ਖਿਲਾਰ ਦਿੰਦੇ ਆ ਇਸ ਲਾਈਟ ਨੂੰ, ਤੇ ਜਦੋਂ ਲਾਈਟ ਨੇ ਖਿਲਰ ਜਾਣਾ ਤਾਂ ਬਲੂ ਕਲਰ ਜ਼ਿਆਦਾ ਜਿਹੜਾ ਬਲੂ ਕਲਰ ਵਾਲੀ ਜਿਹੜੀ ਵੇਵ ਲੈਂਥ ਹੈਗੀ ਆ ਵੇਵ ਹੈਗੀ ਆ ਉਹ ਜ਼ਿਆਦਾ ਖਿਲਰ ਜਾਂਦੀ ਆ, ਇਸ ਲਈ ਜਿਹੜਾ ਸਾਨੂੰ ਬਲੂ ਕਲਰ ਜ਼ਿਆਦਾ ਦਿਖਦਾ ਹੈ ਕੰਪੈਰੇਟਿਵਲੀ ਜਿਹੜਾ ਰੈੱਡ ਕਲਰ ਦੇ, ਹਨਾ। ਹਾਂਜੀ, ਪਰ ਜੇ ਤੁਸੀਂ ਦੇਖੋ ਜਦੋਂ ਅਸੀਂ ਸਨਰਾਈਜ਼ ਦੇਖਦੇ ਹਾਂ ਜਾਂ ਸਨਸੈਟ ਦੇਖਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਰੈੱਡ ਜਾਂ ਔਰੇਂਜ ਕਲਰ ਜ਼ਿਆਦਾ ਦਿਖਦਾ ਆ, ਹਨਾ। ਉਹ ਸਾਨੂੰ ਇਸ ਲਈ ਦਿਖਦਾ ਹੈ ਕਿਉਂਕਿ ਜਿਹੜਾ ਉਸ ਟਾਈਮ ਦੇ ਉੱਤੇ ਸਨ ਦੀਆਂ ਜਿਹੜੀਆਂ ਰੇਜ਼ ਸਾਡੇ ਤੱਕ ਪਹੁੰਚਣ 'ਚ ਉਹਨੂੰ ਬਹੁਤ ਜ਼ਿਆਦਾ ਡਿਸਟੈਂਸ ਕਵਰ ਕਰਨਾ ਪੈਂਦਾ ਕਿਉਂਕਿ ਉਹ ਬਿਲਕੁਲ ਜੇ ਤੁਸੀਂ ਇੱਦਾਂ ਮੰਨੋ ਕਿ ਸਾਡੀ ਸਨ ਦੀ ਅਰਥ ਦੀ ਸਾਈਡ ਤੇ ਹੁੰਦਾ, ਹਨਾ। ਸਨ ਸਾਡੇ ਈਸਟ ਜਾਂ ਵੈਸਟ 'ਚ ਹੁੰਦਾ ਸਾਨੂੰ ਪਤਾ, ਤਾਂ ਉਸ ਟਾਈਮ ਉਸ ਜਿਹੜੀ ਆ ਟਾਈਮ ਤੇ ਸਾਡੀ ਜਿਹੜੀ ਅਰਥ ਤੱਕ ਰੇਜ਼ ਨੂੰ ਪਹੁੰਚਣ ਲਈ ਜ਼ਿਆਦਾ ਟਾਈਮ ਲੱਗਦਾ। ਹੁਣ ਇੰਨਾ ਜਦੋਂ ਟਾਈਮ ਜ਼ਿਆਦਾ ਲੱਗਦਾ ਤੇ ਜਿਹੜੀਆਂ ਬਲੂ ਰੇਜ਼ ਜਿਹੜੀਆਂ ਹੁੰਦੀਆਂ ਉਹ ਪਹਿਲਾਂ ਹੀ ਖਿਲਰਦੀਆਂ ਸ਼ੁਰੂ ਹੋ ਜਾਂਦੀਆਂ, ਤਾਂ ਉਹ ਰਸਤੇ 'ਚ ਮਤਲਬ ਇੱਧਰ ਉੱਧਰ ਖਿਲਰ ਜਾਂਦੀਆਂ, ਤਾਂ ਉਹ ਸਾਨੂੰ ਇੰਨੀਆਂ ਨਜ਼ਰ ਨਹੀਂ ਆਉਂਦੀਆਂ ਜਿੰਨਾ ਕਿ ਸਾਨੂੰ ਰੈੱਡ ਨਜ਼ਰ ਆਉਂਦਾ ਹੈ। ਰੈੱਡ ਜਿਹੜਾ ਹੈ ਉਹ ਮੌਜੂਦ ਰਹਿ ਜਾਂਦਾ ਹੈ ਹਵਾ ਦੇ ਵਿੱਚ, ਤੇ ਜਿਹੜਾ ਬਲੂ ਜਿਹੜਾ ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਹਿਊਮਨਸ ਨੂੰ ਦੇਖਣ ਨੂੰ ਨਹੀਂ ਮਿਲਦਾ। ਇਸੇ ਸਾਨੂੰ ਉਸ ਟਾਈਮ ਦੇ ਉੱਤੇ ਜਿਹੜਾ ਸਨਰਾਈਜ਼ ਤੇ ਸਨਸੈਟ ਜ਼ਿਆਦਾ ਰੈੱਡ ਲੱਗਦਾ ਹੈ ਕੰਪੈਰੇਟਿਵਲੀ ਬਲੂ ਲੱਗਣ ਦੀ। ਸੇਮ ਹੀ ਜੇ ਤੁਸੀਂ ਸਨ ਦੀ ਗੱਲ ਕਰੋ, ਸਨ ਵੀ ਸਾਨੂੰ ਦੇਖਣ ਨੂੰ ਲੱਗਦਾ ਕਿ ਯੈਲੋ ਹੁੰਦਾ ਹੈ, ਬਟ ਸਨ ਯੈਲੋ ਨਹੀਂ, ਸਨ ਦਾ ਐਕਚੁਅਲ ਕਲਰ ਵਾਈਟ ਹੈਗਾ। ਕਿਉਂਕਿ ਇਹ ਜਿਹੜੀ ਲਾਈਟ ਦੀ ਗੱਲ ਕੀਤੀ, ਲਾਈਟ ਜਿਹੜੀ ਲਾਈਟ 'ਚ ਕਲਰ ਜਿਹੜੇ ਆ ਇਹ ਮਿਲ ਕੇ ਵਾਈਟ ਕਲਰ ਬਣਾਉਂਦੇ ਆ, ਸੋ ਸਨਲਾਈਟ ਜਿਹੜੀ ਵਾਈਟ ਕਲਰ ਦੀ ਹੁੰਦੀ ਆ, ਨਾ ਕਿ ਇਹਨਾਂ ਡਿਫਰੈਂਟ ਡਿਫਰੈਂਟ ਕਲਰਸ ਦੀ ਹੁੰਦੀ ਆ ਜਿਹੜੀ ਅਸੀਂ ਗੱਲ ਕੀਤੀ ਆ ਸੱਤ ਕਲਰਸ ਦੀ।
0: ਓਕੇ,
1: ਹਾਂਜੀ
0: ਰਾਈਟ। ਇਹੀ ਰੀਜ਼ ਮਤਲਬ ਇੱਕ ਜਦ ਮੈਂ ਤੁਸੀਂ ਸਟਾਰਟਿੰਗ 'ਚ ਕਹਿ ਰਹੇ ਸੀ ਨਾ ਕਿ ਆਰਟੀਫਿਸ਼ੀਅਲ ਕਲਰ ਵੀ ਅੱਜ ਕੱਲ੍ਹ ਹੈਗੇ ਨੇ, ਇਹੀ ਰੀਜ਼ਨ ਹੈਗਾ ਕਿ ਨੇਚਰ ਕਲਰ ਕ੍ਰੀਏਟ ਕਰ, ਕਿਉਂਕਿ ਮੈਨੂੰ ਹੁਣ ਤੱਕ ਸਮਝ ਨਹੀਂ ਸੀ ਆਇਆ ਕਿ ਇਹ ਜਿਹੜੇ ਕੁਦਰਤੀ ਰੰਗ ਹੁੰਦੇ ਨੇ ਕਿੱਦਾਂ ਹੈਗੇ ਨੇ। ਜਿਵੇਂ ਆਪਾਂ ਤੁਸੀਂ ਸਨ ਦਾ ਠੀਕ ਹੈ, ਤੁਸੀਂ ਸਕਾਈ ਦਾ ਦੱਸਿਆ ਕਿ ਬਲੂ ਕਿਉਂ, ਇਹ ਕੁਦਰਤੀ ਰੰਗ ਕਿੱਦਾਂ ਬਣ ਜਾਂਦੇ ਹੈਗੇ ਨੇ, ਨੇਚਰ ਕਿੱਦਾਂ ਕ੍ਰੀਏਟ ਕਰ ਲੈਂਦੀ ਹੈ। ਅੱਗੇ ਆਪਾਂ ਉਹ ਨਹੀਂ ਸੀ ਦੇਖਦੇ ਹੁੰਦੇ ਕਿ ਡਾਕੂਮੈਂਟਰੀਜ਼ ਆਉਂਦੀਆਂ, ਵੈਸੇ ਵੀ ਹੁਣ ਵੀ ਪਈਆਂ ਬੜੀਆਂ ਡਾਕੂਮੈਂਟਰੀਜ਼, ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੇਂਟ ਕਰਦੇ ਹੁੰਦੇ ਸੀਗੇ ਲੋਕ, ਜਿਹੜੇ ਆਦਿਵਾਸੀ ਲੋਕ ਹੁੰਦੇ ਸੀ, ਇੰਡੀਜਨਸ ਲੋਕ ਹੁੰਦੇ ਸੀ, ਉਹ ਇੱਕ ਰਸਤੇ ਤੋਂ ਉਹਨਾਂ ਨੇ ਗੁਜ਼ਰਨਾ ਤਾਂ ਪੱਤੇ ਜਿਹੜੇ ਨੇ ਹਰੇ ਹਰੇ ਰੰਗ ਦੇ ਉਹਨਾਂ ਨੂੰ ਘੋੜ ਕੇ ਉਹਨਾਂ ਦਾ ਰੰਗ ਉਹਨਾਂ ਨੇ ਲਗਾ ਦੇਣਾ ਦਰੱਖਤਾਂ 'ਤੇ ਵੀ ਇੱਧਰੋਂ ਲੰਘ ਗਏ, ਹੈ ਨਾ। ਸੋ ਇੱਦਾਂ ਹੀ ਉਹਨਾਂ ਨੇ ਮਿੱਟੀ ਦਾ ਰੰਗ ਲੈ ਕੇ ਉਹਨੂੰ ਲਾਲ ਰੰਗ ਬਣਾ ਦੇਣਾ, ਸੋ ਪੇਂਟ ਦੇ ਉਹ ਅਲੱਗ ਅਲੱਗ ਕਲਰ ਹੁੰਦੇ ਸੀ, ਕੁਦਰਤ ਨੇ ਦਿੱਤੇ ਹੋਏ ਨੇ ਉਹ ਰੰਗ, ਕੁਦਰਤੀ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਨੇ। ਦਿਸ ਇਜ਼ ਹਾਊ ਦੀ ਨੇਚਰ ਕ੍ਰੀਏਟਸ ਕਲਰਸ।
1: ਹਾਂਜੀ, ਸੋ ਕਲਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਇੱਕ ਹੋਰ ਤੁਹਾਨੂੰ ਸਵਾਲ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜਿਹੜਾ ਸਾਡੇ ਐਪਲ ਹੁੰਦਾ ਉਹ ਕਿਹੜੇ ਕਲਰ ਦਾ ਸਾਨੂੰ ਲੱਗਦਾ, ਹੈ ਨਾ, ਜਾਂ ਲੀਵ ਸਾਨੂੰ ਕਿਹੜੇ ਕਲਰ ਦੇ ਲੱਗਦੇ ਆ, ਸਾਨੂੰ ਗ੍ਰੀਨ ਕਲਰ ਦੇ ਲੱਗਦੇ ਔਰ ਐਪਲ ਰੈੱਡ ਕਲਰ ਦਾ ਲੱਗਦਾ, ਹੈ ਨਾ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਲਰ ਸਾਨੂੰ ਰੈੱਡ ਲੱਗਦਾ ਤੇ ਐਪਲ ਐਕਚੁਅਲ ਚ ਰੈੱਡ ਕਲਰ ਦਾ ਹੈਗਾ ਆ, ਜਾਂ ਰੈੱਡ ਕਲਰ ਦਾ ਨਹੀਂ ਹੈਗਾ, ਸਾਨੂੰ ਹੀ ਰੈੱਡ ਕਲਰ ਦਾ ਲੱਗਦਾ ਜਾਂ ਕਿਸੇ ਹੋਰ ਕਲਰ ਦਾ?
0: ਦੇਖੋ ਜਿਹੜੇ ਤਾਂ ਰੈੱਡ ਕਲਰ ਵਾਲੇ ਐਪਲ ਨੇ, ਜਿਵੇਂ ਰੈੱਡ ਡਿਲੀਸ਼ੀਅਸ ਰੋਇਲ ਗਾਲਾ, ਇਹ ਤਾਂ ਵਾਕਈ ਰੈੱਡ ਹੀ ਨੇ, ਤੇ ਗ੍ਰੈਨੀ ਸਮਿਥ ਜਿਹੜਾ ਹਰੇ ਰੰਗ ਦਾ ਉਹ ਹਰੇ ਰੰਗ, ਪਰ ਉਹ ਜਿਹੜੇ ਹੈਗੇ ਨੇ ਰੰਗ ਦਿਖਦੇ ਨੇ ਉਹੀ ਨੇ, ਉਹਨਾਂ ਤੋਂ ਵੱਖਰੇ ਵੀ ਹੁੰਦੇ ਨੇ।
1: ਹਾਂਜੀ, ਸੋ ਜਦੋਂ ਮੈਂ ਜਦੋਂ ਅਸੀਂ ਇਹ ਜਿਹੜੀ ਮੈਂ ਸਨਲਾਈਟ ਦੀ ਜਦੋਂ ਗੱਲ ਕੀਤੀ ਆ, ਪਹਿਲਾਂ ਤਾਂ ਐਟਮੋਸਫੇਅਰ ਦੇ ਵਿੱਚ ਸਨਲਾਈਟ ਆ ਗਈ, ਹਨਾ, ਉਸ ਤੋਂ ਬਾਅਦ ਸਨਲਾਈਟ ਜਿਹੜੀ ਆ ਇਹ ਜਿਹੜੀ ਸਿਰਫ ਖਿਲਰਦੀ ਨਹੀਂ ਹੈਗੀ, ਇਹ ਸਨਲਾਈਟ ਨੂੰ ਐਬਜ਼ੋਰਬ ਵੀ ਚੀਜ਼ਾਂ ਕਰਦੀ ਹੈ ਨਾ। ਸੋ ਜਿਹੜੀ ਸਨਲਾਈਟ ਆਉਂਦੀ ਉਹਦੇ ਚੋਂ ਕੁਛ ਹਿੱਸਾ ਜਿਹੜਾ ਆ ਕਿਸੇ ਮਟੀਰੀਅਲ, ਮੰਨ ਲਓ ਐਪਲ ਦੀ ਮੈਂ ਗੱਲ ਕਰ ਲੈਂਦੀ ਹਾਂ, ਉਹ ਐਬਜ਼ੋਰਬ ਹੋ ਜਾਏਗਾ ਔਰ ਕੁਛ ਜਿਹੜਾ ਹਿੱਸਾ ਹੈਗਾ ਆ ਉਹ ਵਾਪਸ ਜਿਹੜਾ ਆ ਉਹਦੀ ਸਰਫੇਸ ਨਾਲ ਟਕਰਾ ਕੇ ਵਾਪਸ ਨਿਕਲ ਜਾਏਗਾ, ਮਤਲਬ ਵਾਪਸ ਐਟਮੋਸਫੇਅਰ ਦੇ ਵਿੱਚ ਚਲੇ ਜਾਏਗਾ, ਹਨਾ, ਤੁਹਾਡੇ ਇਨਵਾਇਰਮੈਂਟ ਦੇ ਵਿੱਚ, ਤੇ ਕੁਛ ਜਿਹੜਾ ਆ ਉਹ ਰਿਫਰੈਕਟ ਹੋ ਜਾਏਗਾ, ਮਤਲਬ ਕਿਸੇ ਦੂਜੇ ਜਿਹੜੀ ਆ ਚੀਜ਼ ਦੇ ਵਿੱਚ ਉਹ ਜਿਹੜਾ ਚਲੇ ਜਾਏਗਾ, ਹਨਾ।
0: ਓਕੇ,
1: ਸੋ ਜਦੋਂ ਅਸੀਂ ਐਪਲ ਦੀ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਤਾਂ, ਜਾਂ ਲੀਵਸ ਦੀ ਮੈਂ ਗੱਲ ਕਰਦੀ ਹਾਂ, ਗ੍ਰੀਨ ਕਲਰ ਲੀਵਸ ਜਿਹੜੇ ਹੁੰਦੇ ਆ, ਗ੍ਰੀਨ ਕਲਰ ਲੀਵਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕਲਰ ਗ੍ਰੀਨ ਹੈਗਾ ਆ, ਉਹਦਾ ਮਤਲਬ ਇਹ ਆ ਕਿ ਜਿਹੜੇ ਲੀਵਸ ਹੈਗੇ ਆ ਉਹ ਉਸ ਕਲਰ ਨੂੰ ਅਬਜ਼ੋਰਬ ਨਹੀਂ ਕਰ ਰਿਹਾ। ਸੋ ਜਦੋਂ ਫੋਰ ਐਗਜ਼ਾਮਪਲ ਸਨਲਾਈਟ ਜਿਹੜੀ ਆ ਇੱਕ ਪੱਤੇ ਦੇ ਉੱਤੇ ਪਈ, ਤੇ ਉਸ ਪੱਤੇ ਨੇ ਕੀ ਕੀਤਾ, ਜਿਹੜੇ ਇਹ 7 ਕਲਰ ਸੀਗੇ ਉਹਨਾਂ ਦੇ ਵਿੱਚੋਂ 6 ਕਲਰ ਜਿਹੜੇ ਆ ਉਹ ਅਬਜ਼ੋਰਬ ਕਰ ਲਏ, ਮਤਲਬ ਜਿਹੜਾ ਰੈੱਡ ਜਿਹੜਾ ਸੀਗਾ, ਬਾਕੀ ਯੈਲੋ, ਉਹ ਸਾਰੇ ਕਲਰ ਜਿਹੜੇ ਉਹਦੇ ਅੰਦਰ ਚਲੇ ਗਏ ਪੱਤੇ ਦੇ, ਪਰ ਜਿਹੜਾ ਗ੍ਰੀਨ ਕਲਰ ਸੀਗਾ ਉਹ ਉਹਨੂੰ ਪਸੰਦ ਨਹੀਂ ਹੈਗਾ ਪੱਤੇ ਨੂੰ, ਮਤਲਬ ਜਿਹੜੇ ਲੀਵਸ ਆ ਪਲਾਂਟਸ ਉਹਨਾਂ ਨੂੰ ਪਸੰਦ ਨਹੀਂ, ਉਹ ਕੀ ਕਰਦੇ ਉਹ ਗ੍ਰੀਨ ਕਲਰ ਦੀ ਲਾਈਟ ਨੂੰ ਜਿਹੜੀ ਆ ਵਾਪਸ ਭੇਜ ਦਿੰਦੇ ਆ ਐਟਮੋਸਫੇਅਰ ਦੇ ਵਿੱਚ, ਤੇ ਉਹ ਸਾਨੂੰ ਜਿਹੜੀ ਆ ਉਹ ਦੇਖਣ ਨੂੰ ਇਹ ਲੱਗਦੀ ਹੈ ਕਿਉਂਕਿ ਉਹ ਵਾਪਸ ਆ ਰਹੀ ਹੁੰਦੀ ਆ ਲਾਈਟ, ਤੇ ਸਾਨੂੰ ਇੱਦਾਂ ਲੱਗਦਾ ਕਿ ਲੀਵਸ ਗ੍ਰੀਨ ਹੈਗੇ ਆ ਜਾਂ ਐਪਲ ਰੈੱਡ ਹੈਗਾ ਆ। ਇਸੇ ਲਈ ਤੁਸੀਂ ਦੇਖੋ ਕਿ ਅਗਰ ਇੱਕ ਐਗਜ਼ਾਮਪਲ ਹੈਗੀ ਆ ਕਿ ਤੁਸੀਂ ਜਿਹੜਾ ਐਪਲ ਨੂੰ ਕਿਸੇ ਏਦਾਂ ਦੇ ਕਮਰੇ ਚ ਰੱਖ ਦੋ ਜਿੱਥੇ ਸਿਰਫ ਬਲੂ ਲਾਈਟ ਹੈਗੀ ਆ, ਹਨਾ, ਜਾਂ ਡਾਰਕ ਹੈਗਾ ਕਮਰਾ, ਤਾਂ ਤੁਹਾਨੂੰ ਉਹ ਕਲਰ ਜਿਹੜਾ ਐਪਲ ਦਾ ਕਲਰ ਰੈੱਡ ਨਹੀਂ ਦਿਖੇਗਾ, ਤੁਹਾਨੂੰ ਐਪਲ ਦਾ ਕਲਰ ਗ੍ਰੇ ਦਿਖੇਗਾ ਜਾਂ ਬਲੈਕ, ਹੋ ਸਕਦਾ ਲਾਈਟ ਨਹੀਂ ਹੈ ਤਾਂ ਤੁਹਾਨੂੰ ਬਲੈਕ ਦਿਖੇਗਾ, ਹਨਾ, ਜਾਂ ਬਲੂ ਦਿਖੇਗਾ, ਤੁਹਾਨੂੰ ਕਲਰ ਰੈੱਡ ਨਹੀਂ ਦਿਖੇਗਾ। ਇਸ ਤੋਂ ਸਾਨੂੰ ਪ੍ਰੂਵ ਹੁੰਦਾ ਕਿ ਇਹਦਾ ਕਲਰ ਰੈੱਡ ਨਹੀਂ ਹੈਗਾ, ਹਾਲਾਂਕਿ ਕਿਉਂਕਿ ਉਸ ਟਾਈਮ ਦੇ ਉੱਤੇ ਉੱਥੇ ਹੋਰ ਕੋਈ ਲਾਈਟ ਹੀ ਨਹੀਂ ਪ੍ਰੈਜੈਂਟ ਹੈਗੀ ਕਿ ਉਹ ਮਤਲਬ ਰੈੱਡ ਕਲਰ ਜਿਹੜਾ ਆ ਉਹ ਆ ਸਕੇ, ਉੱਥੇ ਸਿਰਫ ਇੱਕੋ ਲਾਈਟ ਪ੍ਰੈਜੈਂਟ ਆ ਜਿਹੜੀ ਬਲੂ ਲਾਈਟ ਪ੍ਰੈਜੈਂਟ ਹੈਗੀ ਆ, ਤੇ ਉਹ ਜਿਹੜਾ ਆ ਰੈੱਡ ਕਲਰ, ਕਿਉਂਕਿ ਰੈੱਡ ਲਾਈਟ ਉੱਥੇ ਪ੍ਰੈਜੈਂਟ ਹੀ ਨਹੀਂ ਹੈਗੀ, ਤਾਂ ਰੈੱਡ ਲਾਈਟ ਸਾਨੂੰ ਵਾਪਸ ਦਿਖਾ ਹੀ ਨਹੀਂ ਸਕਦਾ ਐਪਲ। ਸੋ ਜਿਹੜੀਆਂ ਵੀ ਚੀਜ਼ਾਂ ਸੀ ਵਰਲਡ ਦੇ ਵਿੱਚ,
0: ਇਹ ਤਾਂ ਸੋਰੀ ਜਿਹੜਾ ਆਊਟਡੋਰ ਦੀ ਤੁਸੀਂ ਜਿਵੇਂ ਗੱਲ ਦੱਸ ਰਹੇ ਸੀਗੇ ਕਿ ਬਾਹਰੋਂ ਉਹ ਗ੍ਰੀਨ ਅਬਜ਼ਰਵ ਨਹੀਂ ਕਰਦਾ, ਠੀਕ ਹੈ, ਡਾਰਕ ਕਮਰੇ ਦਾ ਵੀ ਕਨਸੈਪਟ ਸਮਝ ਗਏ, ਹੁਣ ਜਿਹੜੇ ਵੂਲਵਰਸ ਕੋਲਸ ਦੇ ਅੰਦਰ ਉਹ ਜਿਹੜੇ ਐਨ ਬੰਦ ਕਮਰੇ 'ਚ ਹੁੰਦੇ ਨੇ, ਉੱਥੇ ਦਾ ਕੀ ਸੀਨ ਹੁੰਦਾ? ਉੱਥੇ ਤਾਂ ਲਾਈਟਾਂ ਲੁਈਟਾਂ ਬਲਦੀਆਂ ਹੁੰਦੀਆਂ ਨੇ, ਉੱਥੇ ਤਾਂ ਬਲੂ ਲਾਈਟ ਨਹੀਂ ਆ ਰਹੀ।
1: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਨੈਚੁਰਲੀ ਜੋ ਵੀ ਤੁਸੀਂ ਫਰੂਟ ਕਿਸੇ ਵੀ ਮਤਲਬ ਗਰੋਸਰੀ ਸ਼ੋਪ ਤੇ ਜਾਓ, ਜਿਹੜਾ ਵੀ ਉਹਦਾ ਫਰੂਟ ਦਾ ਜਿਹਨੂੰ ਅਸੀਂ ਕਲਰ ਪਰਸੀਵ ਕਰਦੇ ਹਾਂ, ਜੇ ਕਲਰ ਕਹਿੰਦੇ ਹਾਂ ਅਸੀਂ, ਉਹ ਜਿਹੜਾ ਪਰਸੀਵ ਹੁੰਦਾ ਉਹ ਤਾਂ ਉਹਦੇ ਕੋਲ ਹੈਗਾ ਹੀ ਆ ਨੈਚੁਰਲੀ, ਤਾਂ ਤੁਸੀਂ ਚਾਹੇ ਜਿੱਥੇ ਮਰਜ਼ੀ ਚੱਲੋ ਤੁਹਾਨੂੰ ਉਹੀ ਦਿਖੇਗਾ। ਬਟ ਫੋਰ ਐਗਜ਼ਾਮਪਲ ਵਿਚ ਇਜ਼ ਨੋਟ ਪੋਸੀਬਲ ਆਈ ਥਿੰਕ ਪ੍ਰੈਕਟੀਕਲੀ, ਬਟ ਜੇ ਤੁਹਾਨੂੰ ਲੱਗਦਾ ਕਿਸੇ ਕਲਰ ਦੇ ਵਿੱਚ ਕਿਸੇ ਡਾਰਕ ਰੂਮ ਦੇ ਵਿੱਚ ਹੀ ਤੁਸੀਂ ਲੈ ਜਾਓ ਜਿੱਥੇ ਕੋਈ ਹੋਰ ਤਰ੍ਹਾਂ ਦੀ ਲਾਈਟ ਹੈਗੀ ਆ, ਤਾਂ ਤੁਹਾਨੂੰ ਡੈਫੀਨੇਟਲੀ ਕਲਰ ਜਿਹੜਾ ਡਿਫਰੈਂਟ ਦਿਖੇਗਾ, ਤਾਂ ਕਿ ਉਹ ਕਲਰ ਨਹੀਂ ਦਿਖੇਗਾ ਜਿਹੜਾ ਅਸੀਂ ਮੰਨਦੇ ਹਾਂ, ਹਨਾ, ਜਿਹੜਾ ਸਾਨੂੰ ਇਮੈਜਿਨ ਕਰਨਾ ਥੋੜ੍ਹਾ ਡਿਫੀਕਲਟ ਲੱਗਦਾ ਹੈਗਾ। ਤਾਂ ਉੱਥੇ ਕਿਉਂਕਿ ਉਸ ਟਾਈਮ ਦੇ ਉੱਤੇ ਨੈਚੁਰਲ ਲਾਈਟ ਤਾਂ ਐਟਲੀਸਟ ਪ੍ਰੈਜੈਂਟ ਹੀ ਹੁੰਦੀ ਆ, ਉੱਥੇ ਤੁਸੀਂ ਜਿਹੜਾ ਅੰਦਰ ਵੀ ਜਾਓ ਜਾਂ ਦੂਸਰੀਆਂ ਜਿਹੜੀ ਆਰਟੀਫਿਸ਼ਲ ਲਾਈਟ ਹੁੰਦੀ ਆ ਉਹ ਵੀ ਪ੍ਰੈਜੈਂਟ ਹੁੰਦੀ ਆ, ਤਾਂ ਉਹ ਸਾਨੂੰ ਕਲਰ ਉਹੀ ਦਿਖਾਏਗੀ ਜਿਹੜਾ ਉਹ ਫਰੂਟ ਦਾ ਜਿਹੜਾ ਕਲਰ ਅਸੀਂ ਮੰਨਦੇ ਹੈਗੇ ਆ। ਬਟ ਐਕਚੁਅਲ ਚ ਜਿਹੜਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਸਰਫੇਸ ਹੋ ਗਈ, ਕੋਈ ਵੀ ਫਲਾਰ ਹੋ ਗਿਆ, ਕੋਈ ਵੀ ਫਰੂਟ ਲੀਵ, ਕੋਈ ਵੀ ਚੀਜ਼, ਕੋਈ ਡਿਫਰੈਂਟ ਕਲਰ ਦੇ ਕੱਪੜੇ ਆ ਸਾਡੇ, ਹਨਾ, ਫੋਰ ਐਗਜ਼ਾਮਪਲ ਸਾਨੂੰ ਪਤਾ ਕਿ ਜਦੋਂ ਅਸੀਂ ਕਾਲੇ ਕੱਪੜੇ ਪਾਏ ਹੁੰਦੇ ਤਾਂ ਸਾਨੂੰ ਗਰਮੀ ਬਹੁਤ ਲੱਗਦੀ ਹੈ ਨਾ, ਜੇ ਅਸੀਂ ਸਮਰ 'ਚ ਕਾਲੇ ਕੱਪੜੇ ਪਾਏ ਹੋਣ, ਤੇ ਜੇ ਚਿੱਟੇ ਪਾਏ ਹੋਣ ਤਾਂ ਸਾਨੂੰ ਠੀਕ ਲੱਗਦਾ, ਮਤਲਬ ਇੰਨੀ ਗਰਮੀ ਨਹੀਂ ਲੱਗਦੀ। ਉਹਦਾ ਰੀਜ਼ਨ ਇਹ ਹੁੰਦਾ ਕਿ ਕਾਲੇ ਦਾ ਮਤਲਬ ਹੈਗਾ, ਕਾਲੇ ਨੂੰ ਅਗਰ ਤੁਸੀਂ ਟੈਕਨੀਕਲੀ ਕਹੋ ਤਾਂ ਕਾਲੇ ਦਾ ਮਤਲਬ ਇਹ ਨਹੀਂ ਹੈ ਕਿ ਕਾਲਾ ਇੱਕ ਰੰਗ ਆ, ਕਾਲੇ ਦਾ ਮਤਲਬ ਆ ਕਿ ਕੋਈ ਰੰਗ ਹੀ ਨਹੀਂ ਹੈਗਾ, ਤੇ ਉਹਦਾ ਮਤਲਬ ਹੈਗਾ ਕਿ ਉਹਨੇ ਜਿਹੜਾ ਕਾਲਾ, ਜਿਹੜੀ ਕਾਲੀ ਸਰਫੇਸ ਹੋਊਗੀ, ਉਹ ਸਾਰੇ ਦਾ ਸਾਰੇ ਜਿਹੜੇ ਰੰਗ ਇਸ ਸਨਲਾਈਟ ਦੇ ਵਿੱਚ 7 ਰੰਗ ਪ੍ਰੈਜੈਂਟ ਹੈਗੇ, ਉਹ ਸਾਰੇ ਨੂੰ ਹੀ ਅਬਜ਼ੋਰਬ ਕਰ ਲੂਗੀ, ਇਸ ਲਈ ਸਾਨੂੰ ਕੋਈ ਵੀ ਹੋਰ ਕਲਰ ਨਜ਼ਰ ਨਹੀਂ ਆਉਂਦਾ ਐਕਸੈਪਟ ਕਾਲੀ ਚੀਜ਼ ਦੇ, ਮਤਲਬ ਇੱਕ ਹਨੇਰੇ ਦੇ ਐਕਸੈਪਟ, ਹਨਾ। ਤੇ ਸੇਮ ਹੀ ਵਾਈਟ ਕਲਰ, ਕਿਉਂਕਿ ਵਾਈਟ, ਕਿਉਂਕਿ ਮੈਂ ਕਿਹਾ ਕਿ ਜਿਹੜੀ ਵਿਜ਼ੀਬਲ ਲਾਈਟ ਹੁੰਦੀ ਹੈ ਐਕਚੁਅਲ ਚ ਵਾਈਟ ਕਲਰ ਹੁੰਦਾ ਇਹਦਾ, ਤਾਂ ਜਿਹੜਾ ਵਾਈਟ ਹੁੰਦਾ ਉਹ ਇਸ ਉਹ ਜਿਹੜਾ ਸਾਰੇ ਕਲਰਸ ਨੂੰ ਵਾਪਸ ਭੇਜ ਦਿੰਦਾ, ਮਤਲਬ ਕਿਸੇ ਵੀ ਚੀਜ਼ ਨੂੰ ਅਬਜ਼ੋਰਬ ਨਹੀਂ ਕਰਦਾ। ਇਸ ਲਈ ਨੰਬਰ ਇੱਕ ਤਾਂ ਸਾਨੂੰ ਗਰਮੀ ਵੀ ਨਹੀਂ ਲੱਗਦੀ, ਤੇ ਇੰਨੀ ਗਰਮੀ ਨਹੀਂ ਲੱਗਦੀ, ਠੰਡਾ ਲੱਗਦਾ, ਤੇ ਦੂਜਾ ਸਾਨੂੰ ਕੋਈ ਵੀ ਕਲਰ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਵਾਪਸ ਸਾਰੇ ਕਲਰਸ ਨੂੰ ਭੇਜ ਰਿਹਾ, ਔਰ ਕਲਰ ਇਹ ਇੱਦਾਂ ਮਿਕਸ ਹੁੰਦੇ ਆ ਨੇਚਰ ਦੇ ਵਿੱਚ ਕਿ ਸਾਨੂੰ ਵਾਈਟ ਹੀ ਪਰਸੀਵ ਹੁੰਦੇ ਆ, ਸਾਨੂੰ ਐਕਚੁਅਲ ਚ ਕਲਰ ਨਹੀਂ ਦਿਖਦੇ, ਜਿਹੜੇ ਕਿ ਐਕਚੁਅਲ ਕਲਰ ਹੈ ਵੀ ਨਹੀਂ ਆ ਉਹ ਮੈਂ ਅੱਗੇ ਅਸੀਂ ਜਿੱਦਾਂ ਅੱਗੇ ਗੱਲ ਕਰਦੇ ਹਾਂ ਬਟ ਇਹ ਚੀਜ਼ ਜਿਹੜੀ ਹੁੰਦੀ ਹੈ ਇਸ ਲਈ ਤੁਸੀਂ ਕਦੇ ਕਿਸੇ ਜਗ੍ਹਾ ਤੇ ਜਾਓ ਜਿੱਥੇ ਬਰਫ਼ ਪਈ ਹੋਵੇ ਆਪਾਂ ਸਪੈਸ਼ਲੀ ਗਰਮੀਆਂ ਜਾਂਦੇ ਹਾਂ ਨਾ ਬਰਫ਼ ਦੇਖਣ ਕਿਤੇ ਸ਼ਿਮਲੇ ਜਾਂਦੇ ਹੁੰਦੇ ਸੀ ਇੰਡੀਆ ਚੋਂ ਮੈਲਬਰਨ ਜਾਂਦੇ ਲੋਕ ਹਨਾ ਤੇ ਉੱਥੇ ਤੁਸੀਂ ਦੇਖੋ ਜਿਹੜੀ ਵਾਈਟ ਜਿਹੜੀ ਸਨੋ ਹੁੰਦੀ ਹੈ ਉਹ ਤੁਹਾਨੂੰ ਅੱਖਾਂ ਚ ਬਹੁਤ ਚੁੱਭਦੀ ਹੈ ਉਹ ਇਸੇ ਲਈ ਚੁੱਭਦੀ ਕਿਉਂਕਿ ਉਹ ਵਾਈਟ ਕਲਰ ਦੀ ਹੁੰਦੀ ਹੈ ਔਰ ਉਹ ਸਾਰੇ ਕਲਰਸ ਨੂੰ ਵਾਪਸ ਜਿਹੜੀ ਆ ਭੇਜ ਰਹੀ ਹੁੰਦੀ ਆ ਐਟਮੋਸਫੇਅਰ ਦੇ ਵਿੱਚ ਤਾਂ ਉਹ ਸਾਨੂੰ ਚੁੱਭਦੀ ਆ ਜਿਹੜੀਆਂ ਅੱਖਾਂ ਨੂੰ
0: ਓਕੇ ਠੀਕ ਹੈ ਇੱਕ ਵਾਰ ਥੋੜ੍ਹਾ ਜਿਹਾ ਸਮਾਂ ਦੇਖ ਲਈਏ ਨਹੀਂ ਹੈਗਾ ਹਲੇ ਥੋੜ੍ਹਾ ਇੱਕ ਇੱਕ ਕੁਸ਼ਚਨ ਹੋਰ ਮੇਰਾ ਹੈਗਾ ਕਿ ਫਿਰ ਜਿਵੇਂ ਉਹ ਹਿੰਦੀ 'ਚ ਇੱਕ ਡਾਇਲੋਗ ਹੈ ਕਿ ਸਭ ਆਂਖੋਂ ਕਾ ਧੋਖਾ ਹੈ ਜੋ ਅਸੀਂ ਦੇਖਦੇ ਹਾਂ ਉਹ ਹੈ ਨਹੀਂ ਅਤੇ ਜੋ ਹੈ ਉਹ ਅਸੀਂ ਦੇਖ ਨਹੀਂ ਪਾਉਂਦੇ ਇਜ਼ ਇਟ ਟਰੂ ਸਾਡੀਆਂ ਅੱਖਾਂ ਅਤੇ ਸਾਡੇ ਦਿਮਾਗ ਦਾ ਆਪਾਂ ਤਾਂ ਹੁਣ ਤੱਕ ਇਹੀ ਪੜ੍ਹਦੇ ਆਏ ਹਾਂ ਕਿ ਅੱਖਾਂ ਜੋ ਸਿਗਨਲ ਦਿੰਦੀਆਂ ਨੇ ਦਿਮਾਗ ਉੱਦਾਂ ਹੀ ਕੋਆਰਡੀਨੇਟ ਕਰਕੇ ਤੁਹਾਡੇ ਮਤਲਬ ਜਿਹੜਾ ਸਿਗਨਲ ਉਹਨੂੰ ਰਿਫਲੈਕਟ ਕਰਦਾ ਹੈਗਾ ਬਾਡੀ ਦੇ ਵਿੱਚ ਸੋ ਅਸੀਂ ਪਰਸੀਵ ਕਿੱਦਾਂ ਕਰਦੇ ਹਾਂ ਇਹ ਕਲਰ ਹਾਓ ਡਜ਼ ਇਟ ਵਰਕ ਅੱਖਾਂ ਤੋਂ ਲੈ ਕੇ ਦਿਮਾਗ ਦੇ ਸੰਤੁਲਨ ਤੱਕ ਦੀ ਪ੍ਰਕਿਰਿਆ ਜਿਹੜੀ ਹੈ ਕੰਮ ਕਿਵੇਂ ਕਰਦੀ ਹੈ ਨੇਕਡ ਆਈਜ਼ ਦੇ ਨਾਲ ਦੇਖਣਾ
1: ਹਾਂਜੀ ਤੇ ਇਹ ਜਿੱਦਾਂ ਤੁਸੀਂ ਉਹਨੇ ਕਿਹਾ ਕਿ ਆਪਣੀਆਂ ਜਿਹੜੀਆਂ ਅੱਖਾਂ ਤੋਂ ਅਸੀਂ ਦੇਖਦੇ ਹਾਂ ਬਟ ਸਾਡਾ ਬ੍ਰੇਨ ਜਿਹੜਾ ਮੇਨ ਕੰਮ ਕਰਦਾ ਹੈਗਾ ਹਨਾ ਇੱਦਾਂ ਹੀ ਜਿਹੜੀ ਇਹ ਸਾਨੂੰ ਕਲਰਸ ਜਿਹੜੇ ਆ ਉਹ ਜਦੋਂ ਤੱਕ ਸਾਡੀ ਅੱਖਾਂ ਤੱਕ ਜਿਹੜੀ ਲਾਈਟ ਪਹੁੰਚ ਰਹੀ ਆ ਸਾਨੂੰ ਉਹ ਜਿਹੜੀ ਆ ਵਾਈਟ ਲੱਗ ਰਹੀ ਹੈ ਮਤਲਬ ਵਾਈਟ ਹੀ ਹੈਗੀ ਆ ਉਹ ਕਲਰ ਨਹੀਂ ਹੈਗਾ ਉਹ ਵਾਈਟ ਹੀ ਦਿਖਣੀ ਸਾਡੇ ਰੈਟੀਨਾ ਤੱਕ ਪਹੁੰਚੀ ਬਟ ਜਦੋਂ ਰੈਟੀਨਾ ਤੋਂ ਹੌਲੀ ਹੌਲੀ ਜਿਹੜੀ ਉਹ ਸਾਡੀ ਬ੍ਰੇਨ ਤੱਕ ਪਹੁੰਚਣੀ ਆ ਜਿਹੜੀ ਸਾਡੇ ਬ੍ਰੇਨ ਦੇ ਵਿੱਚ ਡਿਫਰੈਂਟ ਡਿਫਰੈਂਟ ਸੈੱਲ ਹੁੰਦੇ ਆ ਜਿਹਨਾਂ ਨੂੰ ਅਸੀਂ ਰੋਡਸ ਕਹਿੰਦੇ ਹਾਂ ਕੋਨਸ ਕਹਿੰਦੇ ਆ ਜਿਹੜੇ ਕੋਨਸ ਹੁੰਦੇ ਆ ਉਹ ਸਾਨੂੰ ਡਿਫਰੈਂਟ ਕਲਰ ਜਿਹੜੇ ਆ ਪਰਸੀਵ ਕਰਾਉਂਦੇ ਆ ਹਨਾ ਤੋ ਉਹ ਜਦੋਂ ਜਿਹੜੀ ਸਨਲਾਈਟ ਸਾਡੀ ਰੈਟੀਨਾ ਤੋਂ ਸਾਡੀ ਜਿਹੜੀ ਆ ਬ੍ਰੇਨ ਤੱਕ ਪਹੁੰਚਦੀ ਆ ਤੇ ਜਿਹੜੇ ਛੋਟੇ ਸੈੱਲ ਹੁੰਦੇ ਆ ਬ੍ਰੇਨ ਦੇ ਵਿੱਚ ਇਹ ਜਿਹੜੇ ਆ ਉਸ ਲਾਈਟ ਨੂੰ ਜਿਹੜਾ ਆ ਬੇਸਡ ਔਨ ਜਿਹੜੀ ਵੇਵ ਲੈਂਥ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਿੰਨਾ ਡਿਸਟੈਂਸ ਆ ਦੋ ਵੇਵਸ ਦੇ ਵਿੱਚ ਉਹਨਾਂ ਦੇ ਬੇਸ ਦੇ ਉੱਤੇ ਕਿ ਉਹਦੀ ਫੋਰ ਐਗਜ਼ਾਮਪਲ ਕਿਸੇ ਦੀ ਜਿਹੜੀ ਆ 700 ਕਿਉਂਕਿ ਜਿਹੜਾ ਰੈੱਡ ਕਲਰ ਹੁੰਦਾ ਹੈ ਜਿਹੜਾ ਅਸੀਂ ਰੈੱਡ ਕਲਰ ਪਰਸੀਵ ਕਰਦੇ ਹਾਂ ਉਹ 700 ਨੈਨੋਮੀਟਰ ਉਹਦਾ ਸਾਈਜ਼ ਹੁੰਦਾ ਹੈ ਤੋ ਜੇ ਕੋਈ ਅਗਰ ਸਾਡੀ ਅੱਖਾਂ ਦੇ ਵਿੱਚ ਵੇਵ ਲੈਂਥ ਆ ਰਹੀ ਆ ਜਿਹੜਾ 700 ਨੈਨੋਮੀਟਰ ਸਾਈਜ਼ ਆ ਤਾਂ ਸਾਡਾ ਬ੍ਰੇਨ ਉਹਨੂੰ ਪਰਸੀਵ ਕਰੂਗਾ ਕਿ ਇਹ ਰੈੱਡ ਕਲਰ ਆ
0: ਓਕੇ
1: ਬਟ ਜੇ ਉਹ 300 ਨੈਨੋਮੀਟਰ ਦੀ ਸਾਈਜ਼ ਆ ਤਾਂ ਸਾਡਾ ਬ੍ਰੇਨ ਕਹੂਗਾ ਕਿ ਇਹ ਵਾਇਲਟ ਕਲਰ ਆ ਹਨਾ ਔਰ ਅਗਰ ਇਨ ਬਿਟਵੀਨ ਜਿਹੜੀ ਡਿਫਰੈਂਟ ਜਿਹੜੀ ਆ ਲੈਂਥ ਜਿਹੜੀ ਹੈਗੀ ਆ ਇਨ ਬਿਟਵੀਨ ਕੋਈ ਹੈਗੀ ਆ ਤਾਂ ਸਾਡਾ ਬ੍ਰੇਨ ਸਾਨੂੰ ਉੱਦਾਂ ਦੱਸੇਗਾ ਹਨਾ ਹੁਣ ਇਹ ਸਾਨੂੰ ਕਿਵੇਂ ਪਤਾ ਲੱਗਦਾ ਕਿ ਅੱਛਾ ਇਹਦਾ ਅਸੀਂ ਮੰਨਾਂਗੇ ਫਿਰ ਇਹਦਾ ਮਤਲਬ ਤਾਂ ਕਿ ਕਲਰ ਹੈਗੇ ਹੀ ਆ ਕਿ ਜਦੋਂ ਸਾਨੂੰ ਬ੍ਰੇਨ ਦੱਸ ਰਿਹਾ ਕਿ ਕਲਰ ਹੈਗੇ ਹਨਾ ਇਹ ਵੀ ਡਿਪੈਂਡ ਕਰਦਾ ਕਿ ਅਸੀਂ ਐਜ਼ ਏ ਹਿਊਮਨ ਸਾਡੀ ਅੱਖਾਂ ਦੇ ਵਿੱਚ ਜਿਹੜੇ 3 ਤਰ੍ਹਾਂ ਦੇ ਜਿਹੜੇ ਕੋਨਸ ਹੁੰਦੇ ਆ ਬਟ ਕਈ ਐਨੀਮਲਸ ਦੇ ਵਿੱਚ 4 ਤਰ੍ਹਾਂ ਦੇ ਕੋਨਸ ਹੁੰਦੇ ਆ ਹਨਾ ਤਾਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਹੋਰ ਕਲਰ ਜਿਹੜਾ ਦਿਖ ਰਿਹਾ ਹੋਵੇ ਜਿਹੜਾ ਸਾਨੂੰ ਨਹੀਂ ਦਿਖ ਰਿਹਾ ਹਨਾ ਕੁਛ ਜਿਹੜੀਆਂ ਬੀਜ਼ ਹੁੰਦੀਆਂ ਜਿਹੜੀਆਂ ਸਨ ਮਤਲਬ ਮਧੂਮੱਖੀਆਂ ਵਗੈਰਾ ਉਹਨਾਂ ਉਹ ਜਿਹੜੀਆਂ ਮਾਈਕਰੋਵੇਵਸ ਤੱਕ ਅਲਟਰਾਵੇਵਸ ਵੀ ਦੇਖ ਸਕਦੀਆਂ ਹਨਾ ਤਾਂ ਹੋ ਸਕਦਾ ਜਿੱਦਾਂ ਫੁੱਲ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਸਿਰਫ ਐਜ਼ ਏ ਕਲਰ ਉਹਦਾ ਦੇਖ ਰਹੇ ਹਾਂ ਨਾ ਕੋਈ ਕਿ ਰੈੱਡ ਕਲਰ ਆ ਯੈਲੋ ਕਲਰ ਆ ਬਟ ਜਿਹੜੀ ਉਹ ਬੀ ਹੈਗੀ ਆ ਉਹਦੀ ਛੋਟੀ ਛੋਟੀ ਜਿਹੜੀ ਆ ਉਹਦੀ ਉਹਦੀ ਹੋਰ ਰੇਜ਼ ਜਿਹੜੀਆਂ ਉਹਦੇ ਤੱਕ ਪਹੁੰਚ ਗਈਆਂ ਜਿਵੇਂ ਅਸੀਂ ਸਿਰਫ ਵਿਜੀਬਲ ਲਾਈਟ ਦੇਖ ਰਹੇ ਹਾਂ ਬਟ ਉਹ ਅਲਟਰਾਵਾਇਲਟ ਰੇਜ਼ ਵੀ ਦੇਖ ਸਕਦੀਆਂ ਹੋ ਸਕਦਾ ਕਿ ਉਸ ਰੇਜ਼ ਦੇ ਬੇਸ ਦੇ ਉੱਤੇ ਡਿਸਾਈਡ ਕਰਦੀਆਂ ਕਿ ਮੈਨੂੰ ਇਹ ਫੁੱਲ ਜਿਹੜਾ ਇਹਦੇ ਵਿੱਚ ਜ਼ਿਆਦਾ ਸ਼ਹਿਦ ਮਿਲੂਗਾ ਕੰਪੈਰੇਟਿਵਲੀ ਦੂਜੇ ਫੁੱਲ ਦੇ ਵਿੱਚ ਹਨਾ ਤਾਂ ਬਹੁਤ ਸਾਰੇ ਜਿਹੜੇ ਡਿਫਰੈਂਟ ਐਨੀਮਲ ਹੈਗੇ ਆ ਉਹ ਡਿਫਰੈਂਟ ਤਰ੍ਹਾਂ ਦੇ ਜਿਹੜੇ ਆ ਕਲਰ ਸਾਡੇ ਤੋਂ ਡਿਫਰੈਂਟ ਕਲਰ ਜਾਂ ਡਿਫਰੈਂਟ ਤਰ੍ਹਾਂ ਦੀਆਂ ਰੇਜ਼ ਵੀ ਦੇਖ ਸਕਦੇ ਆ ਅਸੀਂ ਸਾਰਾ ਕੁਛ ਜੋ ਸਾਡੇ ਇਨਵਾਇਰਮੈਂਟ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਨਹੀਂ ਦੇਖ ਸਕਦੇ ਹਨਾ ਜਿੱਦਾਂ ਮੈਂ ਪਹਿਲੇ ਕਿਹਾ ਕਿ ਆਪਾਂ ਸਿਰਫ ਵਿਜੀਬਲ ਹੀ ਦੇਖ ਸਕਦੇ ਆ ਸਾਨੂੰ ਮਾਈਕਰੋਵੇਵ ਜਾਂ ਅਲਟਰਾਵੇਵ ਨਹੀਂ ਦਿਖਣੀਆਂ ਤੇ ਸੇਮ ਹੀ ਜਿੱਦਾਂ ਹੁਣ ਜਿਹੜੇ ਲੀਵਸ ਦੀ ਗੱਲ ਕੀਤੀ ਆ ਜਿਹੜਾ ਮੈਂ ਗ੍ਰੀਨ ਕਲਰ ਆਪਾਂ ਗੱਲ ਕੀਤੀ ਕਿ ਗ੍ਰੀਨ ਕਲਰ ਨੂੰ ਵਾਪਸ ਭੇਜਦਾ ਨਾ ਕਿ ਆਪਣੇ ਅੰਦਰ ਜਿਹੜਾ ਰੱਖ ਲੈਂਦਾ ਤਾਂ ਉਹ ਸਾਨੂੰ ਗ੍ਰੀਨ ਦਿਖਦਾ ਆ ਤੇ ਇਹ ਜਿਹੜਾ ਇਹਦੇ ਵਿੱਚ ਕੁਛ ਪਿਗਮੈਂਟ ਹੁੰਦੀ ਆ ਜਿਹੜੀ ਮਤਲਬ ਕੋਈ ਰੰਗ ਦੇਣ ਵਾਲੀ ਇੱਕ ਚੀਜ਼ ਹੁੰਦੀ ਆ ਲੀਵਸ ਵਿੱਚ ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ ਨਾ ਇਹ ਵੀ ਆਪਾਂ ਸਕੂਲ ਚ ਪੜਿਆ ਹੁੰਦਾ ਤੇ ਕਲੋਰੋਫਿਲ ਹੀ ਜਿਹੜੀ ਆ ਇਹ ਕਲੋਰੋਪਲਾਸਟਿਕ ਸੈਲਸ ਹੁੰਦੇ ਆ ਲੀਵਸ ਦੇ ਵਿੱਚ ਜਿਹੜੇ ਫੋਟੋਸਿੰਥੈਸਿਸ ਕਰਨ ਚ ਹੈਲਪ ਕਰਦੇ ਆ ਸੋ ਇਹ ਕਲੋਰੋਫਿਲ ਜਿਹੜਾ ਇਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਲਰ ਗ੍ਰੀਨ ਲੱਗਦਾ ਹੈਗਾ ਲੀਵਸ ਦਾ ਤੇ ਇਸੇ ਤਰ੍ਹਾਂ ਜਿਹੜੀ ਕੁਛ ਜਿਹੜੇ ਫਲਾਵਰਸ ਹੁੰਦੇ ਉਹਨਾਂ ਦੇ ਵਿੱਚ ਜ਼ੈਂਥੋਫਿਲ ਕਰਕੇ ਜਿਹੜੀ ਆ ਮਤਲਬ ਪਿਗਮੈਂਟ ਹੁੰਦੀ ਆ ਜਿਹੜੀ ਸਾਨੂੰ ਹੋਰ ਕਲਰ ਦਿੰਦੀ ਆ ਜਿਹੜੀ ਆ ਕੈਰੋਟੀਨੋਇਡ ਹੋ ਗਏ ਸਾਨੂੰ ਔਰੇਂਜ ਕਲਰ ਪਰਸੀਵ ਕਰਾਉਂਦੀ ਅਗਰ ਸੋ ਕਿਸੇ ਚੀਜ਼ ਦੇ ਵਿੱਚ ਕੈਰੋਟੀਨੋਇਡ ਨਾਂ ਦੀ ਪਿਗਮੈਂਟ ਹੋ ਗਈ ਤਾਂ ਸਾਨੂੰ ਔਰੇਂਜ ਕਲਰ ਉਹਦਾ ਲੱਗੇਗਾ ਹਨਾ ਤੇ ਡਿਫਰੈਂਟ ਵੇਵ ਲੈਂਥ ਜਿਹੜੀਆਂ ਜਿਹੜੀਆਂ ਸਾਨੂੰ ਡਿਫਰੈਂਟ ਵੇਵ ਲੈਂਥ ਨੂੰ ਅਬਜ਼ਰਵ ਕਰਦੀਆਂ ਸਿਮੀਲਰਲੀ ਜਿਵੇਂ ਜਿਹੜਾ ਲੀਵਸ ਅਬਜ਼ਰਵ ਕਰਦੇ ਹੈਗੇ ਆ ਸੋ ਡਿਫਰੈਂਟ ਡਿਫਰੈਂਟ ਕਲਰ ਦੀਆਂ ਜਿਹੜੀਆਂ ਪਿਗਮੈਂਟਸ ਜਿਹੜੀਆਂ ਆ ਉਹ ਸਾਨੂੰ ਪਰਸੀਵ ਕਰਾਉਂਦੀਆਂ ਅਲੱਗ ਅਲੱਗ ਕਲਰ ਕਿਸੇ ਵੀ ਚੀਜ਼ ਦੇ ਵਿੱਚ ਤੇ ਇਸ ਤੋਂ ਇਲਾਵਾ ਸਿਮੀਲਰਲੀ ਜਿਵੇਂ ਸਾਡੇ ਪੀਕੌਕ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਫੈਦਰਸ ਕਿੰਨੇ ਡਿਫਰੈਂਟ ਕਲਰ ਦੇ ਹੁੰਦੇ ਆ, ਤਾਂ ਉਹਨਾਂ ਦੀ ਜਿਹੜੀ ਫੈਦਰਸ ਦੇ ਵਿੱਚ ਜਿਹੜੀਆਂ ਐਕਚੁਅਲ ਚ ਕੋਈ ਕਲਰ ਨਹੀਂ ਹੁੰਦਾ, ਉਹ ਛੋਟੀ ਛੋਟੀ ਸਟਰਕਚਰਸ ਹੁੰਦੀਆਂ ਜਿਹਨਾਂ ਨੂੰ ਤੁਸੀਂ ਮਾਈਕਰੋਸਕੋਪਸ ਦੇ ਨਾਲ ਦੇਖ ਸਕਦੇ ਆ, ਮਤਲਬ ਆਪਾਂ ਆਪਣੀ ਨੋਰਮਲ ਆਈਜ਼ ਦੇ ਨਾਲ ਆਪਾਂ ਇੱਦਾਂ ਨਹੀਂ ਦੇਖ ਸਕਾਂਗੇ, ਜਿਹੜੇ ਆਪਾਂ ਸਾਇੰਸ ਦੇ ਲੈਬ ਦੇ ਵਿੱਚ ਮਾਈਕਰੋਸਕੋਪ ਯੂਜ਼ ਕਰਦੇ ਹੁੰਦੇ ਸੀ ਉਹਦੇ ਵਿੱਚ ਦੇਖਿਆ, ਤਾਂ ਉਹ ਮਾਈਕਰੋਸਕੋਪਿਕ ਸਟਰਕਚਰ ਜਿਹੜੀਆਂ ਉਹ ਇੱਕ ਤਰ੍ਹਾਂ ਕਹਿ ਸਕਦੇ ਤੁਸੀਂ ਜਿਹੜਾ ਉਹ ਭੁਲੇਖਾ ਪਾਉਂਦੀਆਂ ਸਾਨੂੰ, ਸ਼ਾਈਨ ਕਰਾਉਂਦੀਆਂ ਕਲਰ, ਹਨਾ, ਤਾਂ ਸਾਨੂੰ ਉਹ ਡਿਫਰੈਂਟ ਡਿਫਰੈਂਟ ਕਲਰ ਨਜ਼ਰ ਆਉਂਦੇ ਆ। ਇਹ ਜੇ ਤੁਸੀਂ ਜਿਹੜਾ ਉਹ ਇੱਕ ਜਿਹੜਾ ਲੈ ਕੇ ਮੋਰ ਦਾ ਜਿਹੜਾ ਖੰਭ ਜਿਹੜਾ ਹੈਗਾ ਉਹਨੂੰ ਉਹਦਾ ਪਾਊਡਰ ਬਣਾ ਕੇ ਤੁਸੀਂ ਉਹਨੂੰ ਪਾਊਡਰ ਬਣਾ ਲਓ ਤਾਂ ਤੁਹਾਨੂੰ ਕੋਈ ਕਲਰ ਉਹਦੇ ਚ ਨਜ਼ਰ ਨਹੀਂ ਆਏਗਾ, ਕਿਉਂਕਿ ਉਹਦੇ ਚ ਕੋਈ ਪਿਗਮੈਂਟ ਉਦਾਂ ਦੀ ਨਹੀਂ ਹੈਗੀ, ਉਹ ਮਾਈਕਰੋਸਕੋਪਿਕ ਸਟਰਕਚਰਸ ਦੀ ਵਜ੍ਹਾ ਨਾਲ ਸਾਨੂੰ ਉਹ ਕਲਰ ਜਿਹੜਾ ਹੈ ਨਜ਼ਰ ਆ ਰਿਹਾ।
0: ਓਕੇ, ਰਾਈਟ। ਅੱਛਾ, ਇਹਦੇ ਚ ਨਹੀਂ, ਹੁਣ ਆਪਾਂ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਮੈਂ ਇੱਕ ਦੋ ਸਵਾਲ ਹੈਗੇ ਨੇ ਕਿ ਜਿੱਦਾਂ ਆਪਾਂ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਉੱਲੂ ਰਾਤ ਨੂੰ ਦੇਖ ਲੈਂਦੇ ਨੇ ਜਾਂ ਫਲਾਣੇ ਜਾਨਵਰ ਜਿਹੜੇ ਨੇ ਉਹ ਬੜਾ ਤਿੱਖਾ ਦੇਖਦੇ ਨੇ, ਸੋ ਬੰਦਿਆਂ ਤੇ ਜਾਨਵਰਾਂ ਤੇ ਦੇਖਣ ਦਾ ਵੀ ਫਰਕ ਹੈਗਾ, ਰੰਗ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਅੱਖਾਂ ਦਾ ਧੋਖਾ ਹੈਗਾ, ਇਹਨਾਂ ਦੇ ਉੱਤੇ ਵੀ ਸਵਾਲ ਕੁਛ ਹੈਗੇ ਨੇ, ਪਰ ਉਹ ਸਾਰੇ ਤੁਸੀਂ ਜਵਾਬ ਤਿਆਰ ਰੱਖਿਓ ਸੰਦੀਪ ਜੀ, ਮੈਂ ਬ੍ਰੇਕ ਤੋਂ ਬਾਅਦ ਇਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਵੈਲਕਮ ਬੈਕ ਜੀ ਪ੍ਰੋਗਰਾਮ ਡੀਪ ਟਾਕ ਸ਼ੋ ਤੇ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਰੰਗਾਂ ਦੀ ਗੱਲ ਹੋ ਰਹੀ ਹੈ ਰੰਗਦਾਰ ਗੱਲ ਹੋ ਰਹੀ ਹੈ ਤੇ ਇਹ ਗੱਲ ਸਮਝਣ ਦੇ ਲਈ ਜੇ ਤੁਸੀਂ ਹੁਣ ਵਿੱਚ ਵਿਚਾਲਿਓਂ ਜੁੜੇ ਹੋ ਤਾਂ ਫਿਰ ਚਾਹੇ ਬੇਸ਼ੱਕ ਛੱਡ ਦਿਓ ਸਾਰਾ ਦਾ ਸਾਰਾ ਐਪੀਸੋਡ ਸੁਣਿਓ ਸ਼ੁਰੂ ਤੋਂ ਫਿਰ ਸ਼ਾਇਦ ਬੈਟਰ ਸਮਝ ਆ ਜਾਏਗਾ ਕਿਉਂਕਿ ਕਈ ਵਾਰ ਜਿਹੜੀਆਂ ਚੀਜ਼ਾਂ ਇੰਨੀਆਂ ਆਸਾਨ ਲੱਗਦੀਆਂ ਨੇ ਹੁੰਦੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿੱਦਾਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਸਮਾਨ ਨੀਲਾ ਸਮੁੰਦਰ ਹਰਾ ਇਹ ਨਾ ਸੰਦੀਪ ਜੀ ਵੈਲਕਮ ਬੈਕ ਕੀ ਹਾਲ ਚਾਲ ਨੇ
1: ਠੀਕ
0: ਇੱਕ ਨਾ ਕਹਿੰਦੇ ਕਿ ਜਿਹੜਾ ਇਹ ਨੀਲਾ ਰੰਗ ਹੈ ਨਾ ਇਹਨੂੰ ਬੜਾ ਗੁੱਡ ਕਲਰ ਮੰਨਿਆ ਜਾਂਦਾ ਹੈਗਾ ਕਿਉਂਕਿ ਜਦੋਂ ਆਸਮਾਨ ਨੀਲਾ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਹਾਂ ਕਿਆ ਵਧੀਆ ਦਿਨ ਚੜ੍ਹਿਆ ਹੈ ਨਾ ਤੇ ਜਦੋਂ ਸਮੁੰਦਰ ਨੀਲਾ ਹੁੰਦਾ ਹੈ ਜਾਂ ਕੋਈ ਦਰਿਆ ਨੀਲਾ ਮਿਲ ਜਾਂਦਾ ਤਾਂ ਸਾਨੂੰ ਲੱਗਦਾ ਵਾਹ ਕਿੰਨਾ ਸਾਫ਼ ਪਾਣੀ ਹੈ ਸੋ ਇਸ ਕਰਕੇ ਨਾ ਪਿੱਛੇ ਜੇ ਬੜੇ ਚਾਹੇ ਉਹ ਫੈਂਕਸ਼ੂਈ ਵਾਲੇ ਨੇ ਚਾਹੇ ਵਾਸਤੂ ਵਾਲੇ ਨੇ ਉਹ ਕਹਿੰਦੇ ਨੇ ਕਿ ਦਫ਼ਤਰਾਂ ਦੇ ਵਿੱਚ ਨੀਲਾ ਕਲਰ ਕਰਵਾਓ ਅਤੇ ਸਕਾਈ ਬਲੂ ਜਿਹਾ ਹਲਕਾ ਜਿਹਾ ਨੀਲਾ ਕਰਾਓ ਅਤੇ ਉਹਦੇ ਨਾਲ ਨਾ ਬ੍ਰੇਨ ਨੂੰ ਜਿਹੜੇ ਸਿਗਨਲਸ ਮਿਲਦੇ ਨੇ ਉਹ ਕਾਮ ਸਿਗਨਲਸ ਮਿਲਦੇ ਹੈਗੇ ਨੇ ਬਟ ਔਨ ਦੀ ਅਦਰ ਹੈਂਡ ਘਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਕਮਰਿਆਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਤਾਂ ਉਹੀ ਨੀਲਾ ਰੰਗ ਜਿਹੜਾ ਕੰਮ ਕਰਦਾ ਉਹ ਇੱਕ ਡੇ ਲਾਈਟ ਦਾ ਪ੍ਰਤੀਕ ਹੈ ਉਹ ਤੁਹਾਨੂੰ ਸੌਣ ਹੀ ਨਹੀਂ ਦਊਗਾ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੁੜੀਆਂ ਹੋਈਆਂ ਇਹ ਕਲਰਸ ਦੇ ਨਾਲ ਮਿਥ ਵੀ ਜੁੜ ਜਾਂਦੀਆਂ ਨੇ ਕਈ ਵਾਰ ਮੈਂ ਐਨੀਵੇਜ਼ ਮੈਂ ਵਾਪਸ ਉਹਦੇ 'ਤੇ ਆਉਂਦਾ ਟੋਪਿਕ ਦੇ ਉੱਤੇ ਜਿਹੜਾ ਆਪਾਂ ਉੱਲੂਆਂ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਉੱਲੂ ਨੇ ਉਹ ਰਾਤ ਨੂੰ ਦੇਖ ਪਾਉਂਦੇ ਹੈਗੇ ਨੇ ਅਤੇ ਸਾਨੂੰ ਤਾਂ ਇਹ ਹੁੰਦਾ ਹੈ ਕਿ ਰਾਤ ਨੂੰ ਹਨੇਰਾ ਹੁੰਦਾ ਉਹ ਫਿਲਮਾਂ ਵਾਲੀ ਗੱਲ ਛੱਡ ਦਿਓ ਕਿ ਫਿਲਮਾਂ 'ਚ ਚਸ਼ਮੇ ਲਗਾ ਕੇ ਉਹ ਸਾਰਾ ਕੁਛ ਰਾਤ ਨੂੰ ਵੀ ਦੇਖ ਸਕਦੇ ਨੇ ਬਸ ਉੱਲੂਆਂ ਦਾ ਕਿਹੜਾ ਚਸ਼ਮਾ ਨੈਚੁਰਲੀ ਲੱਗਿਆ ਹੁੰਦਾ
1: ਹਾਂਜੀ ਜਿਹੜੇ ਜਿੱਦਾਂ ਓਲਸ ਦੀ ਤੁਸੀਂ ਗੱਲ ਕੀਤੀ ਇਹ ਇਹਨਾਂ ਦੀ ਜਿਹੜੀਆਂ ਆਈਜ਼ ਹੁੰਦੀਆਂ ਉਹ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਜਿੱਦਾਂ ਤੁਸੀਂ ਕਿਹਾ ਇਸ ਲਈ ਸਾਨੂੰ ਜਿਹੜਾ ਮਤਲਬ ਸਾਡੇ ਤੋਂ ਸਾਡੀ ਹਿਊਮਨ ਆਈਜ਼ ਤੋਂ 30 times ਜ਼ਿਆਦਾ ਜਿਹੜੇ ਇਹਨਾਂ ਦੇ ਆਈਜ਼ ਦੇ ਸੈੱਲ ਜਿਹੜੇ ਲਾਈਟ ਸੈਂਸਿਟਿਵ ਹੁੰਦੇ ਨਾ ਇਸ ਲਈ ਫੋਰ ਅਗਰ ਮੈਂ ਪਹਿਲਾਂ ਹਿਊਮਨ ਦੀ ਗੱਲ ਕਰਾਂ ਅਸੀਂ ਜੋ ਦੇਖਦੇ ਕਿ ਜਦੋਂ ਅਸੀਂ ਸਮਰਸ ਦੇ ਵਿੱਚ ਬਾਹਰ ਜਾਂਦੇ ਹਾਂ ਹਨਾ ਤਾਂ ਸਾਡੀਆਂ ਅੱਖਾਂ ਜਦੋਂ ਬ੍ਰਾਈਟ ਲਾਈਟ ਬਹੁਤ ਸਾਡੀ ਅੱਖਾਂ 'ਚ ਪੈਂਦੀ ਹੈ ਤਾਂ ਆਪਣੀਆਂ ਅੱਖਾਂ ਥੋੜੀਆਂ ਚੁੰਦਿਆ ਜਿਹੀਆਂ ਜਾਂਦੀਆਂ ਹਨਾ ਉਹ ਇਸ ਲਈ ਹੁੰਦਾ ਕਿ ਕਿਉਂਕਿ ਜਿਹੜੀ ਆ ਸਾਡੀ ਅੱਖਾਂ ਜਿਹੜੀ ਸਾਡੇ ਕਾਲਾ ਜਿਹਾ ਸਾਨੂੰ ਇੱਕ ਅੱਖਾਂ ਦੇ ਵਿੱਚ ਪਿਊਪਲ ਅਸੀਂ ਇਹਨੂੰ ਕਹਿੰਦੇ ਹਾਂ ਦਿਖਦਾ ਆ ਜਿਹੜਾ ਇੱਕ ਹੋਲ ਹੁੰਦਾ ਹੈਗਾ ਉਹਦੇ ਆਲੇ ਦੁਆਲੇ ਇੱਕ ਹੋਰ ਸਟਰਕਚਰ ਹੁੰਦੀ ਜਿਹਨੂੰ ਅਸੀਂ ਆਇਰਿਸ ਕਹਿੰਦੇ ਹਾਂ ਉਹ ਆਇਰਿਸ ਜਿਹੜਾ ਹੈ ਉਹ ਲਾਈਟ ਦੀ ਸੈਂਸਿਟੀਵਿਟੀ ਦੇ ਨੂੰ ਸੈਂਸਿਟਿਵ ਹੁੰਦਾ ਹੈ ਤੇ ਲਾਈਟ ਦੇ ਅਕੋਰਡਿੰਗ ਉਹ ਆਪਣੀ ਅੱਖਾਂ ਨੂੰ ਅਗਰ ਤੁਸੀਂ ਬਹੁਤ ਬ੍ਰਾਈਟ ਲਾਈਟ ਦੇਖ ਰਹੇ ਹਾਂ ਤੇ ਆਇਰਿਸ ਤੁਹਾਡਾ ਹੌਲੀ ਹੌਲੀ ਸੁੰਗੜ ਜਾਂਦਾ ਹੈ ਨਾ ਤੇ ਇਹਦਾ ਮਤਲਬ ਤੁਹਾਡੀ ਅੱਖਾਂ ਨੂੰ ਉਹਦੇ ਤੋਂ ਬਚਾ ਰਿਹਾ ਬਟ ਜੇ ਤੁਹਾਨੂੰ ਜਦੋਂ ਅਸੀਂ ਡਿਮ ਲਾਈਟ ਕੋਈ ਦੇਖਦੇ ਹਾਂ ਤਾਂ ਆਪਾਂ ਨੈਚੁਰਲੀ ਵੀ ਦੇਖਦੇ ਹਾਂ ਕਿ ਅਸੀਂ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਹਨ ਸਾਨੂੰ ਜ਼ਿਆਦਾ ਜ਼ੋਰ ਲਾ ਕੇ ਦੇਖਣਾ ਪੈਂਦਾ ਤੇ ਉਹਦਾ ਮਤਲਬ ਕਿ ਆਇਰਿਸ ਜਿਹੜਾ ਉਹ ਤੁਹਾਡਾ ਆਪਣੇ ਆਪ ਨੂੰ ਜਿਹੜਾ ਉਹ ਚੌੜਾ ਹੋ ਰਿਹਾ ਤਾਂ ਕਿ ਉਹ ਜਿਹੜਾ ਪ੍ਰੋਪਰਲੀ ਕਲਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਉਹ ਤੁਹਾਨੂੰ ਦਿਖ ਜਾਵੇ ਹਨਾ ਸੇਮ ਹੀ ਆਊਸ ਦੇ ਵਿੱਚ ਕਿਉਂਕਿ ਉਹਨਾਂ ਦੀ ਲਾਈਟ ਨੂੰ ਜਿਹੜੀਆਂ ਆਈਜ਼ ਜਿਹੜੀਆਂ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਇਸ ਲਈ ਉਹ ਜਿਹੜਾ ਆ ਰਾਤ ਨੂੰ ਜ਼ਿਆਦਾ ਦੇਖ ਪਾਉਂਦੇ ਆ ਕੰਪੈਰੇਟਿਵਲੀ ਜਿਹੜਾ ਦਿਨ ਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਇੱਕ ਤਰ੍ਹਾਂ ਚੁੰਦੇ ਆ ਜਾਂਦੀਆਂ ਤੁਸੀਂ ਕਹਿ ਸਕਦੇ ਆ
0: ਓਕੇ
1: ਕਿ ਉਹਨਾਂ ਨੂੰ ਜਿਹੜੀਆਂ ਅੱਖਾਂ ਨੂੰ ਇਸ਼ੂ ਆਉਂਦਾ ਕਿਉਂਕਿ ਹੁਣ ਕਿਉਂਕਿ ਉਹ ਜ਼ਿਆਦਾ ਜਿਹੜੀਆਂ ਉਹਨਾਂ ਦੀ ਰੋਡ ਸੈਲਸ ਸੈਂਸਿਟਿਵ ਹੁੰਦੇ ਆ ਇਸ ਲਈ ਉਹ ਜੋ ਰਾਤ ਨੂੰ ਜੋ ਹਨੇਰੇ 'ਚ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਨਾ ਇਸ ਲਈ ਉਹ ਐਕਟਿਵ ਜ਼ਿਆਦਾ ਨਾਈਟ ਦੇ ਉੱਚ ਹੁੰਦੇ ਆ ਕੰਪੈਰੇਟਿਵਲੀ ਕਿ ਦਿਨ ਦੇ ਵਿੱਚ
0: ਓਕੇ ਰਾਈਟ ਰਾਈਟ ਅੱਛਾ ਕੁਛ ਫੁਟਕਲ ਜਿਹੇ ਸਵਾਲ ਹੈਗੇ ਨੇ ਇੱਕ ਤਾਂ ਰੇਨਬੋ ਨੂੰ ਲੈ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵਿਬਗੌਰ ਦੀ ਗੱਲ ਕੀਤੀ ਸੀਗੀ ਪਰ ਜਿਹੜਾ ਰੇਨਬੋ ਨੂੰ ਰੋਇਗਬਿਵ ਸਮਥਿੰਗ ਕੁਛ ਕਹਿ ਲੈਂਦੇ ਹੈਗੇ ਨੇ ਹੈ ਨਾ ਅਤੇ ਇਹ ਵਾਕਈ 7 ਕਲਰ ਹੁੰਦੇ ਨੇ ਰੇਨਬੋ ਦੇ ਜਾਂ ਉਹ ਵੀ ਡਿਫਲੈਕਟ ਹੀ ਕਰਦੀਆਂ ਨੇ ਸਾਡੀਆਂ ਅੱਖਾਂ
1: ਹਾਂਜੀ ਰੇਨਬੋ ਦਾ ਵੀ ਸੇਮ ਫੀਨੋਮੀਨਾ ਜਿੱਦਾਂ ਮੈਂ ਕਲਰਸ ਦੀ ਗੱਲ ਕੀਤੀ ਹੈ ਕਿ ਜੋ ਸਾਨੂੰ ਬਾਕੀ ਕਲਰਸ ਦੇਖਦੇ ਆ ਉਹ ਵੀ ਸਾਡੀਆਂ ਅੱਖਾਂ ਦੇ ਵਿੱਚ ਜਦੋਂ ਸਾਡੀ ਅੱਖਾਂ 'ਚ ਲਾਈਟ ਪੈਂਦੀ ਹੈ ਉਸ ਤੋਂ ਬਾਅਦ ਸਾਡਾ ਬ੍ਰੇਨ ਜਿਹੜਾ ਹੈ ਇਹ ਸਾਨੂੰ ਇੱਕ ਕਲਰ ਦੇ ਦਿੰਦਾ ਕਿ ਅੱਛਾ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਜਦੋਂ ਅਸੀਂ ਏਲੀਅਨਸ ਵਾਲਾ ਐਪੀਸੋਡ ਕੀਤਾ ਸੀ ਨਾ ਉਹਦੇ 'ਚ ਆਪਾਂ ਗੱਲ ਕੀਤੀ ਸੀਗੀ ਕਿ ਦੂਸਰੇ ਪਲੈਨਟ ਦੇ ਉੱਤੇ ਲਾਈਫ ਜਿਹੜੀ ਹੈ ਸਾਨੂੰ ਸਾਇੰਸ ਮਿਲੇ ਹਨਾ ਜਾਂ ਅਸੀਂ ਇੱਥੇ ਬੈਠ ਕੇ ਅਰਥ ਤੇ ਬੈਠ ਕੇ ਜਿਹੜੇ ਸਾਡੇ ਟੈਲੀਸਕੋਪਸ ਹੈਗੇ ਆ ਉਹਨਾਂ ਤੋਂ ਅਸੀਂ ਦੇਖਦੇ ਹਾਂ ਕਿ ਅੱਛਾ ਉੱਥੇ ਜਿਹੜਾ ਇਹ ਵਾਲਾ ਮੋਲੀਕਿਊਲ ਪ੍ਰੈਜੈਂਟ ਹੈ ਇਹਦਾ ਮਤਲਬ ਕਿ ਉੱਥੇ ਇਹ ਵਾਲਾ ਜਿਹੜਾ ਜਿਹੜੀ ਲਾਈਫ ਹੋ ਸਕਦੀ ਹੈ ਨਾ ਅਸੀਂ ਕਹਿ ਸਕਦੇ ਕਹਿ ਦਿੰਦੇ ਦੇਖ ਕੇ ਕਿ ਆਕਸੀਜਨ ਪ੍ਰੈਜੈਂਟ ਆ ਜਾਂ ਨਾਈਟ੍ਰੋਜਨ ਪ੍ਰੈਜੈਂਟ ਆ ਜਿਹੜੀ ਇਹ ਸੋਚਦੇ ਹਾਂ ਅੱਛਾ ਚਲੋ ਅਰਥ ਦੇ ਉੱਤੇ ਵੀ ਆਕਸੀਜਨ ਨਾਈਟ੍ਰੋਜਨ ਸਭ ਤੋਂ ਜ਼ਿਆਦਾ ਐਟਮੋਸਫੇਅਰ ਦੇ ਵਿੱਚ ਉਸ ਤੋਂ ਘੱਟ ਆਕਸੀਜਨ ਆ ਹਨਾ ਤੁਸੀਂ ਉਸ ਬੇਸਿਸ ਤੇ ਇਸ ਇਹ ਇਹਨਾਂ ਲਾਈਟਸ ਦੀ ਵਜ੍ਹਾ ਨਹੀਂ ਉਹ ਕਿੰਨੀ ਲਾਈਟ ਜਿਹੜਾ ਕਿਉਂਕਿ ਹਰ ਇੱਕ ਮੋਲੀਕਿਊਲ ਕੋਈ ਵੀ ਮੋਲੀਕਿਊਲ ਹੋਵੇ ਉਹ ਇੱਕ ਅਲੱਗ ਜਿਹੜੀ ਵੇਵ ਲੈਂਥ ਜਿਹੜੀ ਆ ਉਹਨੂੰ ਇੱਕ ਅਲੱਗ ਜਿਹੜੀ ਤਰ੍ਹਾਂ ਦੀ ਲਾਈਟ ਨੂੰ ਅਬਜ਼ਰਵ ਕਰੇਗਾ ਤੇ ਰਿਫਲੈਕਟ ਕਰੇਗਾ ਤੋ ਹਰ ਇੱਕ ਉਹ ਇੱਕ ਗੁਣ ਹੁੰਦਾ ਹੈ ਨਾ, ਉਸ ਤੋਂ ਤੁਸੀਂ ਦੱਸ ਸਕਦੇ ਹਾਂ ਕਿ ਅੱਛਾ ਅਗਰ ਇਹ ਇੰਨੇ 300 nanometer ਦੀ ਲਾਈਟ ਨੂੰ ਐਕਸੈਪਟ ਕਰ ਰਿਹਾ, ਇਹਦਾ ਮਤਲਬ ਕਿ ਇਹ ਇਹ ਵਾਲੀ ਗੈਸ ਹੈਗੀ ਆ ਜਾਂ ਇਹ ਵਾਲਾ ਪਾਰਟੀਕਲ ਹੈਗਾ। ਇਸ ਲਈ ਸਾਨੂੰ ਪਤਾ ਲੱਗਦਾ ਕਿ ਅੱਛਾ ਉੱਥੇ ਇਹ ਵਾਲਾ ਐਟਮੋਸਫੇਅਰ ਦੇ ਵਿੱਚ ਚੀਜ਼ਾਂ ਹੈਗੀਆਂ। ਹੁਣ ਤੁਸੀਂ ਅਰਥ ਦੇ ਵਿੱਚੋਂ ਅਸੀਂ ਅਗਰ ਆਪਣਾ ਐਟਮੋਸਫੇਅਰ ਉਡਾ ਦਈਏ ਤਾਂ ਸਾਨੂੰ ਇਹ ਕੋਈ ਵੀ ਚੀਜ਼ ਜਿਹੜੇ ਕਲਰ ਸਾਨੂੰ ਦਿਖਦੇ ਆ ਇਹ ਨਜ਼ਰ ਨਹੀਂ ਆਣਗੇ, ਹਨਾ। ਇਸ ਲਈ ਜੇ ਤੁਸੀਂ ਜਦੋਂ ਅਸੀਂ ਮੂਨ ਤੇ ਮੂਨ ਦੀ ਸਰਫੇਸ ਤੋਂ ਅਗਰ ਅਸੀਂ ਦੇਖਣਾ ਤਾਂ ਤੁਹਾਨੂੰ ਦਿਨ ਚ ਵੀ ਉੱਥੇ ਜਿਹੜਾ ਆ ਹਨੇਰਾ ਦਿਖਾਈ ਦਿੰਦਾ ਕਿਉਂਕਿ ਉੱਥੇ ਕੋਈ ਐਟਮੋਸਫੇਅਰ ਨਹੀਂ ਹੈਗਾ। ਇਹਦੀ ਗੱਲ ਆਪਾਂ ਅਪੋਲੋ ਵਾਲੇ ਜਿਹੜਾ ਹਨਾ ਮੂਨ ਲੈਂਡਿੰਗ ਵਾਲੇ ਚ ਕੀਤੀ ਸੀ ਕਿ ਉੱਥੇ ਸਾਨੂੰ ਕੁਛ ਦਿਖਾਈ ਨਹੀਂ ਦਿੰਦਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਆ। ਸੋ ਜਿਹੜਾ ਸਾਨੂੰ ਬਲੂ ਕਲਰ ਦਿਖਾਈ ਦਿੰਦਾ ਐਟਮੋਸਫੇਅਰ ਦੇ ਵਿੱਚ ਜਾਂ ਬਾਕੀ ਕਲਰਸ ਦਿਖਾਈ ਦਿੰਦੇ ਆ, ਇਹ ਸਾਨੂੰ ਇਹ ਐਟਮੋਸਫੇਅਰ ਦੀ ਦੇਣ ਆ ਜਿਹੜਾ ਸਾਡੇ ਜਿਹੜਾ ਅਰਥ ਦੇ ਦੁਆਲੇ ਜਿਹੜਾ ਹਾਂਜੀ ਗੈਸਿਸ ਦੀ ਲੇਅਰ ਹੈਗੀ ਆ, ਔਰ ਇਸੇ ਦੀ ਵਜ੍ਹਾ ਨਾਲ ਸਾਡੀ ਜਿਹੜੀ ਅਰਥ ਦੇ ਉੱਤੇ ਲਾਈਫ ਮੌਜੂਦ ਹੈਗੀ ਆ। ਅਗਰ ਇਹ ਐਟਮੋਸਫੇਅਰ ਚਲੇ ਜਾਊਗਾ ਤਾਂ ਹੌਲੀ ਹੌਲੀ ਆਕਸੀਜਨ ਜਿਹੜੀ ਹੈ ਡਿਪਲੀਟ, ਮਤਲਬ ਗੈਸਿਸ ਡਿਪਲੀਟ ਹੋ ਜੂਗੀਆਂ, ਤਾਂ ਸਾਰਾ ਕੁਛ ਹੀ ਫੋਟੋਸਿੰਥੈਸਿਸ ਨਹੀਂ ਹੋਊਗੀ ਔਰ ਐਨੀਮਲਸ ਨਹੀਂ ਹੋਣਗੇ, ਸਭ ਕੁਛ ਹੀ ਖਤਮ ਹੋ ਜਾਏਗਾ। ਤੋ ਅਗਰ ਇਹ ਜਿਹੜੀ ਰੇਨਬੋ ਜਿਹੜਾ ਅਸੀਂ ਦੇਖਦੇ ਹਾਂ ਮੋਸਟਲੀ ਆਪਾਂ ਮੀਂਹ ਪੈਣ ਤੋਂ ਬਾਅਦ ਦੇਖਦੇ ਹਾਂ, ਹਨਾ, ਇਹ ਵੀ ਜਿਹੜਾ ਇਹੀ ਸੇਮ ਫੀਨੋਮੀਨਾ ਤੇ ਕੰਮ ਕਰਦਾ ਹੈ ਕਿ ਜਿਹੜੀ ਵਾਈਟ ਕਲਰ ਦੀ ਸਨਲਾਈਟ ਹੈਗੀ ਆ ਉਹ ਐਟਮੋਸਫੇਅਰ ਦੇ ਵਿੱਚੋਂ ਪਾਸ ਹੋ ਰਹੀ ਆ, ਤੇ ਜਦੋਂ ਮੀਂਹ ਪੈਂਦਾ ਤਾਂ ਓਬਵੀਅਸਲੀ ਐਟਮੋਸਫੇਅਰ ਦੇ ਵਿੱਚ ਜਿਹੜੇ ਜ਼ਿਆਦਾ ਵਾਟਰ ਵੇਪਰ ਪ੍ਰੈਜੈਂਟ ਹੁੰਦੇ ਆ, ਹਨਾ। ਸੋ ਇੱਕ ਅਗਰ ਤੁਸੀਂ ਇੱਕ ਵਾਟਰ ਦੀ ਡ੍ਰੋਪਲੈਟ ਨੂੰ ਲੈ ਲਓ ਤਾਂ ਜਿਹੜੇ ਆ ਜਦੋਂ ਸਨਲਾਈਟ ਉਹਦੇ ਵਿੱਚ ਪੈਣੀ ਆ

0: ਜਿਹੜੇ ਸੱਤ ਕਲਰ ਜਿਹੜੇ ਅਲੱਗ ਅਲੱਗ ਮਤਲਬ ਤੁਸੀਂ ਕਲੀਅਰਲੀ ਦੇਖ ਸਕਦੇ ਆ ਫਿਰ ਉਹਦੀ ਜਿਹੜੀ ਅਲੱਗ ਅਲੱਗ ਵੇਵ ਲੈਂਥ ਕਿ ਅੱਛਾ ਇਹ ਜਿਹੜਾ ਇੰਨੀ ਚੀਜ਼ ਜਿਹੜੀ ਹੈਗੀ ਆ ਇੱਕ ਸਾਈਜ਼ ਹੀ ਆ ਇਹ ਜਿਹੜੀ ਆ ਇੱਕ ਸਾਈਜ਼ ਹੀ ਔਰ ਇੱਕ ਸਾਈਜ਼ ਹੀ ਹੈ ਨਾ ਜਿਹੜੀ ਸਾਨੂੰ ਅਲੱਗ ਅਲੱਗ ਕਲਰ ਦਿਖਾਈ ਰਹੀ ਆ ਤੇ ਇਹ ਜਿਹੜੀ ਇਹਦੇ ਚ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜਾ ਰੇਨਬੋ ਅਗਰ ਮੀਂਹ ਪਿਆ ਆ ਦੋ ਬੰਦੇ ਇੱਕੋ ਹੀ ਜਗ੍ਹਾ ਦੇ ਉੱਤੇ ਖੜੇ ਆ ਹਨਾ ਔਰ ਮਤਲਬ ਇੱਕ ਬੰਦਾ ਥੋੜਾ ਜਿਹਾ 10 ਮੀਟਰ ਜਾਂ 20 ਮੀਟਰ ਇੱਕ ਦੂਜੇ ਤੋਂ ਜਿਹੜਾ ਦੂਰ ਖੜੇ ਆ ਤਾਂ ਉਹ ਜਿਹੜੇ ਦੋ ਰੇਨਬੋ ਦੇਖ ਰਹੇ ਆ ਉਹ ਦੋਨੋਂ ਅਲੱਗ ਅਲੱਗ ਰੇਨਬੋ ਦੇਖ ਰਹੇ ਆ ਮਤਲਬ ਕਿ ਉਹਨਾਂ ਦਾ ਇੱਕ ਆਪਣਾ ਰੇਨਬੋ ਜਿਹੜਾ ਉਹ ਦੇਖ ਰਹੇ ਆ ਹਨਾ ਕਿਉਂਕਿ ਐਂਗਲ ਦਾ ਬਹੁਤ ਫਰਕ ਪੈਂਦਾ ਜਦੋਂ ਤੁਸੀਂ ਜਿਹੜਾ ਇਹ ਰੇਨਬੋ ਦੇਖਦੇ ਸੋ ਰੇਨਬੋ ਇੱਕ ਕੋਈ ਮਤਲਬ ਏਦਾਂ ਨਹੀਂ ਹੈਗਾ ਕਿ ਕੋਈ ਚੀਜ਼ ਜਿਹੜੀ ਐਟਮੋਸਫੇਅਰ ਦੇ ਵਿੱਚ ਹੈਗੀ ਆ ਹਨਾ ਇਹ ਸਿਰਫ ਇੱਕ ਸਾਡੀ ਸਨਲਾਈਟ ਔਰ ਜਿਹੜੇ ਵਾਟਰ ਵੇਪਰ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋ ਰਹੀ ਆ ਉਹ ਸਾਨੂੰ ਕਲਰ ਤੇ ਤੀਜੇ ਅਸੀਂ ਇੰਪੋਰਟੈਂਟ ਆਬਜ਼ਰਵਰ ਐਜ਼ ਏ ਆਬਜ਼ਰਵਰ ਅਸੀਂ ਇੰਪੋਰਟੈਂਟ ਕਿਉਂਕਿ ਅਸੀਂ ਦੇਖ ਰਹੇ ਆ ਉਹਨੂੰ ਹਨਾ ਸੋ ਤਿੰਨ ਮੇਨ ਚੀਜ਼ਾਂ ਜਿਹੜੀਆਂ ਰੇਨਬੋ ਲਈ ਚਾਹੀਦੀਆਂ ਆ ਤੇ ਇਹ ਰੇਨਬੋ ਜਿਹੜਾ ਐਕਚੁਅਲ ਚ ਫੁੱਲ ਸਰਕਲ ਹੁੰਦਾ ਕਈ ਵਾਰ ਤੁਸੀਂ ਅਗਰ ਏਅਰ ਮਤਲਬ ਤੁਸੀਂ ਐਰੋਪਲੇਨ ਚ ਹੈਗੇ ਆ ਉੱਥੋਂ ਤੁਹਾਨੂੰ ਅਗਰ ਰੇਨਬੋ ਦਿਖੇਗਾ ਤਾਂ ਰੇਨਬੋ ਤੁਹਾਨੂੰ ਫੁੱਲ ਸਰਕਲ ਦੇ ਵਿੱਚ ਦਿਖਦਾ ਆ ਕੰਪੈਰੇਟਿਵਲੀ ਜਦੋਂ ਤੁਸੀਂ ਅਗਰ ਅਰਥ ਤੇ ਅਸੀਂ ਖੜ ਕੇ ਅਗਰ ਦੇਖਦੇ ਹਾਂ ਹਨਾ ਤਾਂ ਸਾਨੂੰ ਸਿਰਫ ਇੱਕ ਆਰਕ ਦਿਖਾਈ ਦਿੰਦੀ ਸਾਨੂੰ ਲੱਗਦਾ ਕਿ ਅੱਧਾ ਹੀ ਰੇਨਬੋ ਆ ਪੂਰਾ ਰੇਨਬੋ ਹੈ ਨੀ ਹਨਾ ਬਟ ਉਹ ਐਕਚੁਅਲ ਚ ਪੂਰਾ ਹੁੰਦਾ ਕਿਉਂਕਿ ਅਸੀਂ ਅਰਥ ਦੀ ਸਰਫੇਸ ਦੇਖ ਨਹੀਂ ਸਕਦੇ ਅੱਧੀ ਸਰਫੇਸ ਸਾਨੂੰ ਗਰਾਊਂਡ ਤੋਂ ਨਜ਼ਰ ਨਹੀਂ ਆਏਗੀ ਇਸ ਲਈ ਸਾਨੂੰ ਉਹ ਸਿਰਫ ਅੱਧਾ ਰੇਨਬੋ ਨਜ਼ਰ ਆਉਂਦਾ ਆ ਜਦੋਂ ਕਿ ਰੇਨਬੋ ਪੂਰਾ ਇੱਕ ਸਰਕਲ ਜਿਹੜਾ ਇੱਕ ਪ੍ਰੋਪਰ ਸਰਕਲ ਹੁੰਦਾ ਆ ਸੋ ਇਹ ਸੇਮ ਜਿੱਦਾਂ ਅਸੀਂ ਕਲਰ ਬਾਕੀ ਕਲਰ ਜਿਹੜੀ ਬਾਕੀ ਚੀਜ਼ਾਂ ਚ ਕਲਰ ਪਰਸੀਵ ਕਰਦੇ ਹਾਂ ਏਦਾਂ ਅਸੀਂ ਐਟਮੋਸਫੇਅਰ ਚ ਉਹ ਵੀ ਕਲਰ ਸਾਨੂੰ ਲੱਗਦਾ ਕਿ ਉੱਥੇ ਇੱਕ ਜਿਹੜੀ ਚੀਜ਼ ਹੈਗੀ ਹੈ ਨਾ ਇਸੇ ਤਰ੍ਹਾਂ ਜੇ ਤੁਸੀਂ ਤੁਰਦੇ ਜਾਓਗੇ ਤਾਂ ਤੁਹਾਨੂੰ ਜਿਹੜਾ ਕਲਰ ਜਿਹੜਾ ਤੁਹਾਡੀ ਰੇਨਬੋ ਜਿਹੜਾ ਉਹ ਤੁਹਾਨੂੰ ਲੱਗੇਗਾ ਕਿ ਉਹ ਵੀ ਐਂਗਲ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਹੈ ਨਾ ਸਿਰਫ ਇਸੇ ਲਈ ਕਿਉਂਕਿ ਤੁਹਾਡੇ ਐਟਮੋਸਫੇਅਰ ਜਿਹੜਾ ਤੁਹਾਡੀ ਜਿਹੜੀ ਲਾਈਟ ਜਿਹੜੀ ਸਾਡੀ ਹੈਗੀ ਆ ਉਹ ਵਾਟਰ ਵੇਪਰਸ ਦੇ ਨਾਲ ਜਿਹੜੀ ਇੰਟਰੈਕਸ਼ਨ ਕਰਕੇ ਸਾਨੂੰ ਅਲੱਗ ਅਲੱਗ ਜਿਹੜੀ ਲਾਈਟ ਨੂੰ ਤੋੜ ਦਿੰਦੀ ਆ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਜਿਹੜੀਆਂ ਸਾਡਾ ਬ੍ਰੇਨ ਸਾਨੂੰ ਕਹਿੰਦਾ ਕਿ ਅੱਛਾ ਇਹ 7 ਕਲਰ ਹੁਣ ਬਣ ਗਿਆ ਤੇ ਇਹ ਰੇਨਬੋ ਆ ਗਿਆ ਜਿਹੜਾ ਸਾਨੂੰ ਬਹੁਤ ਸੋਹਣਾ ਲੱਗਦਾ ਸਾਰਿਆਂ ਨੂੰ ਨਾ ਦੇਖਣ ਚ
1: ਓਕੇ ਰਾਈਟ ਇਹ ਨਾ ਵੈਸੇ ਜੇ ਕੋਈ ਹੋਰ ਗੱਲ ਹੋਈ ਤਾਂ ਦੱਸਿਓ ਕਿ ਪਰ ਮੈਂ ਰੰਗਾਂ ਦੇ ਬਾਰੇ ਕਿਤੇ ਪੁਰਾਣਾ ਪੜ੍ਹਿਆ ਸੀ ਮੈਨੂੰ ਯਾਦ ਨਹੀਂ ਹੋਣਾ ਐਗਜੈਕਟਲੀ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਬਲੈਕ ਐਂਡ ਵਾਈਟ ਵਧੀਆ ਲੱਗਦਾ ਅਤੇ ਉਹ ਮੈਨੂੰ ਲੱਗਿਆ ਕਿ ਇੱਕ ਇਹ ਹਿਊਮਨ ਟੈਂਡੈਂਸੀ ਨੂੰ ਵੀ ਸ਼ੋਅ ਕਰਦੇ ਨੇ ਜਾਂ ਰਿਵੀਲ ਕਰਦੇ ਨੇ ਕਿ ਇੱਕ ਇਨਸਾਨ ਕਿੱਦਾਂ ਸੋਚਦਾ ਹੈ ਨਾ ਜਿਹੜਾ ਜੇ ਤੁਹਾਡਾ ਕਲਰ ਜਿਹੜਾ ਉਹ ਤੁਹਾਨੂੰ ਬਲੈਕ ਐਂਡ ਵਾਈਟ ਹੈਗਾ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਬਹੁਤ ਸੋਫਿਸਟੀਕੇਸ਼ਨ 'ਚ ਰਹਿੰਦੇ ਹੋ ਯੂ ਪਾਵਰ ਨੂੰ ਤੁਸੀਂ ਰਿਫਲੈਕਟ ਕਰਦੇ ਹੈਗੇ ਹੋ ਹੈ ਨਾ ਕਲੀਨਲੀਨੈਸ ਨੂੰ ਰਿਫਲੈਕਟ ਕਰਦੇ ਹੋ ਔਰੇਂਜ ਰੰਗ ਵਾਰਮਥ ਨੂੰ ਰਿਫਲੈਕਟ ਕਰਦਾ ਹੈ ਗ੍ਰੀਨ ਰੰਗ ਨੇਚਰ ਨੂੰ ਬਲੂ ਰੰਗ ਕਾਮਨੈਸ ਨੂੰ ਰੈੱਡ ਹਾਈ ਐਨਰਜੀ ਨੂੰ ਸੋ ਜਿਹੜੇ ਰੰਗ ਹੁੰਦੇ ਨੇ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਫੇਵਰੇਟ ਚੀਜ਼ ਦੇਖਣ ਲੱਗੇ ਨੇ ਤਾਂ ਉਹ ਇਨਸਾਨੀ ਜਿਹੜੀ ਫਿਤਰਤ ਹੈ ਉਹਨੂੰ ਵੀ ਰਿਫਲੈਕਟ ਕਰਦੇ ਨੇ ਪਰ ਇਹ ਗੱਲ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਤਾਂ ਸਾਰਾ ਭਰੇਖਾ ਹੀ ਹੈ ਅਸਲ ਦੇ ਵਿੱਚ ਫਿਰ ਇਹ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ ਮਿੱਥੀ ਰਹਿ ਜਾਂਦੀਆਂ ਨੇ ਕਿਉਂਕਿ ਅਸਲ ਦੇ ਵਿੱਚ ਤਾਂ ਇਹ ਰੰਗ ਉਹ ਨੇ ਜੋ ਕੁਦਰਤ ਸਾਨੂੰ ਦਿਖਾਉਣਾ ਚਾਹੁੰਦੀ ਹੈ ਨਾ ਕਿ ਜੋ ਅਸੀਂ ਆਪ ਦੇਖਣਾ ਚਾਹੁੰਦੇ ਪਰ ਕੋਈ ਹੋਰ ਗੱਲ ਰਹਿੰਦੀ ਹੋਵੇ ਇਹਦੇ 'ਚ ਤਾਂ ਤੁਸੀਂ ਜੋੜ ਸਕਦੇ ਹੋ ਸੰਦੀਪ ਜੀ
0: ਹਾਂਜੀ ਇੱਕ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਆਪਾਂ ਨੂੰ ਡਬਲ ਰੇਨਬੋ ਵੀ ਦਿਖਦਾ ਕਈ ਵਾਰ ਹਨਾ ਬਹੁਤ ਘੱਟ ਦੇਖਦਾ ਪਰ ਕਦੇ ਕਦੇ ਦਿਖਦਾ ਤੋ ਇਹਦੇ ਚ ਜਦੋਂ ਅਸੀਂ ਡਬਲ ਰੇਨਬੋ ਦੇਖਦੇ ਬਟ ਉਹਦਾ ਕਲਰ ਥੋੜਾ ਲਾਈਟ ਹੁੰਦਾ ਹੈ ਜਿਹੜਾ ਤੁਸੀਂ ਪ੍ਰਾਈਮਰੀ ਰੇਨਬੋ ਤੁਸੀਂ ਕਹਿ ਸਕਦੇ ਦੇਖਦੇ ਹਾਂ ਨਾ ਤੇ ਕਈ ਵਾਰ ਜਿਹੜੀ ਆ ਉਹ ਐਕਸਟਰਾ ਲਾਈਟ ਜਿਹੜੀ ਉਹਨੂੰ ਐਕਸਟਰਾ ਜਿਹੜੀ ਆ ਮੁੜ ਜਾਂਦੀ ਆ ਮਤਲਬ ਜਦੋਂ ਡ੍ਰੋਪਲੈਟ ਚ ਜਾਂਦੀ ਆ ਉਹ ਜਿਹੜਾ ਕਿਉਂਕਿ ਦੋ ਵਾਰ ਮੁੜਦੀ ਆ ਲਾਈਟ ਉਸ ਟਾਈਮ ਤਾਂ ਜਿਹੜਾ ਉਹਦੀ ਐਨਰਜੀ ਜਿਹੜੀ ਆ ਉਹਦੀ ਲੂਜ਼ ਹੋ ਜਾਂਦੀ ਆ ਇਸ ਲਈ ਸਾਨੂੰ ਕਲਰਸ ਜਿਹੜੇ ਆ ਉਹ ਥੋੜੇ ਫਿੱਕੇ ਦੇਖਣ ਲੱਗ ਜਾਂਦੇ ਆ ਕੰਪੈਰੇਟਿਵਲੀ ਕਿ ਜਦੋਂ ਤੁਸੀਂ ਪ੍ਰਾਈਮਰੀ ਰੇਨਬੋ ਦੇਖ ਲਿਆ ਜਦੋਂ ਪਹਿਲੀ ਵਾਰ ਜਿਹੜੀ ਆ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ ਤੇ ਦੂਜੀ ਵਾਰ ਜਦੋਂ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ ਤਾਂ ਓਬਵੀਅਸਲੀ ਕਿਉਂਕਿ ਉਹਦੀ ਐਨਰਜੀ ਥੋੜੀ ਘੱਟ ਗਈ ਆ ਤਾਂ ਜਿਹੜਾ ਉਹ ਸਾਨੂੰ ਕਲਰ ਫਿੱਕੇ ਦਿਖਾਉਂਦਾ ਆ ਜਿਹੜਾ ਆ ਉਹਦੇ ਨਾਲੋਂ ਕਿ ਡਾਰਕ ਕਲਰਸ ਦੇ ਨਾਲੋਂ ਦੂਜੇ ਰੇਨਬੋ ਦੇ ਵਿੱਚ ਤੁਹਾਨੂੰ ਫਿੱਕੇ ਕਲਰ ਦੇਖੋਗੇ ਸੋ ਲਾਈਟ ਦੀ ਜਦੋਂ ਜਿੱਦਾਂ ਕਲਰ ਦੀ ਜਦੋਂ ਹੁਣ ਮੈਂ ਗੱਲ ਕੀਤੀ ਸੋ ਕਲਰ ਕੁਛ ਨਹੀਂ ਹੈਗੇ ਸਿਰਫ ਸਾਡੀ ਲਾਈਟ ਜਿਹੜੀ ਆ ਸਨਲਾਈਟ ਜਿਹੜੀ ਹੈਗੀ ਆ ਉਹਦੀ ਵਜ੍ਹਾ ਨਾਲ ਜਿਹੜਾ ਉਹਦਾ ਪੈਟਰਨ ਹੈਗਾ ਵਿਜੀਬਲ ਲਾਈਟਸ ਦਾ ਉਹ ਜਦੋਂ ਅਲੱਗ ਅਲੱਗ ਜਿਹੜੀ ਆ ਲੈਂਥ ਦਿੰਦਾ ਆ ਸਾਨੂੰ ਤਾਂ ਉਹ ਸਾਨੂੰ ਇੱਦਾਂ ਪਰਸੀਵ ਹੁੰਦਾ ਹੈ ਕਿ ਉਹ ਡਿਫਰੈਂਟ ਡਿਫਰੈਂਟ ਕਲਰ ਹੈਗੇ ਆ ਇਸੇ ਲਈ ਤੁਹਾਨੂੰ ਜਿਹੜਾ ਪਿੰਕ ਇੱਕ ਪਿੰਕ ਫੋਰ ਐਗਜ਼ਾਮਪਲ ਪਿੰਕ ਇੱਕ ਕਲਰ ਨਹੀਂ ਹੈਗਾ ਪਿੰਕ ਜਿਹੜਾ ਰੈੱਡ ਔਰ ਆਈ ਥਿੰਕ ਕਿਸੇ ਹੋਰ ਕਲਰ ਨੂੰ ਜਦੋਂ ਤੁਸੀਂ ਮਿਕਸ ਕਰਦੇ ਆ ਤਾਂ ਤੁਹਾਨੂੰ ਪਿੰਕ ਮਿਲਦਾ ਹਨਾ ਤੇ ਉਹ ਜਿਹੜੀ ਆ ਜਦੋਂ ਮਿਕਸ ਹੋ ਜਾਂਦੇ ਆ ਕਲਰ

0: ਤਾਂ ਸਾਨੂੰ ਅਲੱਗ ਅਲੱਗ ਕਲਰ ਜਿਹੜੇ ਹੋਰ ਇਹਨਾਂ ਸੱਤਾਂ ਕਲਰ ਤੋਂ ਇਲਾਵਾ ਜਿਹੜੇ ਦਿਖਾਈ ਦਿੰਦੇ ਆ ਉਹ ਸਾਨੂੰ ਫਿਰ ਜਿਹੜੇ ਆ ਦਿਖਦੇ ਹੈਗੇ ਆ।
1: ਰਾਈਟ ਰਾਈਟ, ਨਹੀਂ ਠੀਕ ਹੈ। ਹਾਂ ਇਹ ਇਹ ਬਹੁਤ ਹੈਗੀ ਹੈ ਚੀਜ਼, ਬੱਚੇ ਵੀ ਕਰਦੇ ਨੇ ਕਿ ਦੋ ਤਿੰਨ ਰੰਗਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਅਤੇ ਫਿਰ ਉਹ ਕਲਰ ਜਿਹੜੇ ਬਣਾਉਂਦੇ ਹੈਗੇ ਨੇ। ਥੈਂਕ ਯੂ ਸੋ ਮੱਚ, ਬੜੀ ਸ਼ਾਨਦਾਰ ਰੰਗਾਂ ਦੀ ਦੁਨੀਆ ਦੇ ਵਿੱਚ ਲੈ ਕੇ ਗਏ, ਬਹੁਤ ਧੰਨਵਾਦ ਤੁਹਾਡਾ ਸੰਦੀਪ ਜੀ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ, ਜਿਹੜੀ ਅੱਜ ਰੰਗਾਂ ਦੀ ਗੱਲ ਕੀਤੀ। ਅਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਇਹ ਐਪੀਸੋਡ, ਅਤੇ ਹੋਰ ਕਿਹੜੀ ਗੱਲ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੈਗੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਇਹ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੇ ਮੋਬਾਈਲ ਐਪ ਤੋਂ, ਔਰ ਜਿਹੜੀ ਜਿਸ ਵਕਤ ਇਸ ਵਕਤ ਜੇ ਤੁਸੀਂ ਸੁਣ ਰਹੇ ਹੋ ਲਾਈਵ ਫ੍ਰੀਕੁਐਂਸੀ ਤੋਂ, ਤਾਂ ਇਹ ਜਾਰੀ ਰਹਿਣਗੇ। ਥੈਂਕ ਯੂ ਸੋ ਮੱਚ।
2: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਕਰਦਾ ਤਾਂ ਸ਼ਾਇਦ ਖੁਦਾ ਹੁੰਦਾ। ਪਿਆਰ ਚ ਹਰ ਕੋਈ ਲੜਦਾ, ਜੇ ਨਾ ਲੜਦਾ ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ, ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।
5: ਰੇਡੀਓ ਹਾਂਜੀ
6: ਰੇਡੀਓ ਹਾਂਜੀ 1674 AM ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਲੜਕਾ ਜਿਹਦਾ ਪੜ੍ਹਾਈ ਦੇ ਵਿੱਚ ਜ਼ਰਾ ਵੀ ਚੇਤ ਨਹੀਂ ਸੀ ਲੱਗਦਾ, ਹਮੇਸ਼ਾ ਸਾਰੇ ਅਧਿਆਪਕ ਇਸ ਚੀਜ਼ ਦੀ ਸ਼ਿਕਾਇਤ ਕਰਦੇ ਕਿ ਇਹਨੂੰ ਕੋਈ ਵੀ ਸਬਕ ਯਾਦ ਨਹੀਂ ਹੁੰਦਾ। ਕੁੱਟ ਮਾਰ ਕੇ ਵੀ ਵੇਖ ਲਿਆ, ਸਜ਼ਾ ਵੀ ਦੇ ਕੇ ਵੇਖ ਲਈ, ਉਹਦੇ ਮਾਪਿਆਂ ਨੂੰ ਵੀ ਕਹਿ ਕੇ ਵੇਖ ਲਿਆ, ਪਰ ਕਿਸੇ ਪਾਸੇ ਵੀ ਕੋਈ ਮਸਲਾ ਹੱਲ ਨਹੀਂ ਸੀ ਹੁੰਦਾ। ਸਕੂਲ ਦੇ ਵਿੱਚ ਇੱਕ ਅਧਿਆਪਕ ਜਿਹੜਾ ਕਾਫੀ ਸੂਝਵਾਨ ਸੀ, ਇੱਕ ਦਿਨ ਮੁੰਡੇ ਨੂੰ ਬਿਠਾ ਕੇ ਗੱਲ ਕੀਤੀ, ਸਮੱਸਿਆ ਕੀ ਹੈ, ਤੇਰਾ ਧਿਆਨ ਕਿਉਂ ਨਹੀਂ ਲੱਗਦਾ, ਤੂੰ ਪੜ੍ਹਦਾ ਕਿਉਂ ਨਹੀਂ। ਕਹਿਣ ਲੱਗਾ, ਜੀ ਮੈਂ ਕੋਸ਼ਿਸ਼ ਤਾਂ ਬਹੁਤ ਕਰਦਾ, ਯਕੀਨ ਮੰਨੋ ਮੈਂ ਬਹੁਤ ਕੋਸ਼ਿਸ਼ ਕਰਦਾ, ਪਰ ਮੇਰਾ ਜ਼ਰਾ ਵੀ ਚਿੱਤ ਲੱਗਦਾ ਹੀ ਨਹੀਂ ਪੜ੍ਹਾਈ ਦੇ ਵਿੱਚ, ਸ਼ਾਇਦ ਇਹ ਪੜ੍ਹਾਈ ਮੇਰੇ ਲਈ ਬਣੀ ਨਹੀਂ। ਜਦੋਂ ਮੈਂ ਪੜ੍ਹਨ ਬੈਠਦਾ ਤਾਂ ਇੱਧਰ ਉੱਧਰ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੱਲ ਮੇਰਾ ਧਿਆਨ ਜਾਂਦਾ, ਆਸ ਪਾਸ ਹੋਰ ਜੋ ਕੁਛ ਵੀ ਆ ਉਹ ਸਾਰੇ ਕੁਛ ਤੋਂ ਮੇਰਾ ਧਿਆਨ ਹਟਦਾ ਹੀ ਨਹੀਂ। ਇਹ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਨੇ, ਰੁੱਖ ਲੱਗੇ ਨੇ, ਕਲਾਸ ਦੇ ਵਿੱਚ ਅਨੇਕਾਂ ਹੀ ਬੱਚੇ ਨੇ, ਉਹਨਾਂ ਦੇ ਕੋਲ ਅਨੇਕਾਂ ਹੀ ਤਰ੍ਹਾਂ ਦੇ ਝੋਲੇ ਨੇ, ਸਾਰਿਆਂ ਦੀਆਂ ਅਲੱਗ ਅਲੱਗ ਸ਼ਕਲਾਂ। ਪਤਾ ਨਹੀਂ ਕਿਉਂ ਮੈਨੂੰ ਉਹ ਚੀਜ਼ਾਂ ਜ਼ਿਆਦਾ ਆਕਰਸ਼ਿਤ ਕਰਦੀਆਂ, ਉਹਨਾਂ ਚੀਜ਼ਾਂ ਵੱਲ ਮੇਰਾ ਧਿਆਨ ਜ਼ਿਆਦਾ। ਚਾਹੋ ਤਾਂ ਮੈਨੂੰ ਪੁੱਛ ਲਓ, ਇਕੱਲੇ ਇਕੱਲੇ ਬਾਰੇ ਦੱਸ ਸਕਦਾ ਕਿਹੜਾ ਕਿੱਦਾਂ ਦਾ ਬੰਧਣ ਕਿਉਂ ਦਾ, ਕਿਹੜਾ ਕਿੱਦਾਂ ਦਾ ਸਿਰ ਵਾਉਂਦਾ, ਕਿਹੜਾ ਪਟਕਾ ਬੰਨਦਾ, ਕਿਹੜਾ ਪੱਗ, ਕਿਹਦੇ ਵਾਲ ਕੱਟੇ ਨੇ, ਇੱਥੋਂ ਤੱਕ ਕਿਹੜਾ ਨਹਾ ਕੇ ਆਇਆ, ਕਿਹੜਾ ਨਹੀਂ, ਕਿਹੜੇ ਫੁੱਲ ਹੱਲੇ ਕੱਲੀਆਂ ਨੇ, ਕਿਹੜੇ ਖਿੜ ਗਏ ਨੇ, ਕਿਹਨਾਂ ਨੂੰ ਪਾਣੀ ਦੇਣ ਵਾਲਾ, ਕਿਹੜੇ ਰੁੱਖ ਕਿੰਨੇ ਇੰਚ ਵੱਧ ਗਏ ਨੇ ਪਿਛਲੇ ਸਾਲ ਦੇ ਨਾਲੋਂ। ਸ਼ਾਇਦ ਮੈਂ ਇੱਥੋਂ ਤੱਕ ਵੀ ਦੱਸ ਸਕਦਾ, ਪਰ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ। ਮਾਸਟਰ ਜੀ ਨੇ ਕਿਹਾ, ਇੱਕ ਤੈਨੂੰ ਮੈਂ ਕੰਮ ਦੇਵਾਂ, ਕਰੇਗਾ? ਨਹੀਂ ਪੜ੍ਹਾਈ 'ਚ ਮਨ ਲੱਗਦਾ, ਜੇ ਤੈਨੂੰ ਲੱਗਦਾ ਹੈ ਕਿ ਲੱਗਣਾ ਹੀ ਨਹੀਂ ਤਾਂ ਫਿਰ ਸਕੂਲ ਦਾ ਇੱਕ ਕਾਰਜ ਕਰਦੇ। ਤੇਰੇ ਘਰ ਤੋਂ ਆਉਂਦਿਆਂ ਰਸਤੇ ਦੇ ਵਿੱਚ ਕੁਛ ਅਜਾਈ ਪੱਥਰ ਪਏ ਨੇ, ਕਿਸੇ ਨੇ ਸ਼ਾਇਦ ਘਰ 'ਚੋਂ ਕੱਢ ਕੇ ਸੁੱਟੇ ਨੇ। ਜੇ ਉਹ ਪੱਥਰ ਤੂੰ ਸਕੂਲ ਲੈ ਕੇ ਆ ਜਾਏ ਤਾਂ ਉਹ ਇੱਥੇ ਉਸਾਰੀ ਦੇ ਵਿੱਚ ਕੰਮ ਆਉਣ ਵਾਲੇ ਨੇ, ਜੇ ਤੂੰ ਇਹ ਕੰਮ ਕਰ ਦੇਵੇਂ ਤਾਂ ਸਕੂਲ ਦਾ ਵੀ ਕੁਛ ਫਾਇਦਾ ਹੋਜੂ। ਹੱਸ ਕੇ ਕਹਿਣ ਲੱਗਾ, ਜੀ ਜ਼ਰੂਰ, ਜੇ ਮੇਰੇ ਰਾਹ ਦੇ ਵਿੱਚ ਹੀ ਪੈਂਦੇ ਨੇ ਤਾਂ ਮੈਂ ਜ਼ਰੂਰ ਲੈ ਕੇ ਆਊਂਗਾ। ਅਗਲੇ ਦਿਨ ਰਾਹ ਦੇ ਵਿੱਚੋਂ ਇੱਕ ਪੱਥਰ ਚੁੱਕਿਆ ਅਤੇ ਸਕੂਲ ਲੈ ਆਇਆ। ਇਸੇ ਤਰ੍ਹਾਂ ਦੇ ਨਾਲ ਹਰ ਰੋਜ਼ ਹੁਣ ਉਹ ਪੱਥਰ ਚੁੱਕਦਾ ਅਤੇ ਸਕੂਲ ਲੈ ਆਉਂਦਾ। ਇਹ ਸਿਲਸਿਲਾ ਕੁਛ ਦਿਨ ਚੱਲਦਾ ਰਿਹਾ, ਪਰ ਹੁਣ ਹੌਲੀ ਹੌਲੀ ਉਹਨੂੰ ਪੱਥਰ ਭਾਰੇ ਲੱਗਣ ਲੱਗ ਪਏ ਨੇ। ਹੌਲੀ ਹੌਲੀ ਪਹਿਲਾਂ ਛੋਟੇ ਪੱਥਰ ਚੁੱਕੇ, ਪਰ ਹੁਣ ਵਿੱਚ ਕਈ ਭਾਰੇ ਵੀ ਆਉਣ ਲੱਗ ਪਏ। ਬੜਾ ਔਖਾ ਸੌਖਾ ਹੋ ਕੇ ਪੱਥਰ ਚੁੱਕਦਾ ਅਤੇ ਨਾਲੇ ਮਨ ਹੀ ਮਨ ਸੋਚਦਾ, ਇਹ ਕਿਹੜੇ ਕੰਮੇ ਲਾ ਦਿੱਤਾ ਮੈਨੂੰ। ਇੱਕ ਦਿਨ ਅਚਾਨਕ ਹਲੇ ਇੱਦਾਂ ਦੀਆਂ ਗੱਲਾਂ ਸੋਚ ਹੀ ਰਿਹਾ ਕਿ ਪਿੱਛੋਂ ਮਾਸਟਰ ਜੀ ਨੇ ਆ ਕੇ ਸਾਈਕਲ ਦੀ ਘੰਟੀ ਵਜਾ ਦਿੱਤੀ। ਕਿਉਂ ਭਾਈ, ਨਿਭਾ ਰਿਹਾ ਆਪਣੀ ਸੇਵਾ? ਮੈਂ ਵੇਖ ਰਿਹਾ ਹਰ ਰੋਜ਼ ਤੂੰ ਪੱਥਰ ਇੱਕ ਲੈ ਕੇ ਆਉਂਦਾ, ਮੈਨੂੰ ਬੜੀ ਖੁਸ਼ੀ ਹੋਈ ਕਿ ਤੂੰ ਮੇਰੀ ਆਗਿਆ ਦਾ ਪਾਲਣ ਕੀਤਾ। ਚੱਲ ਅੱਜ ਬੈਠ ਮੇਰੇ ਸਾਈਕਲ 'ਤੇ, ਮੈਂ ਇੱਧਰਲੇ ਰਾਹ ਤੋਂ ਜਾਣਾ ਸੀ, ਸੋਚਿਆ ਤੈਨੂੰ ਵੀ ਨਾਲ ਲਈ ਜਾਵਾਂ। ਪੱਥਰ ਲੈ ਕੇ ਮਗਰ ਸਕੂਲ 'ਤੇ ਰਸਤੇ ਦੇ ਉੱਤੇ ਸਾਈਕਲ ਦੇ ਪਿੱਛੇ ਬੈਠ ਗਿਆ। ਰਾਹ ਜਾਂਦੇ ਨਿੱਕੇ ਨਿੱਕੀਆਂ ਗੱਲਾਂ ਚੱਲ ਰਹੀਆਂ ਨੇ, ਸਕੂਲ ਪਹੁੰਚ ਗਏ। ਸਕੂਲ ਪਹੁੰਚ ਕੇ ਮਾਸਟਰ ਜੀ ਨੇ ਪੁੱਛਿਆ, ਕਿਵੇਂ ਚੱਲ ਰਿਹਾ ਤੇਰਾ ਪੱਥਰਾਂ ਦਾ ਸਫ਼ਰ? ਕਹਿਣ ਲੱਗਾ ਜੀ ਬਹੁਤ ਵਧੀਆ ਤੇ ਹੋਰ ਕਿੰਨੇ ਕੁ ਲੈ ਕੇ ਆਉਣੇ ਨੇ ਮਾਸਟਰ ਜੀ ਨੇ ਕਿਹਾ ਸ਼ਾਇਦ ਅੱਜ ਤੋਂ ਬਾਅਦ ਲੋੜ ਨਾ ਪਵੇ ਤੂੰ ਮੈਨੂੰ ਇਹ ਦੱਸ ਕੇ ਰਸਤੇ ਦੇ ਵਿੱਚ ਕੀ ਵੇਖਿਆ ਤੂੰ ਆਪਾਂ ਜਦੋਂ ਆ ਰਹੇ ਸੀ ਕੁਛ ਖਾਸ ਰਸਤੇ ਦੇ ਵਿੱਚ ਤੂੰ ਨੋਟ ਕੀਤਾ ਕੋ ਪਹਿਲਾਂ ਦੇ ਨਾਲੋਂ ਕੁਛ ਬਦਲਿਆ ਉਹ ਰੁੱਖ ਜਿਨ੍ਹਾਂ ਦੀਆਂ ਤੂੰ ਗੱਲਾਂ ਕਰਦਾ ਸੀ ਕਿ ਉਹ ਅੱਜ ਤੈਨੂੰ ਨਜ਼ਰ ਆਏ ਕਿ ਰਾਹ ਦੇ ਵਿੱਚ ਕੋਈ ਪੈਂਦੀਆਂ ਖੂਬਸੂਰਤ ਇਮਾਰਤਾਂ ਨਜ਼ਰ ਆਈਆਂ ਕਿ ਰਾਹ ਦੇ ਵਿੱਚ ਕੋਈ ਫਰਕ ਨਜ਼ਰ ਆਇਆ ਪਹਿਲਾਂ ਦੇ ਨਾਲੋਂ ਕਹਿਣ ਲੱਗਾ ਜੀ ਪੱਥਰਾਂ ਤੋਂ ਨਜ਼ਰ ਹਟੇ ਅਤੇ ਉਹਨਾਂ 'ਤੇ ਜਾਵੇ ਕੁਛ ਦਿਨਾਂ ਤੋਂ ਤਾਂ ਸਿਰਫ ਮੇਰਾ ਧਿਆਨ ਪੱਥਰਾਂ 'ਤੇ ਹੀ ਲੱਗਾ ਵਾ ਇਹੋ ਹੀ ਸੋਚਦਾ ਕਿ ਕਿਹੜਾ ਵੇਲਾ ਹੋਵੇ ਸਕੂਲ ਆਵੇ ਅਤੇ ਇਸ ਭਾਰ ਤੋਂ ਮੇਰਾ ਖਹਿੜਾ ਛੁੱਟੇ ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਕਿਹੜਾ ਭਾਰ ਕਿੰਨਾ ਭਾਰ ਕਿੰਨਾ ਕਿਹੜਾ ਪੱਥਰ ਕਿੰਨਾ ਭਾਰਾ ਸੀ ਕਿੰਨਾ ਹੌਲਾ ਕਿਹੜੇ ਦਿਨ ਮੈਂ ਵੱਧ ਔਖਾ ਹੋਇਆ ਮਾਸਟਰ ਜੀ ਨੇ ਕਿਹਾ ਫਿਰ ਇੱਕ ਚੀਜ਼ ਤਾਂ ਤੈਨੂੰ ਸਮਝ ਜਾਣੀ ਚਾਹੀਦੀ ਹੈ ਜਿਹੜਾ ਤੂੰ ਕਹਿੰਦਾ ਸੀ ਨਾ ਮੇਰਾ ਧਿਆਨ ਨਹੀਂ ਲੱਗਦਾ ਜੇਕਰ ਤੇਰਾ ਧਿਆਨ ਇਸ ਸਾਰੇ ਕੁਛ ਤੋਂ ਹਟ ਕੇ ਪੱਥਰਾਂ ਦੇ ਵਿੱਚ ਲੱਗ ਸਕਦਾ ਇਹਦਾ ਮਤਲਬ ਪੜ੍ਹਾਈ ਦੇ ਵਿੱਚ ਵੀ ਲੱਗ ਸਕਦਾ ਜਿਸ ਦਿਨ ਦੇ ਤੂੰ ਪੱਥਰ ਲਿਆਉਣੇ ਸ਼ੁਰੂ ਕੀਤੇ ਨੇ ਉਸ ਦਿਨ ਦਾ ਕੀ ਤੇਰਾ ਇਹ ਆਸ ਪਾਸ ਦੇ ਉੱਤੇ ਧਿਆਨ ਗਿਆ ਕਿ ਉਦਨ ਦਾ ਤੂੰ ਵੇਖਿਆ ਕਿਹੜਾ ਨਹਾ ਕੇ ਆਉਂਦਾ ਕਿਹੜਾ ਨਹੀਂ ਕਿੰਨੇ ਕਿੱਦਾਂ ਦੇ ਕੱਪੜੇ ਪਾਏ ਨੇ ਕਿਹਦੇ ਗੰਦੇ ਨੇ ਕਿਹਦੇ ਚੰਗੇ ਨੇ ਕਿਹਦੇ ਪਟਕੇ 'ਚੋਂ ਵਾਲ ਨਿਕਲੇ ਆ ਕਿੰਨੇ ਤੇਲ ਵੱਧ ਲਾਇਆ ਕਿੰਨੇ ਘੱਟ ਜਿਹੜੀਆਂ ਗੱਲਾਂ ਤੂੰ ਪਹਿਲਾਂ ਕਰਦਾ ਸੀ ਕੀ ਕਦੀ ਤੇਰਾ ਧਿਆਨ ਹੁਣ ਉੱਧਰ ਗਿਆ ਸੋਚ ਕੇ ਕਹਿਣ ਲੱਗਾ ਜੀ ਨਹੀਂ ਧਿਆਨ ਤਾਂ ਮੇਰਾ ਬਾਹਾਂ 'ਚ ਪਈਆਂ ਖੱਲੀਆਂ ਵੱਲ ਹੀ ਰਹਿੰਦਾ ਅਤੇ ਜਦੋਂ ਇਹਨਾਂ ਖੱਲੀਆਂ ਬਾਰੇ ਸੋਚਦਾ ਫਿਰ ਇਹ ਪੱਥਰ ਅੱਖਾਂ ਅੱਗੇ ਆ ਜਾਂਦਾ ਫਿਰ ਭਾਈ ਇੱਕ ਗੱਲ ਤਾਂ ਪੱਕੀ ਧਿਆਨ ਤਾਂ ਤੇਰਾ ਹਰ ਇੱਕ ਚੀਜ਼ 'ਚ ਲੱਗਦਾ ਉਹ ਵੱਖਰੀ ਗੱਲ ਹੈ ਤੂੰ ਕਿੱਧਰ ਲਾਉਣਾ ਜਦੋਂ ਤੇਰਾ ਮਨ ਪੜ੍ਹਾਈ 'ਚ ਨਹੀਂ ਸੀ ਲੱਗ ਰਿਹਾ ਉਦੋਂ ਤੂੰ ਆਪਣਾ ਮਨ ਇੱਧਰ ਉੱਧਰ ਲਾ ਰਿਹਾ ਹੈ ਅਤੇ ਜਦੋਂ ਇੱਧਰ ਉੱਧਰ ਤੇਰਾ ਮਨ ਲਾਉਣ ਦਾ ਟਾਈਮ ਸੀ ਉਦੋਂ ਤੂੰ ਮਨ ਆਪਣਾ ਪੱਥਰ ਦੇ ਵਿੱਚ ਲਾ ਰਿਹਾ ਹੈ ਗੱਲ ਕਾਹਦੀ ਕਿ ਜਿਹੜੀ ਚੀਜ਼ ਤੈਨੂੰ ਜਿੰਨੀ ਭਾਰੀ ਲੱਗਦੀ ਹੈ ਜਿੰਨੀ ਤੇਰਾ ਜ਼ਿਆਦਾ ਜ਼ੋਰ ਲਵਾਉਂਦੀ ਹੈ ਜਿੰਨੀ ਭਾਰੀ ਉਹਨਾਂ ਤੇਰਾ ਮਨ ਜ਼ਿਆਦਾ ਉਹਦੇ 'ਚ ਲੱਗਦਾ ਕੋਸ਼ਿਸ਼ ਕਰ ਕਿ ਆਪਣਾ ਮਨ ਉਸ ਪਾਸੇ ਲਾ ਜਿਹੜੀ ਚੀਜ਼ ਨੂੰ ਤੂੰ ਵਜ਼ਨਦਾਰ ਸਮਝਦਾ ਜੇ ਤੂੰ ਪੜ੍ਹਾਈ ਨੂੰ ਵਜ਼ਨਦਾਰ ਸਮਝਣ ਲੱਗ ਪਏਗਾ ਤਾਂ ਪੜ੍ਹਾਈ 'ਚ ਵੀ ਤੇਰਾ ਮਨ ਲੱਗੂਗਾ ਜੇ ਤੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆਜੂਗੀ ਤਾਂ ਪੜ੍ਹਾਈ 'ਚ ਤੇਰਾ ਜ਼ਰੂਰ ਮਨ ਲੱਗੂਗਾ ਪੱਥਰ ਦੀ ਅਹਿਮੀਅਤ ਸ਼ਾਇਦ ਤੈਨੂੰ ਇਸ ਕਰਕੇ ਲੱਗੀ ਕਿਉਂਕਿ ਮੈਂ ਤੈਨੂੰ ਕਿਹਾ ਕਿ ਸਕੂਲ ਦੇ ਵਿੱਚ ਇਹ ਪੱਥਰ ਚਾਹੀਦੇ ਨੇ ਜੇ ਸ਼ਾਇਦ ਆਪਣੀ ਮਰਜ਼ੀ ਨਾਲ ਤੂੰ ਲਿਆਉਣੇ ਹੁੰਦੇ ਤਾਂ ਇੱਕ ਵੀ ਪੱਥਰ ਸਕੂਲ ਨਾਲ ਲੈ ਕੇ ਆਉਂਦਾ ਤੈਨੂੰ ਅਹਿਮੀਅਤ ਇਸ ਕਰਕੇ ਜਾਪੀ ਕਿਉਂਕਿ ਮੈਂ ਤੈਨੂੰ ਕਿਹਾ ਇਸੇ ਤਰ੍ਹਾਂ ਦੇ ਨਾਲ ਜਿੱਦਣ ਤੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆਜੂਗੀ ਉਸ ਦਿਨ ਪੜ੍ਹਾਈ ਦੇ ਵਿੱਚ ਵੀ ਤੇਰਾ ਮਨ ਲੱਗਣਾ ਸ਼ੁਰੂ ਹੋਜੂ ਪੜ੍ਹਾਈ ਤੋਂ ਇਲਾਵਾ ਬੜੇ ਸਾਰੇ ਲੋਕ ਇੱਦਾਂ ਦੀ ਵੀ ਸ਼ਿਕਾਇਤ ਕਰਦੇ ਹੁੰਦੇ ਨੇ ਨਾ ਕਿ ਸਾਡਾ ਪਾਠ ਦੇ ਵਿੱਚ ਪੂਜਾ ਦੇ ਵਿੱਚ ਮਨ ਨਹੀਂ ਲੱਗਦਾ ਸ਼ਾਇਦ ਉਹਨਾਂ ਦੇ ਲਈ ਵੀ ਇਹ ਕਹਾਣੀ ਕੰਮ ਆ ਜੇ ਕਿਉਂਕਿ ਆਪਾਂ ਕਦੀ ਅਹਿਮੀਅਤ ਹੀ ਨਹੀਂ ਸਮਝੀ ਜਿਹੜੀ ਚੀਜ਼ ਦੀ ਆਪਾਂ ਅਹਿਮੀਅਤ ਸਮਝਦੇ ਹਾਂ ਉਹਦੇ ਵਿੱਚ ਆਪਣੇ ਆਪ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਜਿਹੜੇ ਕੰਮ 'ਚੋਂ ਸਾਨੂੰ ਵੱਧ ਪੈਸੇ ਮਿਲਣੇ ਹੁੰਦੇ ਆ ਉਸ ਕੰਮ ਦੇ ਵਿੱਚ ਆਪਣੇ ਆਪ ਹੀ ਸਾਡਾ ਧਿਆਨ ਲੱਗ ਜਾਂਦਾ ਅਤੇ ਜਦੋਂ ਉਹੀ ਪੈਸੇ ਉਸੇ ਹੀ ਕੰਮ ਦੇ ਸਾਨੂੰ ਕਿਤੇ ਅਹਿਸਾਸ ਹੋਵੇ ਕਿ ਨਹੀਂ ਹੁਣ ਘੱਟ ਗਏ ਨੇ ਇਹ ਹੋਰ ਵੱਧ ਹੋਣੇ ਚਾਹੀਦੇ ਨੇ ਅਤੇ ਧਿਆਨ ਫਿਰ ਵੀ ਲੱਗਣੋਂ ਹਟ ਜਾਂਦਾ ਫਿਰ ਆਪਾਂ ਅੱਗੇ ਵੱਲ ਤੁਰ ਪੈਂਦੇ ਗੱਲ ਕਾਹਦੀ ਕਿ ਜਿਹੜੀ ਚੀਜ਼ ਦੀ ਜਿੰਨੀ ਇਨਸਾਨ ਦੇ ਲਈ ਅਹਿਮੀਅਤ ਆ ਜਿੰਨੀ ਜ਼ਿਆਦਾ ਜਿਹੜੀ ਚੀਜ਼ ਜ਼ਰੂਰੀ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਈ ਉਹਦੇ ਵਿੱਚ ਆਪਣੇ ਆਪ ਹੀ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਵੈਸੇ ਤਾਂ ਕਹਿੰਦੇ ਨੇ ਕਿ ਹਰ ਇੱਕ ਚੀਜ਼ ਦੇ ਵਿੱਚ ਹੀ ਸਾਨੂੰ ਧਿਆਨ ਲਾਉਣਾ ਚਾਹੀਦਾ ਸਾਡੇ ਆਸ ਪਾਸ ਜੋ ਕੁਛ ਹੋ ਰਿਹਾ ਵਾਪਰ ਰਿਹਾ ਇਹ ਕੁਦਰਤ ਦੇ ਜਿੰਨੇ ਵੀ ਨਜ਼ਾਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡਾ ਧਿਆਨ ਕਿਤੇ ਨਾ ਕਦੇ ਲੱਗਣਾ ਚਾਹੀਦਾ। ਆਸ ਪਾਸ ਜਿੰਨੇ ਵੀ ਲੋਕ ਸਾਡੇ ਵਿਚਰ ਰਹੇ ਨੇ ਉਹਨਾਂ ਦੇ ਵਿੱਚ ਧਿਆਨ ਸਾਡਾ ਕਦੀ ਨਾ ਕਦੀ ਕਿਤੇ ਨਾ ਕਿਤੇ ਲੱਗਣਾ ਚਾਹੀਦਾ। ਜਦੋਂ ਜਿਹੜੀ ਚੀਜ਼ ਦਾ ਟਾਈਮ ਹੈ ਉਦੋਂ ਉਸ ਸਮੇਂ ਸਾਡਾ ਧਿਆਨ ਉਸ ਕੰਮ ਦੇ ਵਿੱਚ ਲੱਗਣਾ ਚਾਹੀਦਾ। ਜੇ ਪੜ੍ਹ ਰਹੇ ਹਾਂ ਤਾਂ ਪੜ੍ਹਾਈ ਦੇ ਵਿੱਚ ਉਦੋਂ ਮਨ ਲੱਗਣਾ ਚਾਹੀਦਾ। ਜੇ ਵਿਹਲੇ ਬੈਠੇ ਹਾਂ ਤਾਂ ਕੁਦਰਤ ਦੇ ਉਹਨਾਂ ਨਜ਼ਾਰਿਆਂ ਦੇ ਵਿੱਚ ਆਸ ਪਾਸ ਵਿਚਰ ਰਹੇ ਸਾਡੇ ਸੰਗੀ ਸਾਥੀਆਂ ਦੇ ਵਿੱਚ ਸਾਡਾ ਮਨ ਲੱਗਣਾ ਚਾਹੀਦਾ। ਜੇ ਵਿਹਲੇ ਬੈਠੇ ਹਾਂ ਲੰਮੇ ਪਏ ਹਾਂ ਤਾਂ ਸ਼ਾਇਦ ਕਦੀ ਕਦੀ ਉਸ ਖੁੱਲ੍ਹੇ ਅਸਮਾਨ ਦੇ ਵਿੱਚ ਇਸ ਖੁੱਲ੍ਹੀ ਹਵਾ ਦੇ ਵਿੱਚ ਵੀ ਸਾਡਾ ਮਨ ਲੱਗਣਾ ਚਾਹੀਦਾ। ਗੱਲ ਕਰਦੀ ਕਿ ਜਿਹੜੇ ਸਮੇਂ ਜਿਹੜਾ ਕੰਮ ਕਰ ਰਹੇ ਹੋ ਉਸ ਕੰਮ ਦੇ ਵਿੱਚ ਸਾਡਾ ਮਨ ਲੱਗਣਾ ਬਹੁਤ ਵਾਜਬ ਆ ਅਤੇ ਬਹੁਤ ਅਹਿਮੀਅਤ ਹੈ ਇਸ ਚੀਜ਼ ਦੀ। ਲੱਗੂਗਾ ਤਾਂ ਜੇ ਆਪਾਂ ਉਸ ਕੰਮ ਨੂੰ ਆਦਰ ਸਤਿਕਾਰ ਦੇਵਾਂਗੇ, ਉਸ ਕੰਮ ਨੂੰ ਆਪਣਾ ਫਰਜ਼ ਸਮਝ ਕੇ ਕਰਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
4: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ। ਰੇਡੀਓ ਹਾਂਜੀ
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: Yeah. Jab chahe

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਫੁੱਲ ਕਹਾਰੀ ਉੱਤੇ ਬੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस संबर एक है नाम चबत अगनत अनेक है
0: वेद पुराण सिमर सदाखर कीने राम नाम एक अखर
1: इनकै जे जीव सावै ताकि महिमा गनी न आवै
0: कांखी एक है दर्श तुहारो नानक गुण संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभ कै सिमरन गर्भ नवसै प्रभ कै सिमरन दुख जम नसै
1: प्रभ कै सिमरन काल पर हरै प्रभ कै सिमरन दुश्मन टरै
0: प्रभ सिमरत काछ बिघन लागै प्रभ कै सिमरन आंदन जागै
1: प्रभ कै सिमरन भव न व्यापै प्रभ कै सिमरन दुख न संतापै
0: प्रभ कै सिमरन सार कै संग सर्ब निधान नानक हरंग
1: प्रभ कै सिमरन सिद्ध नौ नित प्रभ कै सिमरन ज्ञान ध्यान तत् बुद्ध
0: प्रभ कै सिमरन जपता पूजा प्रभ कै सिमरन बिनसै दूजा
1: प्रभ कै सिमरन तीर्थ स्नानी प्रभ कै सिमरन दरगाह मानी
0: प्रभ कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु का सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाही जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै से सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै से पर उपकारी प्रभु को सिमरै तिन सद बलिहारी
1: प्रभु को सिमरै से मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंधन जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन कुर पर मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यो सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चलै
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरै
1: गुरमुख नाम जपो मन मेरे नानक पावो सुख गनेरे
0: सगल सृष्टि को राजा दुखिया हर का नाम जपत हि सुखिया
1: लाख करोड़ी बंधन परै हर का नाम जपत निस्तरै
0: अनक माया रंग तिखना बुझावै हर का नाम जपत आगावै
1: जे मार्ग हो जात कीला तै हर नाम संग होत सुहेला
0: ऐसा नाम मन सदा ध्याइए नानक गुरमुख परमगत पाइए
1: सूटत नाही को लख बाही नाम जपै तै पार पराही
0: अनक बगंजह आए संघारै हर का नाम तत्काल उधारै
1: अनक जून जन्म मर जाम नाम जोत पावै विश्राम
0: हो मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाइए साध कै संग
0: जे मार के गन जाहे न कूसा हर का नाम उहा संग तोसा
1: जै पेंडे महाअंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोगाम तिहार के नाम की तू ऊपर छाम
0: जहां तिरखा मन तुझ आ करख है तह नानक हर हर अमृत बरख है
1: भगत जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस करत सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछ न है बिजो
0: जन राता हर नाम की सेवा नानक पूजा हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: हर की भगत मत पौ करै नानक जन संकेते तरै
0: पार जात एहो हर को नाम काम तेन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुलका छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਣ ਕਨਕ ਅਸ ਹੈ ਵੁਰਨਾਮ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਤ ਜੰ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਰੈ
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
1: ਨਿਰਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਜੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵਕ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਦੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ

0: ਸੇ ਨਾਨਕ ਭਰਮ ਉਹ ਦੁਖ ਤਹਿਤੇ ਨਾਸੇ,
1: ਤਬਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ,
1: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ,
0: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ,
1: ਚਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਰਵਨ,
0: ਨਿਰਗੁਣ ਅਵਸਰ ਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ,
1: ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ,
0: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ,
1: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ,
0: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ,
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-18 ਸਲੋਕ,
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ, ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ,
0: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰ ਹੋ,
1: ਕਰਨ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ,
0: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ,
1: ਏਕ ਆਸਰਾ ਕੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ,
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ,
1: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ,
0: ਜੇ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ,
1: ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਅਵਖ ਦਲਾਏ,
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰ ਗੈ ਪ੍ਰਵਾਨ,
1: ਮਨ ਪ੍ਰਬੋਧੋ ਹਰ ਕੈ ਨਾਏ, ਦੈਦ ਸਤਾਵਤ ਆਵੈ ਠਾਏ,
0: ਕਾਕੋ ਬਿਗਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ,
1: ਕਲ ਤਾਤੀ ਠੰਡਾ ਹਰਨਾਓ, ਸਿਮਰ ਸਿਮਰ ਸਦਾ ਸੁਖ ਪਾਓ,
0: ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ,
1: ਸਿਤ ਕਰ ਜਾਏ ਬਸੈ ਅਬਨਾਸੀ, ਕਹੋ ਨਾਨਕ ਕਾਟੀ ਜਮਫਾਸੀ,
0: ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ,
1: ਆਵਾ ਗੁਣ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ,
0: ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ,
1: ਅਨਕ ਪਾਵਨ ਛੂਟਨ ਹਾਰੇ, ਸਿਮਰ ਸਾਸਤ ਵੇਦ ਵਿਚਾਰੇ,
0: ਹਰ ਕੀ ਭਗਤ ਕਰੂ ਮਨ ਲਾਏ, ਮਨ ਬੰਚਤ ਨਾਨਕ ਫਲ ਪਾਏ,
1: ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ,
0: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ,
1: ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ,
0: ਹਸ ਹਸਤੀ ਰੱਥ ਸਵਾਰੀ, ਝੂਠਾ ਡੰਫ ਝੂਠ ਬਾਸਾਰੀ,
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ,
0: ਗੁਰ ਕੀ ਮਾਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ,
1: ਹਰ ਕੀ ਪਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ,
0: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ,
1: ਆਪ ਜਪਹੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਓ,
0: ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ,
1: ਗੁਣ ਗਾਵਤ ਤ੍ਰਿ ਉਤਰ ਸਮੈਲ, ਬਿਨਸ ਜਾਏ ਹੋ ਮੈਂ ਵਿਖ ਫੈਲ,
0: ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸੰਭਾਲ,
1: ਛਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵੈ ਸਜਤਨਾ,
0: ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰ ਗੈ ਜੈਕਾਰ,
1: ਸਰਮ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤ ਕਲੇਖ,
0: ਏਕੋ ਜਾਪੇ ਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ,
1: ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ,
0: ਏਕੋ ਏਕ ਏਕ ਹਰ ਆ, ਪੂਰਨ ਪੂਰਹਿਉ ਪ੍ਰਭ ਆਪ,
1: ਅਨਕ ਵਿਸਥਾਰ ਏਕ ਤੇ ਭੈ, ਏਕ ਅਰਾਧ ਪਰਾਛਤ ਗਏ,
0: ਮੰਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ,
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-19 ਸਲੋਕ,
0: ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ,
0: ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ,
1: ਸਦਾ ਸਦਾ ਪ੍ਰਭ ਕੀ ਗੁਣ ਗਾਓ, ਸਾਸ ਸਾਸ ਪ੍ਰਭ ਤੁਮੇ ਤੇ ਆਓ,
0: ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀਤ,
1: ਏਕੋਟ ਏਕੋ ਆਧਾਰ, ਨਾਨਕ ਮੰਗੈ ਨਾ ਪ੍ਰਭ ਸਾਰ,
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ,
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾ ਨੇ,
0: ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੈ ਸੰਗ,
1: ਪਰੈ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਧ ਨਿਰਲਾਗ,
0: ਵਡਭਾਗੀ ਜਪਿਆ ਪ੍ਰਸੋਏ, ਨਾਨਕ ਨਾਮਰ ਤੇ ਸੁਖ ਹੋਏ,
1: ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ,
0: ਜਨ ਕੋ ਪ੍ਰਭ ਹੋਏ ਉਹ ਦਇਆਲ, ਸੇਵਕ ਕੀਨੋ ਸਦਾ ਨਿਹਾਲ,
1: ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਪਰਮ ਗਇਆ,
0: ਪਿਛਪੁਨੀ ਸਰਦਾ ਸਾ ਪੂਰੀ, ਰਵ ਰਹਿਆ ਸਤਸੰਗ ਹਜੂਰੀ,
1: ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ,
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ,
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ,
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ,
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ,
0: ਗੁਰਪੂਰੈ ਤਾਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ,
1: ਸਾਜਨ ਸੰਤ ਕਰੋ ਹੁਕਾਮ, ਆਨ ਤਿਆਗ ਜਪੋ ਹਰ ਨਾਮ,
0: ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹਿ ਨਾਮ ਜਪਾਵੋ,
1: ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ,
0: ਸਰਬ ਕਲਿਆਣ ਸੂਖ ਨਿਧ ਨਾਮ, ਬੂਟ ਜਾਤ ਪਾਏ ਬਿਸਰਾਮ,
1: ਸਗਲ ਦੁਖ ਕਾ ਹੋ ਤਨਾਸ, ਨਾਨਕ ਨਾਮ ਜਪੋ ਗੁਣਤਾਸ,
0: ਉਪਜੀ ਪ੍ਰੀਤ ਪ੍ਰੇਮ ਰਸਚਾਓ, ਮਨ ਤਨ ਅੰਤਰ ਇਹੀ ਸੁਆਓ,
1: ਨੇਤਰੋ ਪੇਕ ਤਰਸ ਸੁਖ ਹੋਏ, ਮਨ ਵਿਖਸੈ ਸਾਧ ਚਰਨ ਤੋਏ,
0: ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ,
1: ਏਕ ਬਸਤੀ ਜੇ ਕਰਮਿਆ, ਗੁਰਪ੍ਰਸਾਦ

0: ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਪ੍ਰਭ ਕਸ਼ਨ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨ੍ਹਾਂ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨ ਦਿਸਤੇ ਤਾਪ ਪੁਨ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਟ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
1: ਜੋ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪਹਿ ਪਰਵੀਨ ਤਹ ਬੇਦਕ ਤੇਵ ਕਹਾਂ ਕੋਚੀਨ
1: ਜਬ ਆਪਨੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੋ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
0: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਪਤਿਆਰਾ ਤੈ ਕੌਣ ਕਥੈ ਕੁਣ ਸੁਣਨੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਤੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾਇ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਤ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨ ਕਾ ਇਹ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇ ਉਪਦੇਸ਼ ਹਿਰਦੈ ਵਸਾਵੋ, ਮਨ ਇੱਛਾ ਨਾਨਕ ਫਲ ਪਾਵੋ।
0: ਹਲਤ ਪਲਤ ਦੋਇਲਿਹੋ ਸਵਾ, ਰਾਮ ਨਾਮ ਅੰਤਰ ਉਰਤਾਰ।
1: ਪੂਰੇ ਗੁਰ ਕੀ ਪੂਰੀ ਦੀਖਿਆ, ਜਿਸਮਨ ਬਸੈ ਤੇ ਸਾਚ ਪਰੀਖਿਆ।
0: ਮਨ ਤਾਂ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਭਉ ਜਾਏ।
1: ਸੱਚ ਵਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ।
0: ਟੀਕਾ ਟੀਕ ਰੱਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਹੇ।
1: ਇਸ ਤੇ ਦੂਰ ਕਹਾ ਕੋ ਜਾਏ, ਉਬਰੇ ਰਾਖਨ ਹਾਰ ਤੇ ਆਏ।
0: ਫਿਰ ਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
1: ਇਸ ਪ੍ਰਭ ਰਾਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੂ।
0: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ।
1: ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾ ਕੈ ਕਾਰਜ ਪੂਰਾ।
0: ਮਤ ਪੂਰੀ ਅਮਰਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
1: ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
0: ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।
1: ਜਿਸ ਮਨ ਵਸੇ ਸੋਤ ਨਿਹਾਲ, ਤਾ ਕੈ ਨਿਕਟ ਨ ਆਵਤ ਕਾਲ।
0: ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਲ ਜਨਾ ਕੈ ਮਨ ਵਿਸਰਾਮ। 8:22 ਸਲੋਕ।
0: ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾਲਾ ਕਾ ਮੀਠਾ।
0: ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ।
1: ਨੌਨਦ ਅੰਮ੍ਰਿਤ ਪਵ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ।
0: ਸੁਨ ਸਮਾਧ ਅਨਹਤ ਤੈ ਨਾਦ, ਕਹਿਣ ਨ ਜਾਈ ਅਚਾਰਜ ਵਿਸਮਾਦ।
1: ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਸੰਤ ਸੋ ਜੀ ਪਾਏ।
0: ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ।
1: ਕਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ।
0: ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
1: ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਤੈ ਦਿਸੈ ਸਮਾਹੇ।
0: ਇਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ।
1: ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਤਰ ਮੈਂ ਏਕ।
0: ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੂਲ ਨਾ ਕਬਹੂ ਡੋਲੈ।
1: ਸਰਬ ਕਰਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣੇ ਅਮੋਲ।
0: ਸਰਬ ਜੋਤ ਮਹਿ ਜਾ ਕੀ ਜੋ, ਧਾਰ ਰਹੇ ਹੋ ਸਾਮੀ ਓਤ ਪੋਤ।
1: ਗੁਰਪ੍ਰਸਾਦ ਭ੍ਰਮ ਕਾ ਨਾਸ਼, ਨਾਨਕ ਤਿਨ ਮੈਂ ਇਹੋ ਵਿਸ਼ਵਾਸ।
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ।
1: ਸੰਤ ਜਨਾ ਸੁਨੇ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ।
0: ਜਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ।
1: ਜੋ ਜੋ ਹੋਏ ਸੋ ਇਸ਼ਕ ਮਾਨੈ, ਕਰਨ ਕਰਾਵਨ ਹਰ ਪ੍ਰਭ ਜਾਨੈ।
0: ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਾ ਮੋਹੀ।
1: ਆਪ ਸਤ ਕੀ ਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ।
0: ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਇੱਕ ਅੰਕਾਰ।
1: ਅਨਕ ਕਲਾ ਲਖੀ ਨੈ ਜਾਏ, ਜਿਸ ਭਾਵੈ ਤਿਸ ਲੈ ਮਿਲਾਏ।
0: ਕਵਨ ਲਿਪਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ।
1: ਅੰਤਰਗਾ ਜਿਸ ਆਪ ਜਨਾਏ, ਨਾਨਕ ਤਿਸ ਚੰਨ ਆਪ ਬੁਝਾਏ।
0: ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਖਨਹਾਰਾ।
1: ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ।
0: ਆਵਨ ਜਾਨੇ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ।
1: ਸਭ ਕੇ ਮਦਲ ਪੱਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ।
0: ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਏ ਸਮਾਏ।
1: ਇਸ ਤੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੇ ਕਿਛ ਕਰਾ।
0: ਆਪ ਭਲਾ ਕਰ ਤੂੰ ਤਤਨੀ ਕੀ, ਆਪੇ ਜਾਣੈ ਆਪਣੇ ਜੀ ਕੀ।
1: ਆਪ ਸਾਜ ਤਾਰੀ ਸਭ ਸਾਜ, ਓਤ ਪੋਤ ਆਪਨ ਸੰਗਰਾਜ।
0: ਤਾਂ ਕੀ ਗਤ ਨਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ।
1: ਇਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਣ।
0: ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ।
1: ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਰਿਹਾ ਭਗਵਾਨ।
0: ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ।
1: ਜਾ ਨਾਮਨ ਕਹੇ ਸੁਆਓ, ਜਨ ਕਹਿ ਸੰਚਿਤ ਆਵੈ ਨਾਉ।
0: ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8:23 ਸਲੋਕ।
0: ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇ।
0: ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ।
1: ਆਸ ਨਿਤ ਆਗੋ ਤਰੰਗ, ਸੰਤ ਜਨਾ ਕੀ ਦੂਰ ਮਨ ਮੰਗ।
0: ਆਪ ਛੋੜ ਬੇਨਤੀ ਕਰੋ, ਸਾਧ ਸੰਗ ਆਗਨ ਸਾਗਰ ਤਰੋ।
1: ਹਰ ਤਨ ਕੀ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ।
0: ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ।
1: ਨਰਕ ਨਿਵਾਰ ਉਰਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।
0: ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ।
1: ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾ।
0: ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ।
1: ਉੱਤਮ ਸਲੋਕ ਸਾਧ ਕੇ ਬਚਨ, ਅਮੋਲੀਕ ਲਾਲ ਇਹ ਰਤਨ।
0: ਸੰਤ ਕਮਾਵਤ ਹੋ ਤੋ ਉਧਾਰ, ਆਪ ਤਰੈ ਲੋਕ ਕਹਿ ਨਿਸਤਾਰ।
1: ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ।
0: ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ, ਨਾਨਕ ਉਦਰੈ ਤਿਨ ਕੈ ਸਾਥੇ।
0: ਸ਼ਰਨ ਯੋਗ ਸੁਣ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ।
1: ਮਿਟ ਗਏ ਬੈਰ ਭਏ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ।
0: ਸੋ ਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵਕ ਕੀ ਸੇਵ।
1: ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਰਸ ਨਾ ਕਹਤੇ।
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ।
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ।
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ।
1: ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
0: ਸਭ ਤੇ ਉੱਚ ਪਾਏ ਅਸਥਾਨ, ਬਹੁਰ ਨ ਹੋਵੈ ਆਵਨ ਜਾਨ।
1: ਹਰ ਦਿਨ ਖਾਟ ਚਲੇ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ।
0: ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ।
1: ਵਿਦਿਆ तप जोग पव ध्यान ज्ञान श्रेष्ठ उत्तम स्नान
0: चार पदार्थ कमल प्रगास सब कै मध सगल ते उदास
1: सुंदर चतर तत का बेता समदर्शी एक दृष्टि
0: फल तिस जन कै मुख पाने गुरु नानक नाम बचन मन सुने
1: एहो निधान जपै मन कोए सब जुग मैता की गत होए
0: गुण गोबिंद नाम धुन बाणी सिमरत शास्त्र वेद बखाणी
1: सगल मताप केवल हर नाम गोविंद भक्त कै मन विश्राम
0: कोट अपराध साध संग मिटै संत कृपा ते जन ते छुटै
1: जा कै मस्तक क्रम प्रपाए साध शरण नानक ते आए
0: जिस मन बसै सुनै लाए प्रीत तिस जन आवै हर प्रचीत
1: जन्म मरणता का दुख निवारै दुर्लभ दे तत्काल उधारै
0: निर्मल शोभा अमृता की बानी एक नाम मन माहे समानी
1: दुख रोग बिन से वै परम साध नाम निर्मलता के करम
0: सब ते उच्चता की शोभा बनी नानक एह गुण नाम सुख मनी सब ते उच्चता की शोभा बनी नानक एह गुण नाम सुखमनी सुखमनी सुख अमृत प्रभ नाम पत जना कै मन विश्राम अठ चौबीस लोक

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੇਖਣ ਦਾ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਚੁਟਕਲਿਆਂ ਵੱਲ ਨੂੰ ਵੱਧਦੇ ਹਾਂ ਅਤੇ ਬੇਨਤੀ ਕਿ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਿਓ। ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੀ ਤੰਦਰੁਸਤੀ ਦੇ ਲਈ ਅਤੇ ਆਪਣੇ ਪਰਿਵਾਰ ਦੇ ਲਈ। ਅਤੇ ਆਓ ਫਿਰ ਹੱਸਦੇ ਹਾਂ, ਹੋਰ ਨਹੀਂ ਕੁਛ, ਤਾਂ ਸਾਡੇ 'ਤੇ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਐਵੇਂ ਹੱਸੀ ਜਾਂਦੇ ਆ। ਅਤੇ ਆਓ ਫਿਰ ਹਾਸਿਆਂ ਦੀ ਸ਼ੁਰੂਆਤ ਕਰਦੇ ਹਾਂ ਆਪਾਂ। ਸਾਡੇ ਨਾਲ ਸਭ ਤੋਂ ਪਹਿਲਾਂ ਤੇਗ ਆ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਨੇ? ਹਾਂਜੀ ਸਾਡਾ ਵੀ ਠੀਕ ਆ, ਤੁਸੀਂ ਸੁਣਾਓ ਕੀ ਕਰਦੇ ਸੀ?
4: ਗੱਡੀ ਵਿੱਚ ਬੈਠ
3: ਕੇ। ਐਡੀ ਛੇਤੀ ਗੱਡੀ 'ਚ ਵੀ ਬਹਿ ਗਏ?
4: ਫਿਰ ਮੀਂਹ ਖੱਟ ਗਿਆ ਸੀ, ਫਿਰ ਮੰਮਾ ਲੈ ਕੇ ਆਏ, ਸਾਰਾ ਕੁਛ ਰੈਡੀ ਹੋ ਗਿਆ ਸੀ।
3: ਅੱਛਾ, ਫਿਰ
4: ਗੱਡੀ ਵਿੱਚ ਸੀ
3: ਮਸਲਾ ਹੈਗਾ ਹੀ ਆ ਪਾਰਕਿੰਗ ਦਾ ਨਾ, ਸਾਰੇ ਸਕੂਲਾਂ ਚ ਪ੍ਰੋਬਲਮ ਹੈਗੀ ਆ। ਚਲੋ ਕੋਈ ਗੱਲ ਨਹੀਂ,
4: ਅੱਜ ਆਪਾਂ ਅਰਲੀ ਜਾਏ ਸੀ ਤੇ ਫਿਰ ਥੋੜੇ ਘੱਟ ਗੱਡੀਆਂ ਸੀ।
3: ਅੱਛਾ ਅੱਛਾ ਅੱਛਾ, ਚਲੋ ਗੁੱਡ ਹੋ ਗਿਆ। ਫਿਰ ਤੇ ਕੀ ਸੁਣਾਓਗੇ ਫਿਰ?
4: ਅੱਜ ਬਸ ਲੱਗ ਗਈ ਇੱਕ ਬਜਾਰੇ ਤੇ।
3: ਹਾਂਜੀ,
4: ਸੀ ਕਿਹੜੀ ਚੀਜ਼ ਆ ਜਿਹੜੀ ਫਾੜੀ ਵਿੱਚ ਵੀ ਪਾ ਕੇ ਵੀਰੀ ਗਿੱਲੀ ਹੁੰਦੀ?
3: ਅੱਛਾ, ਪਾਣੀ 'ਚ ਵੀ ਨਹੀਂ ਪਾ ਕੇ ਗਿੱਲੀ ਹੁੰਦੀ?
4: ਹਾਂਜੀ।
3: ਓਕੇ, ਬਰਫ
4: ਨਹੀਂ, ਬਰਫ ਬਰਫ ਪਹਿਲਾਂ ਹੀ ਪਾਣੀ ਹੁੰਦੀ ਆ।
3: ਓਏ ਓ, ਅੱਛਾ ਅੱਛਾ, ਉਹ ਪਾਣੀ ਹੁੰਦੀ ਆ। ਓਕੇ
4: ਹਾਂਜੀ।
3: ਓਹੋ,
4: ਕੋਈ ਚੀਜ਼ ਦੇ ਪਾਣੀ ਦੀ ਚੀਜ਼ ਨਹੀਂ ਹੈਗੀ ਆ।
3: ਅੱਛਾ, ਪਾਣੀ ਦੀ ਚੀਜ਼ ਨਹੀਂ ਆ। ਓਕੇ, ਪਾਣੀ ਦੀ ਚੀਜ਼ ਨਹੀਂ ਆ। ਚਲੋ ਜਾਸੀ, ਤੁਸੀਂ ਪੁੱਛਣਾ ਚਾਹੋਗੇ?
5: ਮੈਨੂੰ ਤਾਂ ਲੱਗਿਆ ਮੈਂ ਬਚ ਜਾਵਾਂਗੀ, ਚੁੱਪ ਕਰਕੇ ਬਹਿ ਜਾਂਦੀ ਆ।
3: ਪਾਣੀ ਦੀ ਚੀਜ਼ ਨਹੀਂ ਜੀ ਹੈਗੀ ਕੋਈ?
5: ਨਮਕ
3: ਹੈ,
5: ਸਾਲਟ
3: ਹੈ, ਸਾਲਟ
4: ਨਹੀਂ।
3: ਓਕੇ ਓਕੇ, ਪਾਣੀ ਚ ਪੈ ਕੇ ਵੀ ਗਿੱਲੀ ਨਹੀਂ ਹੁੰਦੀ? ਓਕੇ, ਇਹ ਕਿਹੜੀ ਚੀਜ਼ ਹੋ ਸਕਦੀ ਆ? ਚਲੋ ਹਾਰ ਗਏ ਫਿਰ ਆਪਾਂ।
5: ਬਹੁਤ ਟ੍ਰਿਕ ਟ੍ਰਿਕੀ ਕੁਐਸਚਨ ਹੈ।
3: ਅੰਬਰ ਨੀ ਆਈ ਨਾਲ? ਅੱਜ
4: ਅੰਬਰ ਅੱਜ ਘਰੇ ਰਹਿ ਗਈ ਆ।
3: ਓਹੋ, ਘਰੇ
4: ਗੱਡੀ ਵਿੱਚ ਜਾਣਾ ਸੀ ਤੇ ਅੰਬਰ ਨਹੀਂ ਆ ਸਕਦੀ।
3: ਓਕੇ ਓਕੇ ਓਕੇ, ਠੀਕ ਠੀਕ ਠੀਕ, ਚੰਗਾ ਕੀਤਾ।
4: ਲੱਗਦਾ ਅੱਜ ਜਾਊਗੀ ਯਾ ਨਹੀਂ, ਕੱਲ ਨੂੰ ਜਾਊਗੀ।
3: ਓਕੇ ਚਲੋ ਠੀਕ ਆ,
5: ਠੀਕ ਆ, ਠੀਕ ਆ, ਠੀਕ,
3: ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਯੁਵਰਾਜ। ਸਤਿ ਸ਼੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ।
6: ਤੁਸੀਂ
3: ਪਹੁੰਚ ਗਏ ਹੋ? ਅੱਜ ਸਾਰੇ ਏਡੀ ਛੇਤੀ ਕਿਉਂ ਪਹੁੰਚ ਗਏ ਸਕੂਲਾਂ ਨੂੰ?
5: ਮੈਨੂੰ ਲੱਗਦਾ ਮੀਂਹ ਕਰਕੇ
6: ਗੱਡੀਆਂ ਚ ਗਏ ਆ ਨਾ।
3: ਹਾਂ,
5: ਤੁਰ ਕੇ ਨਹੀਂ ਗਏ।
3: ਤੁਸੀਂ ਤਾਂ ਅੱਗੇ ਵੀ ਗੱਡੀਆਂ ਚ ਜਾਂਦੇ ਹੋ?
4: ਹਾਂਜੀ ਪਰ ਫੇਰ ਵੀ ਕਈ ਵਾਰੀ।
3: ਅੱਜ ਰੇਲ ਗੱਡੀ ਚ ਗਏ ਹੋ ਤੁਸੀਂ?
4: ਨਹੀਂ ਨਹੀਂ।
3: ਹਾਂ
4: ਮੈਨੂੰ
3: ਏਦਾਂ ਲੱਗਦਾ ਅੱਜ ਤੁਸੀਂ ਬੇੜੀ ਚ ਆਏ ਹੋ। ਹਾਂ ਮੈਨੂੰ ਲੱਗਦਾ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਤੇ ਤੁਸੀਂ ਬੇੜੀ ਦੇ ਵਿੱਚ ਝੱਟ ਹੀ ਪਹੁੰਚ ਗਏ।
5: ਅਸੀਂ ਤੇ ਵੇਟ ਕਰਦੇ ਹੁੰਦੇ ਸੀਗੇ ਪਾਣੀ ਭਰੇ ਤੇ ਅਸੀਂ ਬੋਟ ਬਣਾ ਕੇ ਤਰਾਈ। ਇਹ ਜਨਰੇਸ਼ਨ ਨੇ ਨੀ ਕੀਤਾ ਹੋਣਾ।
4: ਬਰਫ ਪਵੇ ਮੀਂਹ
3: ਨਾ ਪਵੇ। ਹਾਏ ਹਾਏ ਹਾਏ ਉਹ ਫ੍ਰਿਜ ਚ ਪੈਣੀ ਆ।
4: ਪਰ ਜੇ ਉਹ ਪਵੇ ਅਸਲ ਚ ਨਾ ਕਿ ਫ੍ਰੀਜ਼ਰ ਦੇ ਵਿੱਚ, ਫ੍ਰੀਜ਼ਰ ਚ ਨਾ ਬਣ ਜਾਣੀ ਆ।
3: ਕਿੱਥੇ ਪਵੇ
4: ਤੇ ਬਾਹਰ ਪਵੇ ਜਿਵੇਂ ਘਰਾਂ ਦੇ ਬਾਹਰ ਤੇ ਸਾਰੇ ਕਿਤੇ ਭਰ ਜੇ ਜਿਵੇਂ ਕੈਨੇਡਾ ਦਾ ਹਾਲ ਹੁੰਦਾ। ਫੇਰ ਮੈਂ ਫਤਿਹ ਦੇ ਜ਼ੋਰ ਜ਼ੋਰ ਦਾ ਫ੍ਰੀ ਚ ਸਨੋਬਾਲ ਨਾ ਮਾਰਾ ਹੁੰਦਾ ਵੀ ਮਾਊਂਟ ਬਲੇਅਰ ਨਾ ਜਾਣ ਦੀ ਲੋੜ
3: ਪਵੇ। ਤੁਹਾਨੂੰ ਕਿ
4: ਪੈਸੇ ਖਚਾਉਣ ਦੀ 70-80 ਡਾਲਰ ਉਹ ਕੱਟਦੇ ਆ।
5: ਤੇ ਜਿਹੜੀ ਸਫਾਈ ਕਰਨੀ ਪੈਣੀ ਆ ਉਹ ਇੱਕ
4: ਬੰਦੇ ਦੀ ਟਿਕਟ ਦੀ।
3: ਹਾਂ ਜਿਹੜਾ
4: ਸਫਾਈ ਉਹ ਤਾਂ ਕੋਈ ਨਾ, ਮੈਂ ਉਹਦੇ ਖਾਤਰ ਤਾਂ ਅਟੈਂਡੈਂਸ ਨੂੰ ਇਫੈਕਟ ਕਰ
5: ਰਹੀ। ਉਹਨਾਂ ਤੋਂ ਪੁੱਛੋ ਆਪਣੀ ਕੈਨੇਡਾ ਵਾਲੀ ਮਾਸੀ ਤੋਂ,
3: ਜਦੋਂ ਮੰਨਤ ਵੱਡੀ ਹੋਈ ਨਾ ਇਹਨੂੰ ਆਪਾਂ ਕੈਨੇਡਾ ਹੀ ਵਿਆਹ ਦੇਣਾ, ਉੱਥੇ ਬਰਫ਼ ਬਰਫ਼ ਵਾਵਾ ਪੈਂਦੀ ਆ,
5: ਸੌਰਟਡ ਹੋ
4: ਜਾਏਗਾ। ਨਾਲੇ ਅੱਜ ਨਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਗਏ ਸੀਗੇ ਉਦੋਂ ਮੇਰੇ ਫੇਵਰੇਟ ਬਾਬਾ ਜੀ ਕੀਰਤਨ ਕਰ ਰਹੇ ਸੀਗੇ, ਬਹੁਤ ਸੋਹਣਾ ਸੀਗਾ।
3: ਅੱਛਾ ਓਕੇ, ਕੀ ਨਾਮ ਹੈ ਤੁਹਾਡੇ ਫੇਵਰੇਟ ਬਾਬਾ ਜੀ ਦਾ? ਆਟੋਗ੍ਰਾਫ ਬਾਬਾ ਜੀ ਦੇ ਵੀ ਲੈ ਸਕਦੇ। ਤੁਸੀਂ ਉਹਨਾਂ ਦਾ ਨਾਮ ਪਤਾ ਕਰਕੇ ਆਯੋ ਭਲਾ ਕੀ ਆ ਬਾਬਾ ਜੀ ਦਾ ਨਾਮ।
4: ਠੀਕ
3: ਆ, ਕੀ ਸੁਣਾਓਗੇ ਫਿਰ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਓਕੇ
5: ਹਾਂਜੀ।
4: ਇੱਕ ਵਾਰੀ ਪਤੀ ਨਾ ਅਜੇ ਬਾਲ ਕਟਵਾ ਕੇ ਹੁੰਦਾ ਤੇ ਪਤਨੀ ਨੂੰ ਕਹਿੰਦਾ, ਦੇਖ ਲਾ ਮੈਂ ਲੱਗਦਾ ਨਾ ਤੇ ਤੂੰ 10 ਸਾਲ ਛੋਟਾ। ਪਤਨੀ, ਜੇ ਤੁਸੀਂ ਗੰਜ ਕਢਾਏ ਹੁੰਦੇ ਤਾਂ ਤੁਸੀਂ ਐ ਲੱਗਿਆ ਕਿ ਹੁਣੀ ਜੰਮੇ।
3: ਤੁਹਾਨੂੰ ਪਤਾ ਜਦੋਂ ਜਦੋਂ ਫਤਿਹ ਹੋਇਆ ਸੀ ਉਹ ਵੀ ਗੰਜਾ ਸੀ।
4: ਹਾਂਜੀ ਉਹ ਤਾਂ ਮੈਂ ਵੀ ਸੀਗੀ ਐਂ ਤੇ
3: ਕੌਣ ਹੀ ਦੱਸਣ ਵਾਲਾ ਲੱਗ ਫਤਿਹ? ਬੜਾ ਸਿਆਣਾ ਕਰਾ ਗੱਲ ਬੁਲਾ ਦੇ ਨਾ ਮੇਰੇ। ਬੜਾ ਸਿਆਣਾ
4: ਹੈ।
5: ਕੀ ਹਾਲ ਚਾਲ ਹੈ?
3: ਮੈਂ ਪੁੱਛਾਂ ਤੇ ਸਹੀ ਕਿਹੜੇ ਹਿਸਾਬ ਦੇ ਨਾਲ ਤੂੰ ਦੀਦੀ ਕਿਹੜੇ ਹਿਸਾਬ ਨਾਲ ਬਣਾਇਆ? ਉਹ
5: ਜਿਹੜਾ ਟ੍ਰੈਂਡ ਚੱਲਿਆ ਚੱਲਣ ਦਾ ਤੁਹਾਨੂੰ ਕੀ ਦਿੱਕਤ ਹੈ?
4: ਦਸ
3: ਘੈਂਟ ਵਾਲਾ। ਓਕੇ
5: ਹਾਂਜੀ ਵੀ ਤੂੰ ਮਤਲਬ ਫਤਿਹ ਕਿਆ ਟਰੱਕ ਇਹਨਾਂ ਨਾਲ ਖੇਡਦਾ ਵੱਡਾ ਹੋ ਗਿਆ ਹੁਣ ਤੇ?
4: ਕੋਈ ਵੀ ਗੱਡੀ ਜਿਹੜੇ ਮੈਂ ਕਹੂੰਗਾ ਮੰਮਾ ਨੇ ਲੈ ਲੈਣਾ।
3: ਅੱਛਾ ਅੱਛਾ, ਹੁਣ ਖਾ ਲੈਂਦੇ ਹੋ ਫਿਰ?
4: ਹੁਣ ਖਾਊਂਗਾ ਮੈਂ।
3: ਓਕੇ
4: ਅੱਜ ਕਰਦਾ ਹੀ ਥੋੜੇ ਆ।
3: ਮੰਮਾ ਨੇ ਇਦਾਂ
4: ਸੁਣਾਉਂਗਾ ਇੱਕ ਵਧੀਆ।
3: ਮੰਮਾ ਨੇ ਇਦਾਂ ਕਹਿ ਕੇ ਤੈਨੂੰ ਬਤਾਊਂ ਵੀ ਖਵਾ ਦੇਣੀ।
4: ਹਾਂ ਮੈਂ ਅੱਜ ਸੁਣਾਉਂਗਾ ਇੱਕ ਚੁਟਕਲਾ।
3: ਹਾਂਜੀ
5: ਪਹਿਲਾਂ ਡਿਸਾਈਡ।
4: ਇੱਕ ਵਾਰੀ ਪੱਪੂ ਸੰਤੇ ਨੂੰ ਕਹਿੰਦਾ ਕਿਹਾ ਕਰੋ ਜਿਹੜੇ ਫੋਨ ਆ ਉਹ ਬੈਟਰੀ ਤੇ ਚੱਲਦੇ ਆ, ਨਹੀਂ ਤਾਂ ਜੇ ਪੈਟਰੋਲ ਜਾਂ ਡੀਜ਼ਲ ਤੇ ਚੱਲਦੇ ਹੁੰਦੇ ਤਾਂ ਭਰਾਉਣਾ
3: ਬੜਾ ਕੰਮ ਖਰਾਬ ਹੋਣਾ ਸੀ। ਫੇਰ ਪਤਾ ਲੱਗਣਾ ਸੀ ਭਲਾ ਬੀਬੀਆਂ ਉਹ ਚ ਵੀ ਪਾਉਂਦੀਆਂ ਕਿ ਨਹੀਂ, ਜਾਂਦੀਆਂ ਕਿ ਨਹੀਂ ਪਾਉਣ ਫਿਰ ਵੀ ਉਹਦੇ ਚ। ਥੈਂਕ ਯੂ ਪਤਾ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗਸ ਤੇ ਸਤਿ ਸ੍ਰੀ ਅਕਾਲ
5: ਆਫਟਰ ਲੌਂਗ ਟਾਈਮ।
6: ਸਤਿ ਸ੍ਰੀ ਅਕਾਲ ਬੰਦੋਤ ਅੰਕਲ ਜੀ ਐਂਡ ਸ਼ਾਂਤੀ ਜੀ।
3: ਸਤਿ ਸ੍ਰੀ ਅਕਾਲ,
5: ਕੀ ਹਾਲ ਚਾਲ ਹੈ?
6: ਵਧੀਆ, ਤੁਹਾਡਾ ਕੀ ਹਾਲ ਹੈ?
3: ਸਾਡਾ ਵੀ ਠੀਕ ਆ, ਤੁਸੀਂ ਸੁਣਾਓ ਕੀ ਕਰਦੇ ਸਵੇਰੇ ਸਵੇਰੇ?
6: ਬ੍ਰੇਕਫਾਸਟ।
3: ਅੱਛਾ, ਬ੍ਰੇਕਫਾਸਟ ਕਰ ਲਿਆ ਕਿ ਕਰ ਰਹੇ ਹੀ ਹਲੇ?
6: ਕਿਹੜੇ
3: ਬਿਨ, ਰੈਡ ਕੇ ਯੈਲੋ? ਹੈਲੋ,
5: ਮੈਨੂੰ ਲੱਗਦਾ ਉਹ ਆਪ ਹੀ ਸੋਚਾਂ ਚ ਬਹਿ ਗਿਆ।
3: ਓਏ ਹੈਲੋ, ਨਹੀਂ ਤਾਂ ਫੋਨ ਹੀ ਕੱਟਿਆ ਗਿਆ ਵਾ। ਮੈਨੂੰ ਲੱਗਦਾ ਵੀ ਜ਼ਿਆਦਾ ਹੀ ਸੋਚਾਂ ਚ ਪੈ ਗਿਆ ਅਤੇ ਕਿਤੇ ਹੱਥ ਹੁੱਥ ਮੈਨੂੰ ਲੱਗਦਾ ਵੀ ਕਿਤੇ ਵੱਜ ਗਿਆ। ਅਤੇ ਹੁਣੇ ਹੁਣੇ ਭਾਈ ਦੁਬਾਰਾ ਤੁਸੀਂ ਕਰ ਲਓ, ਅਤੇ ਨਹੀਂ ਤਾਂ ਫਿਰ ਤੁਹਾਡੀ ਜਿਹੜੀ ਆ ਉਹ ਵਾਰੀ ਪਿੱਛੇ ਭੱਜ ਜਾਣੀ ਆ। ਤੇ ਮੈਂ ਵੇਟ ਹੀ ਕਰ ਰਿਹਾ ਤੁਹਾਡੀ ਤੇ ਤੁਸੀਂ
5: ਟਿਕ ਟਿਕ ਟੂ।
3: ਹਾਂ, ਟਿਕ ਟਿਕ ਟੂ। ਤੇ ਇਸੇ ਦੇ ਦਰਮਿਆਨ ਆਰਕੇਰੀ ਜੀ ਕਹਿੰਦੇ ਕਿ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬਿਕੋਜ਼ ਆਫ ਹੈਵੀ ਰੇਨ। ਅੱਜ ਕੈਫੇ ਕਾਫੀ ਕੁਆਇਟ ਹੈ ਬਟ ਇੰਜੋਇੰਗ ਰੇਡੀਓ ਵਿਦ ਐਕਸਟਰਾ ਹੌਟ ਕੌਫੀ। ਨਾਈਸ ਡੇ ਟੂ ਆਲ। ਥੈਂਕ ਯੂ, ਥੈਂਕ ਯੂ ਤੁਹਾਡਾ ਹੈਰੀ ਜੀ। ਅੱਛਾ, ਤੁਸੀਂ ਫਿਰ ਕੈਫੇ ਰਨ ਕਰਦੇ ਹੋ ਅੱਜ ਕੱਲ੍ਹ? ਗੁੱਡ ਗੁੱਡ ਗੁੱਡ। ਚਲੋ ਫਿਰ ਅੱਜ ਮਤਲਬ ਆਪੇ ਬਣਾ ਕੇ ਪੀਣ ਵਾਲਾ ਕੰਮ ਹੈ। ਚਲੋ ਕਦੀ ਕਦੀ ਇਹ ਵੀ ਕਰਨਾ ਚਾਹੀਦਾ ਵੀ ਆਪਾਂ ਦੂਜਿਆਂ ਨੂੰ ਕੀ ਪਿਆਉਂਦੇ ਹਾਂ, ਪਹਿਲਾਂ ਆਪ ਵੀ ਬੰਦਾ ਪੀਤਾ ਅਤੇ ਇੰਜੋਏ ਕਰੋ ਤੁਸੀਂ ਕੌਫੀ। ਅਤੇ ਧੰਨਵਾਦ। ਅਤੇ ਮਨ ਸਾਹਿਬ ਕਹਿੰਦੇ ਹੈ ਕਿ 21ਵੀਂ ਮੈਰਿਜ ਐਨਵਰਸਰੀ 'ਤੇ ਵਾਹਿਗੁਰੂ ਨੇ ਪਰਿਵਾਰ ਨੂੰ ਅੰਮ੍ਰਿਤ ਦਾਤ ਬਖਸ਼ੀ ਅਤੇ ਵਾਹਿਗੁਰੂ ਮਿਹਰ ਕਰਨ ਸਭ ਦੇ ਉੱਤੇ। ਵਾਹਿਗੁਰੂ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਮਨ ਸਾਹਿਬ। ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਗੁਰਸਿੱਖੀ ਜੀਵਨ ਦੇਵੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਵਧਾਈਆਂ ਤੁਹਾਨੂੰ। ਅਤੇ ਇੱਕ ਵਾਰੀ ਫਿਰ ਤੋਂ ਆ ਗਏ ਨੇ ਤਾਜ ਐਂਡ ਸਿਬਲਿੰਗਸ। ਹਾਂਜੀ ਤਾਜ, ਕੀ ਗੱਲ ਹੋ ਗਈ? ਗੁਰਬਾਜ, ਕੀ ਗੱਲ ਹੋ ਗਈ? ਹੈਂ, ਕੀ ਮਸਲਾ ਪੈ ਗਿਆ? ਆ ਪਿੱਛੇ ਯਾਰ ਖੜਕਾ ਦੜਕਾ ਜਿਹਾ ਪਹਿਲਾਂ ਬੰਦ ਕਰ ਮੇਰਾ ਵੀਰ। ਹਾਂਜੀ, ਅੱਛਾ ਕਨੈਕਸ਼ਨ ਕੱਟਿਆ ਗਿਆ। ਤਾਂ ਪਿੱਛੇ ਨਾ ਜਿਹੜਾ ਵੀ ਕੋਈ ਖੜਕਾ ਕਰ ਰਿਹਾ ਨਾ, ਉਹਨਾਂ ਨੂੰ ਕਹਿ ਵੀ ਮੈਨੂੰ ਇੱਕ ਵਾਰੀ ਕਾਲ ਕਰ ਲੈਣ ਦਿਓ ਅਤੇ ਪਲੀਜ਼ ਫਿਰ ਕਰ ਲਿਓ ਤੁਸੀਂ ਸਾਫ਼ ਸਫਾਈ। ਹੈਂ, ਥੋੜੀ ਦੇਰ ਪਲੀਜ਼। ਤੇ ਕੀ ਸੁਣਾਓਗੇ ਹੁਣ ਦੱਸੋ? ਹਾਂਜੀ,
6: ਲੱਗ ਲੱਗ ਆਖੇ ਲੱਗ ਦੇ ਨਾ ਬਿਨ ਆਖੇ ਲੱਗ ਜਾਂਦੇ।
3: ਹੈਂ,
5: ਲੱਗ ਲੱਗ ਆਖੇ ਲੱਗਦੇ ਨਾ ਪਰ ਨਾ ਲੱਗਦੇ ਆਖੇ ਲੱਗ ਜਾਂਦੇ।
3: ਹੈਂ, ਚੋ ਇਹ ਆਨਸਰ ਵੀ ਨਾਲ ਲੱਗਦੇ ਦੱਸ ਹੀ ਦਿਓ।
5: ਮੈਨੂੰ ਤੇ ਮੈਂ ਦੁਬਾਰਾ ਰਿਪੀਟ ਕਰ ਲਈ, ਉਹ ਵੀ ਬਹੁਤ ਵੱਡੀ ਤਰ੍ਹਾਂ ਹੋ ਸੀ ਕਿ
3: ਇਹ ਮੈਨੂੰ ਲੱਗਦਾ ਬੁਝਾਰਤ ਕਰ ਦਿੱਤੇ, ਟੰਗ ਟਵਿਸਟਰ ਜ਼ਿਆਦਾ ਵਾ। ਹਾਂਜੀ,
6: ਲੱਗ ਲੱਗ
5: ਨਹੀਂ ਅਸੀਂ ਹਾਰ ਮੰਨੀ,
3: ਉਹ ਸਮਝ ਗਏ ਇਹ ਹਾਰ ਗਏ ਪੁੱਤ, ਅਸੀਂ ਆਲਰੇਡੀ ਹਾਰ ਚੁੱਕੇ ਆ। ਦੱਸੋ ਆਨਸਰ, ਦੱਸੋ ਇਹਦਾ। ਹੈਂ,
6: ਬੋਲ।
3: ਹੈਂ,
5: ਬੋਲ
3: ਬੋਲ, ਹੁਣ ਦੱਸੋ ਬੁਝਾਰਤ ਕੀ? ਲੱਗ ਲੱਗ
6: ਆਖੇ ਲੱਗਦੇ ਨਹੀਂ, ਆਖੇ ਲੱਗਦੇ ਨਾ ਬਿਨ ਆਖੇ ਲੱਗ ਜਾਂਦੇ।
5: ਕਵੀ ਕੀ ਕਹਿ ਗਏ ਸਮਝ ਨਹੀਂ ਆ ਰਿਹਾ।
3: ਓਕੇ, ਨਾਈਸ, ਗੁੱਡ ਸੀ ਯਾਰ, ਵੱਡੀ ਵੱਡੀ ਚੀਜ਼ ਹੀ। ਥੈਂਕ ਯੂ, ਥੈਂਕ ਯੂ,
5: ਥੈਂਕ ਯੂ,
3: ਥੈਂਕ ਯੂ, ਥੈਂਕ ਯੂ। ਐਂਬਰ ਵੀ ਸੁਣਾਓਗੇ? ਹਾਂਜੀ ਹਾਂਜੀ, ਲਿਆਓ ਜੀ ਐਂਬਰ ਨਾਲ ਗੱਲ ਕਰਾ ਦੋ।
7: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ, ਸ਼ਾਂਤੀ ਜੀ।
5: ਸਤਿ ਸ੍ਰੀ ਅਕਾਲ ਐਂਬਰ, ਕੀ ਹਾਲ ਚਾਲ ਹੈ?
7: ਬਹੁਤ ਵਧੀਆ, ਤੁਹਾਡਾ ਕੀ ਹਾਲ ਆ?
3: ਸਾਡਾ ਵੀ ਬਹੁਤ ਵਧੀਆ।
5: ਕੀ ਕਰ ਰਹੇ ਸੀ ਖੜਕਾ ਤੁਸੀਂ ਇੰਨਾ ਜ਼ਿਆਦਾ?
3: ਆਹੋ
7: ਪੈਕਸ ਜੂਸੀ ਪੀਣੀ ਸੀ।
3: ਅੱਛਾ ਜੂਸੀ ਪੀਣ ਲਈ, ਓਕੇ ਓਕੇ ਓਕੇ, ਤੇ ਕੀ ਸੁਣਾਓਗੇ ਫਿਰ ਜੂਸੀ ਪੀ ਕੇ?
7: ਬਜਾਰ।
3: ਅੱਛਾ ਬਜਾਰ, ਓਕੇ।
7: ਔਲਦ ਦੀ ਬੋਲਦ ਨੇ ਦਰਨ ਵਿੱਚ ਖੁੱਲਣੀ।
3: ਹਾਂ ਇਦਾਂ ਦਾ ਕੁਝ ਹੈਗਾ ਤਾਂ ਹੈ, ਮੈਂ ਪਹਿਲਾਂ ਵੀ ਸੁਣਿਆ ਵਾ।
5: ਕੈਂਡਲ
3: ਖੁੱਲਣੀ, ਮੁੱਲਣੀ, ਦਰਾਂ ਵਿੱਚ ਖੁੱਲਣੀ।
7: ਛਿੱਤਰ
3: ਛਿੱਤਰ ਹਿੰਟ ਫਿਰ ਜੁੱਤੀ ਆ ਕੇ ਫਿਰ ਪਰ ਕਈਆਂ ਦਾ ਇਹ ਵੀ ਹੁੰਦਾ ਵਾ ਉਲਣੀ ਮੋਲਣੀ, ਜੋ ਮਰਜ਼ੀ ਜਿੰਨੀ ਮਰਜ਼ੀ ਗੰਦੀ ਹੋਵੇ ਅਸੀਂ ਨੀ ਜੇ ਖੋਲਣੀ।
5: ਭਾਵੇਂ ਬੋਰਡ ਲਗਾਇਆ ਹੋਇਆ, ਭਾਵੇਂ ਪੋਸਟਰ ਲੱਗਿਆ ਹੋਇਆ। ਥੈਂਕ ਯੂ
3: ਮਤਲਬ ਤੁਸੀਂ ਨੋਟ ਤੇ ਥੱਲਿਓ ਘਰ ਆਏ ਜੇ, ਅਦਰਵਾਈਜ਼ ਅਸੀਂ ਕਿਹੜਾ ਤੁਹਾਨੂੰ ਕਿਹਾ ਵਾ ਪਿਆ ਜੁੱਤੀ ਪਾ ਲਈ ਤੁਸੀਂ, ਇਹਦਾ ਮਤਲਬ ਪਤਾ ਹੁੰਦਾ ਵਾ, ਵੇਖ ਲਿਆ ਹੁੰਦਾ,
5: ਸਪੇਸ ਬਣਾ ਕੇ ਚੱਲਦੇ।
3: ਪਰ ਉਹ ਸਿਰਫ ਸੈਕਿੰਡ ਕਰਾਉਣਾ ਹੁੰਦਾ ਵਾ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ।
5: ਹੈਲੋ ਅਸੀਸ, ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ।
3: ਹਾਂਜੀ ਹਾਂਜੀ, ਨਿੱਕ ਜੇ ਵੀ ਚੱਲੂਗਾ, ਫਿਰ ਕੀ ਹੋਇਆ ਦੱਸੋ?
5: ਫਿਰ ਕੀ ਹੋਇਆ?
3: ਹੋਰ ਕੀ ਕਹੋ ਤੁਸੀਂ, ਕ੍ਰਿਸ਼ਨਾ ਵੀਰ ਜੀ ਕਹੋ। ਹਾਂ ਤੁਹਾਨੂੰ ਸਾਰਾ, ਤੁਹਾਨੂੰ ਸਾਰਾ ਕੁਝ ਮਾਫ ਆ। ਉਹ ਫਨ ਹੁੰਦਾ ਵਾ ਸਵੇਰੇ ਸਵੇਰੇ, ਨਹੀਂ ਭੁੱਲ ਗਈ ਨੀ, ਕਈ ਦਾ ਹੁੰਦਾ ਮੈਂ ਫਨ ਕਰਦੀ ਸੀ। ਨਿਕਲ ਗਿਆ ਤੇ ਨਿਕਲ ਗਿਆ ਹੈ, ਇੰਨੀਆਂ ਜਿੰਮੇਵਾਰੀਆਂ ਤੂੰ ਕੁੜੀਏ ਲਈ ਫਿਰਦੀ ਏ ਹੈ। ਹੈਲੋ,
5: ਤੇ ਇਹਦੀ ਗੱਲਾਂ ਦੇ ਵਿੱਚ ਵੀ ਬੜਾ ਹੀ ਸਟ੍ਰੈਸ ਕਿ ਹਾਂ ਬੜਾ ਕੰਮ ਸੀਗਾ।
3: ਇੰਨਾ ਬੋਝ ਨਾ ਪਈ ਪਾਇਆ ਕਰੋ ਸਾਡੀ ਨਿੱਕੀ ਜੀ ਕੁੜੀ ਤੇ।
8: ਇਹਨੂੰ ਤਾਂ ਕਾਲੀ ਹੈ।
3: ਹੈ
8: ਸਾਨੂੰ ਕਾਲੀ ਹੈ।
3: ਓਏ ਹੋਏ, ਉਹ ਕਾਲੀ ਨਹੀਂ ਕਰੀਦੀ ਪੁੱਤ। ਸੋ ਤੁਸੀਂ ਜੇ ਬਾਅਦ ਚ ਵਾਰੀ ਲੈਣੀ ਆ ਤੇ ਤੁਸੀਂ ਆਰਾਮ ਨਾਲ ਪਹਿਲਾਂ ਵਿਹਲੇ ਹੋ ਲੋ।
8: ਨਹੀਂ ਕੋਈ ਨਹੀਂ, ਹੁਣ ਤਾਂ ਚੱਕ ਲਈ ਚੱਕੂ।
3: ਅੱਛਾ ਅੱਛਾ, ਹੁਣ ਚੱਕ ਲਿਆ। ਓਕੇ, ਪਰ ਕਾਲੀ ਨਹੀਂ ਕਰੀਦੀ, ਸਾਰੀ ਜ਼ਿੰਦਗੀ ਕਾਲੀਆਂ ਹੀ ਕਰਨੀਆਂ। ਭਾਂਡੇ ਕੱਢਦਾ ਡਿਸ਼ਵਾਸ਼ਰ ਚੋਂ, ਮੰਮਾ ਦੀ ਹੈਲਪ ਕਰਦਾ ਜਿੰਨੀ ਅਸੀਸ ਕਰ ਦਿੰਦੀ ਆ। ਪਰ ਤੁਸੀਂ ਜਿਹੜੇ ਧੁੱਪੇ ਹੁੰਦੇ ਉਹ ਤੇ ਕੱਢ ਦਿੰਦੇ ਹੋ ਨਾ ਕਦੀ ਕਦੀ?
8: ਹਾਂਜੀ,
3: ਜਿਹੜੇ ਧੁੱਪੇ ਹੁੰਦੇ ਆ ਡਿਸ਼ਵਾਸ਼ਰ ਚ ਉਹ ਤੇ ਕੱਢ ਦਿੰਦੇ ਹੋ ਨਾ ਕਦੀ ਕਦੀ?
8: ਹਾਂਜੀ।
3: ਹਾਂ ਤੇ ਫਿਰ
5: ਉਹ ਵੀ ਸੇਮ ਹੈ।
8: ਕਰਦੀ ਮੈਂ ਕੁਛ ਨਹੀਂ ਕਰਦੀ।
5: ਚਲੋ ਲੋਇਲ ਤੇ ਹੈ, ਸਹੀ ਝੂਠ ਨਹੀਂ ਬੋਲਦੀ ਹੈ।
3: ਤੂੰ ਮੰਮਾ ਨੂੰ ਗੱਲਾਂ ਤੇ ਸੁਣਾਉਂਦੀ ਆ ਨਾ ਮੰਮਾ? ਹੋਰ ਮੰਮਾ
5: ਸਾਰਿਆਂ ਨੂੰ ਵੇਟ ਹੁੰਦਾ ਅਸੀਂ
3: ਹੋਰ ਜੀ ਲਾ ਕੇ ਰੱਖਦੀ ਆ ਸਾਰਿਆਂ ਦਾ।
8: ਹਾਂਜੀ,
3: ਸਾਰਿਆਂ ਦਾ ਖਿਆਲ ਰੱਖਦੀਆਂ, ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੀਆਂ, ਬੋਲੀਆਂ ਸੁਣਾਉਂਦੀਆਂ ਤੂੰ ਹੈ।
8: ਮੈਂ ਘਰ ਨਹੀਂ ਸੁਣਦੀ।
3: ਅੱਛਾ, ਘਰ ਨਹੀਂ ਸੁਣਦੀ? ਓਏ ਹੋਏ। ਹਾਂ ਵੀ ਮੋਚੀ ਆਪਣੀ ਜੁੱਤੀ ਨਹੀਂ ਗੰਢਦਾ। ਕੀ ਸੁਣਾਓਗੇ ਫਿਰ ਅੱਜ?
8: ਸੁਣਾਉਂਗੀ ਮੈਂ
5: ਬੋਲੀ। ਓਕੇ,
8: ਵਿਆਦੇ ਖੰਡੂ ਆ ਗਈ ਭੂਆ, ਵਿਆਦੇ ਖੰਡੂ ਆ ਗਈ ਭੂਆ, ਅਸੀਂ ਵੀ ਲਾਤੀ ਖੁੰਜੇ। ਪੁਆਰੂ ਸਿਫਰੇ ਕਹਿੰਦੀ ਖਾਣੇ ਮੈਂ ਮਰੂੰਡੇ
3: ਪੁਆਰੂ ਸਿਫਰੇ
8: ਕਹਿੰਦੀ ਖਾਣੇ ਮੈਂ ਮਰੂੰਡੇ
3: ਪੁਆਰੂ ਸਿਫਰੇ
8: ਕਹਿੰਦੀ ਖਾਣੇ ਮੈਂ ਮਰੂੰਡੇ
3: ਬੱਲੇ ਬੱਲੇ ਬੱਲੇ ਬੱਲੇ ਬੱਲੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਨਾ ਰੇ ਨਾ ਰੇ ਨਾ ਮਰੂੰਡੇ ਮਰੂੰਡੇ ਨਾ ਮਰੂੰਡੇ ਮਰੂੰਡੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਮਰੂੰਡੇ
8: ਨਿਪੂਆ
3: ਨਿਪੂਆ ਐਂਦ ਡੰਗੇ ਲਾਵੇ ਨਿਪੂਆ ਐਂਦ ਡੰਗੇ ਲਾਵੇ ਨਿਪੂਆ ਪ੍ਰਭੂਆ ਨਿਪੂਆ ਐ ਮਰੂੰਡੇ ਖਾਵੇ ਨਿਪੂਆ ਐ ਮਰੂੰਡੇ ਖਾਵੇ ਭੂਆ ਤੇ ਪਤਾ ਦੰਦ ਨੀ ਹੈਗੇ ਪਤਾ ਤੁਹਾਨੂੰ ਹੋਰ ਕੀ ਬੋੜੀ ਭੂਆ ਨਮ ਨਮ ਕਰਕੇ ਖਾਂਦੀ ਗਿੱਲਾ ਗਿੱਲਾ ਕਰਕੇ ਮਰੂੰਡੇ ਅੰਦਰ ਨੰਘਾਉਂਦੀ ਆ ਉਹਦੇ ਕੋਲ ਉਹਦੇ ਕੋਲ ਕੜਕ ਕਰਕੇ ਥੋੜੀ ਕੱਸਦੇ ਜਾਂਦੇ ਆ ਹੈਂ ਪਪੋਲ ਪਪੋਲ ਕੇ ਖਾਂਦੀ ਆ
8: ਨਹੀਂ
3: ਹੋਰ ਥੋੜੇ ਥੋੜੇ ਪਹਿਲਾਂ ਗਿੱਲੇ ਕਰ ਲੈਂਦੀ ਆ ਜਦੋਂ ਪੋਲੇ ਹੋ ਜਾਂਦੇ ਆ ਫਿਰ ਉਹ ਅੰਦਰ ਨੰਘਾਉਂਦੀ ਉਹ
8: ਦੰਦ ਕਿਉਂ ਨਹੀਂ ਆਗੇ
3: ਉਹ ਬੋੜੀ ਭੂਆ ਫੁੱਫੜ ਨੇ ਦੰਦ ਤੋੜਤੇ ਉਹਦੇ ਭੂਆ ਚੌਕਲੇਟ ਬੜੇ ਖਾਂਦੀ ਸੀ ਨਿੱਕੀ ਹੁੰਦੀ ਤੇ ਫਿਰ ਉਹਦੇ ਦੰਦ ਜਿਹੜੇ ਉਹ ਖਾਧੇ ਗਏ ਟੁੱਟ ਗਏ
5: ਉਹਨੇ ਡੈਂਟਿਸ ਅਪਾਇੰਟਮੈਂਟਸ ਵੀ ਸਾਰੀ ਮਿਸ ਕਰਤੀ
3: ਹੋਰ ਰਾਤ ਨੂੰ ਚੌਕਲੇਟ ਖਾ ਕੇ ਸੌਂ ਜਾਂਦੀ ਸੀ
8: ਉਹ ਤਾਂ ਨਹੀਂ ਕਰਦੀ ਸੀ ਮੇਰੀ ਭੂਆ
3: ਤੁਹਾਡੀ ਭੂਆ ਕੀ ਕਰਦੇ ਫਿਰ
8: ਵੈਸੇ ਵੀ ਗਰੋਨ ਅਪਸ ਚੌਕਲੇਟ ਆਏ ਜੇ ਕੈਂਡੀਆਂ ਖਾਂਦੇ ਨੀ
3: ਉਹ ਨਿੱਕੇ ਹੁੰਦੇ ਖਾਂਦੇ ਸੀ ਨਾ ਜਿੱਦਾਂ ਮੰਨ ਲਓ ਤੁਸੀਂ ਹੁਣ ਖਾਂਦੇ ਹੋ ਤੇ ਤੁਸੀਂ ਵੱਡੇ ਹੋ ਕੇ ਭੂਆ ਬਣਨਾ
8: ਨਹੀਂ
3: ਦੋਰ ਭੂਆ ਹੀ ਬਣਨਾ ਵਾ ਤੁਸੀਂ
8: ਨਹੀਂ ਮੈਂ ਤਾਂ ਮੈਂ ਥੋੜੇ ਬੱਚਿਆਂ ਲਈ ਭੂਆ ਬਣੂ ਥੋੜੇ ਬੱਚਿਆਂ ਲਈ ਮੈਂ ਆਪਣੇ ਬੱਚਿਆਂ ਲਈ ਮੰਮੀ ਬਣੂ
3: ਓ ਵਾਹ ਭੂਆ ਭੂਆ ਕਹਿਣਗੇ ਫਿਰ ਭੂਆ ਜੀ ਅਸੀਸ ਭੂਈ ਹੈ ਨਾ ਕਿੰਨਾ ਮਜ਼ਾ ਆਊਗਾ ਨਾ ਹੈ ਨਾ
8: ਮੇਰੇ ਵੀਰ ਦਾ ਨੀ ਮੇਰੇ ਦੂਜੇ ਵੀਰ ਦਾ ਓਹਨਾ ਵਿਆਹ ਹੋਣ ਵਾਲਿਆ ਤੇ ਉਹ ਜਿਹੜੇ ਉਹ ਦੀਦੀ ਹੋਗੀ ਨਾ ਉਹ ਮੇਰੀ ਭਾਬੀ ਹੋ
3: ਹਾਂ ਉਹ ਤੁਹਾਡੀ ਭਾਬੀ ਹੋਗੀ ਹੈ ਨਾ ਤੇ ਤੁਸੀਂ ਉਹਦੀ ਨਨਾਣ ਹੋ ਗਏ ਨਿੱਕੀ ਜੀ
8: ਤੇ ਵੀਰਾ ਮੇਰਾ ਸਟਿਲ ਵੀਰਾ ਹੀ ਰਹੂਗਾ
3: ਹਾਂ ਵੀਰਾ ਤੇ ਸਟਿਲ ਵੀਰਾ ਹੀ ਰਹਿਣਾ ਵੀਰਾ ਸਟਿਲ ਰਹਿਣਾ ਥੈਂਕ ਯੂ ਜੀ
8: ਵੀਰਾ ਇਸ ਨਾਟ ਗੋਣਾ ਚੇਂਜ ਟੂ ਐਨੀਥਿੰਗ ਐਲ
5: ਯਾ
3: ਓ ਯਾ ਐਗਜ਼ੈਕਟਲੀ ਸਭ ਪਤਾ ਸੀ ਇਸ ਨੂੰ ਸਾਰੀਆਂ ਗੱਲਾਂ ਪਤਾ ਵਾ ਸਭ ਇਹ ਨੋਟ ਕਰਕੇ ਬੈਠੀ ਹੈ ਕੁੜੀ ਥੈਂਕ ਯੂ ਸੀ
5: ਥੈਂਕ ਯੂ ਸੀ
3: ਤਵਨੀਤ ਐਸ਼ਲੀਨ ਤੇ ਤਾਜਵੀਰ
5: ਦੇਖਦੇ ਕੌਣ ਆਉਂਦਾ ਪਹਿਲਾਂ
8: ਸਤਿ
3: ਸ਼੍ਰੀ ਅੰਕਲ ਜੀ ਸਤਿ ਦੱਸੋ ਹੁਣ ਕੌਣ ਆਇਆ ਪਹਿਲਾਂ ਤੇ ਤੁਸੀਂ ਇਹੋ ਬੁੱਝੋ
5: ਐਸ਼ਲੀਨ
3: ਫੇਰ ਹਾਰ ਗਏ ਅੱਜ
5: ਮੈਂ ਕਹਿਤਾ ਸੀਗਾ
3: ਪਰ ਹਾਰ ਗਏ ਸੀ ਨਾ ਇਹ
5: ਤੁਹਾਡੇ ਕੋਲ ਇੱਕ ਹੀ ਹੈਗਾ ਇਹ ਮੈਂ ਕੰਡੀਸ਼ਨ ਅਪਲਾਈ ਪੜਿਆ ਨਹੀਂ ਸੀ ਨਾ
3: ਪਰ ਐਸ਼ਲੀਨ ਨੂੰ ਤੁਸੀਂ ਟ੍ਰਿਕ ਨਹੀਂ ਕਰ ਸਕਦੇ, ਇਹ ਸਾਰੀ ਸਾਰੀ ਕਲਾਸ ਚੋਂ ਇੰਟੈਲੀਜੈਂਟ ਆ। ਕੀ ਸੁਣਾਓਗੇ ਫਿਰ ਅੱਜ?
7: ਅੱਛਾ
3: ਪੋਇਮ, ਓਕੇ ਹਾਂਜੀ।
7: ऊपर पंखा चलता है, नीचे बेबी सोता है, छोटे छोटे भूख लगी, आज खा लो बेटा मूंगफली, मूंगफली से दाना नहीं,
3: हम तुम्हारे
7: मामा मेरा नहीं,
3: हम तुम्हारे मामा नहीं,
7: हम तुम्हारे मामा नहीं, मामा गया दिल्ली, उठे से लिया बिल्ली, बिल्ली ने मारा पंछा, मामा हो गया गंजा, इलादाई गंजा है, इलादाई गंजा है यार। बले बले शावा शावा,
3: बले बले शावा शावा शावा शावा। अच्छा बिल्ली ने किया गंजा है ना, मैंने लगा मामी ने किया शायद।
7: इलायची
3: है
7: तो बिल्ली होगी हर
3: है,
7: बिल्ली होगी अलार्म हर...
5: बिल्ली होगी हैरान।
3: अच्छा बिल्ली होगी पहला ही गंजा, मैं कह रहा बिल्ली होगी हेल्पलेस।
5: ਬਿੱਲੀ ਕਹਿੰਦੀ ਅਸੀਂ ਪਹਿਲਾਂ ਹੀ ਜੌਬ ਰੈਡੀ ਹੋਈ ਪਈ।
3: ਥੈਂਕ ਯੂ, ਮਾਮੇ ਨੂੰ ਫਿਰ ਵਿਗ ਲਵਾ ਦਈਏ ਹੈ ਨਾ।
7: ਹਾਂਜੀ
3: ਹਾਂ, ਥੈਂਕ ਯੂ। ਨੈਕਸਟ ਕੌਣ ਹੈ ਫਿਰ?
9: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
3: ਸਤਿ ਸ਼੍ਰੀ ਅਕਾਲ।
5: ਇਹ ਤੇ ਈਜ਼ੀ ਹੈ, ਇਹ ਤੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਤਵਨੀਤ ਹੈ।
9: ਹਾਂਜੀ
3: ਤੁਸੀਂ ਤੁਸੀਂ ਈਜ਼ੀ ਕਿੱਦਾਂ ਲੱਭੇ ਜਾਂਦੇ ਹੋ ਤਵਨੀਤ?
9: ਮੈਂ ਕਿਊਟ ਹੈਗੀ?
5: ਦੋ ਮਿੰਟ ਦੇ ਪੌਜ਼ ਦੇ ਵਿੱਚ ਉਹਨੇ ਵਧੀਆ ਆਨਸਰ ਲੱਭ ਲਿਆ।
3: ਆਹ ਤੇ ਗੱਲ, ਇਹ ਤੇ ਗੱਲ ਵੈਸੇ ਸਹੀ ਆ, ਤਵਨੀਤ ਤੇ ਸਭ ਤੋਂ ਕਿਊਟ ਆ, ਪਰ ਤੁਸੀਂ ਵੱਡੇ ਹੋ ਨਾ, ਤੁਹਾਡੀ ਆਵਾਜ਼ ਵੱਡੀ ਹੋ ਗਈ ਹੈ ਤਾਂ ਕਰਕੇ।
5: ਗੁੱਡ ਟ੍ਰਾਈ।
9: ਜੇ ਤੁਸੀਂ ਹੋਰ ਕੈਂਟ ਲੱਗਦਾ ਸੀ ਤੇ ਲੋਹੀ ਲੈਣਾ ਸੀ,
5: ਲੋਹੀ
9: ਲੈਣੀ।
3: ਅੱਛਾ ਲੋਹੀ ਲੈਣੀ ਸੀ,
5: ਉਹ ਇੱਥੇ ਰੇਡੀਓ ਭੁੱਲ ਗਏ ਸੀ ਨਾ, ਫਿਰ ਉਹ ਉਹਨਾਂ ਨੇ ਆਂਟੀ ਦਾ ਸ਼ੋਅ ਲੈ ਕੇ ਉਹ ਮੈਚ ਹੋ ਗਿਆ।
3: ਆਹੋ ਉਹ ਤੇ ਉੱਥੇ ਮੈਂ
9: ਆਂਟੀ ਲੋਹੀ ਵਰੀ ਵਧੀਆ ਲੱਗ ਰਹੀ ਹੋਣੀ
3: ਤੇ ਤੁਸੀਂ ਆਏ ਨਹੀਂ ਨਾ, ਤੁਸੀਂ ਲੋਹੀ ਲੈ ਆਉਣੀ ਸੀ।
5: ਐਵੇਂ ਤੁਸੀਂ ਕਹਿੰਦੇ ਰਹਿੰਦੇ ਹੋ, ਇੱਥੇ ਤੁਸੀਂ
9: ਸਾਨੂੰ ਪਤਾ ਨਹੀਂ ਸੀ,
5: ਅਸੀਂ ਸੱਜਦੇ ਰਹਿ ਗਏ। ਤੁਹਾਡੀ ਮੰਮਾ ਸੋਸ਼ਲ ਮੀਡੀਆ ਕੁਈਨ, ਉਹਨਾਂ ਨੇ ਨਹੀਂ ਦੇਖਿਆ?
3: ਆਹੋ
5: ਅਸੀਂ ਕਿੰਨੇ ਸੱਜਦੇ,
9: ਮੰਮਾ ਨੇ ਦੱਸਿਆ ਨਹੀਂ।
5: ਫਿਰ ਇੱਥੇ ਮੰਮਾ ਦੀ ਗਲਤੀ ਹੈ,
3: ਹੁਣ ਤੇ ਤੇਰੇ ਵੀ ਕੰਨਾਂ 'ਚ ਸਿਰ ਕਰਨ ਵਾਲਾ ਹੋਇਆ, ਉਦਾਂ ਤੇ ਬੜੇ ਤੋਂ ਲਾਮੇ ਦੇਣੀ ਹੈ।
5: ਐਤਕੀ ਅਸੀਂ ਸਪੈਸ਼ਲੀ ਕਿਹਾ, ਕ੍ਰਿਸ਼ਨਾ ਵੀਰ ਜੀ ਨੇ ਤੁਹਾਡੀ ਫੀਡ ਤੇ ਆ ਕੇ ਕਿਹਾ, ਆ ਕੇ ਕਿਹਾ
3: ਤੁਹਾਡੇ ਕੰਨ 'ਚ ਕਿਹਾ, ਤੁਹਾਡੇ ਕਰਮ ਨਕੁਰ ਆ ਜਾਇਓ ਹੈ, ਤੇ ਤੁਸੀਂ ਫੇਰ ਵੀ ਨਹੀਂ ਆਏ। ਤੁਸੀਂ ਹੈ ਦੱਸਦੀ ਨੀ ਹੁਣ ਤੋਂ ਕੁੜੀਏ। ਹਾਂਜੀ
5: ਹੁਣ ਨੀ ਸੁਣਾਈ,
9: ਆਵਾਜ਼ ਕੱਟ ਗਈ।
5: ਹਾਏ ਹਾਏ
3: ਹੁਣ ਤੇ ਸਾਡੀ ਆਵਾਜ਼ ਕੱਟਣੀ ਆ, ਹੈ ਹੁਣ ਤੇ ਦੈਂਗੜ ਦੈਂਗੜ ਹੋਊਗੀ ਤੇਰੀ।
9: ਨੋ
3: ਹੋਰ ਕੀ,
9: ਤੁਸੀਂ ਫਰਾਈਡੇ ਨੂੰ ਨਹੀਂ ਆਏ?
3: ਹਾਂ ਉਹ ਇਦਾਂ ਹੀ ਕਹੀਦਾ ਹੁੰਦਾ ਫਿਰ,
9: ਤੁਸੀਂ ਕਿਉਂ ਨਹੀਂ ਆਏ?
5: ਲੋਹੀ ਖਰੀਦਣ ਗਏ?
3: ਹਾਂ ਲੋਹੀ ਲੈਣ ਗਿਆ ਸੀ ਮੈਂ।
9: ਤੁਸੀਂ ਕੈਂਡਲ ਵੀ ਲਾਈ ਸੀ, ਮੰਮਾ ਨੇ ਦੇਖੀ ਤੇ ਮੰਮਾ ਨੇ ਮੈਸੇਜ ਕੀਤਾ ਕੈਂਡਲ ਹਾਥ ਹਾਥ ਹਾਥ।
3: ਮੰਮਾ ਦੀ ਫੇਵਰੇਟ, ਫਿਰ ਆਪਾਂ ਆਖਿਆ ਮੰਮਾ ਤੇ ਆਏ ਨੀ ਤੇ ਆਪਾਂ ਕੈਂਡਲ ਹੀ ਲਾ ਲੈਣੇ। ਰੱਖਾਂਗੇ ਪਰ ਸਾਨੂੰ ਯਕੀਨ ਨੀ ਆ ਵੀ ਤਵਨੀਤ ਨੇ ਆਉਣਾ ਉੱਥੇ।
5: ਫਿਰ ਕੋਈ ਨਾ ਕੋਈ ਬਹਾਨਾ ਮਾਰ,
3: ਸਾਡਾ ਇੰਨਾ ਖਰਚਾ ਕਰਾ ਦੂਗੀ ਤੇ ਫਿਰ ਆਵਾਂਗੇ
5: ਅਸੀਂ। ਸੱਦਿਆ ਨਾ, ਫਿਰ ਤੁਸੀਂ ਆਏ ਹੀ ਨਹੀਂ ਸੱਦਣ ਦੇ ਬਾਅਦ ਵੀ।
9: ਪੂਰਾ ਸਾਲ ਲੱਗ ਲੰਘ ਚੱਲਿਆ, ਵਿਆਹ ਹੋਇਆ, ਹਜੇ ਤੱਕ ਹੋਇਆ ਵੀ ਨਹੀਂ।
3: ਹੋਏ ਕਿੱਥੇ ਕੁੜੀਆਂ ਪੈਰਾਂ ਤੇ ਪਾਣੀ ਪੈਣ ਦਿੰਦੀਆਂ।
9: ਥੈਂਕ ਯੂ ਬਲਾ ਲਈ ਅਮ ਤੇ ਜੋ ਵੀ ਹੁਣ ਤੁਸੀਂ ਫਰਾਈਡੇ ਨੂੰ ਬੁਲਾਇਆ ਤੇ ਅਨਵਾਸੀ ਕਰ ਲਈ ਅਮ ਤੇ
5: ਲੱਗਦਾ ਇਵੈਂਟ ਦੀ ਤੁਹਾਡੀ ਡਾਇਰੀ ਇਹਦੇ ਹੱਥ ਲੱਗ ਗਈ।
3: ਹੋਰ
5: ਮੇਲਾ ਵੀ ਕਰ ਲਾਂਗੇ,
9: ਮੇਲਾ ਵੀ ਕਰ ਲਾਂਗੇ, ਮੂਵੀ ਵੀ ਦੇਖ ਲਈ,
3: ਅੱਛਾ
5: ਰੱਖੜੀ ਵੀ ਬਣਾ ਲਾਂਗੇ,
9: ਮੰਮਾ ਦੀ ਅਮ ਇੰਟਰਵਿਊ ਵੀ ਕਰ ਲਈ।
3: ਹਾਂ ਤਮਨੀਤ ਦੇ ਹੱਥ ਨਹੀਂ ਨਾ ਕੁਛ ਲੱਗਾ। ਓਹੋ ਹੈ, ਹੁਣ ਕੁੜੀਆ ਤੇਰੀ ਕਰਨੀ ਆ।
9: ਨਹੀਂ ਮੈਂ ਨਹੀਂ ਇੰਟਰਵਿਊ ਕਰਨੀ,
3: ਤੇਰੀ ਦੰਗੜ ਦੰਗੜ ਕਰਨੀ ਆ, ਇੰਟਰਵਿਊ ਨਹੀਂ ਕਰਨੀ ਤੇਰੀ, ਤੇਰੀ ਚੀਂ ਚੀਂ ਕਰਨੀ ਆ ਮੈਂ ਕਿਸੇ ਦਿਨ।
9: ਨੋ
3: ਹਾਂ ਥੈਂਕ ਯੂ ਪੁੱਤ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ, ਕੀ ਸੁਣਾਓਗੇ?
5: ਹਾਂਜੀ
9: ਇੱਕ ਪੋਇਮ।
3: ਹਾਂਜੀ
5: ਓਕੇ।
9: ਰੱਬਾ ਰੱਬਾ ਮੀ ਵਰਸਾ ਸਾਡੇ ਕੋਲ,
3: ਬੜਾ ਪੈਣ ਡਿਆ
5: ਜਿਹੜੀ ਰਾਤ ਦਾ ਪੈ
3: ਰਿਹਾ,
9: ਕਾਲੀਆ ਇੱਟਾ ਕਾਲੀਆ ਰੋਡ,
3: ਮੀ ਵਰਾ ਦੇ ਜੋਰੋ ਜੋਰ,
9: ਮੀ ਵਰਸਾ ਦੇ ਜੋੜੋ ਜੋਰ, ਮੀ ਵਰ ਜੋੜੋ ਜੋਰ, ਜੋੜੋ ਜੋਰ, ਜੋੜੋ ਜੋਰ, ਜੋੜੋ ਜੋਰ। ਕੱਲ ਕੱਲ ਇੱਕ ਬਿਜਲੀ ਠਾਕ ਤੱਕ ਹੀ ਆਈ
3: ਹੈ। ਹਾਂ ਤੇ ਅੱਗੇ ਉਹ ਦੂਸਰਾ ਨਹੀਂ ਪਾਉਣਾ, ਡੱਡੂ ਕਰਨ ਗੜੈ ਗੜੈ, ਲਾਲ ਜੀ ਕਰਨ ਡੈਸ਼
9: ਡੈਸ਼,
3: ਇਹ ਮੰਮਾ ਦੱਸਣਗੇ। ਥੈਂਕ ਯੂ।
9: ਤੇ ਕੱਲ ਤੇ ਫਰਾਈਡੇ ਜਦੋਂ ਡੈਡ ਨੇ ਪੰਪ ਤੇ ਚੱਕ ਲਾਇਆ, ਉਹ ਗੈਬ ਹੋ ਗਿਆ,
3: ਹਾਂ
9: ਉਹ ਡਿਸਪੀਅਰ ਹੋ ਗਿਆ ਸੀ।
3: ਓ ਓਕੇ,
9: ਮਸਾ ਹੀ ਲੱਭਿਆ,
3: ਮਿਸਟਰ ਸਿੰਘ ਮਿਸਟਰ ਮਿਸਟਰ ਇੰਡੀਆ ਬਣ ਗਿਆ ਹੋਣਾ ਉਹ। ਥੈਂਕ ਯੂ ਵੀਰ ਜੀ, ਵੀਰ ਜੀ,
9: ਵੀਰ ਜੀ, ਵੀਰ ਜੀ ਬਿਜ਼ੀ ਆ,
3: ਵੀਰ ਜੀ, ਵੀਰ ਜੀ। ਅੱਛਾ ਅੱਜ ਨਹੀਂ ਵਾਰੀ ਆਉਣੀ ਵੀਰ ਜੀ ਦੀ,
9: ਉਹ ਬਾਅਦ ਚੋਂ ਕਰ ਲਓ ਵੀਰ ਜੀ,
3: ਤੁਸੀਂ
10: ਕੱਲ ਆਏ ਕਿਉਂ ਨੀ ਸੀਗੇ, ਆਈ ਮੀਨ ਫਰਾਈਡੇ ਨੂੰ ਆਏ ਕਿਉਂ ਨੀ?
3: ਉਹ ਮੈਂ ਆਇਆ ਤੇ ਸੀ, ਮੈਂ ਸਾਡਾ ਫਿਰ ਸੈਟਰਡੇ ਨੂੰ ਇੱਕ ਪ੍ਰੋਗਰਾਮ ਸੀ ਨਾ, ਤੇ ਮੈਂ ਫਿਰ ਤਿਆਰੀ ਕਰਨ ਲੱਗ ਪਿਆ।
10: ਤੁਸੀਂ ਰੋਜ਼ ਆਇਆ ਕਰੋ।
3: ਓਕੇ ਓਕੇ, ਥੈਂਕ ਯੂ ਪੁੱਤ, ਥੈਂਕ ਯੂ।
5: ਹਾਂਜੀ
3: ਹਾਂਜੀ, ਚਲੋ ਮੈਂ ਰੋਜ਼ ਆਊਂਗਾ। ਤੇ ਕੀ ਸੁਣਾਓਗੇ ਫਿਰ?
10: ਇੱਕ ਬੋਲੀ।
3: ਹਾਂਜੀ
5: ਹਾਂਜੀ, ਤੁਹਾਡੀ ਆਵਾਜ਼,
3: ਤੁਹਾਡੀ ਆਵਾਜ਼ ਅੱਜ ਖਰਾਬ ਹੋਣ ਡਈ, ਮੀਂਹ ਪੈਣ ਡਿਆ ਮੈਨੂੰ ਲੱਗਦਾ ਨਾ।
10: ਮਹੀਨਾ ਘਰ ਵਿੱਚ ਬੋਲਣ ਮੋਰ, ਜਮੈਣੀ ਜਮੈਣੀ ਜਮੈਣੀ ਸੋਰੇ ਜਾਣਾ ਗੱਡੀ ਨੂੰ
3: ਖਾਲੀ ਮੋੜ ਦੇ, ਮੈਂ ਨੀ ਸੋਰੇ ਜਾਣਾ, ਲੈ ਜਾ ਗੱਡੀ ਖਾਲੀ ਮੋੜ ਕੇ, ਚੱਕ ਦੇ ਫੂਫੂ ਤੇ ਕਰਦੇ ਨੀ ਤੁਸੀਂ, ਇੰਨੇ ਸੋਹਣੇ ਸੋਹਣੇ ਇੰਨੇ ਵੱਡੇ ਵੱਡੇ ਤੁਸੀਂ ਗਾਣੇ ਯਾਦ ਕੀਤੇ ਆ ਤੇ ਫੂਫੂ ਨੀ ਆਉਂਦਾ ਹੈ?
10: ਪਤਾ ਸੀ ਸਕੂਲ ਨਹੀਂ ਗਏ,
3: ਸਕੂਲ ਨਹੀਂ ਗਏ? ਚਲੋ
10: ਸਕੂਲ ਨਹੀਂ ਗਏ,
3: ਗੁੱਡ, ਵੈਰੀ ਗੁੱਡ।
5: ਤੁਹਾਡੇ ਵੀ ਕਰਿਕੁਲਮ ਡੇ? ਅੱਜ ਮੇਰੀ ਬੇਟੀ ਵੀ ਨਹੀਂ ਗਈ।
10: ਨਹੀਂ, ਅੱਜ ਦੀਦੀ ਠੀਕ ਨਹੀਂ ਸੀਗੀ ਤਾਂ ਮੇਰੀ ਵੀ ਛੁੱਟੀ ਹੋ ਗਈ ਦੀਦੀ ਦੇ ਨਾਲ।
3: ਵੈਰੀ ਗੁੱਡ, ਮੈਂ ਵੀ ਹੁੰਦਾ ਨਾ ਤੇ ਇਹੋ ਜਿਹੇ ਮੌਸਮ 'ਚ ਮੈਂ ਵੀ ਨਹੀਂ ਜਾਣਾ। ਵੈਰੀ ਗੁੱਡ, ਇੰਜੋਏ ਕਰੋ ਤੁਸੀਂ ਅੱਜ, ਕਰੋ ਤੰਗ ਮੰਮਾ ਨੂੰ।
10: ਮੰਮਾ ਜੀ ਅੱਜ ਮਾਰਨਿੰਗ ਸ਼ਿਫਟ ਹੈ ਪਾਪਾ ਨੇ।
3: ਪਾਪਾ ਨੂੰ ਕਰੋ ਤੰਗ ਫਿਰ ਅੱਜ। ਪਾਪਾ ਨੂੰ ਤੰਗ ਕਰਨ ਦਾ ਤੇ ਮਜ਼ਾ ਹੀ ਬੜਾ ਆਉਂਦਾ ਹੈਨਾ। ਮੰਮਾ ਤੇ ਪੈ ਜਾਂਦੀਆਂ ਅੱਗੋਂ ਹੈਨਾ ਨਾਹਦ।
5: ਹਾਂਜੀ,
3: ਮੰਮਾ ਤੇ ਅੱਗੋਂ ਪੈ ਜਾਂਦੀਆਂ ਵਾ ਨਾ, ਪਾਪਾ ਨੂੰ ਭੇਦ ਘੱਟ ਹੁੰਦਾ ਹੈਨਾ।
10: ਪਕੌੜੇ ਖਾਦੇ?
3: ਓਏ ਵਾਹ ਵਾਹ ਵਾਹ, ਆ ਤੇ ਤੁਸੀਂ ਸਵੇਰੇ ਸਵੇਰੇ ਮਜ਼ਾ ਹੀ ਲਿਆ ਤਾ। ਚੀਜ਼ੀਆਂ ਮਿਲਦੀਆਂ। ਚਲੋ ਥੈਂਕ ਯੂ, ਅੱਜ ਛੁੱਟੀ, ਅੱਜ ਭਾਵੇਂ ਬਾਅਦ ਚ ਵੀ ਕਰ ਲਿਓ ਫਿਰ ਤੁਸੀਂ। ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਸ਼੍ਰੇਆ, ਤੇ ਉਸ ਤੋਂ ਬਾਅਦ ਫਿਰ ਸੁਖਨ। ਹਾਂਜੀ, ਸਤਿ ਸ੍ਰੀ ਅਕਾਲ ਸ਼੍ਰੇਆ। ਹੈਲੋ ਸ਼੍ਰੀ, ਸਤਿ ਸ੍ਰੀ ਅਕਾਲ,
5: ਕੀ ਹਾਲ ਚਾਲ ਹੈ?
11: ਤੁਸੀਂ ਠੀਕ ਹੋ ਮਾਲੂ ਬਿੱਲੀ?
3: ਹਾਂਜੀ ਅਸੀਂ ਠੀਕ ਆ ਮਾਨੂ ਬਿੱਲੀ, ਤੁਸੀਂ ਕਿਵੇਂ ਹੋ?
11: ਠੀਕ ਹੈ।
3: ਓਕੇ,
5: ਜਾ ਰਹੇ ਸਕੂਲ?
3: ਹਾਂਜੀ ਹਾਂਜੀ, ਅਸੀਂ ਵੀ ਠੀਕ ਆ,
5: ਅਸੀਂ ਵਧੀਆ।
3: ਕੀ ਖਾਦਾ?
11: ਨਿਊਟਰੀ ਗੇਨ
3: ਹੈ?
5: ਨਿਊਟਰੀ ਗੇਨ?
3: ਅੱਛਾ, ਤੁਸੀਂ ਨਿਊਟਰੀ ਗੇਨ ਹੀ ਖਾਂਦੇ ਹੋ ਰੋਜ਼?
5: ਫਿਕਸ ਨਾਸ਼ਤਾ,
11: ਪਰਫੈਕਟ ਵੀ ਖਾਂਦੇ, ਪਰਫੈਕਟ।
3: ਕਿਤੇ ਕੁੱਟ ਕੱਟ ਵੀ ਖਾ ਲਿਆ ਕਰੋ ਸਵੇਰੇ ਸਵੇਰੇ, ਕੁੱਟ ਵੀ ਯੰਮੀ ਹੁੰਦੀ ਆ। ਹਾਂਜੀ, ਆਵਾਜ਼ ਬਹੁਤ ਘੱਟ ਆਉਣ ਡਈ ਆ। ਅੱਛਾ, ਦੁੱਧ ਵੀ ਪੀਤਾ? ਓਕੇ ਓਕੇ, ਠੀਕ ਆ। ਤੇ ਕੀ ਸੁਣਾਓਗੇ ਫਿਰ, ਕੀ ਸੁਣਾਓਗੇ?
11: ਮਰ ਜਾਏਗੀ।
3: ਇਹ ਕਿਹੜੀ ਮੱਛੀ ਜਿਹੜੀ ਪਾਣੀ ਚ ਡਾਲੋ ਤੇ ਮਰ ਜਾਏਗੀ? ਥੈਂਕ ਯੂ, ਥੈਂਕ ਯੂ ਮਾਨੂ ਬਿੱਲੀ,
5: ਪਕੌੜੇ ਵਾਲੀ ਮੱਛੀ। ਥੈਂਕ ਯੂ,
3: ਥੈਂਕ ਯੂ, ਥੈਂਕ ਯੂ।
10: ਸਤਿ ਸ੍ਰੀ ਅਕਾਲ ਅੰਕਲ ਜੀ ਐਂਡ ਆਂਟੀ ਜੀ।
3: ਸਤਿ ਸ੍ਰੀ ਅਕਾਲ ਸ਼੍ਰੇਆ,
10: ਕੀ ਹਾਲ ਹੋ?
3: ਉਹ ਸਾਡਾ ਠੀਕ ਹੋ, ਤੁਹਾਡਾ ਕੀ ਹੋ? ਅਸੀਂ ਅਸੀਂ ਤੇ ਤੁਹਾਡੇ ਨਾਲ ਗੱਲ ਕਰਦੇ ਪਏ।
10: ਗੁੱਡ,
5: ਗੁੱਡ।
3: ਅਸੀਂ ਤੇ ਮੱਛੀ ਨੂੰ ਪਾਣੀ ਚ ਛੱਡਦੇ ਪਏ,
5: ਡੁੱਬੀ ਮੱਛੀ ਨੂੰ ਦੇਖਦੇ ਪਏ।
3: ਹੈ, ਓਕੇ, ਕੀ ਸੁਣਾਓਗੇ?
10: ਗਾਣਾ?
3: ਓਕੇ
5: ਓਕੇ,
10: ਬੋਲੇ ਚੂੜੀਆ, ਬੋਲੇ ਕੰਗਣੇ, ਹਾਂ ਮੈਂ ਹੋ ਗਈ ਤੇਰੇ ਸਾਜਨਾ, ਤੇਰੀ ਦੂਜੀ ਨਹੀਂ ਜਲਦਾ ਮੈਟ ਮਾ ਗਿਆ।
3: ਥੈਂਕ ਯੂ, ਥੈਂਕ ਯੂ ਸ਼੍ਰੇਆ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਸੁਖਨ। ਹੈਲੋ ਪੁੱਤ, ਆਵਾਜ਼ ਥੋੜ੍ਹੀ ਜਿਹੀ ਕਰਿਓ ਠੀਕ ਆ, ਪਤਾ ਨਹੀਂ ਅੱਜ ਤੇ ਜਾਂਦੇ ਮੀਂਹ ਦੇ ਕਰਕੇ, ਤੇ ਜਾਂ ਫਿਰ ਮੈਨੂੰ ਅੱਜ ਲੱਗਦਾ ਵੀ ਸਾਰੇ ਗੱਡੀ 'ਚ ਜਾ ਰਹੇ ਸਕੂਲ, ਜਾਂ ਤਾਂ ਫਿਰ ਤਾਂ ਕਰਕੇ ਹੈ। ਹੈਲੋ ਡਡਵਾਲ ਸਾਹਿਬ, ਯਾਰ ਤੁਸੀਂ ਤੇ ਬੰਦੇ, ਤੁਸੀਂ ਤੇ ਆਪ ਸੋਹਣਾ ਕਰ ਲੈਂਦੇ ਜੇ ਤੁਸੀਂ ਇੰਤਜ਼ਾਮ, ਤੇ ਤੁਸੀਂ ਆਵਾਜ਼ ਹੀ ਕਰ ਲਓ ਠੀਕ ਥੋੜ੍ਹੀ ਜੀ, ਤੁਸੀਂ ਤੇ ਸਿਆਣੇ ਬਹਿਣੇ ਬੰਦੇ ਹੋ, ਹੈ ਰਿਸਪੋਂਸੀਬਲ ਬੰਦੇ ਤੁਸੀਂ, ਹੈ ਐਕਸਚੇਂਜ ਦੇ ਹੈਡ ਹੋ ਤੁਸੀਂ ਤੇ, ਹੈ ਡਰਵਾਲ ਸਾਹਿਬ, ਹੈ ਤੁਸੀਂ ਤੇ ਨਿਊ ਫੋਨ ਬਣਾਉਂਦੇ ਜੇ?
10: ਨਹੀਂ
3: ਨਹੀਂ, ਲੈ ਮੈਨੂੰ ਪਤਾ ਲੱਗਾ ਸੀ। ਅੱਜ ਜਾ ਰਹੇ ਹੋ ਸਕੂਲ ਕਿ ਨਹੀਂ ਫਿਰ?
11: ਨਹੀਂ।
3: ਕਿਉਂ?
11: ਮੈਂ ਸਕੂਲ ਨਹੀਂ ਜਾਂਦਾ ਅਜੇ।
3: ਅੱਛਾ, ਕਿ ਕਿੱਥੇ ਜਾਂਦੇ ਹੋ ਤੁਸੀਂ?
11: ਗਾਰਡਨ ਚਲਿਆ, ਬਟ ਮੈਂ ਲਾਸਟ ਈਅਰ ਚਲਿਆ।
3: ਅੱਛਾ, ਆ ਹੁਣ ਲਾਸਟ ਈਅਰ ਹੈ ਤੁਹਾਡਾ? ਓਕੇ, ਤੇ ਅਗਲੇ ਸਾਲ ਜਾਓਗੇ ਸਕੂਲ ਫਿਰ?
11: ਬੇਚਾਰੀਆਂ
3: ਟੀਚਰਾਂ ਸੁਖਨ ਸੁਖਨ ਕਰਦੀਆਂ ਫਿਰਦੀਆਂ, ਪਰ ਉਹਨਾਂ ਨੂੰ ਡਡਵਾਲ ਨਹੀਂ ਕਹਿਣਾ ਆਉਂਦਾ, ਪਤਾ?
5: ਉਹ ਬੜਾ ਹੀ ਔਖਾ ਉਹਨਾਂ ਲਈ।
3: ਉਹਨਾਂ ਨੂੰ ਸਰਨੇਮ ਨਹੀਂ ਕਹਿਣਾ ਆਉਂਦਾ ਤੁਹਾਡਾ?
5: ਮਿਸਟਰ ਸਿੰਘ ਕਹਿ ਦੇਣਾ।
3: ਮਿਸਟਰ ਸਿੰਘ ਕਹਿੰਦੀਆਂ। ਕੀ ਸੁਣਾਓਗੇ ਫਿਰ?
11: ਬੋਲੀ।
3: ਓਕੇ,
5: ਹਾਂਜੀ।
11: ਮਾਰੀ ਬਰਸੀ ਕਰੀ ਅਸੀਂ ਖੜ ਕੇ ਲਿਆਂਦਾ ਤੀਰ।
3: ਭੰਗੜਾ ਤਾਂ ਸੱਜਦਾ ਨੱਚਣ ਮੁੰਡੇ ਦੇ ਵੀਰ, ਭੰਗੜਾ ਤਾਂ ਸੱਜਦਾ ਨੱਚਣ ਮੁੰਡੇ ਦੇ ਵੀਰ, ਭੰਗੜਾ ਤਾਂ ਸੱਜਦਾ ਬੱਲੇ ਬੱਲੇ ਬੱਲੇ ਬੱਲੇ। ਜਦੋਂ ਤੁਸੀਂ ਸਾਹਿਬ ਦੇ ਵਿਆਹ ਤੇ ਨੱਚੇ ਨਾ, ਫਿਰ ਏਦਾਂ ਤੁਹਾਡੇ ਲਈ ਬੋਲੀ ਪੈਣੀ ਆ। ਤੇ ਫਿਰ ਸੁਖ ਤੇ ਫਿਰ ਸੁਖ ਨੇ ਨੱਚਣ ਲੱਗ ਪੈਣਾ। ਅੱਛਾ, ਦੋਵਾਂ ਦੇ ਬਰਥਡੇ ਹੋਣਗੇ। ਕਿਹਦਾ ਕਿਹਦਾ? ਅੱਛਾ, ਕਿਹਦਾ ਕਿਹਦਾ? ਮੇਰਾ ਤੇ ਤੁਹਾਡਾ? ਤੇ ਸਾਹਿਬ ਦਾ ਤੇ ਹੋ ਗਿਆ ਆਲਰੇਡੀ।
11: ਹਜੇ ਵੀ ਹੋਣਾ?
3: ਅੱਛਾ, ਹਜੇ ਵੀ ਹੋਣਾ। ਅੱਛਾ, ਦੁਬਾਰਾ ਹੋਣਾ ਵਾ?
11: ਪਾਰਟੀ ਆ ਮੇਰੀ।
3: ਅੱਛਾ, ਪਾਰਟੀ ਆ। ਬੱਲੇ, ਸੱਦੋਗੇ ਫਿਰ ਸਾਨੂੰ?

0: ਸਾਡੇ ਨਾਲ ਡੱਡਵਾਲ ਸਾਹਿਬ ਤੇ ਹੁਣ ਨੇ ਸਾਡੇ ਨਾਲ ਲਾਲ ਸਾਹਿਬ। ਸਤਿ ਸ੍ਰੀ ਅਕਾਲ ਲਾਲ ਸਾਹਿਬ ਤੇ ਵੀਰ ਜੀ, ਤੁਸੀਂ ਬਾਅਦ ਚ ਕਰ ਲਿਓ, ਹੁਣ ਲੇਟ ਹੋ ਜਾਣਾ ਆਪਾਂ। ਹਾਂਜੀ
1: ਡੱਡੂ ਨਾਲ ਘਰ ਪਾਇਆ ਹੁੰਦਾ।

0: Ribbick. Ribbick. ਸਾਡੇ ਤੇ ਇਹਨਾਂ ਨੇ ਸਾਰੇ ਉਹ ਚੇਂਜ ਹੀ ਕਰਤੇ ਆ ਟਿਓਨਾ ਲਾਲ ਜੀ ਅਸੀਂ ਬਾਬਾ ਗਿਣਿਆ ਗਿਣਿਆ ਕਰ ਜਾਂਦੇ ਹਾਂ ਇਹ ਕਹਿੰਦੇ ਨੇ ਰਿਬਿਕ ਰਿਬਿਕ
1: ਸਾਨੀ ਸਾਹਿਬ ਨਾ ਮੈਂ ਆਪਣਾ ਅੱਜ ਬਾਰਿਸ਼ ਸੀ ਨਾ ਸਾਨੀ ਸਾਹਿਬ ਬਾਹਰ ਡੱਡੂ ਤੇ ਡੱਡੂ ਨੂੰ ਪੱਥਰ ਮਾਰਨ ਲੱਪੇ ਅੱਗੇ ਡੱਡੂ ਪਤਾ ਕੀ ਹੁੰਦਾ
0: ਨੀ ਗੱਲ ਬਣਨੀ
1: ਆਪਣੇ ਨਾ ਜਸਲ ਭਾਈ ਤੇ ਆਪਣਾ ਸਾਨੀ ਸਾਹਿਬ ਜਾਂਦੇ ਆਪਣਾ ਦੁਕਾਨ ਤੇ ਨਾ ਮਿਠਾਈ ਲੈਣ ਕਾਫੀ ਮਿਠਾਈ ਟੇਸਟ ਕਰ ਲੈਂਦੇ ਫਿਰ ਇੱਕ ਮਿਠਾਈ ਪਸੰਦ ਆਉਂਦੀ ਕਹਿੰਦੇ ਆਹ ਵਧੀਆ ਸੈਮੀ ਸਾਹਿਬ ਆਹ ਲੈ ਲਓ ਕਹਿੰਦਾ ਵੀ ਪੈਕ ਕਰ ਵੀ ਕਿਲੋ ਠੀਕ ਹੈ ਕਹਿੰਦਾ ਕਿੰਨੇ ਹੋ ਗਏ ਕਹਿੰਦਾ 900 ਕਹਿੰਦਾ 900 ਕਹਿੰਦਾ ਤੁਸੀਂ 500 ਗਿਆ ਜੀ ਹਨਾ ਕਹਿੰਦਾ 400 ਦਾ ਢਿੱਡ ਵਿਖਾ ਗਿਆ
0: ਚਾਰ ਸੌ ਦੀ ਟਰਾਈ ਕਰ ਗਏ
1: ਚਾਰ ਸੌ ਦਾ ਟਰਾਈ ਕਰ ਗਿਆ
0: ਅਸਲੀ ਦਰਦ ਕੀ ਹੁੰਦਾ ਥੈਂਕ ਯੂ ਚੁੰਗਲ ਥੈਂਕ ਯੂ ਰੁਪਿੰਦਰ ਜੀ ਕਹਿੰਦੇ ਕਰੇਲੀ ਸੋਰੀ ਅਬਾਊਟ ਸੈਟਰਡੇ ਹਾਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਆਉਣਾ ਤੇ ਫਿਰ ਤੁਸੀਂ ਪਰ ਜੋ ਵੀ ਹੈ ਤੁਸੀਂ ਕੋਈ
2: ਮੈਂ ਵੀ ਕਹਿ ਦਿੰਦੀ ਹਾਂ ਲਾਲ ਲਾਲ
0: ਹਾਂ ਤੇ ਇਸ ਵਾਰੀ ਜਿਹੜਾ ਪ੍ਰੋਗਰਾਮ ਸੀ ਕਮਾਲ ਦਾ ਪ੍ਰੋਗਰਾਮ ਸੀ ਤੇ ਮੈਂ ਤੇ ਖੁਦ ਬਹੁਤ ਬਹੁਤ ਬਹੁਤ ਮਤਲਬ ਇੰਜੋਏ ਕੀਤਾ ਬੈਸਟ ਪ੍ਰੋਗਰਾਮ ਸੀ ਤੇ ਜੇ ਤੁਸੀਂ ਮਿਸ ਕੀਤਾ ਤੇ ਕੁਛ ਇੱਕ ਆਪਾਂ ਵੀਡੀਓ ਕੁਛ ਕਲਿੱਪ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਉੱਥੋਂ ਤੁਸੀਂ ਵੇਖ ਸਕਦੇ ਹੋ ਪਰ ਇਹ ਜੋ ਉੱਥੇ ਲਾਈਵ ਦਾ ਨਜ਼ਾਰਾ ਵਾ ਉਹ ਲਾਈਵ ਦਾ ਹੁੰਦਾ ਪਰ ਉਹ ਅਗਲੀ ਵਾਰੀ ਕੋਸ਼ਿਸ਼ ਕਰਿਓ ਵੀ ਜ਼ਰੂਰ ਪਹੁੰਚੇ ਤੁਸੀਂ ਜਿਹੜੇ ਕਈ ਪਹੁੰਚੇ ਸੀ ਉਹਨਾਂ ਕੋਲੋਂ ਤੁਸੀਂ ਜ਼ਰੂਰ ਫੀਡਬੈਕ ਲੈ ਸਕਦੇ ਹੋ ਧੰਨਵਾਦ ਦਿੱਲੀ ਜੂਲਰ ਵਾਲੇ ਕਹਿੰਦੇ ਵੀ 199 ਦੇ ਉੱਤੇ ਪਹੁੰਚ ਗਿਆ ਫੇਰ ਮੈਂ ਤੁਹਾਨੂੰ ਮੈਂ ਕਿਹਾ ਲੈ ਲਓ ਤੁਸੀਂ ਆਖੇ ਨਹੀਂ ਲੱਗਦੇ ਮੇਰੇ
2: ਲਾਸਟ ਟਾਈਮ 180 ਸੀਗਾ
0: ਹਾਂ ਹੋਰ ਕੀ 80 ਤੋਂ ਵੀ ਥੱਲੇ ਸੀ 78 ਵੀ ਸੀ
2: ਮੇਰੇ ਸਾਹਮਣੇ ਜਿੰਨੀ ਵਾਰੀ ਵੀ ਆਇਆ 180 ਲਾਸਟ ਸੀਗਾ
0: ਥੈਂਕ ਯੂ ਤੇ ਬੈਰਕ ਦੇ ਪਾਣੀ ਤੁਰ ਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਜਸਕਿਰਤ ਜੀ ਹੈਪੀ ਮੰਡੇ ਭੇਜਦੇ ਨੇ ਸਾਰਿਆਂ ਦੇ ਲਈ ਤੇ ਅੰਮ੍ਰਿਤ ਜੀ ਤੇ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਤੇ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਜੀ ਕਹਿੰਦੇ ਨੇ ਕਿ ਬਹੁਤ ਸ਼ੁਕਰੀਆ ਜੀ ਗੁੱਡ ਮੋਰਨਿੰਗ ਭੇਜਦੇ ਨੇ ਹੈਰੀ ਜੀ ਧੰਨਵਾਦ ਤੇ ਸਾਹਿਬ ਸੰਘਾ ਜੀ ਕਹਿੰਦੇ ਕਿ ਸਵੇਰ ਦੀਆਂ ਰੋਸ਼ਨੀਆਂ ਵਰਗੀ ਉਮੀਦ ਨਵੀਂ ਸਫ਼ਰ ਦੀਆਂ ਰਾਹਾਂ 'ਤੇ ਚੜ੍ਹਦੇ ਆ ਸੀ ਮਨ ਵਿੱਚ ਹੁੰਦੀ ਇੱਕ ਨਵੀਂ ਸ਼ਕਤੀ ਅਤੇ ਹਰ ਦਿਨ ਨਵੀਂ ਕਹਾਣੀ ਬਣਾਉਣ ਦੇ ਲਈ ਸੰਘਾ ਧੰਨਵਾਦ ਸੰਘਾ ਸਾਹਿਬ ਬਹੁਤ ਮਿਹਰਬਾਨੀ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਅੰਮ੍ਰਿਤ ਜੀ ਧੰਨਵਾਦ ਗੁਰਜੀਤ ਜੀ ਧੰਨਵਾਦ ਅਤੇ ਰਾਜ ਰਜਿੰਦਰ ਬਾਵਾ ਜੀ ਧੰਨਵਾਦ ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ ਧੰਨਵਾਦ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਖੂਬਸੂਰਤ ਸੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਬਹੁਤ ਮਿਹਰਬਾਨੀ ਜੀ ਹਾਂਜੀ ਮੈਨੂੰ ਇਸ ਚੀਜ਼ ਦਾ ਹੈ ਜੀ ਘੁੰਮਣ ਸਾਹਿਬ ਇਹਨਾਂ ਦੇ ਕੋਈ ਪ੍ਰੋਬਲਮ ਚੱਲ ਰਹੀ ਆ ਅੰਦਰੂਨੀ ਕਲੇਸ਼ ਕਾਟੋ ਕਲੇਸ਼ ਸ਼ੁਰੂ ਹੋਇਆ

ਤੇ ਉਹਦੀ ਵਜ੍ਹਾ ਦੇ ਕਰਕੇ ਇਹ ਅਪਡੇਟਸ ਨਹੀਂ ਦੇ ਰਹੇ ਹੁਣ ਪਤਾ ਨਹੀਂ ਕਿੰਨੇ ਦਿਨ ਨਹੀਂ ਦਿੰਦੇ ਅਤੇ ਰਾਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਵਾਗਤ ਹੈ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦੇ ਵਿੱਚ। ਅਕਸਰ ਅਸੀਂ ਜੋ ਸਾਹਮਣੇ ਹੁੰਦਾ ਨਾ, ਉਸਨੂੰ ਦੇਖਣਾ ਭੁੱਲ ਜਾਂਦੇ ਹਾਂ। ਜੋ ਉੱਥੋਂ ਪ੍ਰਾਪਤ ਹੋ ਰਿਹਾ ਉਹ ਸਾਨੂੰ ਦੱਸਦਾ ਨਹੀਂ। ਗੱਲ ਉਸ ਰਿਸ਼ਤੇ ਦੀ ਜਾਂ ਉਹਨਾਂ ਜੀਆਂ ਦੀ ਜਿਹੜੇ ਸਾਡੇ ਆਲੇ ਦੁਆਲੇ ਹੁੰਦੇ ਨੇ, ਖੂਨ ਦੇ ਰਿਸ਼ਤੇ, ਪਰਿਵਾਰ ਦੇ ਜੀ, ਸਾਡਾ ਮਾਂ ਪਿਓ। ਕਹਿੰਦੇ ਨੇ ਇੱਕ ਵਾਰੀ ਇੱਕ ਪੁੱਤਰ ਤੇ ਉਸਦਾ ਪਿਓ ਦੋਵੇਂ ਜਾਣੇ ਸਮੁੰਦਰ ਦੇ ਵਿੱਚ ਕਿਸੇ ਪਾਸੇ ਜਾਂਦੇ ਨੇ। ਉਸਦੇ ਪਿਓ ਦਾ ਕੋਈ ਪਲੈਨ ਹੁੰਦਾ ਕਿ ਅਸੀਂ ਦੂਰ ਜਾਣਾ, ਕੁਝ ਲੈ ਕੇ ਆਉਣਾ ਜਾਂ ਕੁਝ ਦੇਖਣ ਜਾਣਾ। ਦੋਵੇਂ ਜਾਣੇ ਇੱਕ ਬੇੜੇ ਦੇ ਉੱਪਰ ਸਵਾਰ ਹੋ ਕੇ ਤੁਰ ਜਾਂਦੇ ਨੇ। ਸਮੁੰਦਰ ਦੇ ਵਿੱਚ ਥੋੜ੍ਹਾ ਤੂਫਾਨ ਆਉਂਦਾ, ਉਹਨਾਂ ਦਾ ਜਿਹੜਾ ਬੇੜਾ ਆ ਉਹ ਆਪਣੇ ਰਾਹ ਤੋਂ ਭਟਕ ਜਾਂਦਾ। ਜਦੋਂ ਤੂਫਾਨ ਸ਼ਾਂਤ ਹੁੰਦਾ, ਦੇਖਦੇ ਨੇ ਕਿ ਉਹ ਰਾਹ ਭਟਕ ਚੁੱਕੇ ਨੇ, ਵਾਪਸ ਜਾਣ ਦਾ ਕੋਈ ਰਾਹ ਵੀ ਨਹੀਂ ਲੱਭ ਰਿਹਾ ਤੇ ਨਾ ਹੀ ਹੁਣ ਬੇੜਾ ਥੋੜ੍ਹਾ ਤੁਰਨ ਜੋਗਾ ਸੀਗਾ। ਹਵਾ ਦੇ ਸਹਾਰੇ ਉਹ ਦੋ ਟਾਪੂਆਂ ਦੇ ਨੇੜੇ ਪਹੁੰਚਦੇ ਨੇ। ਸਲਾਹ ਕਰਦੇ ਨੇ ਆਪਸ ਦੇ ਵਿੱਚ ਕਿ ਦੋ ਟਾਪੂ ਨੇ, ਦੋਵੇਂ ਪਿਓ ਪੁੱਤ ਨਾ ਇੱਕ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਜਾਈਏ, ਵੇਖੀਏ ਜੀ ਉੱਥੋਂ ਕੁਝ ਲੱਭਦਾ ਆ, ਨਹੀਂ ਤੇ ਫਿਰ ਸਮਾਂ ਆ ਗਿਆ ਆਪਾਂ ਰੱਬ ਨੂੰ ਧਿਆਲੀਏ, ਆਪਾਂ ਰੱਬ ਕੋਲੋਂ ਅਰਦਾਸ ਕਰੀਏ, ਤੂੰ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਤੇ ਮੈਂ ਦੂਜੇ ਟਾਪੂ ਦੇ ਉੱਪਰ ਜਾ ਕੇ ਬਹਿਣਾ। ਹੁਣ ਇਹੋ ਹੀ ਕਰ ਸਕਦੇ, ਹੋਰ ਤੇ ਕੁਝ ਕੀ ਹੋ ਸਕਦਾ, ਆਖਰੀ ਸਮੇਂ ਆ, ਦੇਖ ਲੈਂਦੇ ਜੇ ਰੱਬ ਸੁਣਦਾ ਸਾਡੀ। ਦੋਵੇਂ ਪਿਓ ਪੁੱਤ ਇੱਕ ਇੱਕ ਟਾਪੂ ਤੇ ਪਹੁੰਚ ਜਾਂਦੇ ਨੇ, ਉੱਥੇ ਜਾ ਕੇ ਆਪਣੀ ਆਪਣੀ ਅਰਦਾਸ ਕਰਨੀ ਸ਼ੁਰੂ ਕਰ ਦਿੰਦੇ ਨੇ, ਰੱਬ ਦਾ ਨਾਂ ਧਿਆਉਣਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜਾ ਮੁੰਡਾ ਹੁੰਦਾ ਉਹ ਵੀ ਅੱਖਾਂ ਬੰਦ ਕਰਕੇ ਉੱਥੇ ਬੈਠਾ ਹੁੰਦਾ, ਭੁੱਖ ਲੱਗੀ ਹੁੰਦੀ ਆ, ਪਸੀਨੇ ਆ ਰਹੇ ਹੁੰਦੇ, ਧੁੱਪ ਸੀ ਪੂਰੀ, ਤੇ ਮਨ ਹੀ ਮਨ ਸੋਚਦਾ ਵੀ ਕਾਸ਼ ਕਿਤੇ ਇੱਥੇ ਨਾ ਥੋੜ੍ਹੇ ਦਰਖਤ ਹੋਣ, ਥੋੜ੍ਹੇ ਨਾਰੀਅਲ ਦੇ ਬੂਟੇ ਹੋਣ, ਥੋੜ੍ਹੇ ਫੁੱਲ ਹੋਣ, ਫਲ ਹੋਣ। ਕੀ ਦੇਖਦਾ ਜਦੋਂ ਅੱਖਾਂ ਖੋਲਦਾ ਕਿ ਸੱਚੀ ਇੱਥੇ ਤਾਂ ਬੂਟੇ ਲੱਗ ਗਏ ਆਲੇ ਦੁਆਲੇ, ਨਾ ਕੋਈ ਪਾਣੀ ਦੀ ਕਮੀ, ਨਾ ਖਾਣ ਪੀਣ ਦੀ, ਤੇ ਤਾਂ ਨਾਰੀਅਲ ਵੀ ਹੈਗਾ ਤੇ ਫਲ ਫਰੂਟ ਵੀ ਹੈਗੇ। ਸੋਚਦਾ ਵੀ ਕਿਆ ਬਾਤ ਹੈ, ਬੜੀ ਛੇਤੀ ਮੇਰੀ ਸੁਣੀ ਗਈ, ਪਤਾ ਨਹੀਂ ਕਿਹੜੇ ਚੰਗੇ ਕਰਮ ਨੇ ਮੇਰੇ। ਇਸੇ ਤਰੀਕੇ ਨਾਲ ਫਿਰ ਆਪਣਾ ਖਾ ਪੀ ਕੇ ਤੇ ਫਿਰ ਸੋਚਾਂ ਚ ਪੈ ਜਾਂਦਾ, ਧਿਆਨ ਲਾ ਕੇ ਬਹਿ ਜਾਂਦਾ, ਫਿਰ ਸੋਚਦਾ ਕਿ ਥਾਂ ਤੇ ਸੋਹਣੀ ਆ, ਫਲ ਫਰੂਟ ਵੀ ਹੈਗੇ ਆ, ਜਿੱਥੇ ਰਹਿਣ ਦਾ ਪ੍ਰਬੰਧ ਹੋ ਜਾਵੇ, ਮੇਰਾ ਪਰਿਵਾਰ ਵੀ ਇੱਥੇ ਹੋ ਜਾਵੇ ਨਾ, ਤੇ ਕਿਆ ਬਾਤ ਹੈ, ਕਿੱਡਾ ਸੋਹਣਾ ਕੰਮ ਹੋ ਜੇ। ਵੀ ਜੇ ਤੂੰ ਰੱਬ ਅੱਜ ਸੁਣ ਨਹੀਂ ਰਿਹਾ ਵਾ, ਮੈਨੂੰ ਇੱਥੇ ਘਰ ਵੀ ਦੇ ਦੇ, ਪਰਿਵਾਰ ਵੀ ਦੇ ਦੇ। ਅੱਖਾਂ ਖੋਲਦਾ ਤੇ ਕੀ ਦੇਖਦਾ ਕਿ ਇੱਕ ਝੌਂਪੜੀ ਬਣੀ ਪਈ ਹੈ, ਉਸ ਦੇ ਵਿੱਚ ਕਾਫੀ ਸਮਾਨ ਪਿਆ ਤੇ ਨੇੜੇ ਇੱਕ ਇਸਤਰੀ ਖੜੀ ਆ, ਲੇਡੀ। ਅੰਦਰੋਂ ਅੰਦਰੀ ਸ਼ੁਕਰ ਕਰਦਾ, ਖੁਸ਼ ਹੁੰਦਾ ਵੀ ਕਿਆ ਬਾਤ ਹੈ, ਹੁਣ ਇੱਥੇ ਕੁਝ ਵੀ ਨਹੀਂ ਸੀਗੀ, ਵੀਰਾਨ ਦੇ ਵਿੱਚ ਇੱਥੇ ਪੇੜ ਪੌਦੇ ਵੀ ਆ ਗਏ, ਇੱਥੇ ਫਲ ਵੀ ਆ ਗਏ, ਇੱਥੇ ਝੌਂਪੜੀ ਵੀ ਬਣ ਗਈ, ਤੇ ਹੁਣ ਇਹ ਇਸਤਰੀ ਜਿਹੜੀ ਕਿ ਮੇਰੀ ਘਰ ਵਾਲੀ ਆ, ਮੈਨੂੰ ਤੇ ਵੀ ਮਿਲ ਗਈ। ਹੁਣ ਸੋਚਦਾ ਕਿ ਚਲੋ ਠੀਕ ਆ, ਵੇਹਨੇ ਆ ਵੀ ਇੱਥੋਂ ਵੀ ਨਿਕਲਿਆ ਜਾ ਸਕਦਾ ਕਿ ਨਹੀਂ, ਫਿਰ ਬਹਿ ਜਾਂਦਾ, ਫਿਰ ਸੋਚਦਾ ਤੇ ਸੋਚਦਾ ਕਿ ਮੈਨੂੰ ਨਾ ਇਸ ਵਾਰੀ ਕੋਈ ਬੇੜਾ ਮਿਲ ਜੇ ਕਿ ਮੈਂ ਇਹ 'ਚ ਬਹਿ ਕੇ ਆਪਣੀ ਘਰ ਵਾਲੀ ਜਿਹੜੀ ਮੈਨੂੰ ਮਿਲੀ ਆ ਉਹਨੂੰ ਲੈ ਕੇ ਤੇ ਮੈਂ ਵਾਪਸ ਪਰਤਾਂ ਜਾਵਾਂ। ਪਿਤਾ ਜੀ ਦੀ ਕੀ ਗੱਲ ਆ, ਉਹਨਾਂ ਨੂੰ ਤੇ ਆਪਣੇ ਹਿੱਸੇ ਦਾ ਮਿਲਿਆ ਨਹੀਂ ਰਿਹਾ, ਉੱਥੇ ਬੈਠੇ ਨੇ, ਮੈਂ ਦੇਖਣ ਡਿਆ ਉਦੋਂ ਦਾ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਇੱਥੇ ਮੈਂ ਜੋ ਮੰਗਦਾ ਨਾਲ ਦੀ ਨਾਲ ਪੂਰਾ ਹੋਈ ਜਾਂਦਾ, ਹੰਕਾਰੀ ਜਿਹਾ ਹੋ ਗਿਆ ਜਿਵੇਂ ਤੇ, ਉਹਨੂੰ ਭੁੱਲ ਗਿਆ ਕਿਹਦੇ ਨਾਲ ਆਇਆ ਸੀਗਾ ਤੇ ਕੀ ਪਹਿਲੋਂ ਸਲਾਹ ਮਸ਼ਵਰਾ ਹੋਇਆ ਸੀ। ਜਦੋਂ ਆਖਰੀ ਵਾਰੀ ਮੰਗਦਾ ਤੇ ਉਦੋਂ ਬੇੜੀ ਮੰਗਦਾ, ਬੇੜਾ ਹਾਜ਼ਰ ਹੋ ਜਾਂਦਾ, ਜਦੋਂ ਬੇੜੇ ਤੇ ਬਹਿ ਕੇ ਜਾਣ ਹੀ ਲੱਗਦਾ ਆਪਣੀ ਪਤਨੀ ਦੇ ਨਾਲ, ਤਾਂ ਇੱਕ ਆਵਾਜ਼ ਆਉਂਦੀ ਹੈ,
ਆਵਾਜ਼ ਆਉਂਦੀ ਆ ਤੇ ਉਹ ਆਵਾਜ਼ ਕਹਿੰਦੀ ਕਿ ਤੂੰ ਆਪਣੇ ਪਿਤਾ ਨੂੰ ਇੱਥੇ ਹੀ ਛੱਡ ਕੇ ਚੱਲਿਆ, ਤੂੰ ਉਹਨੂੰ ਨਹੀਂ ਨਾਲ ਲੈ ਕੇ ਜਾਏਗਾ। ਤੇ ਮੁੰਡਾ ਕਹਿੰਦਾ ਜੀ ਪਿਤਾ ਤੇ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਨੇ, ਉਹ ਦੇਖੋ ਵੀ ਉਨੇ ਚਿਰ ਦੇ ਉੱਥੇ ਬੈਠੇ ਨੇ, ਨਾ ਉੱਥੇ ਕੋਈ ਫਲ ਫਰੂਟ ਉੱਗਿਆ, ਨਾ ਉੱਥੇ ਛਾਂਦਾਰ ਬੂਟੇ ਉੱਗੇ, ਨਾ ਕੋਈ ਝੌਂਪੜੀ, ਨਾ ਕੋਈ ਬੇੜਾ, ਕੁਝ ਨਹੀਂ। ਉਹ ਤੇ ਐਵੇਂ ਡਏ ਨੇ, ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲੀ ਜਾਂਦਾ, ਇਹ ਮੇਰੇ ਕਰਮਾਂ ਦਾ। ਆਵਾਜ਼ ਫਿਰ ਸੁਣਦੀ ਉਹਨੂੰ ਕਿ ਤੂੰ ਜਾਣਨਾ ਨਹੀਂ ਚਾਹੇਗਾ ਤੇਰਾ ਪਿਤਾ ਮੰਗ ਕੀ ਰਿਹਾ, ਤੇਰਾ ਮਿਤਾ ਧਿਆਨ ਕੀ ਧਰ ਕੇ ਬੈਠਾ। ਕਹਿੰਦਾ ਜੀ ਹਾਂ ਦੱਸੋ। ਆਵਾਜ਼ ਨੂੰ ਕਹਿੰਦਾ ਜੀ ਦੱਸੋ ਮੈਨੂੰ ਕੀ ਮੰਗਦਾ ਮੇਰਾ ਪਿਤਾ। ਆਵਾਜ਼ ਕਹਿੰਦੀ ਆ ਤੇਰਾ ਪਿਤਾ ਬਸ ਇਹੋ ਹੀ ਅਰਦਾਸਾਂ ਕਰ ਰਿਹਾ ਕਿ ਮੇਰਾ ਮੁੰਡਾ ਜੋ ਵੀ ਮੰਗੇ ਪਰਮਾਤਮਾ ਪੂਰਿਆ ਕਰ ਦੇਵੀਂ। ਮੁੰਡਾ ਰੋਣ ਲੱਗ ਜਾਂਦਾ ਜਿਵੇਂ ਗਲਤੀ ਦਾ ਅਹਿਸਾਸ ਹੋ ਗਿਆ, ਉਹਨੂੰ ਤੇ ਹੋ ਗਿਆ, ਸਾਨੂੰ ਕਈ ਵਾਰੀ ਨਹੀਂ ਹੁੰਦਾ। ਅਸੀਂ ਜਿਹੜੇ ਆਲੇ ਦੁਆਲੇ ਵਾਲੇ ਰਿਸ਼ਤੇ ਨੇ ਨਾ, ਮਾਂ ਬਾਪ ਨੂੰ ਵੀ ਕਈ ਵਾਰੀ ਟੇਕਨ ਫੋਰ ਗ੍ਰਾਂਟਡ ਲੈ ਲੈਂਦੇ ਹਾਂ ਵੀ ਹੈਗੇ ਨੇ ਕੋਈ ਨਾ, ਆਪਾਂ ਕੁਝ ਹੋਰ ਭਰਮਾਏ ਜਿਹੇ ਹੋਏ ਰਿਸ਼ਤਿਆਂ ਦੇ ਮਗਰ ਬੜਾ ਭੱਜਦੇ ਹਾਂ। ਬਟ ਉਹਨਾਂ ਨੂੰ ਜਾਣਦੇ ਜਾਂ ਸ਼ਰ ਕਿੰਨੇ ਚਿਰ ਤੋਂ, ਤਾਂ ਕਈ ਵਾਰੀ ਲੱਗਦਾ ਵੀ ਨਹੀਂ ਇੰਪੋਰਟੈਂਟ ਨਹੀਂ, ਟੇਕਨ ਫੋਰ ਗ੍ਰਾਂਟਡ ਹੋ ਜਾਂਦੇ ਤੇ ਫਿਰ ਚਲੇ ਜਾਂਦੇ ਕਦੀ, ਤੇ ਫਿਰ ਬੰਦਾ ਝੁਰਦਾ, ਸੋਚਦਾ, ਗਾਣੇ ਸੁਣਦਾ ਬੰਨ ਸਵੰਨੇ। ਪਰ ਜਦੋਂ ਕੋਲ ਹੁੰਦੇ ਉਦੋਂ ਕਿੰਨੀ ਵਾਰੀ ਤੁਸੀਂ ਆਖੜੇ ਵੀ ਹੁੰਦੇ, ਝਗੜੇ ਵੀ ਹੁੰਦੇ, ਕਿੰਨੀਆਂ ਛੋਟੀਆਂ ਮੋਟੀਆਂ ਗੱਲਾਂ ਹਰੇਕ ਥਾਂ ਹਰੇਕ ਪਰਿਵਾਰ 'ਚ ਹੁੰਦੀਆਂ ਹੁੰਦੀਆਂ ਰਹਿਣ, ਪਰ ਉਸ ਤੋਂ ਅਲਹਿਦਾ ਅਸੀਂ ਟੇਕਨ ਫੋਰ ਗ੍ਰਾਂਟਡ ਨਾ ਲਈਏ ਇੱਦਾਂ ਦੇ ਰਿਸ਼ਤਿਆਂ ਨੂੰ। ਕਹਿੰਦੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਜੇ ਤੁਹਾਨੂੰ ਕੋਈ ਕਰ ਸਕਦਾ ਨਾ, ਉਹ ਤੁਹਾਡਾ ਆਪਣਾ ਮਾਂ ਬਾਪ ਹੀ ਹੈ। ਸਾਰੀ ਦੁਨੀਆਂ ਦੇ ਵਿੱਚ ਹਰ ਕੋਈ ਤੁਹਾਡੇ ਨਾਲ ਇੱਕ ਕੰਪੀਟੀਸ਼ਨ ਦੇ ਵਿੱਚ ਹੈ, ਹਰ ਕੋਈ ਤੁਹਾਡੇ ਤੋਂ ਅੱਗੇ ਲੰਘਣਾ ਚਾਹੁੰਦਾ, ਇਕੱਲਾ ਮਾਂ ਬਾਪ ਹੀ ਆ। ਜਿਸ ਤੋਂ ਤੁਸੀਂ ਅੱਗੇ ਲੰਘੇ, ਉਹਨਾਂ ਤੋਂ ਵੱਧ ਤਰੱਕੀ ਕੀਤੀ ਤੇ ਉਹ ਜ਼ਿਆਦਾ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਪੈਸਾ ਕਮਾਇਆ ਤੇ ਹੋਰ ਵੱਧ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਖੁਸ਼ ਰਹੇ ਤੇ ਹੋਰ ਵੱਧ ਖੁਸ਼ ਹੋਣਗੇ। ਇਕੱਲਾ ਮਾਂ ਬਾਪ ਹੀ ਆ ਜਿਹੜਾ ਤੁਹਾਡੇ ਕੰਪੀਟੀਸ਼ਨ 'ਚ ਨਹੀਂ, ਤੇ ਇਕੱਲਾ ਮਾਂ ਬਾਪ ਹੀ ਆ ਜਿਹੜਾ ਨਿਰਸਵਾਰਥ ਤੁਹਾਡੇ ਤੋਂ ਪੁੱਛੇ ਬਿਨਾਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਤੁਹਾਡੀਆਂ ਸੁੱਖਣਾ ਸੁੱਖੀ ਬੈਠਾ ਹੁੰਦਾ। ਕਿੱਥੇ ਕਿੱਥੇ ਕਦੀ ਤੁਹਾਡੀ ਮਾਤਾ ਜਾ ਕੇ, ਬੇਬੇ ਜਾ ਕੇ, ਅੰਮੀ ਜਾ ਕੇ ਸਿਰ ਝੁਕਾਉਂਦੀ ਹੋਊ। ਰੋਜ਼ ਅਰਦਾਸਾਂ ਦੇ ਵਿੱਚ ਸਵੇਰੇ ਉੱਠ ਕੇ ਆਪਣੇ ਲਈ ਭਾਵੇਂ ਬਾਅਦ ਚੋਂ ਕਰਦੇ ਹੋਣ, ਪਰ ਪਹਿਲੋਂ ਉਹਨਾਂ ਜੀਆਂ ਲਈ ਜਿਹੜੇ ਪਰਦੇਸ ਬੈਠੇ ਨੇ, ਕਿ ਪਰਦੇਸੀ ਪਿਓ ਧੀ ਖੁਸ਼ ਰਹਿਣ, ਮਾਵਾਂ ਧੀਆਂ ਖੁਸ਼ ਰਹਿਣ, ਸਾਰੇ ਜਣੇ ਖੁਸ਼ ਰਹਿਣ। ਆਓ ਇਹਨਾਂ ਰਿਸ਼ਤਿਆਂ ਨੂੰ ਟੇਕਨ ਫੋਰ ਗ੍ਰਾਂਟਡ ਨਾ ਲਈਏ, ਜੋ ਹੈਗਾ ਉਸ ਦਾ ਸ਼ੁਕਰ ਕਰੀਏ, ਤੇ ਉਹਨਾਂ ਨੂੰ ਬਣਦਾ ਤੇ ਬਣਦੇ ਤੋਂ ਵੱਧ ਪਿਆਰ ਸਤਿਕਾਰ ਬਖਸ਼ਦੇ ਰਹੀਏ, ਦਿੰਦੇ ਰਹੀਏ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਹਾਈ ਆਸਟ੍ਰੇਲੀਆ ਹਾਈ ਮੈਲਬਰਨ ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ ਯਾਨੀ ਕਿ ਮੈਡੀ ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674 AM

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇੱਕ ਵਾਰ ਫਿਰ ਤੋਂ ਉਸ ਪਸੰਦੀਦਾ ਸ਼ੋਅ ਦੇ ਵਿੱਚ ਜਿਸ ਦੇ ਅੰਦਰ ਜਾਣਕਾਰੀਆਂ ਤਾਂ ਹੈਗੀਆਂ ਹੀ ਨੇ ਪਰ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਬੜੀ ਸਾਦੀ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਡਾਕਟਰ ਸੰਦੀਪ ਕੌਰ, ਪ੍ਰੋਗਰਾਮ ਜਿਸਦਾ ਨਾਂ ਹੈ ਦੀ ਡੀਪ ਟਾਕ ਸ਼ੋਅ। ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਸੀਂ ਫਿਲੋਸਫੀ ਦੀਆਂ ਗੱਲਾਂ ਕੀਤੀਆਂ, ਹੁਣ ਕੁਛ ਹੋਰ ਗੱਲਾਂ ਕਰਨੀਆਂ ਨੇ, ਪਰ ਆਓ ਕਿਹੜੀਆਂ ਗੱਲਾਂ ਕਰਨੀਆਂ ਮੈਨੂੰ ਵੀ ਨਹੀਂ ਪਤਾ। ਪਹਿਲਾਂ ਸੰਦੀਪ ਜੀ ਦਾ ਸਵਾਗਤ ਕਰਦੇ ਹਾਂ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਿਲਕੁਲ ਵਧੀਆ, ਠੀਕ ਠਾਕ। ਕਿੱਦਾਂ ਫਿਰ ਅੱਜ ਹੁਣ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਆਪਾਂ ਹੁਣ?
1: ਹਾਂਜੀ ਬਿਲਕੁਲ, ਅਸੀਂ ਸੋਚ ਰਹੇ ਸੀਗੇ ਕਿ ਵਿੱਚ ਹੀ ਦੇਖਾਂਗੇ ਕਿ ਸੀਰੀਜ਼ ਕਰਾਂਗੇ ਜਾਂ ਕੋਈ ਵੀ ਰੈਂਡਮ ਟੌਪਿਕ ਚੱਕ ਕੇ ਗੱਲ ਕਰਾਂਗੇ। ਹਾਂਜੀ, ਤੇ ਅੱਜ ਉਦਾਂ ਦਾ ਇੱਕ ਰੈਂਡਮ ਟੌਪਿਕ ਚੱਕਿਆ।
0: ਓਕੇ
1: ਹਾਂਜੀ
0: ਠੀਕ ਹੈ, ਕੀ ਹੈ ਰੈਂਡਮ ਟੌਪਿਕ?
1: ਹਾਂਜੀ ਟੌਪਿਕ ਮੈਂ ਤੁਹਾਨੂੰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ?
0: ਉਹ ਤੁਹਾਡੀ ਅੱਜ ਸਵਾਲ ਜਵਾਬ ਏਦਾਂ ਕੋਈ ਸਪੈਸੀਫਿਕ ਨਹੀਂ, ਬਲੈਕ ਬਲੂ ਜ਼ਿਆਦਾਤਰ ਇਹੀ ਹੁੰਦੇ ਨੇ। ਮੇਰੇ ਖਿਆਲ ਕੁੜੀਆਂ ਤੋਂ ਪੁੱਛ ਲਓ ਤਾਂ ਪਿੰਕ ਰੈੱਡ ਕਹਿ ਦਿੰਦੀਆਂ ਨੇ, ਮੁੰਡੇ ਬਲੈਕ ਬਲੂ ਵਾਈਟ ਕਹਿ ਦਿੰਦੇ ਨੇ।
1: ਹਾਂਜੀ ਹਾਂਜੀ, ਮੈਨੂੰ ਪਤਾ ਨੀ, ਕਾਫੀ ਲੋਕਾਂ ਦੇ ਹੁੰਦੇ ਆ ਫੇਵਰੇਟ ਕਲਰ, ਮੇਰਾ ਵੀ ਕੋਈ ਐਵੇਂ ਪਸੰਦੀਦਾ ਕਲਰ ਹੈ
0: ਨਹੀਂ,
1: ਬਲੈਕ ਔਰ ਵਾਈਟ ਹੀ ਜ਼ਿਆਦਾ ਵਧੀਆ ਲੱਗਦਾ, ਤੇ ਉਹੀ ਦੋ ਕਲਰ ਵਧੀਆ ਲੱਗਦੇ ਆ, ਤੇ ਅਸੀਂ ਕਲਰ ਤਾਂ ਦੇਖਦੇ ਹੀ ਆ ਹਨਾ ਆਪਣੇ ਆਲੇ ਦੁਆਲੇ ਸਾਰੀ ਡਿਫਰੈਂਟ ਚੀਜ਼ਾਂ ਚ।
0: ਰਾਈਟ,
1: ਅੱਜ ਕੱਲ ਤਾਂ ਵੈਸੇ ਆਰਟੀਫਿਸ਼ਲ ਕਲਰ ਵੀ ਆਉਂਦੇ ਆ।
0: ਅੱਜ ਰੰਗਾਂ ਦੀ ਗੱਲ ਕਿੱਦਾਂ?
1: ਕਿਉਂਕਿ ਅੱਜ ਸਾਡਾ ਟੌਪਿਕ ਜਿਹੜਾ ਹੈ ਉਹ ਰੰਗਾਂ ਤੇ ਅਸੀਂ ਕਰਨਾ ਹੈ ਕਿ ਜਿਹੜੇ ਅਸੀਂ ਕਲਰ ਦੇਖਦੇ ਹਾਂ ਉਹ ਅਸਲ ਚ ਕਲਰ ਹੈਗੇ ਆ ਜਾਂ ਨਹੀਂ ਹੈਗੇ, ਇਹ ਅਸੀਂ ਦੇਖਦੇ ਹਾਂ। ਜਦੋਂ ਅਸੀਂ ਪੋਡਕਾਸਟ ਪੂਰਾ ਖਤਮ ਕਰਾਂਗੇ ਤਾਂ ਸਾਰੇ ਕੀ ਸੋਚਦੇ ਆ ਉਹਦੇ ਬਾਰੇ ਹਨਾ, ਤੇ ਅਸੀਂ ਅੱਜ ਕਲਰਸ ਦੀ ਗੱਲ ਕਰਨੀ ਹੈ। ਕਲਰ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕਾਫੀ ਜਿਹੜਾ ਆ ਵਧੀਆ ਲੱਗਦੇ ਆ ਆਪਾਂ ਨੂੰ ਬਿਊਟੀ, ਜਿਹੜੀ ਜਦੋਂ ਅਸੀਂ ਨੇਚਰ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਆਪਾਂ ਨੂੰ ਕਲਰਸ ਤੋਂ ਹੀ ਮਿਲਦੀ ਆ ਹਨਾ। ਅਸੀਂ ਡਿਫਰੈਂਟ ਡਿਫਰੈਂਟ ਜਿਹੜੇ ਫੁੱਲ ਦੇਖਦੇ ਹਾਂ ਜਾਂ ਫਰੂਟਸ ਦੇਖਦੇ ਹਾਂ ਜਾਂ ਆਪਣੇ ਆਲੇ ਦੁਆਲੇ ਹੁਣ ਸਨਰਾਈਜ਼ ਸਨਸੈਟ ਦੇਖਦੇ ਹਾਂ, ਸਾਨੂੰ ਡਿਫਰੈਂਟ ਡਿਫਰੈਂਟ ਕਲਰ ਦੇਖਦੇ ਆ ਲੋਕ, ਮਤਲਬ ਸਪੈਸ਼ਲੀ ਸਨਰਾਈਜ਼ ਸਨਸੈਟ ਦੇਖਣ ਜਾਂਦੇ ਆ ਔਰ ਬੜੇ ਸੋਹਣੇ ਰੰਗ ਲੱਗਦੇ ਆ ਉਹਨਾਂ ਦੇ ਨਾਲ ਹੀ ਸਾਰਾ ਕੁਛ ਸੋਹਣਾ ਲੱਗਦਾ, ਤੇ ਇਸ ਲਈ ਅਸੀਂ ਸੋਚਿਆ ਕਿ ਅੱਜ ਜਿਹੜਾ ਮੈਂ ਜਿਹੜਾ ਆਪਾਂ ਕਲਰਸ ਤੇ ਗੱਲ ਕਰਾਂਗੇ ਕਿ ਕਲਰਸ ਹੁੰਦੇ ਕੀ ਆ, ਤੇ ਸਾਨੂੰ ਇਹ ਜਿਹੜੇ ਬਲੂ ਕਿਸੇ ਦਾ ਫੇਵਰੇਟ ਬਲੂ ਆ ਯੈਲੋ ਹੁੰਦਾ, ਇਹ ਐਕਚੁਅਲ ਚ ਕਲਰ ਹੈਗੇ ਵੀ ਹੈਗੇ ਆ ਕਿ ਸਾਰਾ ਕੁਛ ਬਸ ਸਾਨੂੰ ਹੀ ਭੁਲੇਖਾ ਹੀ ਆ ਕਿ ਹੈਗੇ ਆ ਕਲਰ
0: ਇਹ ਨਾ ਜਿਹੜਾ ਬਲੂ ਤੋਂ ਚਲੋ ਤੁਸੀਂ ਗੱਲ ਕੀਤੀ ਵੀ ਬਲੂ ਜਾਂ ਯੈਲੋ ਹੈਗੇ ਨੇ, ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਧਰ ਪੈਨਰਿਥ ਵਾਲੇ ਪਾਸੇ ਰਹਿੰਦਾ ਸੀ ਤੇ ਉੱਥੇ ਕਹਿੰਦੇ ਵੀ ਆਹ ਪਰਲੇ ਪਾਸੇ ਬਲੂ ਮਾਊਂਟੇਨ ਦੇਖਦੇ ਨੇ ਹੁਣ ਵੀ ਦੇਖਦੇ ਨੇ ਤੇ ਉੱਥੋਂ ਬਹੁਤ ਕਲੀਅਰਲੀ ਦੇਖਦੇ ਨੇ। ਸੋ ਜਦੋਂ ਜਿਵੇਂ ਜਿਵੇਂ ਨੇੜੇ ਜਾਈ ਜਾਓ ਉੱਥੇ ਉਹੋ ਜਿਹਾ ਬਲੂ ਹੈ ਹੀ ਨਹੀਂ ਕੁਛ, ਉਹ ਸਾਰਾ ਕੁਛ ਗ੍ਰੀਨ ਹੈ। ਪਰ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਨਹੀਂ, ਉੱਥੇ ਉਹ ਜਿਹੜੇ ਇੱਕ ਗਮ ਟ੍ਰੀ ਹੁੰਦੇ ਨੇ, ਇਕਲਿਪਟਸ ਟ੍ਰੀਜ਼ ਹੁੰਦੇ ਨੇ, ਉਹ ਬਹੁਤ ਜ਼ਿਆਦਾ ਨੇ ਉੱਥੇ, ਉਹ ਟਾਈਨੀ ਟਾਈਨੀ ਜਿਹੇ ਆਪਣੇ ਡਰੋਪ ਸਿੱਟੀ ਜਾਂਦੇ ਨੇ ਤੇ ਐਂ ਲੱਗਦਾ ਵੀ ਉਹ ਬਲੂ ਹੈਗੇ ਨੇ। ਤੇ ਪਰ ਇਹੋ ਜਿਹੀਆਂ ਇਹ ਜਿਹੜੀ ਇਹ ਇਹ ਨੇਚਰ ਇਹ ਕੁਦਰਤੀ ਤੁਹਾਨੂੰ ਹਨਾ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆਪਣੇ ਦਿਦਾਰੇ ਦਿੰਦੀ ਹੈ। ਤੇ ਬਲੂ ਓਸ਼ਨ, ਬਲੂ ਸਕਾਈ, ਅੱਛਾ ਓਸ਼ਨ ਦੇ ਵੀ ਹੈਗੇ ਨੇ, ਕਈ ਬਲੂ ਓਸ਼ਨ ਬਲੂ ਦਿਖਦੇ ਨੇ, ਕਈ ਗ੍ਰੀਨ ਹੁੰਦੇ ਨੇ, ਇਹ ਵੀ ਇੱਕ ਫਰਕ ਹੈਗਾ। ਇਹਦੇ ਬਾਰੇ ਵੀ ਤੁਸੀਂ ਜੇ ਹੋਇਆ ਤਾਂ ਕਿਸੇ ਦਿਨ ਦੱਸਿਓ। ਪਰ ਆਪਾਂ ਮੈਨੂੰ ਲੱਗਦਾ ਕਿ ਹੁਣ ਜਦੋਂ ਤੁਸੀਂ ਰੰਗ ਦੀ ਗੱਲ ਕੀਤੀ ਹੋਵੇ ਤੇ ਆਸਮਾਨ ਤੋਂ ਸ਼ੁਰੂ ਹੁੰਦੇ ਆ, ਵੈਸੇ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੇ ਵਿੱਚ ਦੱਸਿਆ ਵੀ ਸੀਗਾ, ਬਟ ਅਗੇਨ ਜੇ ਤੁਸੀਂ ਦੱਸਣਾ ਚਾਹੋ ਕਿ ਅੱਜ ਬਲੂ ਹੈ ਪਾਣੀ ਪਾਣੀ ਪਾਣੀ ਪਾਣੀ ਨਹੀਂ ਪਰ ਅੱਜ ਬਲੂ ਕਿਉਂ ਹੈ ਸਕਾਈ ਸਕਾਈ।
1: ਹਾਂਜੀ, ਜਦੋਂ ਅਸੀਂ ਕਲਰ ਦੀ ਜਿੱਦਾਂ ਬਲੂ ਦੀ ਤੁਸੀਂ ਗੱਲ ਕੀਤੀ, ਸਭ ਤੋਂ ਪਹਿਲਾਂ ਮਤਲਬ ਮੈਨੂੰ ਲੱਗਦਾ ਮੋਸਟ ਕਾਮਨ ਕੁਐਸਚਨ ਇਹੀ ਹੈ ਕਿ ਸਾਡਾ ਸਕਾਈ ਬਲੂ ਕਿਉਂ ਆ ਹਨਾ, ਸਾਡੇ ਓਸ਼ੀਅਨ ਜਿਹੜੇ ਉਹਨਾਂ ਦਾ ਕਲਰ ਇਹ ਹੈ ਕਿ ਬਹੁਤ ਲੋਕ ਇਹ ਸੋਚਦੇ ਆ ਕਿ ਜਿਹੜੇ ਓਸ਼ੀਅਨ ਬਲੂ ਆ ਇਸ ਕਰਕੇ ਸਕਾਈ ਬਲੂ ਆ ਕਿ ਉਹ ਰਿਫਲੈਕਸ਼ਨ ਦਿੰਦੇ ਆ, ਬਟ ਇਹ ਟਰੂ ਨਹੀਂ ਹੈਗਾ। ਜਦੋਂ ਅਸੀਂ ਕਲਰਸ ਦੀ ਗੱਲ ਕਰਦੇ ਹਾਂ ਤੇ ਜਿਹੜੀ ਕਲਰਸ ਜਿਹੜੇ ਪ੍ਰੋਡਿਊਸ ਹੁੰਦੇ ਆ, ਇਹ ਹੌਲੀ ਹੌਲੀ ਮੈਂ ਐਕਸਪਲੇਨ ਕਰੂੰਗੀ ਕਿ ਪ੍ਰੋਡਿਊਸ ਹੁੰਦੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਕਲਰਸ ਅਸਲ ਚ ਹੈਗੇ ਵੀ ਹੈ ਜਾਂ ਨਹੀਂ ਹੈਗੇ। ਤੇ ਇਹ ਜਿਹੜੀ ਇਹ ਜਿਹੜਾ ਫੀਨੋਮੀਨਾ ਬੇਸਿਕਲੀ ਇਹ ਪਹੁੰਚਦਾ ਹੈ ਸਨਲਾਈਟ ਦੇ ਉੱਤੇ ਜਿਹੜੀ ਸਨਲਾਈਟ ਸਾਡੇ ਕੋਲ ਆਉਂਦੀ ਆ ਉਹ ਸਨਲਾਈਟ ਜਿਹੜੀ ਹੁੰਦੀ ਆ ਉਹ ਕਲਰ ਉਹਦੀ ਵਜ੍ਹਾ ਨਾਲ ਸਾਨੂੰ ਦਿਖਦੇ ਆ ਹਨਾ ਜਦੋਂ ਜਿਹੜੀ ਆ ਆਪਾਂ ਜਿਹੜੀ ਤੁਸੀਂ ਯੂਨੀਵਰਸ ਵਾਲੇ ਐਪੀਸੋਡ ਦੀ ਗੱਲ ਕੀਤੀ ਸੀ ਉਹਦੇ ਚ ਵੀ ਕੀਤੀ ਸੀ ਕਿ 8 ਮਿੰਟ ਬਾਅਦ ਜਿਹੜੀ ਆ ਜਦੋਂ ਸੂਰਜ ਤੋਂ ਰੋਸ਼ਨੀ ਨਿਕਲਦੀ ਆ 8 ਮਿੰਟ ਬਾਅਦ ਉਹ ਅਰਥ ਤੇ ਪਹੁੰਚਦੀ ਆ ਹਨਾ ਤੇ ਇਹ ਜਿਹੜੀ ਸਨਲਾਈਟ ਹੁੰਦੀ ਹੈਗੀ ਆ ਇਹ ਡਿਫਰੈਂਟ ਡਿਫਰੈਂਟ ਰੇਜ਼ ਦੀ ਬਣੀ ਹੁੰਦੀ ਆ ਮਤਲਬ ਅਲੱਗ ਅਲੱਗ ਇਹਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਕਹਿ ਦਿੰਦੇ ਹਾਂ ਇੱਕ ਮਤਲਬ ਇੱਕ ਸਪੈਕਟ੍ਰਮ ਜਿਹਾ ਹੁੰਦਾ ਜਿਹ ਚ ਅਲੱਗ ਅਲੱਗ ਰੇਜ਼ ਹੁੰਦੀਆਂ ਜਿਹਦੇ ਚ ਸਾਡੀਆਂ ਐਕਸ ਰੇਜ਼ ਆ ਗਈਆਂ ਗਾਮਾ ਰੇਜ਼ ਆ ਗਈਆਂ ਵਿਜ਼ੀਬਲ ਰੇਜ਼ ਕੁਛ ਆਪਾਂ ਸੁਣੀਆਂ ਹੁੰਦੀਆਂ ਕਾਮਨ ਲੈਂਗੁਏਜ ਹਨਾ ਆਪਣੀ ਡਿਫਰੈਂਟ ਡਿਫਰੈਂਟ ਅਸੀਂ ਜਿਹੜਾ ਰੇਡੀਓ ਤੇ ਗੱਲ ਕਰ ਰਹੇ ਹਾਂ ਜਾਂ ਰੇਡੀਓ ਸਾਰੇ ਸੁਣ ਰਹੇ ਆ ਉਹ ਵੀ ਜਿਹੜਾ ਇਹਨਾਂ ਵੇਵਸ ਦੀ ਵਜ੍ਹਾ ਨਾਲ ਸੁਣ ਰਹੇ ਹਨ ਕਮਿਊਨੀਕੇਸ਼ਨ ਵੇਵਸ ਹੁੰਦੀਆਂ ਤੇ ਇਹ ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਜਿਹੜਾ ਹੁੰਦਾ ਸਨਲਾਈਟ ਦਾ ਇਹਨੂੰ ਅਸੀਂ ਇਹਦੀ ਵਜ੍ਹਾ ਨਾਲ ਇਹਦੇ ਵਿੱਚੋਂ ਹੀ ਸਾਨੂੰ ਕਲਰ ਦਿਖਦੇ ਆ ਜਿਹਨੂੰ ਅਸੀਂ ਵਿਜ਼ੀਬਲ ਲਾਈਟ ਕਹਿੰਦੇ ਹਾਂ ਸੋ ਇਹ ਜਿਹੜਾ ਸਪੈਕਟ੍ਰਮ ਦੀ ਮੈਂ ਗੱਲ ਕਰਦੀ ਇਹਦਾ ਮਤਲਬ ਹੁੰਦਾ ਜਿੱਦਾਂ ਆਪਾਂ ਓਸ਼ੀਅਨਸ 'ਚ ਵੇਵਸ ਦੇਖਦੇ ਹਾਂ ਨਾ ਇੱਕ ਵੇਵ ਤੋਂ ਦੂਸਰੀ ਵੇਵ ਜਿਹੜੀ ਆ ਇੱਦਾਂ ਹੀ ਲਾਈਟ ਜਿਹੜੀ ਆ ਉਹਦੇ ਵਿੱਚ ਵੀ ਐਵੇਂ ਵੇਵਸ ਹੁੰਦੀਆਂ ਆ ਤੇ ਉਹ ਦੋ ਵੇਵ ਜਿੱਦਾਂ ਓਸ਼ੀਅਨ ਦੀ ਵੇਵ ਦੀ ਅਸੀਂ ਗੱਲ ਕਰਦੇ ਇੱਕ ਵੇਵ ਤੋਂ ਦੂਜੀ ਵੇਵ ਤੱਕ ਕਿੰਨਾ ਡਿਸਟੈਂਸ ਆ ਮਤਲਬ ਉਹਦੀ ਲੈਂਥ ਕਿੰਨੀ ਆ ਉਹਦੇ ਬੇਸ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਹੁੰਦੀਆਂ ਆ ਜਿੱਦਾਂ ਕਿਸੇ ਦੀ ਲੈਂਥ ਬਹੁਤ ਘੱਟ ਹੁੰਦੀ ਆ ਕੁਛ ਸੈਂਟੀਮੀਟਰ ਤੱਕ ਦੀ ਹੋ ਗਈ ਹਨਾ ਕਿਸੇ ਦੀ ਲੈਂਥ ਜਿਵੇਂ ਰੇਡੀਓ ਵੇਵਸ ਹੋ ਗਈਆਂ ਇਹਨਾਂ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਨਾ ਕਿਲੋਮੀਟਰਸ ਤੱਕ ਵੀ ਹੋ ਸਕਦੀ ਆ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਹ ਸਨਲਾਈਟ ਚ ਹੁੰਦੀਆਂ ਤੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਐਜ਼ ਅ ਹਿਊਮਨ ਅਸੀਂ ਸਿਰਫ ਵਿਜ਼ੀਬਲ ਲਾਈਟਸ ਦੇਖ ਸਕਦੇ ਹਾਂ ਅਸੀਂ ਹੋਰ ਕੁਛ ਨਹੀਂ ਦੇਖ ਸਕਦੇ ਹੈਗੇ ਹਨਾ ਜਿਹਦੀ ਜਿਹੜੀ ਆ ਲੈਂਥ ਜਿਹੜੀ 300 ਤੋਂ ਲੈ ਕੇ 700 ਨੈਨੋਮੀਟਰ ਜਿਹੜਾ ਸਾਈਜ਼ ਹੁੰਦਾ ਇਹਨਾਂ ਵੇਵਸ ਦਾ ਉਹੀ ਵੇਵਸ ਅਸੀਂ ਦੇਖ ਸਕਦੇ ਹਾਂ ਅਸੀਂ ਹੋਰ ਕੋਈ ਵੇਵਸ ਨਹੀਂ ਦੇਖ ਸਕਦੇ ਨਾ ਹੀ ਅਸੀਂ ਅਲਟਰਾਵਾਇਲਟ ਦੇਖ ਸਕਦੇ ਹਾਂ ਹਨਾ ਜਿਹੜੀ ਸਨਲਾਈਟ ਤੋਂ ਆਉਂਦੀ ਆ ਜਿਹੜੀ ਸਾਨੂੰ ਪਤਾ ਕੈਂਸਰ ਕੋਜ਼ਿੰਗ ਹੁੰਦੀ ਆ ਨਾ ਹੀ ਅਸੀਂ ਐਕਸ ਰੇਜ਼ ਦੇਖ ਸਕਦੇ ਹਾਂ ਨਾ ਹੀ ਅਸੀਂ ਗਾਮਾ ਵੇਵਸ ਦੇਖ ਸਕਦੇ ਹਾਂ ਤੇ ਨਾ ਹੀ ਅਸੀਂ ਜਿਹੜੀਆਂ ਮਾਈਕਰੋਵੇਵ ਜਾਂ ਇਨਫਰਾਰੈਡ ਵੇਵ ਜਾਂ ਹੀ ਰੇਡੀਓ ਵੇਵ ਦੇਖ ਸਕਦੇ ਹਾਂ ਹੁਣ ਜਿਹੜੀਆਂ ਇਹ ਐਕਸ ਰੇਜ਼ ਅਲਟਰਾਵਾਇਲਟ ਤੇ ਗਾਮਾ ਵੇਵਸ ਹੁੰਦੀਆਂ ਇਹਨਾਂ ਦੀ ਵੇਵ ਲੈਂਥ ਜਿਹੜੀ ਆ ਜਿੱਦਾਂ ਮੈਂ ਦੱਸਿਆ ਦੋ ਵੇਵਸ ਦੇ ਵਿੱਚ ਜਿਹੜੀ ਆ ਡਿਸਟੈਂਸ ਹੈਗਾ ਉਹ ਸਾਡੀ ਵਿਜ਼ੀਬਲ ਲਾਈਟ ਤੋਂ ਘੱਟ ਹੁੰਦਾ ਤੇ ਜਿਹੜੀਆਂ ਅੱਗੇ ਸਾਡੀਆਂ ਰੇਡੀਓ ਵੇਵਸ ਹੈਗੀਆਂ ਇਹਨਾਂ ਦਾ ਵੱਧ ਹੁੰਦਾ ਹੈ ਨਾ ਮਾਈਕਰੋਵੇਵ ਦਾ ਜਾਂ ਰੇਡੀਓ ਵੇਵ ਦਾ ਇਸ ਲਈ ਜਦੋਂ ਪਹਿਲਾਂ ਜਿਹੜੇ ਟੀਵੀ ਹੁੰਦੇ ਸੀ ਤੁਹਾਨੂੰ ਯਾਦ ਹੋਣੇ ਕਿ ਉਹਨਾਂ ਦੇ ਐਂਟੀਨਾਸ ਕਿੱਡੇ ਕਿੱਡੇ ਵੱਡੇ ਹੁੰਦੇ ਸੀਗੇ ਹਨਾ ਤੇ ਉਹ ਕਿਉਂਕਿ ਕਮਿਊਨੀਕੇਸ਼ਨ ਪਹਿਲਾਂ ਜਦੋਂ ਸ਼ੁਰੂ ਹੀ ਹੋਇਆ ਕਮਿਊਨੀਕੇਸ਼ਨ ਦਾ ਤਾਂ ਉਸ ਟਾਈਮ ਰੇਡੀਓ ਵੇਵਸ ਯੂਜ਼ ਕਰਦੇ ਸੀ ਤੇ ਰੇਡੀਓ ਵੇਵਸ ਦੀ ਜਿੰਨੀ ਜ਼ਿਆਦਾ ਲੈਂਥ ਹੋਊਗੀ ਉਨਾ ਹੀ ਤੁਹਾਨੂੰ ਜ਼ਿਆਦਾ ਵੱਡਾ ਸਿਸਟਮ ਚਾਹੀਦਾ ਹੁੰਦਾ ਹੈਗਾ ਉਹਨੂੰ ਮਤਲਬ ਕਮਿਊਨੀਕੇਟ ਕਰਨ ਦੇ ਲਈ ਹਨਾ ਵੇਵਸ ਨੂੰ ਪਾਸ ਹੋਣ ਦੇ ਲਈ ਇਸ ਲਈ ਉਸ ਟਾਈਮ ਦੇ ਉੱਤੇ ਐਂਟੀਨਾ ਜਿਹੜੇ ਆ ਵੱਡੇ ਹੁੰਦੇ ਸੀਗੇ ਰੇਡੀਓ ਵੇਵਸ ਦੇ ਅਕੋਰਡਿੰਗ ਟੀਵੀ ਔਰ ਰੇਡੀਓ ਦੇ ਹਨਾ ਬਟ ਹੌਲੀ ਹੌਲੀ ਜਿੱਦਾਂ ਚਲੋ ਰਿਸਰਚ ਹੋਈ ਤਾਂ ਪਤਾ ਚੱਲਿਆ ਕਿ ਕਮਿਊਨੀਕੇਸ਼ਨ ਦੇ ਲਈ ਛੋਟੀਆਂ ਜਿਹੜੀ ਛੋਟੇ ਸਾਈਜ਼ ਦੀਆਂ ਵੇਵਸ ਹੁੰਦੀਆਂ ਜਿਹੜੀਆਂ ਮਤਲਬ ਛੋਟੀ ਲਾਈਟ ਜਿਹੜੀ ਹੁੰਦੀ ਆ ਸਾਈਜ਼ ਦੀ ਉਹ ਜ਼ਿਆਦਾ ਵਧੀਆ ਹੁੰਦੀ ਆ ਇਸ ਲਈ ਹੁਣ ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ ਹੁਣ ਤਾਂ ਆਪਾਂ ਨੂੰ ਫੋਨ ਆਪਣੇ ਫੋਨ ਤੋਂ ਹੀ ਕਮਿਊਨੀਕੇਸ਼ਨ ਹੋ ਜਾਂਦੀ ਆ ਹਨਾ ਤਾਂ ਹੁਣ ਸਾਨੂੰ ਕੋਈ ਨਾਲ ਕੈਰੀ ਐਂਟੀਨਾ ਕੈਰੀ ਕਰਨ ਦੀ ਲੋੜ ਨਹੀਂ ਹੈਗੀ ਵੱਡੇ ਵੱਡੇ ਹਨਾ ਤੇ ਉਹਨਾਂ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਤਾਂ ਸਾਰੀਆਂ ਹੁੰਦੀਆਂ ਜਿਵੇਂ ਜਿੱਦਾਂ ਮੈਂ ਦੱਸਿਆ ਕਿ ਰੇਡੀਓ ਵੇਵ ਜਿਹੜੀਆਂ ਆਪਾਂ ਰੇਡੀਓ ਜਾਂ ਟੀਵੀ ਜਿਹੜਾ ਸਾਡਾ ਕਮਿਊਨੀਕੇਸ਼ਨ ਦਾ ਸਿਸਟਮ ਆ ਜੀਪੀਐਸ ਆ ਉਹ ਸਾਰੇ ਦੇ ਲਈ ਹਨਾ ਯੂਜ਼ ਹੁੰਦੀਆਂ ਤੇ ਉਸ ਤੋਂ ਇਲਾਵਾ ਸਾਡੇ ਸੈੱਲ ਫੋਨਸ ਹੋ ਗਏ ਉਹਨਾਂ ਲਈ ਯੂਜ਼ ਹੁੰਦੀਆਂ ਫਿਰ ਮਾਈਕਰੋਵੇਵਸ ਅਸੀਂ ਜਿਹੜੀ ਮਾਈਕਰੋਵੇਵ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ ਉਹ ਯੂਜ਼ ਹੁੰਦੇ ਆ ਉਹਦੇ ਚ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਆਪਣੇ ਮਾਈਕਰੋਵੇਵ ਦਾ ਜਿਹੜਾ ਫਰੰਟ ਵਿੰਡੋ ਹੁੰਦੀ ਆ ਜਿਹਦੇ ਚ ਸ਼ੀਸ਼ਾ ਲੱਗਿਆ ਹੁੰਦਾ ਨਾ ਉਹਦੇ ਛੋਟੇ ਛੋਟੇ ਹੋਲਸ ਹੁੰਦੇ ਆ
0: ਹਾਂਜੀ ਹਾਂਜੀ
1: ਤੇ ਉਹ ਹੋਲਸ ਜਿਹੜੇ ਹੁੰਦੇ ਆ ਉਹਨਾਂ ਦਾ ਸਾਈਜ਼ ਜਿਹੜਾ ਇਹ ਜਿਹੜੀ ਆ ਲਾਈਟ ਦੇ ਸਾਈਜ਼ ਤੋਂ ਘੱਟ ਹੁੰਦਾ ਮਤਲਬ ਜਿਹੜੀ ਲਾਈਟ ਉਹਦੇ ਵਿੱਚ ਯੂਜ਼ ਹੁੰਦੀ ਆ ਐਨਰਜੀ ਕਹਿ ਲਓ ਤੁਸੀਂ ਚਾਹੇ ਲਾਈਟ ਕਹਿ ਲਓ ਮਾਈਕਰੋਵੇਵ ਦੇ ਵਿੱਚ ਯੂਜ਼ ਹੁੰਦੀ ਆ ਉਹਦੇ ਨਾਲੋਂ ਘੱਟ ਦਾ ਸਾਈਜ਼ ਹੁੰਦਾ ਤੇ ਉਹ ਛੋਟੇ ਛੋਟੇ ਹੁੰਦੇ ਤਾਂ ਕਿ ਉਹ ਬਾਹਰ ਨਾ ਨਿਕਲੇ ਹਨਾ ਉਹਦੀ ਜਿਹੜੀ ਵੇਵਸ ਹੈਗੀਆਂ ਤੇ ਇਨਫਰਾਰੈਡ ਵੇਵਸ ਆ ਜਾਂਦੀਆਂ ਜਿਹੜੀਆਂ ਰੈੱਡ ਤੋਂ ਜਿਹੜੀਆਂ ਥੋੜੀ ਵੱਡੀ ਮਤਲਬ ਰੈੱਡ ਤੋਂ ਵੱਡੀ ਲੈਂਥ ਹੁੰਦੀ ਹੈ ਜਿਹਨਾਂ ਦੀ ਉਹ ਸਾਡੇ ਰਿਮੋਟ ਵਗੈਰਾ ਹੋ ਗਏ ਹਨਾ ਉਹ ਸਾਰੇ ਇਹਦੇ ਵਿੱਚ ਇਹਨਾਂ ਨੂੰ ਯੂਜ਼ ਕਰਦੇ ਆ ਇਨਫਰਾਰੈੱਡ ਨੂੰ ਫਿਰ ਸਾਡੀ ਵਿਜ਼ੀਬਲ ਲਾਈਟ ਦੇ ਵਿੱਚ ਜਿਹੜੇ ਸਾਨੂੰ ਇਹ ਸਾਰੇ ਕਲਰਸ ਦੇਖਣ ਨੂੰ ਜਿਹੜੇ ਮਿਲਦੇ ਆ ਉਹ ਸਾਡੀ ਅਸੀਂ ਵਿਜ਼ੀਬਲ ਲਾਈਟ ਦੀ ਵਜ੍ਹਾ ਨਾਲ ਦੇਖਦੇ ਹਾਂ ਫਿਰ ਜਿੱਦਾਂ ਜਿੱਦਾਂ ਅਸੀਂ ਅਲਟਰਾਵਾਇਲਟ ਜਾਂਦੇ ਹਾਂ ਸਨਬਰਨ ਮਤਲਬ ਇਹ ਹਾਰਮਫੁਲ ਰੇਜ਼ ਹੁੰਦੀਆਂ ਹੈ ਮੋਸਟਲੀ ਹਨਾ ਜਿਹੜੀ ਸਾਨੂੰ ਸਨਬਰਨ ਕੋਜ਼ ਕਰਦੀਆਂ ਹੈ
0: ਓਕੇ
1: ਪਰ ਉਸ ਤੋਂ ਇਲਾਵਾ ਜਿਹੜੀਆਂ ਅਸੀਂ ਐਕਸ ਰੇਜ਼ ਯੂਜ਼ ਕਰਦੇ ਹਾਂ ਮੈਡੀਕਲ ਇਕਿਊਪਮੈਂਟ ਦੇ ਵਿੱਚ ਕਿਉਂਕਿ ਇਹ ਜਿਹੜੀਆਂ ਆ ਇਹ ਛੋਟੇ ਛੋਟੇ ਪਾਰਟਸ ਨੂੰ ਵੀ ਦੇਖ ਸਕਦੀਆਂ ਇਸ ਲਈ ਸਾਡੀ ਬਾਡੀ ਦੇ ਵਿੱਚ ਵੀ ਜਿਹੜੇ ਅਸੀਂ ਐਕਸ ਰੇ ਜਦੋਂ ਕਰਾਉਂਦੇ ਹਾਂ ਤਾਂ ਬਾਡੀ ਸਾਡੀ ਬੋਨਸ ਤੱਕ ਦਿਖ ਜਾਂਦੀਆਂ ਹਨਾ ਉਹਨਾਂ ਨੂੰ ਡਾਕਟਰਸ ਨੂੰ ਹਾਂਜੀ ਤੇ ਜਿਹੜੇ ਨਿਊਕਲੀਅਰ ਪਲਾਂਟਸ ਹੁੰਦੇ ਉਹ ਸਾਡੇ ਸਭ ਤੋਂ ਛੋਟੇ ਸਾਈਜ਼ ਦੀਆਂ ਜਿਹੜੀਆਂ ਗਾਮਾ ਵੇਵਸ ਹੁੰਦੀਆਂ ਜਿਹੜੀਆਂ ਮਤਲਬ ਮੀਟਰ ਦਾ 12ਵਾਂ ਹਿੱਸਾ ਜਿਹੜਾ ਜਿਹੜਾ ਜਾ ਕੇ ਜਿਹੜਾ 10 ਦੇ ਆ 10 ਨੂੰ ਤੁਸੀਂ 12 ਵਾਰ ਮਲਟੀਪਲਾਈ ਕਰ ਦਿਓ ਇੰਨਾ ਛੋਟਾ ਹੁੰਦਾ ਉਹ ਮੀਟਰ ਤੋਂ ਹਨਾ
0: ਅੱਛਾ
1: ਮਤਲਬ ਇੰਨੀਆਂ ਜ਼ੀਰੋਆਂ ਪਿੱਛੇ ਲੱਗੂਗੀਆਂ ਉਹਦੇ, ਇੰਨੇ ਗੁਣਾ ਛੋਟਾ ਉਹ ਮੀਟਰ ਤੋਂ ਹੁੰਦਾ, ਮਤਲਬ ਇੰਨਾ ਛੋਟਾ ਸਾਈਜ਼ ਹੁੰਦਾ ਜਿਹੜੀ ਨਿਊਕਲੀਅਰ ਪਾਰਟਸ ਹੁੰਦੀਆਂ। ਤੇ ਇਹ ਸਾਰੀਆਂ ਜਿਹੜੀਆਂ ਉਹਨਾਂ ਲਾਈਟ ਜਿਹੜੀ ਸਾਡੇ ਤੱਕ ਪਹੁੰਚਦੀ ਆ ਉਹਦੇ ਵਿੱਚ ਸਾਰੀਆਂ ਵੇਵਸ ਹੁੰਦੀਆਂ, ਬਟ ਇਹਨਾਂ ਚੋਂ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਜਿੱਦਾਂ ਮੈਂ ਪਹਿਲੇ ਦੱਸਿਆ ਉਹ ਵਿਜ਼ੀਬਲ ਲਾਈਟਸ ਹੁੰਦੀਆਂ, ਜਿਹਦੇ ਵਿੱਚ ਸ਼ਾਇਦ ਤੁਸੀਂ ਸੁਣਿਆ ਹੋਵੇ ਫਿਜ਼ਿਕਸ ਦੀ ਕਲਾਸ ਦੇ ਵਿੱਚ ਅਸੀਂ ਬੋਲਦੇ ਹੁੰਦੇ ਸੀ ਵਿਵ ਗਿਓਰ ਕਰਕੇ ਬੋਲਦੇ ਹੁੰਦੇ ਸੀ, ਵਾਇਲਟ ਇੰਡੀਗੋ ਬਲੂ, ਹਾਂਜੀ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ, ਹੈ ਨਾ। ਇਹਦੇ ਚ ਜਿਹੜੀ ਬਲੂ ਹੁੰਦੀ ਹੈ, ਹਾਂਜੀ ਜਿਹੜੀ ਬਲੂ ਹੁੰਦੀ ਹੈ ਇਹਦੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ, ਸੋਰੀ ਵਾਇਲਟ ਦੀ ਜਿਹੜੀ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ ਕਿਉਂਕਿ ਵੀ ਤੋਂ ਸ਼ੁਰੂ ਹੁੰਦਾ ਨਾ, ਮਤਲਬ ਇਹਨਾਂ ਦੀ ਦੋ ਜਿਹੜੀਆਂ ਵੇਵਸ ਆ ਉਹਨਾਂ ਦੇ ਵਿੱਚ ਡਿਸਟੈਂਸ ਬਹੁਤ ਘੱਟ ਹੋਗਾ। ਤੇ ਰੈਡ ਜਿਹੜਾ ਹੁੰਦਾ ਉਹਦਾ ਉਹਦਾ ਮਤਲਬ ਇਹਨਾਂ ਵਿਜ਼ੀਬਲ ਲਾਈਟਸ ਦੇ ਵਿੱਚ ਸਭ ਤੋਂ ਜ਼ਿਆਦਾ ਲੈਂਥ ਹੁੰਦੀ ਹੈ।
0: ਰੇਨਬੋ ਦਾ ਵੀ ਇਹੀ ਆਲਮੋਸਟ ਕਲਰ ਹੈ ਨਾ, ਇਦਾਂ ਦਾ ਹੀ ਹੁੰਦਾ ਹੁੰਦਾ।
1: ਹਾਂਜੀ ਹਾਂਜੀ ਸੇਮ, ਤੁਸੀਂ ਕਈ ਵਾਰ ਈਵਨ ਰੇਨਬੋ ਨੂੰ ਛੱਡ ਕੇ ਜਦੋਂ ਤੁਸੀਂ ਮੰਨ ਲਓ ਤੁਹਾਡੀ ਕੋਈ ਬਾਲਕਨੀ ਆ, ਜਿਵੇਂ ਜਿਵੇਂ ਮੇਰੇ ਮੇਰੇ ਘਰ ਦੀ ਬਾਲਕਨੀ ਆ, ਸ਼ੀਸ਼ਾ ਮਤਲਬ ਸਿੱਧੀ ਸਨਲਾਈਟ ਪੈਂਦੀ ਹੈ ਨਾ, ਤੇ ਕਈ ਵਾਰ ਸ਼ੀਸ਼ੇ ਦੇ ਵਿੱਚੋਂ ਮੈਨੂੰ ਥੱਲੇ ਉਹ ਕਲਰਸ ਦਿਖਦੇ ਆ।
0: ਓਕੇ,
1: ਉਹ ਮੈਂ ਅੱਗੇ ਗੱਲ ਕਰੂੰਗੀ। ਤੇ ਉਹ ਸੇਮ ਕਲਰ ਜਿਹੜੇ ਤੁਹਾਨੂੰ ਰੇਨਬੋ ਚ ਦਿਖਦੇ ਆ ਉਹੀ ਕਲਰ ਜਿਹੜੇ ਇਹ ਸੱਤ ਕਲਰ ਹੈਗੇ ਆ ਇਹ ਆਪਾਂ ਨੂੰ ਦਿਖਦੇ ਹੈਗੇ ਆ। ਤੇ ਇਹ ਜਿਹੜੇ ਆ, ਕਿਉਂਕਿ ਜਦੋਂ ਮੈਂ ਹੁਣ ਸਕਾਈ ਦੀ ਗੱਲ ਕਰਾਂ ਤਾਂ ਸਕਾਈ ਜਿਹੜਾ ਹੁੰਦਾ ਆ ਜਦੋਂ ਇਹ ਸਨਲਾਈਟ ਸਾਡੇ ਜਿਹੜੀ ਸਨ ਤੋਂ ਨਿਕਲ ਕੇ ਆਉਂਦੀ ਹੈਗੀ ਆ ਐਟਮੋਸਫੇਅਰ ਦੇ ਵਿੱਚ, ਤਾਂ ਐਟਮੋਸਫੇਅਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੈਸਿਸ ਪ੍ਰੈਜੈਂਟ ਹੁੰਦੀਆਂ, ਬਹੁਤ ਸਾਰੇ ਜਿਹੜੇ ਆ ਮਿੱਟੀ ਦੇ ਜਿਹੜੇ ਆ ਜਿਹੜੇ ਕਣ ਹੁੰਦੇ ਆ ਨਾ, ਡਸਟ ਵਗੈਰਾ ਪਾਰਟੀਕਲ, ਸਾਰੇ ਡਿਫਰੈਂਟ ਡਿਫਰੈਂਟ ਪਾਰਟੀਕਲ ਹੁੰਦੇ ਆ। ਤੇ ਇਹ ਜਿਹੜੀ ਆ, ਕਿਉਂਕਿ ਇਹਦੀ ਵੇਵ ਲੈਂਥ ਜਿਹੜੀ ਆ ਬਲੂ ਦੀ ਘੱਟ ਹੁੰਦੀ ਆ, ਇਸ ਲਈ ਇਹ ਜ਼ਿਆਦਾ ਖਿਲਰ ਜਾਂਦੀ ਹੈ ਜਿਹੜੀ ਲਾਈਟ ਹੁੰਦੀ ਆ, ਇਹ ਖਿਲਰ ਜ਼ਿਆਦਾ ਜਾਂਦੀ ਹੈ। ਤੇ ਜਿਹੜੀ ਰੈੱਡ ਹੁੰਦੀ ਆ ਉਹ ਘੱਟ ਖਿਲਰਦੀ ਆ ਕਿਉਂਕਿ ਉਹ ਸਾਨੂੰ ਫਿਰ ਨਜ਼ਰ ਵੀ ਨਹੀਂ ਆਉਂਦੀ, ਹੈ ਨਾ। ਇਸ ਲਈ ਸਾਨੂੰ ਜਿਹੜਾ ਸਕਾਈ ਬਲੂ ਲੱਗਦਾ ਆ ਕਿਉਂਕਿ ਜਿਹੜੇ ਆ ਪਾਰਟੀਕਲਸ ਬੜੇ ਡੈਂਸ ਹੁੰਦੇ ਆ ਔਰ ਉਹਨਾਂ ਨੂੰ ਖਿਲਾਰ ਦਿੰਦੇ ਆ ਇਸ ਲਾਈਟ ਨੂੰ, ਤੇ ਜਦੋਂ ਲਾਈਟ ਨੇ ਖਿਲਰ ਜਾਣਾ ਤਾਂ ਬਲੂ ਕਲਰ ਜ਼ਿਆਦਾ, ਜਿਹੜਾ ਬਲੂ ਕਲਰ ਵਾਲੀ ਜਿਹੜੀ ਵੇਵ ਲੈਂਥ ਹੈਗੀ ਆ, ਵੇਵ ਹੈਗੀ ਆ ਉਹ ਜ਼ਿਆਦਾ ਖਿਲਰ ਜਾਂਦੀ ਆ, ਇਸ ਲਈ ਜਿਹੜਾ ਸਾਨੂੰ ਬਲੂ ਕਲਰ ਜ਼ਿਆਦਾ ਦਿਖਦਾ ਹੈ ਕੰਪੈਰੇਟਿਵਲੀ ਜਿਹੜਾ ਰੈੱਡ ਕਲਰ ਦੇ, ਹਨਾ। ਹਾਂਜੀ, ਪਰ ਜੇ ਤੁਸੀਂ ਦੇਖੋ ਜਦੋਂ ਅਸੀਂ ਸਨਰਾਈਜ਼ ਦੇਖਦੇ ਹਾਂ ਜਾਂ ਸਨਸੈਟ ਦੇਖਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਰੈੱਡ ਜਾਂ ਔਰੇਂਜ ਕਲਰ ਜ਼ਿਆਦਾ ਦਿਖਦਾ ਆ, ਹਨਾ। ਉਹ ਸਾਨੂੰ ਇਸ ਲਈ ਦਿਖਦਾ ਹੈ ਕਿਉਂਕਿ ਜਿਹੜਾ ਉਸ ਟਾਈਮ ਦੇ ਉੱਤੇ ਸਨ ਦੀਆਂ ਜਿਹੜੀਆਂ ਰੇਜ਼ ਸਾਡੇ ਤੱਕ ਪਹੁੰਚਣ 'ਚ ਉਹਨੂੰ ਬਹੁਤ ਜ਼ਿਆਦਾ ਡਿਸਟੈਂਸ ਕਵਰ ਕਰਨਾ ਪੈਂਦਾ, ਕਿਉਂਕਿ ਉਹ ਬਿਲਕੁਲ ਜੇ ਤੁਸੀਂ ਇੱਦਾਂ ਮੰਨੋ ਕਿ ਸਾਡੀ ਸਨ ਦੀ ਅਰਥ ਦੀ ਸਾਈਡ ਤੇ ਹੁੰਦਾ, ਹਨਾ, ਸਨ ਸਾਡੇ ਈਸਟ ਜਾਂ ਵੈਸਟ 'ਚ ਹੁੰਦਾ ਸਾਨੂੰ ਪਤਾ, ਤਾਂ ਉਸ ਟਾਈਮ ਉਸ ਜਿਹੜੀ ਆ ਟਾਈਮ ਤੇ ਸਾਡੀ ਜਿਹੜੀ ਅਰਥ ਤੱਕ ਰੇਜ਼ ਨੂੰ ਪਹੁੰਚਣ ਲਈ ਜ਼ਿਆਦਾ ਟਾਈਮ ਲੱਗਦਾ। ਹੁਣ ਇੰਨਾ ਜਦੋਂ ਟਾਈਮ ਜ਼ਿਆਦਾ ਲੱਗਦਾ ਤੇ ਜਿਹੜੀਆਂ ਬਲੂ ਰੇਜ਼ ਜਿਹੜੀਆਂ ਹੁੰਦੀਆਂ ਉਹ ਪਹਿਲਾਂ ਹੀ ਖਿਲਰਦੀਆਂ ਸ਼ੁਰੂ ਹੋ ਜਾਂਦੀਆਂ, ਤਾਂ ਉਹ ਰਸਤੇ 'ਚ ਮਤਲਬ ਇੱਧਰ ਉੱਧਰ ਖਿਲਰ ਜਾਂਦੀਆਂ, ਤਾਂ ਉਹ ਸਾਨੂੰ ਇੰਨੀਆਂ ਨਜ਼ਰ ਨਹੀਂ ਆਉਂਦੀਆਂ ਜਿੰਨਾ ਕਿ ਸਾਨੂੰ ਰੈੱਡ ਨਜ਼ਰ ਆਉਂਦਾ ਹੈ। ਰੈੱਡ ਜਿਹੜਾ ਹੈ ਉਹ ਮੌਜੂਦ ਰਹਿ ਜਾਂਦਾ ਹੈ ਹਵਾ ਦੇ ਵਿੱਚ, ਤੇ ਜਿਹੜਾ ਬਲੂ ਜਿਹੜਾ ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਹਿਊਮਨਸ ਨੂੰ ਦੇਖਣ ਨੂੰ ਨਹੀਂ ਮਿਲਦਾ, ਇਸ ਲਈ ਸਾਨੂੰ ਉਸ ਟਾਈਮ ਦੇ ਉੱਤੇ ਜਿਹੜਾ ਸਨਰਾਈਜ਼ ਤੇ ਸਨਸੈਟ ਜ਼ਿਆਦਾ ਰੈੱਡ ਲੱਗਦਾ ਹੈ ਕੰਪੈਰੇਟਿਵਲੀ ਬਲੂ ਲੱਗਣ ਦੀ। ਸੇਮ ਹੀ ਜੇ ਤੁਸੀਂ ਸਨ ਦੀ ਗੱਲ ਕਰੋ, ਸਨ ਵੀ ਸਾਨੂੰ ਦੇਖਣ ਨੂੰ ਲੱਗਦਾ ਕਿ ਯੈਲੋ ਹੁੰਦਾ ਹੈ, ਬਟ ਸਨ ਯੈਲੋ ਨਹੀਂ, ਸਨ ਦਾ ਐਕਚੁਅਲ ਕਲਰ ਵਾਈਟ ਹੈਗਾ, ਕਿਉਂਕਿ ਇਹ ਜਿਹੜੀ ਲਾਈਟ ਦੀ ਗੱਲ ਕੀਤੀ, ਲਾਈਟ ਜਿਹੜੀ ਲਾਈਟ 'ਚ ਕਲਰ ਜਿਹੜੇ ਆ ਇਹ ਮਿਲ ਕੇ ਵਾਈਟ ਕਲਰ ਬਣਾਉਂਦੇ ਆ, ਸੋ ਸਨਲਾਈਟ ਜਿਹੜੀ ਵਾਈਟ ਕਲਰ ਦੀ ਹੁੰਦੀ ਆ, ਨਾ ਕਿ ਇਹਨਾਂ ਡਿਫਰੈਂਟ ਡਿਫਰੈਂਟ ਕਲਰਸ ਦੀ ਹੁੰਦੀ ਆ ਜਿਹੜੀ ਅਸੀਂ ਗੱਲ ਕੀਤੀ ਆ, ਸੱਤ ਕਲਰਸ ਦੀ।
0: ਓਕੇ,
1: ਹਾਂਜੀ,
0: ਰਾਈਟ। ਇਹੀ ਰੀਜ਼ ਮਤਲਬ ਇੱਕ ਜਦ ਮੈਂ ਤੁਸੀਂ ਸਟਾਰਟਿੰਗ 'ਚ ਕਹਿ ਰਹੇ ਸੀ ਨਾ ਕਿ ਆਰਟੀਫਿਸ਼ੀਅਲ ਕਲਰ ਵੀ ਅੱਜ ਕੱਲ੍ਹ ਹੈਗੇ ਨੇ, ਇਹੀ ਰੀਜ਼ਨ ਹੈਗਾ ਕਿ ਨੇਚਰ ਕਲਰ ਕ੍ਰੀਏਟ ਕਰ, ਕਿਉਂਕਿ ਮੈਨੂੰ ਹੁਣ ਤੱਕ ਸਮਝ ਨਹੀਂ ਸੀ ਆਇਆ ਕਿ ਇਹ ਜਿਹੜੇ ਕੁਦਰਤੀ ਰੰਗ ਹੁੰਦੇ ਨੇ ਕਿੱਦਾਂ ਹੈਗੇ ਨੇ, ਜਿਵੇਂ ਆਪਾਂ ਤੁਸੀਂ ਸਨ ਦਾ ਠੀਕ ਹੈ ਤੁਸੀਂ ਸਕਾਈ ਦਾ ਦੱਸਿਆ ਕਿ ਬਲੂ ਕਿਉਂ, ਇਹ ਕੁਦਰਤੀ ਰੰਗ ਕਿੱਦਾਂ ਬਣ ਜਾਂਦੇ ਹੈਗੇ ਨੇ, ਨੇਚਰ ਕਿੱਦਾਂ ਕ੍ਰੀਏਟ ਕਰ ਲੈਂਦੀ ਹੈ। ਅੱਗੇ ਆਪਾਂ ਉਹ ਨਹੀਂ ਸੀ ਦੇਖਦੇ ਹੁੰਦੇ ਕਿ ਡਾਕੂਮੈਂਟਰੀਜ਼ ਆਉਂਦੀਆਂ, ਵੈਸੇ ਵੀ ਹੁਣ ਵੀ ਪਈਆਂ ਬੜੀਆਂ ਡਾਕੂਮੈਂਟਰੀਜ਼, ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੇਂਟ ਕਰਦੇ ਹੁੰਦੇ ਸੀਗੇ ਲੋਕ, ਜਿਹੜੇ ਆਦਿਵਾਸੀ ਲੋਕ ਹੁੰਦੇ ਸੀ, ਇੰਡੀਜਨਸ ਲੋਕ ਹੁੰਦੇ ਸੀ, ਉਹ ਇੱਕ ਰਸਤੇ ਤੋਂ ਉਹਨਾਂ ਨੇ ਗੁਜ਼ਰਨਾ ਤਾਂ ਪੱਤੇ ਜਿਹੜੇ ਨੇ ਹਰੇ ਹਰੇ ਰੰਗ ਦੇ ਉਹਨਾਂ ਨੂੰ ਘੋੜ ਕੇ ਉਹਨਾਂ ਦਾ ਰੰਗ ਉਹਨਾਂ ਨੇ ਲਗਾ ਦੇਣਾ ਦਰੱਖਤਾਂ 'ਤੇ ਵੀ ਇੱਧਰੋਂ ਲੰਘ ਗਏ, ਹੈ ਨਾ। ਸੋ ਇੱਦਾਂ ਹੀ ਉਹਨਾਂ ਨੇ ਮਿੱਟੀ ਦਾ ਰੰਗ ਲੈ ਕੇ ਉਹਨੂੰ ਲਾਲ ਰੰਗ ਬਣਾ ਦੇਣਾ, ਸੋ ਪੇਂਟ ਦੇ ਉਹ ਅਲੱਗ ਅਲੱਗ ਕਲਰ ਹੁੰਦੇ ਸੀ, ਕੁਦਰਤ ਨੇ ਦਿੱਤੇ ਹੋਏ ਨੇ ਉਹ ਰੰਗ, ਕੁਦਰਤੀ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਨੇ। ਦਿਸ ਇਜ਼ ਹਾਊ ਦੀ ਨੇਚਰ ਕ੍ਰੀਏਟਸ ਕਲਰਸ।
1: ਹਾਂਜੀ, ਸੋ ਕਲਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਇੱਕ ਹੋਰ ਤੁਹਾਨੂੰ ਸਵਾਲ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜਿਹੜਾ ਸਾਡੇ ਐਪਲ ਹੁੰਦਾ ਕਿਹੜੇ ਕਲਰ ਦਾ ਸਾਨੂੰ ਲੱਗਦਾ, ਹੈ ਨਾ, ਜਾਂ ਲੀਵ ਸਾਨੂੰ ਕਿਹੜੇ ਕਲਰ ਦੇ ਲੱਗਦੇ ਆ, ਸਾਨੂੰ ਗ੍ਰੀਨ ਕਲਰ ਦੇ ਲੱਗਦੇ ਔਰ ਐਪਲ ਰੈਡ ਕਲਰ ਦਾ ਲੱਗਦਾ ਹਨਾ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਲਰ ਸਾਨੂੰ ਰੈਡ ਲੱਗਦਾ ਤੇ ਐਪਲ ਐਕਚੁਅਲ ਚ ਰੈਡ ਕਲਰ ਦਾ ਹੈਗਾ ਆ ਜਾਂ ਰੈਡ ਕਲਰ ਦਾ ਨਹੀਂ ਹੈਗਾ, ਸਾਨੂੰ ਹੀ ਰੈਡ ਕਲਰ ਦਾ ਲੱਗਦਾ ਜਾਂ ਕਿਸੇ ਹੋਰ ਕਲਰ?
0: ਦੇਖੋ ਜਿਹੜੇ ਤਾਂ ਰੈਡ ਕਲਰ ਵਾਲੇ ਐਪਲ ਨੇ ਜਿਵੇਂ ਰੈਡ ਡਿਲੀਸ਼ੀਅਸ ਰਾਇਲ ਗਾਲਾ, ਇਹ ਤਾਂ ਵਾਕਈ ਰੈਡ ਹੀ ਨੇ, ਤੇ ਗ੍ਰੈਨੀ ਸਮਿਥ ਜਿਹੜਾ ਹਰੇ ਰੰਗ ਦਾ ਉਹ ਹਰੇ ਰੰਗ, ਪਰ ਉਹ ਜਿਹੜੇ ਹੈਗੇ ਨੇ ਰੰਗ ਦਿਖਦੇ ਨੇ ਉਹੀ ਨੇ, ਉਹਨਾਂ ਤੋਂ ਵੱਖਰੇ ਵੀ ਹੁੰਦੇ ਨੇ।
1: ਹਾਂਜੀ, ਸੋ ਜਦੋਂ ਮੈਂ ਜਦੋਂ ਅਸੀਂ ਇਹ ਜਿਹੜੀ ਮੈਂ ਸਨਲਾਈਟ ਦੀ ਜਦੋਂ ਗੱਲ ਕੀਤੀ ਆ, ਪਹਿਲਾਂ ਤਾਂ ਐਟਮੋਸਫੇਅਰ ਦੇ ਵਿੱਚ ਸਨਲਾਈਟ ਆ ਗਈ ਹਨਾ, ਉਸ ਤੋਂ ਬਾਅਦ ਸਨਲਾਈਟ ਜਿਹੜੀ ਆ ਇਹ ਜਿਹੜੀ ਸਿਰਫ ਖਿਲਰਦੀ ਨਹੀਂ ਹੈਗੀ, ਇਹ ਸਨਲਾਈਟ ਨੂੰ ਐਬਜ਼ੋਰਬ ਵੀ ਚੀਜ਼ਾਂ ਕਰਦੀ ਹਨਾ। ਸੋ ਜਿਹੜੀ ਸਨਲਾਈਟ ਆਉਂਦੀ ਉਹਦੇ ਚੋਂ ਕੁਛ ਹਿੱਸਾ ਜਿਹੜਾ ਆ ਕਿਸੇ ਮਟੀਰੀਅਲ, ਮੰਨ ਲਓ ਐਪਲ ਦੀ ਮੈਂ ਗੱਲ ਕਰ ਲੈਂਦੀ ਹਾਂ, ਉਹ ਐਬਜ਼ੋਰਬ ਹੋ ਜਾਏਗਾ ਔਰ ਕੁਛ ਜਿਹੜਾ ਹਿੱਸਾ ਹੈਗਾ ਆ ਉਹ ਵਾਪਸ ਜਿਹੜਾ ਆ ਉਹਦੀ ਸਰਫੇਸ ਨਾਲ ਟਕਰਾ ਕੇ ਵਾਪਸ ਨਿਕਲ ਜਾਏਗਾ, ਮਤਲਬ ਵਾਪਸ ਐਟਮੋਸਫੇਅਰ ਦੇ ਵਿੱਚ ਚਲੇ ਜਾਏਗਾ ਹਨਾ, ਤੁਹਾਡੇ ਇਨਵਾਇਰਮੈਂਟ ਦੇ ਵਿੱਚ, ਤੇ ਕੁਛ ਜਿਹੜਾ ਆ ਉਹ ਰਿਫਰੈਕਟ ਹੋ ਜਾਏਗਾ, ਮਤਲਬ ਕਿਸੇ ਦੂਜੇ ਜਿਹੜੀ ਆ ਚੀਜ਼ ਦੇ ਵਿੱਚ ਉਹ ਜਿਹੜਾ ਚਲੇ ਜਾਏਗਾ ਹਨਾ।
0: ਓਕੇ,
1: ਤੋ ਜਦੋਂ ਅਸੀਂ ਐਪਲ ਦੀ ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਜਾਂ ਲੀਵਸ ਦੀ ਮੈਂ ਗੱਲ ਕਰਦੀ ਹਾਂ, ਗ੍ਰੀਨ ਕਲਰ ਲੀਵਸ ਜਿਹੜੇ ਹੁੰਦੇ ਆ, ਗ੍ਰੀਨ ਕਲਰ ਲੀਵਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕਲਰ ਗ੍ਰੀਨ ਹੈਗਾ ਆ, ਉਹਦਾ ਮਤਲਬ ਇਹ ਆ ਕਿ ਜਿਹੜੇ ਲੀਵਸ ਹੈਗੇ ਆ ਉਹ ਉਸ ਕਲਰ ਨੂੰ ਅਬਜ਼ੋਰਬ ਨਹੀਂ ਕਰ ਰਹੇ। ਸੋ ਜਦੋਂ ਫੋਰ ਐਗਜ਼ਾਮਪਲ ਸਨਲਾਈਟ ਜਿਹੜੀ ਆ ਇੱਕ ਪੱਤੇ ਦੇ ਉੱਤੇ ਪਈ ਤੇ ਉਸ ਪੱਤੇ ਨੇ ਕੀ ਕੀਤਾ, ਜਿਹੜੇ ਇਹ 7 ਕਲਰ ਸੀਗੇ ਉਹਨਾਂ ਦੇ ਵਿੱਚੋਂ 6 ਕਲਰ ਜਿਹੜੇ ਆ ਉਹ ਅਬਜ਼ੋਰਬ ਕਰ ਲਏ, ਮਤਲਬ ਜਿਹੜਾ ਰੈੱਡ ਜਿਹੜਾ ਸੀਗਾ ਬਾਕੀ ਯੈਲੋ ਉਹ ਸਾਰੇ ਕਲਰ ਜਿਹੜੇ ਉਹਦੇ ਅੰਦਰ ਚਲੇ ਗਏ ਪੱਤੇ ਦੇ, ਪਰ ਜਿਹੜਾ ਗ੍ਰੀਨ ਕਲਰ ਸੀਗਾ ਉਹ ਉਹਨੂੰ ਪਸੰਦ ਨਹੀਂ ਹੈਗਾ ਪੱਤੇ ਨੂੰ, ਮਤਲਬ ਜਿਹੜੇ ਲੀਵਸ ਆ ਪਲਾਂਟਸ ਉਹਨਾਂ ਨੂੰ ਪਸੰਦ ਨਹੀਂ। ਉਹ ਕੀ ਕਰਦੇ, ਉਹ ਗ੍ਰੀਨ ਕਲਰ ਦੀ ਲਾਈਟ ਨੂੰ ਜਿਹੜੀ ਆ ਵਾਪਸ ਭੇਜ ਦਿੰਦੇ ਆ ਐਟਮੋਸਫੇਅਰ ਦੇ ਵਿੱਚ, ਤੇ ਉਹ ਸਾਨੂੰ ਜਿਹੜੀ ਆ ਉਹ ਦੇਖਣ ਨੂੰ ਇਹ ਲੱਗਦੀ ਹੈ ਕਿਉਂਕਿ ਉਹ ਵਾਪਸ ਆ ਰਹੀ ਹੁੰਦੀ ਆ ਲਾਈਟ, ਤੇ ਸਾਨੂੰ ਇੱਦਾਂ ਲੱਗਦਾ ਕਿ ਲੀਵਸ ਗ੍ਰੀਨ ਹੈਗੇ ਆ ਜਾਂ ਐਪਲ ਰੈੱਡ ਹੈਗਾ ਆ। ਇਸੇ ਲਈ ਤੁਸੀਂ ਦੇਖੋ ਕਿ ਅਗਰ ਇੱਕ ਐਗਜ਼ਾਮਪਲ ਹੈਗੀ ਆ ਕਿ ਤੁਸੀਂ ਜਿਹੜਾ ਐਪਲ ਨੂੰ ਕਿਸੇ ਏਦਾਂ ਦੇ ਕਮਰੇ ਚ ਰੱਖ ਦੋ ਜਿੱਥੇ ਸਿਰਫ ਬਲੂ ਲਾਈਟ ਹੈਗੀ ਆ ਹਨਾ, ਜਾਂ ਡਾਰਕ ਹੈਗਾ ਕਮਰਾ, ਤਾਂ ਤੁਹਾਨੂੰ ਉਹ ਕਲਰ ਜਿਹੜਾ ਐਪਲ ਦਾ ਕਲਰ ਰੈੱਡ ਨਹੀਂ ਦਿਖੇਗਾ, ਤੁਹਾਨੂੰ ਐਪਲ ਦਾ ਕਲਰ ਗ੍ਰੇ ਦਿਖੇਗਾ ਜਾਂ ਬਲੈਕ, ਹੋ ਸਕਦਾ ਲਾਈਟ ਨਹੀਂ ਹੈ ਤਾਂ ਤੁਹਾਨੂੰ ਬਲੈਕ ਦਿਖੇਗਾ ਹਨਾ, ਜਾਂ ਬਲੂ ਦਿਖੇਗਾ, ਤੁਹਾਨੂੰ ਕਲਰ ਰੈੱਡ ਨਹੀਂ ਦਿਖੇਗਾ। ਇਸ ਤੋਂ ਸਾਨੂੰ ਪ੍ਰੂਵ ਹੁੰਦਾ ਕਿ ਇਹਦਾ ਕਲਰ ਰੈੱਡ ਨਹੀਂ ਹੈਗਾ, ਹਾਲਾਂਕਿ ਕਿਉਂਕਿ ਉਸ ਟਾਈਮ ਦੇ ਉੱਤੇ ਉੱਥੇ ਹੋਰ ਕੋਈ ਲਾਈਟ ਹੀ ਨਹੀਂ ਪ੍ਰੈਜੈਂਟ ਹੈਗੀ ਕਿ ਉਹ ਮਤਲਬ ਰੈੱਡ ਕਲਰ ਜਿਹੜਾ ਆ ਉਹ ਆ ਸਕੇ, ਉੱਥੇ ਸਿਰਫ ਇੱਕੋ ਲਾਈਟ ਪ੍ਰੈਜੈਂਟ ਆ ਜਿਹੜੀ ਬਲੂ ਲਾਈਟ ਪ੍ਰੈਜੈਂਟ ਹੈਗੀ ਆ, ਤੇ ਉਹ ਜਿਹੜਾ ਆ ਰੈੱਡ ਕਲਰ, ਕਿਉਂਕਿ ਰੈੱਡ ਲਾਈਟ ਉੱਥੇ ਪ੍ਰੈਜੈਂਟ ਹੀ ਨਹੀਂ ਹੈਗੀ, ਤਾਂ ਰੈੱਡ ਲਾਈਟ ਸਾਨੂੰ ਵਾਪਸ ਦਿਖਾ ਹੀ ਨਹੀਂ ਸਕਦਾ ਐਪਲ। ਸੋ ਜਿਹੜੀਆਂ ਵੀ ਚੀਜ਼ਾਂ ਸੀ ਵਰਲਡ ਦੇ ਵਿੱਚ,
0: ਇਹ ਤਾਂ ਸੌਰੀ ਜਿਹੜਾ ਆਊਟਡੋਰ ਦੀ ਤੁਸੀਂ ਜਿਵੇਂ ਗੱਲ ਦੱਸ ਰਹੇ ਸੀਗੇ ਕਿ ਬਾਹਰੋਂ ਉਹ ਗ੍ਰੀਨ ਅਬਜ਼ਰਵ ਨਹੀਂ ਕਰਦਾ, ਠੀਕ ਹੈ ਡਾਰਕ ਕਮਰੇ ਦਾ ਵੀ ਕਨਸੈਪਟ ਸਮਝ ਗਏ, ਹੁਣ ਜਿਹੜੇ ਵੂਲਵਰਸ ਕੋਲਸ ਦੇ ਅੰਦਰ ਉਹ ਜਿਹੜੇ ਐਨ ਬੰਦ ਕਮਰੇ 'ਚ ਹੁੰਦੇ ਨੇ ਉੱਥੇ ਦਾ ਕੀ ਸੀਨ ਹੁੰਦਾ? ਉੱਥੇ ਤਾਂ ਲਾਈਟਾਂ ਲੁਈਟਾਂ ਬਲਦੀਆਂ ਹੁੰਦੀਆਂ ਨੇ, ਉੱਥੇ ਤਾਂ ਬਲੂ ਲਾਈਟ ਨਹੀਂ ਆ ਰਹੀ?
1: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਨੈਚੁਰਲੀ ਜੋ ਵੀ ਉਸ ਜੋ ਵੀ ਤੁਸੀਂ ਫਰੂਟ ਕਿਸੇ ਵੀ ਮਤਲਬ ਗਰੋਸਰੀ ਸ਼ੋਪ ਤੇ ਜਾਓ, ਜਿਹੜਾ ਵੀ ਉਹਦਾ ਫਰੂਟ ਦਾ ਜਿਹਨੂੰ ਅਸੀਂ ਕਲਰ ਪਰਸੀਵ ਕਰਦੇ ਹਾਂ ਜੀ, ਕਲਰ ਕਹਿੰਦੇ ਹਾਂ ਅਸੀਂ, ਉਹ ਜਿਹੜਾ ਪਰਸੀਵ ਹੁੰਦਾ ਉਹ ਤਾਂ ਉਹਦੇ ਕੋਲ ਹੈਗਾ ਹੀ ਆ ਨੈਚੁਰਲੀ, ਤਾਂ ਤੁਸੀਂ ਚਾਹੇ ਜਿੱਥੇ ਮਰਜ਼ੀ ਚੱਲੋ ਤੁਹਾਨੂੰ ਉਹੀ ਦਿਖੇਗਾ। ਬਟ ਫੋਰ ਐਗਜ਼ਾਮਪਲ ਵਿਚ ਇਜ਼ ਨੋਟ ਪੋਸੀਬਲ ਆਈ ਥਿੰਕ ਪ੍ਰੈਕਟੀਕਲੀ, ਬਟ ਜੇ ਤੁਹਾਨੂੰ ਲੱਗਦਾ ਕਿਸੇ ਕਲਰ ਦੇ ਵਿੱਚ ਕਿਸੇ ਡਾਰਕ ਰੂਮ ਦੇ ਵਿੱਚ ਹੀ ਤੁਸੀਂ ਲੈ ਜਾਓ ਜਿੱਥੇ ਕੋਈ ਹੋਰ ਤਰ੍ਹਾਂ ਦੀ ਲਾਈਟ ਹੈਗੀ ਆ, ਤਾਂ ਤੁਹਾਨੂੰ ਡੈਫੀਨੇਟਲੀ ਕਲਰ ਜਿਹੜਾ ਡਿਫਰੈਂਟ ਦਿਖੇਗਾ, ਤਾਂ ਕਿ ਉਹ ਕਲਰ ਨਹੀਂ ਦਿਖੇਗਾ ਜਿਹੜਾ ਅਸੀਂ ਮੰਨਦੇ ਹਾਂ ਹਨਾ, ਜਿਹੜਾ ਸਾਨੂੰ ਇਮੈਜਿਨ ਕਰਨਾ ਥੋੜਾ ਡਿਫੀਕਲਟ ਲੱਗਦਾ ਹੈਗਾ। ਤਾਂ ਉੱਥੇ ਕਿਉਂਕਿ ਉਸ ਟਾਈਮ ਦੇ ਉੱਤੇ ਨੈਚੁਰਲ ਲਾਈਟ ਤਾਂ ਐਟਲੀਸਟ ਪ੍ਰੈਜੈਂਟ ਹੀ ਹੁੰਦੀ ਆ, ਉੱਥੇ ਤੁਸੀਂ ਜਿਹੜਾ ਅੰਦਰ ਵੀ ਜਾਓ ਜਾਂ ਦੂਸਰੀਆਂ ਜਿਹੜੀ ਆਰਟੀਫਿਸ਼ਲ ਲਾਈਟ ਹੁੰਦੀ ਆ ਉਹ ਵੀ ਪ੍ਰੈਜੈਂਟ ਹੁੰਦੀ ਆ, ਤਾਂ ਉਹ ਸਾਨੂੰ ਕਲਰ ਉਹੀ ਦਿਖਾਏਗੀ ਜਿਹੜਾ ਉਹ ਫਰੂਟ ਦਾ ਜਿਹੜਾ ਕਲਰ ਅਸੀਂ ਮੰਨਦੇ ਹੈਗੇ ਆ। ਬਟ ਐਕਚੁਅਲ ਚ ਜਿਹੜਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਸਰਫੇਸ ਹੋ ਗਈ, ਕੋਈ ਵੀ ਫਲਾਰ ਹੋ ਗਿਆ, ਕੋਈ ਵੀ ਫਰੂਟ ਲੀਵ, ਕੋਈ ਵੀ ਚੀਜ਼, ਕੋਈ ਡਿਫਰੈਂਟ ਕਲਰ ਦੇ ਕੱਪੜੇ ਆ ਸਾਡੇ ਹਨਾ, ਫੋਰ ਐਗਜ਼ਾਮਪਲ ਸਾਨੂੰ ਪਤਾ ਕਿ ਜਦੋਂ ਅਸੀਂ ਕਾਲੇ ਕੱਪੜੇ ਪਾਏ ਹੁੰਦੇ ਤਾਂ ਸਾਨੂੰ ਗਰਮੀ ਬਹੁਤ ਲੱਗਦੀ ਹੈ ਨਾ, ਜੇ ਅਸੀਂ ਸਮਰ 'ਚ ਕਾਲੇ ਕੱਪੜੇ ਪਾਏ ਹੋਣ, ਤੇ ਜੇ ਚਿੱਟੇ ਪਾਏ ਹੋਣ ਤਾਂ ਸਾਨੂੰ ਠੀਕ ਲੱਗਦਾ, ਮਤਲਬ ਇੰਨੀ ਗਰਮੀ ਨਹੀਂ ਲੱਗਦੀ। ਉਹਦਾ ਰੀਜ਼ਨ ਇਹ ਹੁੰਦਾ ਕਿ ਕਾਲੇ ਦਾ ਮਤਲਬ ਹੈਗਾ, ਕਾਲੇ ਨੂੰ ਅਗਰ ਤੁਸੀਂ ਟੈਕਨੀਕਲੀ ਕਹੋ ਤਾਂ ਕਾਲੇ ਦਾ ਮਤਲਬ ਇਹ ਨਹੀਂ ਹੈ ਕਿ ਕਾਲਾ ਇੱਕ ਰੰਗ ਆ, ਕਾਲੇ ਦਾ ਮਤਲਬ ਆ ਕਿ ਕੋਈ ਰੰਗ ਹੀ ਨਹੀਂ ਹੈਗਾ, ਤੇ ਉਹਦਾ ਮਤਲਬ ਹੈਗਾ ਕਿ ਉਹਨੇ ਜਿਹੜਾ ਕਾਲਾ, ਜਿਹੜੀ ਕਾਲੀ ਸਰਫੇਸ ਹੋਊਗੀ ਉਹ ਸਾਰੇ ਦਾ ਸਾਰੇ ਜਿਹੜੇ ਰੰਗ ਇਸ ਸਨਲਾਈਟ ਦੇ ਵਿੱਚ 7 ਰੰਗ ਪ੍ਰੈਜੈਂਟ ਹੈਗੇ ਉਹ ਸਾਰੇ ਨੂੰ ਹੀ ਅਬਜ਼ੋਰਬ ਕਰ ਲੂਗੀ, ਇਸ ਲਈ ਸਾਨੂੰ ਕੋਈ ਵੀ ਹੋਰ ਕਲਰ ਨਜ਼ਰ ਨਹੀਂ ਆਉਂਦਾ ਐਕਸੈਪਟ ਕਾਲੀ ਚੀਜ਼ ਦੇ, ਮਤਲਬ ਇੱਕ ਹਨੇਰੇ ਦੇ ਐਕਸੈਪਟ ਹਨਾ। ਤੇ ਸੇਮ ਹੀ ਵਾਈਟ ਕਲਰ, ਕਿਉਂਕਿ ਵਾਈਟ, ਕਿਉਂਕਿ ਮੈਂ ਕਿਹਾ ਕਿ ਜਿਹੜੀ ਵਿਜ਼ੀਬਲ ਲਾਈਟ ਹੁੰਦੀ ਹੈ ਐਕਚੁਅਲ ਚ ਵਾਈਟ ਕਲਰ ਹੁੰਦਾ ਇਹਦਾ, ਤਾਂ ਜਿਹੜਾ ਵਾਈਟ ਹੁੰਦਾ ਉਹ ਇਸ ਉਹ ਜਿਹੜਾ ਸਾਰੇ ਕਲਰਸ ਨੂੰ ਵਾਪਸ ਭੇਜ ਦਿੰਦਾ, ਮਤਲਬ ਕਿਸੇ ਵੀ ਚੀਜ਼ ਨੂੰ ਅਬਜ਼ੋਰਬ ਨਹੀਂ ਕਰਦਾ। ਇਸ ਲਈ ਨੰਬਰ ਇੱਕ ਤਾਂ ਸਾਨੂੰ ਗਰਮੀ ਵੀ ਨਹੀਂ ਲੱਗਦੀ, ਇੰਨੀ ਗਰਮੀ ਨਹੀਂ ਲੱਗਦੀ, ਠੰਡਾ ਲੱਗਦਾ, ਤੇ ਦੂਜਾ ਸਾਨੂੰ ਕੋਈ ਵੀ ਕਲਰ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਵਾਪਸ ਸਾਰੇ ਕਲਰਸ ਨੂੰ ਭੇਜ ਰਿਹਾ, ਔਰ ਕਲਰ ਇਹ ਇੱਦਾਂ ਮਿਕਸ ਹੁੰਦੇ ਆ ਨੇਚਰ ਦੇ ਵਿੱਚ ਕਿ ਸਾਨੂੰ ਵਾਈਟ ਹੀ ਪਰਸੀਵ ਹੁੰਦੇ ਆ, ਸਾਨੂੰ ਐਕਚੁਅਲ ਚ ਕਲਰ ਨਹੀਂ ਦਿਖਦੇ। ਹੈ ਵੀ ਨਹੀਂ ਆ ਉਹ ਮੈਂ ਅੱਗੇ ਅਸੀਂ ਜਿੱਦਾਂ ਅੱਗੇ ਗੱਲ ਕਰਦੇ ਹਾਂ ਬਟ ਇਹ ਚੀਜ਼ ਜਿਹੜੀ ਹੁੰਦੀ ਹੈ ਇਸ ਲਈ ਤੁਸੀਂ ਕਦੇ ਕਿਸੇ ਜਗ੍ਹਾ ਤੇ ਜਾਓ ਜਿੱਥੇ ਬਰਫ਼ ਪਈ ਹੋਵੇ ਆਪਾਂ ਸਪੈਸ਼ਲੀ ਗਰਮੀਆਂ ਜਾਂਦੇ ਹਾਂ ਨਾ ਬਰਫ਼ ਦੇਖਣ ਕਿਤੇ ਸ਼ਿਮਲੇ ਜਾਂਦੇ ਹੁੰਦੇ ਸੀ ਇੰਡੀਆ ਚ ਮੈਲਬਰਨ ਜਾਂਦੇ ਲੋਕ ਹਨਾ ਤੇ ਉੱਥੇ ਤੁਸੀਂ ਦੇਖੋ ਜਿਹੜੀ ਵਾਈਟ ਜਿਹੜੀ ਸਨੋਅ ਹੁੰਦੀ ਹੈ ਉਹ ਤੁਹਾਨੂੰ ਅੱਖਾਂ ਚ ਬਹੁਤ ਚੁੱਭਦੀ ਹੈ ਉਹ ਇਸੇ ਲਈ ਚੁੱਭਦੀ ਕਿਉਂਕਿ ਉਹ ਵਾਈਟ ਕਲਰ ਦੀ ਹੁੰਦੀ ਹੈ ਔਰ ਉਹ ਸਾਰੇ ਕਲਰਸ ਨੂੰ ਵਾਪਸ ਜਿਹੜੀ ਆ ਭੇਜ ਰਹੀ ਹੁੰਦੀ ਆ ਐਟਮੋਸਫੇਅਰ ਦੇ ਵਿੱਚ ਤਾਂ ਉਹ ਸਾਨੂੰ ਚੁੱਭਦੀ ਆ ਜਿਹੜੀਆਂ ਅੱਖਾਂ ਨੂੰ
0: ਓਕੇ ਠੀਕ ਹੈ ਇੱਕ ਵਾਰ ਥੋੜਾ ਜਿਹਾ ਸਮਾਂ ਦੇਖ ਲਈਏ ਨਹੀਂ ਹੈਗਾ ਹਲੇ ਥੋੜਾ ਇੱਕ ਇੱਕ ਕੁਸ਼ਚਨ ਹੋਰ ਮੇਰਾ ਹੈਗਾ ਕਿ ਫਿਰ ਜਿਵੇਂ ਉਹ ਹਿੰਦੀ ਚ ਇੱਕ ਡਾਇਲੋਗ ਹੈ ਕਿ ਸਭ ਆਂਖੋਂ ਕਾ ਧੋਖਾ ਹੈ ਜੋ ਅਸੀਂ ਦੇਖਦੇ ਹਾਂ ਉਹ ਹੈ ਨਹੀਂ ਤੇ ਜੋ ਹੈ ਉਹ ਅਸੀਂ ਦੇਖ ਨਹੀਂ ਪਾਉਂਦੇ ਇਜ਼ ਇਟ ਟਰੂ ਸਾਡੀਆਂ ਅੱਖਾਂ ਤੇ ਸਾਡੇ ਦਿਮਾਗ ਦਾ ਆਪਾਂ ਤਾਂ ਹੁਣ ਤੱਕ ਇਹੀ ਪੜ੍ਹਦੇ ਆਏ ਹਾਂ ਕਿ ਅੱਖਾਂ ਜੋ ਸਿਗਨਲ ਦਿੰਦੀਆਂ ਨੇ ਦਿਮਾਗ ਉੱਦਾਂ ਹੀ ਕੋਆਰਡੀਨੇਟ ਕਰਕੇ ਤੁਹਾਡੇ ਮਤਲਬ ਜਿਹੜਾ ਸਿਗਨਲ ਉਹਨੂੰ ਰਿਫਲੈਕਟ ਕਰਦਾ ਹੈਗਾ ਬਾਡੀ ਦੇ ਵਿੱਚ ਸੋ ਅਸੀਂ ਪਰਸੀਵ ਕਿੱਦਾਂ ਕਰਦੇ ਹਾਂ ਇਹ ਕਲਰ ਹਾਓ ਡਜ਼ ਇਟ ਵਰਕ ਅੱਖਾਂ ਤੋਂ ਲੈ ਕੇ ਦਿਮਾਗ ਦੇ ਸੰਤੁਲਨ ਤੱਕ ਦੀ ਪ੍ਰਕਿਰਿਆ ਜਿਹੜੀ ਹੈ ਕੰਮ ਕਿਵੇਂ ਕਰਦੀ ਹੈ ਨੇਕਡ ਆਈਜ਼ ਦੇ ਨਾਲ ਦੇਖਣਾ
1: ਹਾਂਜੀ ਤੇ ਇਹ ਜਿੱਦਾਂ ਤੁਸੀਂ ਉਹਨੇ ਕਿਹਾ ਕਿ ਆਪਣੀਆਂ ਜਿਹੜੀਆਂ ਅੱਖਾਂ ਤੋਂ ਅਸੀਂ ਦੇਖਦੇ ਹਾਂ ਬਟ ਸਾਡਾ ਬ੍ਰੇਨ ਜਿਹੜਾ ਮੇਨ ਕੰਮ ਕਰਦਾ ਹੈਗਾ ਹਨਾ ਇੱਦਾਂ ਹੀ ਜਿਹੜੀ ਇਹ ਸਾਨੂੰ ਕਲਰਸ ਜਿਹੜੇ ਆ ਉਹ ਜਦੋਂ ਤੱਕ ਸਾਡੀ ਅੱਖਾਂ ਤੱਕ ਜਿਹੜੀ ਲਾਈਟ ਪਹੁੰਚ ਰਹੀ ਆ ਸਾਨੂੰ ਉਹ ਜਿਹੜੀ ਆ ਵਾਈਟ ਲੱਗ ਰਹੀ ਹੈ ਮਤਲਬ ਵਾਈਟ ਹੀ ਹੈਗੀ ਆ ਉਹ ਕਲਰ ਨਹੀਂ ਹੈਗਾ ਉਹ ਵਾਈਟ ਹੀ ਦਿਖਣੀ ਸਾਡੇ ਰੈਟੀਨਾ ਤੱਕ ਪਹੁੰਚੀ ਬਟ ਜਦੋਂ ਰੈਟੀਨਾ ਤੋਂ ਹੌਲੀ ਹੌਲੀ ਜਿਹੜੀ ਉਹ ਸਾਡੀ ਬ੍ਰੇਨ ਤੱਕ ਪਹੁੰਚਣੀ ਆ ਜਿਹੜੀ ਸਾਡੇ ਬ੍ਰੇਨ ਦੇ ਵਿੱਚ ਡਿਫਰੈਂਟ ਡਿਫਰੈਂਟ ਸੈੱਲ ਹੁੰਦੇ ਆ ਜਿਹਨਾਂ ਨੂੰ ਅਸੀਂ ਰੋਡਸ ਕਹਿੰਦੇ ਹਾਂ ਕੋਨਸ ਕਹਿੰਦੇ ਆ ਜਿਹੜੇ ਕੋਨਸ ਹੁੰਦੇ ਆ ਉਹ ਸਾਨੂੰ ਡਿਫਰੈਂਟ ਕਲਰ ਜਿਹੜੇ ਆ ਪਰਸੀਵ ਕਰਾਉਂਦੇ ਹਨਾ ਤੇ ਉਹ ਜਦੋਂ ਜਿਹੜੀ ਸਨਲਾਈਟ ਸਾਡੀ ਰੈਟੀਨਾ ਤੋਂ ਸਾਡੀ ਜਿਹੜੀ ਆ ਬ੍ਰੇਨ ਤੱਕ ਪਹੁੰਚਦੀ ਆ ਤੇ ਜਿਹੜੇ ਛੋਟੇ ਸੈੱਲ ਹੁੰਦੇ ਆ ਬ੍ਰੇਨ ਦੇ ਵਿੱਚ ਇਹ ਜਿਹੜੇ ਆ ਉਸ ਲਾਈਟ ਨੂੰ ਜਿਹੜਾ ਆ ਬੇਸਡ ਔਨ ਜਿਹੜੀ ਵੇਵ ਲੈਂਥ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਿੰਨਾ ਡਿਸਟੈਂਸ ਆ ਦੋ ਵੇਵਸ ਦੇ ਵਿੱਚ ਉਹਨਾਂ ਦੇ ਬੇਸ ਦੇ ਉੱਤੇ ਕਿ ਉਹਦੀ ਫੋਰ ਐਗਜ਼ਾਮਪਲ ਕਿਸੇ ਦੀ ਜਿਹੜੀ ਆ 700 ਕਿਉਂਕਿ ਜਿਹੜਾ ਰੈੱਡ ਕਲਰ ਹੁੰਦਾ ਹੈ ਜਿਹੜਾ ਅਸੀਂ ਰੈੱਡ ਕਲਰ ਪਰਸੀਵ ਕਰਦੇ ਹਾਂ ਉਹ 700 ਨੈਨੋਮੀਟਰ ਉਹਦਾ ਸਾਈਜ਼ ਹੁੰਦਾ ਹੈ ਤੇ ਜੇ ਕੋਈ ਅਗਰ ਸਾਡੀ ਅੱਖਾਂ ਦੇ ਵਿੱਚ ਵੇਵ ਲੈਂਥ ਆ ਰਹੀ ਆ ਜਿਹੜਾ 700 ਨੈਨੋਮੀਟਰ ਸਾਈਜ਼ ਆ ਤਾਂ ਸਾਡਾ ਬ੍ਰੇਨ ਉਹਨੂੰ ਪਰਸੀਵ ਕਰੂਗਾ ਕਿ ਇਹ ਰੈੱਡ ਕਲਰ ਆ
0: ਓਕੇ
1: ਬਟ ਜੇ ਉਹ 300 ਨੈਨੋਮੀਟਰ ਦੀ ਸਾਈਜ਼ ਆ ਤਾਂ ਸਾਡਾ ਬ੍ਰੇਨ ਕਹੂਗਾ ਕਿ ਇਹ ਵਾਇਲਟ ਕਲਰ ਆ ਹਨਾ ਔਰ ਅਗਰ ਇਨ ਬਿਟਵੀਨ ਜਿਹੜੀ ਡਿਫਰੈਂਟ ਜਿਹੜੀ ਆ ਲੈਂਥ ਜਿਹੜੀ ਹੈਗੀ ਆ ਇਨ ਬਿਟਵੀਨ ਕੋਈ ਹੈਗੀ ਆ ਤਾਂ ਸਾਡਾ ਬ੍ਰੇਨ ਸਾਨੂੰ ਉਦਾਂ ਦੱਸੇਗਾ ਹਨਾ ਹੁਣ ਇਹ ਸਾਨੂੰ ਕਿਵੇਂ ਪਤਾ ਲੱਗਦਾ ਕਿ ਅੱਛਾ ਇਹਦਾ ਅਸੀਂ ਮੰਨਾਂਗੇ ਫਿਰ ਇਹਦਾ ਮਤਲਬ ਤਾਂ ਕਿ ਕਲਰ ਹੈਗੇ ਹੀ ਆ ਕਿ ਜਦੋਂ ਸਾਨੂੰ ਬ੍ਰੇਨ ਦੱਸ ਰਿਹਾ ਕਿ ਕਲਰ ਹੈਗੇ ਹਨਾ ਇਹ ਵੀ ਡਿਪੈਂਡ ਕਰਦਾ ਕਿ ਅਸੀਂ ਐਜ਼ ਏ ਹਿਊਮਨ ਸਾਡੀ ਅੱਖਾਂ ਦੇ ਵਿੱਚ ਜਿਹੜੇ 3 ਤਰ੍ਹਾਂ ਦੇ ਜਿਹੜੇ ਕੋਨਸ ਹੁੰਦੇ ਆ ਬਟ ਕਈ ਐਨੀਮਲਸ ਦੇ ਵਿੱਚ 4 ਤਰ੍ਹਾਂ ਦੇ ਕੋਨਸ ਹੁੰਦੇ ਆ ਹਨਾ ਤਾਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਹੋਰ ਕਲਰ ਜਿਹੜਾ ਦਿਖ ਰਿਹਾ ਹੋਵੇ ਜਿਹੜਾ ਸਾਨੂੰ ਨਹੀਂ ਦਿਖ ਰਿਹਾ ਹਨਾ ਕੁਛ ਜਿਹੜੀਆਂ ਬੀਜ਼ ਹੁੰਦੀਆਂ ਜਿਹੜੀਆਂ ਸਨ ਮਤਲਬ ਮਧੂਮੱਖੀਆਂ ਵਗੈਰਾ ਉਹਨਾਂ ਉਹ ਜਿਹੜੀਆਂ ਮਾਈਕਰੋਵੇਵਸ ਤੱਕ ਅਲਟਰਾਵੇਵਸ ਵੀ ਦੇਖ ਸਕਦੀਆਂ ਹਨਾ ਤਾਂ ਹੋ ਸਕਦਾ ਜਿੱਦਾਂ ਫੁੱਲ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਸਿਰਫ ਐਜ਼ ਏ ਕਲਰ ਉਹਦਾ ਦੇਖ ਰਹੇ ਹਾਂ ਨਾ ਕੋਈ ਰੈੱਡ ਕਲਰ ਆ ਯੈਲੋ ਕਲਰ ਆ ਬਟ ਜਿਹੜੀ ਉਹ ਬੀ ਹੈਗੀ ਆ ਉਹਦੀ ਛੋਟੀ ਛੋਟੀ ਜਿਹੜੀ ਆ ਉਹਦੀ ਉਹਦੀ ਹੋਰ ਰੇਜ਼ ਜਿਹੜੀਆਂ ਉਹਦੇ ਤੱਕ ਪਹੁੰਚ ਗਈਆਂ ਜਿਵੇਂ ਅਸੀਂ ਸਿਰਫ ਵਿਜੀਬਲ ਲਾਈਟ ਦੇਖ ਰਹੇ ਹਾਂ ਬਟ ਉਹ ਅਲਟਰਾਵਾਇਲਟ ਰੇਜ਼ ਵੀ ਦੇਖ ਸਕਦੀਆਂ ਹੋ ਸਕਦਾ ਕਿ ਉਸ ਰੇਜ਼ ਦੇ ਬੇਸ ਦੇ ਉੱਤੇ ਡਿਸਾਈਡ ਕਰਦੀਆਂ ਕਿ ਮੈਨੂੰ ਇਹ ਫੁੱਲ ਜਿਹੜਾ ਇਹਦੇ ਵਿੱਚ ਜ਼ਿਆਦਾ ਸ਼ਹਿਦ ਮਿਲੂਗਾ ਕੰਪੈਰੇਟਿਵਲੀ ਦੂਜੇ ਫੁੱਲ ਦੇ ਵਿੱਚ ਹਨਾ ਤਾਂ ਬਹੁਤ ਸਾਰੇ ਜਿਹੜੇ ਡਿਫਰੈਂਟ ਐਨੀਮਲ ਹੈਗੇ ਆ ਉਹ ਡਿਫਰੈਂਟ ਤਰ੍ਹਾਂ ਦੇ ਜਿਹੜੇ ਆ ਕਲਰ ਸਾਡੇ ਤੋਂ ਡਿਫਰੈਂਟ ਕਲਰ ਜਾਂ ਡਿਫਰੈਂਟ ਤਰ੍ਹਾਂ ਦੀਆਂ ਰੇਜ਼ ਵੀ ਦੇਖ ਸਕਦੇ ਆ ਅਸੀਂ ਸਾਰਾ ਕੁਛ ਜੋ ਸਾਡੇ ਇਨਵਾਇਰਮੈਂਟ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਨਹੀਂ ਦੇਖ ਸਕਦੇ ਹਨਾ ਜਿੱਦਾਂ ਮੈਂ ਪਹਿਲੇ ਕਿਹਾ ਕਿ ਆਪਾਂ ਸਿਰਫ ਵਿਜੀਬਲ ਹੀ ਦੇਖ ਸਕਦੇ ਹਾਂ ਸਾਨੂੰ ਮਾਈਕਰੋਵੇਵ ਜਾਂ ਅਲਟਰਾਵੇਵ ਨਹੀਂ ਦਿਖਣੀਆਂ ਤੇ ਸੇਮ ਹੀ ਜਿੱਦਾਂ ਹੁਣ ਜਿਹੜੇ ਲੀਵਸ ਦੀ ਗੱਲ ਕੀਤੀ ਆ ਜਿਹੜਾ ਮੈਂ ਗ੍ਰੀਨ ਕਲਰ ਆਪਾਂ ਗੱਲ ਕੀਤੀ ਕਿ ਗ੍ਰੀਨ ਕਲਰ ਨੂੰ ਵਾਪਸ ਭੇਜਦਾ ਨਾ ਕਿ ਆਪਣੇ ਅੰਦਰ ਜਿਹੜਾ ਰੱਖ ਲੈਂਦਾ ਤਾਂ ਉਹ ਸਾਨੂੰ ਗ੍ਰੀਨ ਦਿਖਦਾ ਆ ਤੇ ਇਹ ਜਿਹੜਾ ਇਹਦੇ ਵਿੱਚ ਕੁਛ ਪਿਗਮੈਂਟ ਹੁੰਦੀ ਆ ਜਿਹੜੀ ਮਤਲਬ ਕੋਈ ਰੰਗ ਦੇਣ ਵਾਲੀ ਇੱਕ ਚੀਜ਼ ਹੁੰਦੀ ਆ ਲੀਵਸ ਵਿੱਚ ਜਿਹਨੂੰ ਅਸੀਂ ਕਲੋਰੋਫਿਲ ਕਹਿੰਦੇ ਹਾਂ ਨਾ ਇਹ ਵੀ ਆਪਾਂ ਸਕੂਲ ਚ ਪੜ੍ਹਿਆ ਹੁੰਦਾ ਤੇ ਕਲੋਰੋਫਿਲ ਹੀ ਜਿਹੜੀ ਆ ਇਹ ਕਲੋਰੋਪਲਾਸਟਿਕ ਸੈਲਸ ਹੁੰਦੇ ਆ ਲੀਵਸ ਦੇ ਵਿੱਚ ਜਿਹੜੇ ਫੋਟੋਸਿੰਥੈਸਿਸ ਕਰਨ ਚ ਹੈਲਪ ਕਰਦੇ ਆ ਸੋ ਇਹ ਕਲੋਰੋਫਿਲ ਜਿਹੜਾ ਇਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਲਰ ਗ੍ਰੀਨ ਲੱਗਦਾ ਹੈਗਾ ਲੀਵਸ ਦਾ ਤੇ ਇਸੇ ਤਰ੍ਹਾਂ ਜਿਹੜੀ ਕੁਛ ਜਿਹੜੇ ਫਲਾਵਰਸ ਹੁੰਦੇ ਉਹਨਾਂ ਦੇ ਵਿੱਚ ਜ਼ੈਂਥੋਫਿਲ ਕਰਕੇ ਜਿਹੜੀ ਆ ਮਤਲਬ ਪਿਗਮੈਂਟ ਹੁੰਦੀ ਆ ਜਿਹੜੀ ਸਾਨੂੰ ਹੋਰ ਕਲਰ ਦਿੰਦੀ ਆ ਜਿਹੜੀ ਆ ਕੈਰੋਟੀਨੋਇਡ ਹੋ ਗਏ ਸਾਨੂੰ ਔਰੇਂਜ ਕਲਰ ਪਰਸੀਵ ਕਰਾਉਂਦੀ ਅਗਰ ਸੋ ਕਿਸੇ ਚੀਜ਼ ਦੇ ਵਿੱਚ ਕੈਰੋਟੀਨੋਇਡ ਨਾਂ ਦੀ ਪਿਗਮੈਂਟ ਹੋ ਗਈ ਤਾਂ ਸਾਨੂੰ ਔਰੇਂਜ ਕਲਰ ਉਹਦਾ ਲੱਗੇਗਾ ਹਨਾ ਤੇ ਡਿਫਰੈਂਟ ਵੇਵ ਲੈਂਥ ਜਿਹੜੀਆਂ ਜਿਹੜੀਆਂ ਸਾਨੂੰ ਡਿਫਰੈਂਟ ਵੇਵ ਲੈਂਥ ਨੂੰ ਅਬਜ਼ਰਵ ਕਰਦੀਆਂ ਸਿਮੀਲਰਲੀ ਜਿਵੇਂ ਜਿਹੜਾ ਲੀਵਸ ਅਬਜ਼ਰਵ ਕਰਦੇ ਹੈਗੇ ਆ ਸੋ ਡਿਫਰੈਂਟ ਡਿਫਰੈਂਟ ਕਲਰ ਦੀਆਂ ਜਿਹੜੀਆਂ ਪਿਗਮੈਂਟਸ ਜਿਹੜੀਆਂ ਆ ਉਹ ਸਾਨੂੰ ਪਰਸੀਵ ਕਰਾਉਂਦੀਆਂ ਅਲੱਗ ਅਲੱਗ ਕਲਰ ਕਿਸੇ ਵੀ ਚੀਜ਼ ਦੇ ਵਿੱਚ ਤੇ ਇਸ ਤੋਂ ਇਲਾਵਾ ਸਿਮੀਲਰਲੀ ਜਿਵੇਂ ਸਾਡੇ ਪੀਕੌਕ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਫੈਦਰਸ ਕਿੰਨੇ ਡਿਫਰੈਂਟ ਕਲਰ ਦੇ ਹੁੰਦੇ ਆ, ਤਾਂ ਉਹਨਾਂ ਦੀ ਜਿਹੜੀ ਫੈਦਰਸ ਦੇ ਵਿੱਚ ਜਿਹੜੀਆਂ ਐਕਚੁਅਲ ਚ ਕੋਈ ਕਲਰ ਨਹੀਂ ਹੁੰਦਾ, ਉਹ ਛੋਟੀ ਛੋਟੀ ਸਟਰਕਚਰਸ ਹੁੰਦੀਆਂ ਜਿਹਨਾਂ ਨੂੰ ਤੁਸੀਂ ਮਾਈਕਰੋਸਕੋਪਸ ਦੇ ਨਾਲ ਦੇਖ ਸਕਦੇ ਆ, ਮਤਲਬ ਆਪਾਂ ਆਪਣੀ ਨੋਰਮਲ ਆਈਜ਼ ਦੇ ਨਾਲ ਆਪਾਂ ਇੱਦਾਂ ਨਹੀਂ ਦੇਖ ਸਕਾਂਗੇ, ਜਿਹੜੇ ਆਪਾਂ ਸਾਇੰਸ ਦੇ ਲੈਬ ਦੇ ਵਿੱਚ ਮਾਈਕਰੋਸਕੋਪ ਯੂਜ਼ ਕਰਦੇ ਹੁੰਦੇ ਸੀ ਉਹਦੇ ਚ ਦੇਖਿਆ, ਤਾਂ ਉਹ ਮਾਈਕਰੋਸਕੋਪਿਕ ਸਟਰਕਚਰ ਜਿਹੜੀਆਂ ਉਹ ਇੱਕ ਤਰ੍ਹਾਂ ਕਹਿ ਸਕਦੇ ਤੁਸੀਂ ਜਿਹੜਾ ਉਹ ਭੁਲੇਖਾ ਪਾਉਂਦੀਆਂ ਸਾਨੂੰ, ਸ਼ਾਈਨ ਕਰਾਉਂਦੀਆਂ ਕਲਰ, ਹਨਾ, ਤਾਂ ਸਾਨੂੰ ਉਹ ਡਿਫਰੈਂਟ ਡਿਫਰੈਂਟ ਕਲਰ ਨਜ਼ਰ ਆਉਂਦੇ ਆ। ਇਹ ਜੇ ਤੁਸੀਂ ਜਿਹੜਾ ਉਹ ਇੱਕ ਜਿਹੜਾ ਲੈ ਕੇ ਮੋਰ ਦਾ ਜਿਹੜਾ ਖੰਭ ਜਿਹੜਾ ਹੈਗਾ ਉਹਨੂੰ ਉਹਦਾ ਪਾਊਡਰ ਬਣਾ ਕੇ ਤੁਸੀਂ ਉਹਨੂੰ ਪਾਊਡਰ ਬਣਾ ਲਓ ਤਾਂ ਤੁਹਾਨੂੰ ਕੋਈ ਕਲਰ ਉਹਦੇ ਚ ਨਜ਼ਰ ਨਹੀਂ ਆਏਗਾ, ਕਿਉਂਕਿ ਉਹਦੇ ਚ ਕੋਈ ਪਿਗਮੈਂਟ ਉਦਾਂ ਦੀ ਨਹੀਂ ਹੈਗੀ, ਉਹ ਮਾਈਕਰੋਸਕੋਪਿਕ ਸਟਰਕਚਰਸ ਦੀ ਵਜ੍ਹਾ ਨਾਲ ਸਾਨੂੰ ਉਹ ਕਲਰ ਜਿਹੜਾ ਹੈ ਨਜ਼ਰ ਆ ਰਿਹਾ।
0: ਓਕੇ, ਰਾਈਟ। ਅੱਛਾ, ਇਹਦੇ ਚ ਨਹੀਂ, ਹੁਣ ਆਪਾਂ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਮੈਂ ਇੱਕ ਦੋ ਸਵਾਲ ਹੈਗੇ ਨੇ ਕਿ ਜਿੱਦਾਂ ਆਪਾਂ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਉੱਲੂ ਰਾਤ ਨੂੰ ਦੇਖ ਲੈਂਦੇ ਨੇ ਜਾਂ ਫਲਾਣੇ ਜਾਨਵਰ ਜਿਹੜੇ ਨੇ ਉਹ ਬੜਾ ਤਿੱਖਾ ਦੇਖਦੇ ਨੇ, ਸੋ ਬੰਦਿਆਂ ਤੇ ਜਾਨਵਰਾਂ ਤੇ ਦੇਖਣ ਦਾ ਵੀ ਫਰਕ ਹੈਗਾ, ਰੰਗ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਅੱਖਾਂ ਦਾ ਧੋਖਾ ਹੈਗਾ, ਇਹਨਾਂ ਦੇ ਉੱਤੇ ਵੀ ਸਵਾਲ ਕੁਛ ਹੈਗੇ ਨੇ, ਪਰ ਉਹ ਸਾਰੇ ਤੁਸੀਂ ਜਵਾਬ ਤਿਆਰ ਰੱਖਿਓ ਸੰਦੀਪ ਜੀ, ਮੈਂ ਬ੍ਰੇਕ ਤੋਂ ਬਾਅਦ ਇਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਵੈਲਕਮ ਬੈਕ ਜੀ ਪ੍ਰੋਗਰਾਮ ਡੀਪ ਟਾਕ ਸ਼ੋ ਤੇ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਰੰਗਾਂ ਦੀ ਗੱਲ ਹੋ ਰਹੀ ਹੈ ਰੰਗਦਾਰ ਗੱਲ ਹੋ ਰਹੀ ਹੈ ਤੇ ਇਹ ਗੱਲ ਸਮਝਣ ਦੇ ਲਈ ਜੇ ਤੁਸੀਂ ਹੁਣ ਵਿੱਚ ਵਿਚਾਲਿਓਂ ਜੁੜੇ ਹੋ ਤਾਂ ਫਿਰ ਚਾਹੇ ਬੇਸ਼ੱਕ ਛੱਡ ਦਿਓ ਸਾਰਾ ਦਾ ਸਾਰਾ ਐਪੀਸੋਡ ਸੁਣਿਓ ਸ਼ੁਰੂ ਤੋਂ ਫਿਰ ਸ਼ਾਇਦ ਬੈਟਰ ਸਮਝ ਆ ਜਾਏਗਾ ਕਿਉਂਕਿ ਕਈ ਵਾਰ ਜਿਹੜੀਆਂ ਚੀਜ਼ਾਂ ਇੰਨੀਆਂ ਆਸਾਨ ਲੱਗਦੀਆਂ ਨੇ ਹੁੰਦੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਿੱਦਾਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਸਮਾਨ ਨੀਲਾ ਸਮੁੰਦਰ ਹਰਾ ਇਹ ਨਾ ਸੰਦੀਪ ਜੀ ਵੈਲਕਮ ਬੈਕ ਕੀ ਹਾਲ ਚਾਲ ਨੇ
1: ਠੀਕ
0: ਇੱਕ ਨਾ ਕਹਿੰਦੇ ਕਿ ਜਿਹੜਾ ਇਹ ਨੀਲਾ ਰੰਗ ਹੈ ਨਾ ਇਹਨੂੰ ਬੜਾ ਗੁੱਡ ਕਲਰ ਮੰਨਿਆ ਜਾਂਦਾ ਹੈਗਾ ਕਿਉਂਕਿ ਜਦੋਂ ਆਸਮਾਨ ਨੀਲਾ ਹੁੰਦਾ ਤਾਂ ਸਾਨੂੰ ਇਹ ਲੱਗਦਾ ਕਿ ਹਾਂ ਕਿਆ ਵਧੀਆ ਦਿਨ ਚੜ੍ਹਿਆ ਹੈ ਨਾ ਤੇ ਜਦੋਂ ਸਮੁੰਦਰ ਨੀਲਾ ਹੁੰਦਾ ਹੈ ਜਾਂ ਕੋਈ ਦਰਿਆ ਨੀਲਾ ਮਿਲ ਜਾਂਦਾ ਤਾਂ ਸਾਨੂੰ ਲੱਗਦਾ ਵਾਹ ਕਿੰਨਾ ਸਾਫ਼ ਪਾਣੀ ਹੈ ਸੋ ਇਸ ਕਰਕੇ ਨਾ ਪਿੱਛੇ ਜੇ ਬੜੇ ਚਾਹੇ ਉਹ ਫੈਂਕਸ਼ੂਈ ਵਾਲੇ ਨੇ ਚਾਹੇ ਵਾਸਤੂ ਵਾਲੇ ਨੇ ਉਹ ਕਹਿੰਦੇ ਨੇ ਕਿ ਦਫ਼ਤਰਾਂ ਦੇ ਵਿੱਚ ਨੀਲਾ ਕਲਰ ਕਰਵਾਓ ਅਤੇ ਸਕਾਈ ਬਲੂ ਜਿਹਾ ਹਲਕਾ ਜਿਹਾ ਨੀਲਾ ਕਰਾਓ ਅਤੇ ਉਹਦੇ ਨਾਲ ਨਾ ਬ੍ਰੇਨ ਨੂੰ ਜਿਹੜੇ ਸਿਗਨਲਸ ਮਿਲਦੇ ਨੇ ਉਹ ਕਾਮ ਸਿਗਨਲਸ ਮਿਲਦੇ ਹੈਗੇ ਨੇ ਬਟ ਔਨ ਦੀ ਅਦਰ ਹੈਂਡ ਘਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਕਮਰਿਆਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਤਾਂ ਉਹੀ ਨੀਲਾ ਰੰਗ ਜਿਹੜਾ ਕੰਮ ਕਰਦਾ ਉਹ ਇੱਕ ਡੇ ਲਾਈਟ ਦਾ ਪ੍ਰਤੀਕ ਹੈ ਉਹ ਤੁਹਾਨੂੰ ਸੌਣ ਹੀ ਨਹੀਂ ਦਊਗਾ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੁੜੀਆਂ ਹੋਈਆਂ ਇਹ ਕਲਰਸ ਦੇ ਨਾਲ ਮਿਥ ਵੀ ਜੁੜ ਜਾਂਦੀਆਂ ਨੇ ਕਈ ਵਾਰ ਮੈਂ ਐਨੀਵੇਜ਼ ਮੈਂ ਵਾਪਸ ਉਹਦੇ 'ਤੇ ਆਉਂਦਾ ਟੋਪਿਕ ਦੇ ਉੱਤੇ ਜਿਹੜਾ ਆਪਾਂ ਉੱਲੂਆਂ ਦੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਉੱਲੂ ਨੇ ਉਹ ਰਾਤ ਨੂੰ ਦੇਖ ਪਾਉਂਦੇ ਹੈਗੇ ਨੇ ਅਤੇ ਸਾਨੂੰ ਤਾਂ ਇਹ ਹੁੰਦਾ ਹੈ ਕਿ ਰਾਤ ਨੂੰ ਹਨੇਰਾ ਹੁੰਦਾ ਉਹ ਫਿਲਮਾਂ ਵਾਲੀ ਗੱਲ ਛੱਡ ਦਿਓ ਕਿ ਫਿਲਮਾਂ 'ਚ ਚਸ਼ਮੇ ਲਗਾ ਕੇ ਉਹ ਸਾਰਾ ਕੁਛ ਰਾਤ ਨੂੰ ਵੀ ਦੇਖ ਸਕਦੇ ਨੇ ਬਸ ਉੱਲੂਆਂ ਦਾ ਕਿਹੜਾ ਚਸ਼ਮਾ ਨੈਚੁਰਲੀ ਲੱਗਿਆ ਹੁੰਦਾ
1: ਹਾਂਜੀ ਜਿਹੜੇ ਜਿੱਦਾਂ ਓਲਸ ਦੀ ਤੁਸੀਂ ਗੱਲ ਕੀਤੀ ਇਹ ਇਹਨਾਂ ਦੀ ਜਿਹੜੀਆਂ ਆਈਜ਼ ਹੁੰਦੀਆਂ ਉਹ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਜਿੱਦਾਂ ਤੁਸੀਂ ਕਿਹਾ ਇਸ ਲਈ ਸਾਨੂੰ ਜਿਹੜਾ ਮਤਲਬ ਸਾਡੇ ਤੋਂ ਸਾਡੀ ਹਿਊਮਨ ਆਈਜ਼ ਤੋਂ 30 times ਜ਼ਿਆਦਾ ਜਿਹੜੇ ਇਹਨਾਂ ਦੇ ਆਈਜ਼ ਦੇ ਸੈੱਲ ਜਿਹੜੇ ਲਾਈਟ ਸੈਂਸਿਟਿਵ ਹੁੰਦੇ ਨਾ ਇਸ ਲਈ ਫੋਰ ਅਗਰ ਮੈਂ ਪਹਿਲਾਂ ਹਿਊਮਨ ਦੀ ਗੱਲ ਕਰਾਂ ਅਸੀਂ ਜੋ ਦੇਖਦੇ ਕਿ ਜਦੋਂ ਅਸੀਂ ਸਮਰਸ ਦੇ ਵਿੱਚ ਬਾਹਰ ਜਾਂਦੇ ਹਾਂ ਹਨਾ ਤਾਂ ਸਾਡੀਆਂ ਅੱਖਾਂ ਜਦੋਂ ਬ੍ਰਾਈਟ ਲਾਈਟ ਬਹੁਤ ਸਾਡੀ ਅੱਖਾਂ 'ਚ ਪੈਂਦੀ ਹੈ ਤਾਂ ਆਪਣੀਆਂ ਅੱਖਾਂ ਥੋੜੀਆਂ ਚੁੰਦਿਆ ਜਿਹੀਆਂ ਜਾਂਦੀਆਂ ਹਨਾ ਉਹ ਇਸ ਲਈ ਹੁੰਦਾ ਕਿ ਕਿਉਂਕਿ ਜਿਹੜੀ ਆ ਸਾਡੀ ਅੱਖਾਂ ਜਿਹੜੀ ਸਾਡੇ ਕਾਲਾ ਜਿਹਾ ਸਾਨੂੰ ਇੱਕ ਅੱਖਾਂ ਦੇ ਵਿੱਚ ਪਿਊਪਲ ਅਸੀਂ ਇਹਨੂੰ ਕਹਿੰਦੇ ਹਾਂ ਦਿਖਦਾ ਆ ਜਿਹੜਾ ਇੱਕ ਹੋਲ ਹੁੰਦਾ ਹੈਗਾ ਉਹਦੇ ਆਲੇ ਦੁਆਲੇ ਇੱਕ ਹੋਰ ਸਟਰਕਚਰ ਹੁੰਦੀ ਜਿਹਨੂੰ ਅਸੀਂ ਆਇਰਿਸ ਕਹਿੰਦੇ ਹਾਂ ਉਹ ਆਇਰਿਸ ਜਿਹੜਾ ਹੈ ਉਹ ਲਾਈਟ ਦੀ ਸੈਂਸਿਟੀਵਿਟੀ ਦੇ ਨੂੰ ਸੈਂਸਿਟਿਵ ਹੁੰਦਾ ਹੈ ਤੇ ਲਾਈਟ ਦੇ ਅਕੋਰਡਿੰਗ ਉਹ ਆਪਣੀ ਅੱਖਾਂ ਨੂੰ ਅਗਰ ਤੁਸੀਂ ਬਹੁਤ ਬ੍ਰਾਈਟ ਲਾਈਟ ਦੇਖ ਰਹੇ ਹਾਂ ਤੇ ਆਇਰਿਸ ਤੁਹਾਡਾ ਹੌਲੀ ਹੌਲੀ ਸੁੰਗੜ ਜਾਂਦਾ ਹੈ ਨਾ ਤੇ ਇਹਦਾ ਮਤਲਬ ਤੁਹਾਡੀ ਅੱਖਾਂ ਨੂੰ ਉਹਦੇ ਤੋਂ ਬਚਾ ਰਿਹਾ ਬਟ ਜੇ ਤੁਹਾਨੂੰ ਜਦੋਂ ਅਸੀਂ ਡਿਮ ਲਾਈਟ ਕੋਈ ਦੇਖਦੇ ਹਾਂ ਤਾਂ ਆਪਾਂ ਨੈਚੁਰਲੀ ਵੀ ਦੇਖਦੇ ਹਾਂ ਕਿ ਅਸੀਂ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਹਨ ਸਾਨੂੰ ਜ਼ਿਆਦਾ ਜ਼ੋਰ ਲਾ ਕੇ ਦੇਖਣਾ ਪੈਂਦਾ ਤੇ ਇਹਦਾ ਮਤਲਬ ਕਿ ਆਇਰਿਸ ਜਿਹੜਾ ਉਹ ਤੁਹਾਡਾ ਆਪਣੇ ਆਪ ਨੂੰ ਜਿਹੜਾ ਉਹ ਚੌੜਾ ਹੋ ਰਿਹਾ ਤਾਂ ਕਿ ਉਹ ਜਿਹੜਾ ਪ੍ਰੋਪਰਲੀ ਕਲਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਉਹ ਤੁਹਾਨੂੰ ਦਿਖ ਜਾਵੇ ਹਨਾ ਸੇਮ ਹੀ ਆਊਸ ਦੇ ਵਿੱਚ ਕਿਉਂਕਿ ਉਹਨਾਂ ਦੀ ਲਾਈਟ ਨੂੰ ਜਿਹੜੀਆਂ ਆਈਜ਼ ਜਿਹੜੀਆਂ ਲਾਈਟ ਨੂੰ ਬਹੁਤ ਸੈਂਸਿਟਿਵ ਹੁੰਦੀਆਂ ਇਸ ਲਈ ਉਹ ਜਿਹੜਾ ਆ ਰਾਤ ਨੂੰ ਜ਼ਿਆਦਾ ਦੇਖ ਪਾਉਂਦੇ ਆ ਕੰਪੈਰੇਟਿਵਲੀ ਜਿਹੜਾ ਦਿਨ ਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਇੱਕ ਤਰ੍ਹਾਂ ਚੁੰਦੇ ਆ ਜਾਂਦੀਆਂ ਤੁਸੀਂ ਕਹਿ ਸਕਦੇ ਆ
0: ਓਕੇ
1: ਕਿ ਉਹਨਾਂ ਨੂੰ ਜਿਹੜੀਆਂ ਅੱਖਾਂ ਨੂੰ ਇਸ਼ੂ ਆਉਂਦਾ ਕਿਉਂਕਿ ਹੁਣ ਕਿਉਂਕਿ ਉਹ ਜ਼ਿਆਦਾ ਜਿਹੜੀਆਂ ਉਹਨਾਂ ਦੀ ਰੋਡ ਸੈਲਸ ਸੈਂਸਿਟਿਵ ਹੁੰਦੇ ਆ ਇਸ ਲਈ ਉਹ ਜੋ ਰਾਤ ਨੂੰ ਜੋ ਹਨੇਰੇ 'ਚ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਨਾ ਇਸ ਲਈ ਉਹ ਐਕਟਿਵ ਜ਼ਿਆਦਾ ਨਾਈਟ ਦੇ ਉੱਚ ਹੁੰਦੇ ਆ ਕੰਪੈਰੇਟਿਵਲੀ ਕਿ ਦਿਨ ਦੇ ਵਿੱਚ
0: ਓਕੇ ਰਾਈਟ ਰਾਈਟ ਅੱਛਾ ਕੁਛ ਫੁਟਕਲ ਜਿਹੇ ਸਵਾਲ ਹੈਗੇ ਨੇ ਇੱਕ ਤਾਂ ਰੇਨਬੋ ਨੂੰ ਲੈ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵਿਬਗੌਰ ਦੀ ਗੱਲ ਕੀਤੀ ਸੀਗੀ ਪਰ ਜਿਹੜਾ ਰੇਨਬੋ ਨੂੰ ਰੋਇਗਬਿਵ ਸਮਥਿੰਗ ਕੁਛ ਕਹਿ ਲੈਂਦੇ ਹੈਗੇ ਨੇ ਹੈ ਨਾ ਅਤੇ ਇਹ ਵਾਕਈ 7 ਕਲਰ ਹੁੰਦੇ ਨੇ ਰੇਨਬੋ ਦੇ ਜਾਂ ਉਹ ਵੀ ਡਿਫਲੈਕਟ ਹੀ ਕਰਦੀਆਂ ਨੇ ਸਾਡੀਆਂ ਅੱਖਾਂ
1: ਹਾਂਜੀ ਰੇਨਬੋ ਦਾ ਵੀ ਸੇਮ ਫੀਨੋਮੀਨਾ ਜਿੱਦਾਂ ਮੈਂ ਕਲਰਸ ਦੀ ਗੱਲ ਕੀਤੀ ਹੈ ਕਿ ਜੋ ਸਾਨੂੰ ਬਾਕੀ ਕਲਰਸ ਦੇਖਦੇ ਆ ਉਹ ਵੀ ਸਾਡੀਆਂ ਅੱਖਾਂ ਦੇ ਵਿੱਚ ਜਦੋਂ ਸਾਡੀ ਅੱਖਾਂ 'ਚ ਲਾਈਟ ਪੈਂਦੀ ਹੈ ਉਸ ਤੋਂ ਬਾਅਦ ਸਾਡਾ ਬ੍ਰੇਨ ਜਿਹੜਾ ਹੈ ਇਹ ਸਾਨੂੰ ਇੱਕ ਕਲਰ ਦੇ ਦਿੰਦਾ ਕਿ ਅੱਛਾ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਜਦੋਂ ਅਸੀਂ ਏਲੀਅਨਸ ਵਾਲਾ ਐਪੀਸੋਡ ਕੀਤਾ ਸੀ ਨਾ ਉਹਦੇ 'ਚ ਆਪਾਂ ਗੱਲ ਕੀਤੀ ਸੀਗੀ ਕਿ ਦੂਸਰੇ ਪਲੈਨਟ ਦੇ ਉੱਤੇ ਲਾਈਫ ਜਿਹੜੀ ਹੈ ਸਾਨੂੰ ਸਾਇੰਸ ਮਿਲੇ ਹੈ ਨਾ ਜਾਂ ਅਸੀਂ ਇੱਥੇ ਬੈਠ ਕੇ ਅਰਥ 'ਤੇ ਬੈਠ ਕੇ ਜਿਹੜੇ ਸਾਡੇ ਟੈਲੀਸਕੋਪਸ ਹੈਗੇ ਆ ਉਹਨਾਂ ਤੋਂ ਅਸੀਂ ਦੇਖਦੇ ਹਾਂ ਕਿ ਅੱਛਾ ਉੱਥੇ ਜਿਹੜਾ ਇਹ ਵਾਲਾ ਮੋਲੀਕਿਊਲ ਪ੍ਰੈਜੈਂਟ ਹੈ ਇਹਦਾ ਮਤਲਬ ਕਿ ਉੱਥੇ ਇਹ ਵਾਲਾ ਜਿਹੜਾ ਜਿਹੜੀ ਲਾਈਫ ਹੋ ਸਕਦੀ ਹੈ ਨਾ ਅਸੀਂ ਕਹਿ ਸਕਦੇ ਕਹਿ ਦਿੰਦੇ ਦੇਖ ਕੇ ਕਿ ਆਕਸੀਜਨ ਪ੍ਰੈਜੈਂਟ ਆ ਜਾਂ ਨਾਈਟ੍ਰੋਜਨ ਪ੍ਰੈਜੈਂਟ ਆ ਜਿਹੜੀ ਇਹ ਸੋਚਦੇ ਹਾਂ ਅੱਛਾ ਚਲੋ ਅਰਥ ਦੇ ਉੱਤੇ ਵੀ ਆਕਸੀਜਨ ਨਾਈਟ੍ਰੋਜਨ ਸਭ ਤੋਂ ਜ਼ਿਆਦਾ ਐਟਮੋਸਫੇਅਰ ਦੇ ਵਿੱਚ ਉਸ ਤੋਂ ਘੱਟ ਆਕਸੀਜਨ ਆ ਹਨਾ ਤੁਸੀਂ ਉਸ ਬੇਸਿਸ ਤੇ ਇਸ ਇਹ ਇਹਨਾਂ ਲਾਈਟਸ ਦੀ ਵਜ੍ਹਾ ਨਾਲ ਹੀ ਉਹ ਕਿੰਨੀ ਲਾਈਟ ਜਿਹੜਾ ਕਿਉਂਕਿ ਹਰ ਇੱਕ ਮੋਲੀਕਿਊਲ ਕੋਈ ਵੀ ਮੋਲੀਕਿਊਲ ਹੋਵੇ ਉਹ ਇੱਕ ਅਲੱਗ ਜਿਹੜੀ ਵੇਵ ਲੈਂਥ ਜਿਹੜੀ ਆ ਉਹਨੂੰ ਇੱਕ ਅਲੱਗ ਜਿਹੜੀ ਤਰ੍ਹਾਂ ਦੀ ਲਾਈਟ ਨੂੰ ਅਬਜ਼ਰਵ ਕਰੇਗਾ ਤੇ ਰਿਫਲੈਕਟ ਕਰੇਗਾ ਤੋ ਹਰ ਇੱਕ ਉਹ ਇੱਕ ਗੁਣ ਹੁੰਦਾ ਹੁੰਦਾ ਹੈ ਨਾ, ਉਸ ਤੋਂ ਤੁਸੀਂ ਦੱਸ ਸਕਦੇ ਹੋ ਕਿ ਅੱਛਾ ਅਗਰ ਇਹ ਇੰਨੇ 300 nanometer ਦੀ ਲਾਈਟ ਨੂੰ ਐਕਸੈਪਟ ਕਰ ਰਿਹਾ, ਇਹਦਾ ਮਤਲਬ ਕਿ ਇਹ ਇਹ ਵਾਲੀ ਗੈਸ ਹੈਗੀ ਆ ਜਾਂ ਇਹ ਵਾਲਾ ਪਾਰਟੀਕਲ ਹੈਗਾ, ਇਸ ਲਈ ਸਾਨੂੰ ਪਤਾ ਲੱਗਦਾ ਕਿ ਅੱਛਾ ਉੱਥੇ ਇਹ ਵਾਲਾ ਐਟਮੋਸਫੇਅਰ ਦੇ ਵਿੱਚ ਚੀਜ਼ਾਂ ਹੈਗੀਆਂ। ਹੁਣ ਤੁਸੀਂ ਅਰਥ ਦੇ ਵਿੱਚੋਂ ਅਸੀਂ ਅਗਰ ਆਪਣਾ ਐਟਮੋਸਫੇਅਰ ਉਡਾ ਦਈਏ ਤਾਂ ਸਾਨੂੰ ਇਹ ਕੋਈ ਵੀ ਚੀਜ਼ ਜਿਹੜੇ ਕਲਰ ਸਾਨੂੰ ਦਿਖਦੇ ਆ ਇਹ ਨਜ਼ਰ ਨਹੀਂ ਆਣਗੇ, ਹਨਾ। ਇਸ ਲਈ ਜੇ ਤੁਸੀਂ ਜਦੋਂ ਅਸੀਂ ਮੂਨ ਤੇ ਮੂਨ ਦੀ ਸਰਫੇਸ ਤੋਂ ਅਗਰ ਅਸੀਂ ਦੇਖਣਾ ਤਾਂ ਤੁਹਾਨੂੰ ਦਿਨ ਚ ਵੀ ਉੱਥੇ ਜਿਹੜਾ ਆ ਹਨੇਰਾ ਦਿਖਾਈ ਦਿੰਦਾ ਕਿਉਂਕਿ ਉੱਥੇ ਕੋਈ ਐਟਮੋਸਫੇਅਰ ਨਹੀਂ ਹੈਗਾ। ਇਹਦੀ ਗੱਲ ਆਪਾਂ ਅਪੋਲੋ ਵਾਲੇ ਜਿਹੜਾ ਹਨਾ ਮੂਨ ਲੈਂਡਿੰਗ ਵਾਲੇ ਚ ਕੀਤੀ ਸੀ ਕਿ ਉੱਥੇ ਸਾਨੂੰ ਕੁਛ ਦਿਖਾਈ ਨਹੀਂ ਦਿੰਦਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਆ। ਸੋ ਇਹ ਜਿਹੜਾ ਸਾਨੂੰ ਬਲੂ ਕਲਰ ਦਿਖਾਈ ਦਿੰਦਾ ਐਟਮੋਸਫੇਅਰ ਦੇ ਵਿੱਚ ਜਾਂ ਬਾਕੀ ਕਲਰਸ ਦਿਖਾਈ ਦਿੰਦੇ ਆ, ਇਹ ਸਾਨੂੰ ਇਹ ਐਟਮੋਸਫੇਅਰ ਦੀ ਦੇਣ ਆ ਜਿਹੜਾ ਸਾਡੇ ਜਿਹੜਾ ਅਰਥ ਦੇ ਦੀਵਾਲੇ ਜਿਹੜਾ ਹਾਂਜੀ ਗੈਸਿਸ ਦੀ ਲੇਅਰ ਹੈਗੀ ਆ, ਔਰ ਇਸੇ ਦੀ ਵਜ੍ਹਾ ਨਾਲ ਸਾਡੀ ਜਿਹੜੀ ਅਰਥ ਦੇ ਉੱਤੇ ਲਾਈਫ ਮੌਜੂਦ ਹੈਗੀ ਆ। ਅਗਰ ਇਹ ਐਟਮੋਸਫੇਅਰ ਚਲੇ ਜਾਊਗਾ ਤਾਂ ਹੌਲੀ ਹੌਲੀ ਆਕਸੀਜਨ ਜਿਹੜੀ ਹੈ ਡਿਪਲੀਟ, ਮਤਲਬ ਗੈਸਿਸ ਡਿਪਲੀਟ ਹੋ ਜੂਗੀਆਂ, ਤਾਂ ਸਾਰਾ ਕੁਛ ਹੀ ਫੋਟੋਸਿੰਥੇਸਿਸ ਨਹੀਂ ਹੋਊਗੀ ਔਰ ਐਨੀਮਲਸ ਨਹੀਂ ਹੋਣਗੇ, ਸਭ ਕੁਛ ਹੀ ਖਤਮ ਹੋ ਜਾਏਗਾ। ਤੋ ਅਗਰ ਇਹ ਜਿਹੜੀ ਰੇਨਬੋ ਜਿਹੜਾ ਅਸੀਂ ਦੇਖਦੇ ਹਾਂ ਮੋਸਟਲੀ ਆਪਾਂ ਮੀਂਹ ਪੈਣ ਤੋਂ ਬਾਅਦ ਦੇਖਦੇ ਹਾਂ ਹਨਾ, ਇਹ ਵੀ ਜਿਹੜਾ ਇਹੀ ਸੇਮ ਫੀਨੋਮੀਨਾ ਤੇ ਕੰਮ ਕਰਦਾ ਹੈ ਕਿ ਜਿਹੜੀ ਵਾਈਟ ਕਲਰ ਦੀ ਸਨਲਾਈਟ ਹੈਗੀ ਆ ਉਹ ਐਟਮੋਸਫੇਅਰ ਦੇ ਵਿੱਚੋਂ ਪਾਸ ਹੋ ਰਹੀ ਆ, ਤੇ ਜਦੋਂ ਮੀਂਹ ਪੈਂਦਾ ਤਾਂ ਓਬਵੀਅਸਲੀ ਐਟਮੋਸਫੇਅਰ ਦੇ ਵਿੱਚ ਜਿਹੜੇ ਜ਼ਿਆਦਾ ਵਾਟਰ ਵੇਪਰ ਪ੍ਰੈਜੈਂਟ ਹੁੰਦੇ ਆ ਹਨਾ। ਸੋ ਇੱਕ ਅਗਰ ਤੁਸੀਂ ਇੱਕ ਵਾਟਰ ਦੀ ਡਰੋਪਲੈਟ ਨੂੰ ਲੈ ਲਓ ਤਾਂ ਜਿਹੜੇ ਆ ਜਦੋਂ ਸਨਲਾਈਟ ਉਹਦੇ ਵਿੱਚ ਪੈਣੀ ਆ, ਜਿੱਦਾਂ ਅਸੀਂ ਪ੍ਰਿਜ਼ਮ ਦੇਖਦੇ ਹੁੰਦੇ ਸੀ ਨਾ ਸਕੂਲ ਚ, ਸਾਨੂੰ ਟੀਚਰਸ ਦਿਖਾਉਂਦੇ ਹੁੰਦੇ ਸੀ, ਤੋ ਉਸ ਟਾਈਮ ਦੇ ਹਾਂਜੀ ਉਹਦੇ ਚ ਫੀਨੋਮੀਨਾ ਇਹ ਹੁੰਦਾ ਕਿ ਜਦੋਂ ਲਾਈਟ ਜਿਹੜੀ ਆ ਪ੍ਰਿਜ਼ਮ ਦੇ ਵਿੱਚ ਜਾਂ ਵਾਟਰ ਡਰੋਪਲੈਟ ਦੇ ਵਿੱਚ ਅੰਦਰ ਜਾਣੀ ਆ ਤਾਂ ਉਹ ਲਾਈਟ ਬੈਂਡ ਹੋ ਜਾਂਦੀ ਆ, ਮਤਲਬ ਉਹ ਆਪਣੀ ਜਿਹੜੀ ਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਤੇ ਉਹ ਜਿਹੜੀ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਆ ਉਹ ਲਾਈਟ ਉਸ ਡਰੋਪਲੈਟ ਤੋਂ ਜਾਂ ਪ੍ਰਿਜ਼ਮ ਤੋਂ, ਤੇ ਜਦੋਂ ਉਹ ਬਾਹਰ ਨਿਕਲਦੀ ਆ ਤਾਂ ਉਹ ਸਾਨੂੰ ਡਿਫਰੈਂਟ ਡਿਫਰੈਂਟ ਕਲਰਸ ਜਿਹੜੀ ਆ ਉਹ ਦਿਖਾਉਂਦੀ ਆ ਕਿ ਜਿਹੜੀ ਆ ਉਹ ਜਿਹੜੇ 7 ਕਲਰ ਜਿਹੜੇ ਅਲੱਗ ਅਲੱਗ, ਮਤਲਬ ਤੁਸੀਂ ਕਲੀਅਰਲੀ ਦੇਖ ਸਕਦੇ ਆ ਫਿਰ ਉਹਦੀ ਜਿਹੜੀ ਆ ਅਲੱਗ ਅਲੱਗ ਵੇਵ ਲੈਂਥ ਕਿ ਅੱਛਾ ਇਹ ਜਿਹੜਾ ਇੰਨੀ ਚੀਜ਼ ਜਿਹੜੀ ਹੈਗੀ ਆ ਇੱਕ ਸਾਈਜ਼ ਦੀ ਆ, ਇਹ ਜਿਹੜੀ ਆ ਇੱਕ ਸਾਈਜ਼ ਦੀ ਔਰ ਇੱਕ ਸਾਈਜ਼ ਦੀ ਆ ਨਾ, ਜਿਹੜੀ ਸਾਨੂੰ ਅਲੱਗ ਅਲੱਗ ਕਲਰ ਦਿਖਾਈ ਰਹੀ ਆ। ਤੇ ਇਹ ਜਿਹੜੀ ਇਹਦੇ ਚ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜਾ ਰੇਨਬੋ ਅਗਰ ਮੀਂਹ ਪਿਆ ਆ ਦੋ ਬੰਦੇ ਇੱਕੋ ਹੀ ਜਗ੍ਹਾ ਦੇ ਉੱਤੇ ਖੜੇ ਆ ਹਨਾ, ਔਰ ਮਤਲਬ ਇੱਕ ਬੰਦਾ ਥੋੜਾ ਜਿਹਾ 10 meter ਜਾਂ 20 meter ਇੱਕ ਦੂਜੇ ਤੋਂ ਜਿਹੜੇ ਦੂਰ ਖੜੇ ਆ, ਤਾਂ ਉਹ ਜਿਹੜੇ ਦੋ ਰੇਨਬੋ ਦੇਖ ਰਹੇ ਆ ਉਹ ਦੋਨੋਂ ਅਲੱਗ ਅਲੱਗ ਰੇਨਬੋ ਦੇਖ ਰਹੇ ਆ, ਮਤਲਬ ਕਿ ਉਹਨਾਂ ਦਾ ਇੱਕ ਆਪਣਾ ਰੇਨਬੋ ਜਿਹੜਾ ਉਹ ਦੇਖ ਰਹੇ ਆ ਹਨਾ, ਕਿਉਂਕਿ ਐਂਗਲ ਦਾ ਬਹੁਤ ਫਰਕ ਪੈਂਦਾ ਜਦੋਂ ਤੁਸੀਂ ਜਿਹੜਾ ਇਹ ਰੇਨਬੋ ਦੇਖਦੇ। ਸੋ ਰੇਨਬੋ ਇੱਕ ਕੋਈ ਮਤਲਬ ਏਦਾਂ ਨਹੀਂ ਹੈਗਾ ਕਿ ਕੋਈ ਚੀਜ਼ ਜਿਹੜੀ ਐਟਮੋਸਫੇਅਰ ਦੇ ਵਿੱਚ ਹੈਗੀ ਆ ਹਨਾ, ਇਹ ਸਿਰਫ ਇੱਕ ਸਾਡੀ ਸਨਲਾਈਟ ਔਰ ਜਿਹੜੇ ਵਾਟਰ ਵੇਪਰ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋ ਰਹੀ ਆ ਉਹ ਸਾਨੂੰ ਕਲਰ, ਤੇ ਤੀਜੇ ਅਸੀਂ ਇੰਪੋਰਟੈਂਟ ਆ ਓਬਜ਼ਰਵਰ, ਐਜ਼ ਏ ਓਬਜ਼ਰਵਰ ਅਸੀਂ ਇੰਪੋਰਟੈਂਟ ਆ ਕਿਉਂਕਿ ਅਸੀਂ ਦੇਖ ਰਹੇ ਹਾਂ ਉਹਨੂੰ ਹਨਾ। ਸੋ ਤਿੰਨ ਮੇਨ ਚੀਜ਼ਾਂ ਜਿਹੜੀਆਂ ਰੇਨਬੋ ਲਈ ਚਾਹੀਦੀਆਂ ਆ, ਤੇ ਇਹ ਰੇਨਬੋ ਜਿਹੜਾ ਐਕਚੁਅਲ ਚ ਫੁੱਲ ਸਰਕਲ ਹੁੰਦਾ, ਕਈ ਵਾਰ ਤੁਸੀਂ ਅਗਰ ਏਅਰ ਮਤਲਬ ਤੁਸੀਂ ਐਰੋਪਲੇਨ ਚ ਹੈਗੇ ਆ ਉੱਥੋਂ ਤੁਹਾਨੂੰ ਅਗਰ ਰੇਨਬੋ ਦਿਖੇਗਾ ਤਾਂ ਰੇਨਬੋ ਤੁਹਾਨੂੰ ਫੁੱਲ ਸਰਕਲ ਦੇ ਵਿੱਚ ਦਿਖਦਾ ਆ, ਕੰਪੈਰੇਟਿਵਲੀ ਜਦੋਂ ਤੁਸੀਂ ਅਗਰ ਅਰਥ ਤੇ ਅਸੀਂ ਖੜ ਕੇ ਅਗਰ ਦੇਖਦੇ ਹਾਂ ਹਨਾ ਤਾਂ ਸਾਨੂੰ ਸਿਰਫ ਇੱਕ ਆਰਕ ਦਿਖਾਈ ਦਿੰਦੀ, ਸਾਨੂੰ ਲੱਗਦਾ ਕਿ ਅੱਧਾ ਹੀ ਰੇਨਬੋ ਆ, ਪੂਰਾ ਰੇਨਬੋ ਹੈ ਨਹੀਂ ਹਨਾ, ਬਟ ਉਹ ਐਕਚੁਅਲ ਚ ਪੂਰਾ ਹੁੰਦਾ ਕਿਉਂਕਿ ਅਸੀਂ ਅਰਥ ਦੀ ਸਰਫੇਸ ਦੇਖ ਨਹੀਂ ਸਕਦੇ, ਅੱਧੀ ਸਰਫੇਸ ਸਾਨੂੰ ਗਰਾਊਂਡ ਤੋਂ ਨਜ਼ਰ ਨਹੀਂ ਆਏਗੀ, ਇਸ ਲਈ ਸਾਨੂੰ ਉਹ ਸਿਰਫ ਅੱਧਾ ਰੇਨਬੋ ਨਜ਼ਰ ਆਉਂਦਾ ਆ, ਜਦੋਂ ਕਿ ਰੇਨਬੋ ਪੂਰਾ ਇੱਕ ਸਰਕਲ ਜਿਹੜਾ ਇੱਕ ਪ੍ਰੋਪਰ ਸਰਕਲ ਹੁੰਦਾ ਆ। ਸੋ ਇਹ ਸੇਮ ਜਿੱਦਾਂ ਅਸੀਂ ਕਲਰ ਬਾਕੀ ਕਲਰ ਜਿਹੜੀ ਬਾਕੀ ਚੀਜ਼ਾਂ ਚ ਕਲਰ ਪਰਸੀਵ ਕਰਦੇ ਹਾਂ, ਏਦਾਂ ਅਸੀਂ ਐਟਮੋਸਫੇਅਰ ਚ ਉਹ ਵੀ ਕਲਰ ਸਾਨੂੰ ਲੱਗਦਾ ਹੈ ਕਿ ਉੱਥੇ ਇੱਕ ਜਿਹੜੀ ਚੀਜ਼ ਹੈਗੀ ਹੈ ਨਾ। ਇਸੇ ਤਰ੍ਹਾਂ ਜੇ ਤੁਸੀਂ ਤੁਰਦੇ ਜਾਓਗੇ ਤਾਂ ਤੁਹਾਨੂੰ ਜਿਹੜਾ ਕਲਰ ਜਿਹੜਾ ਤੁਹਾਡੀ ਰੇਨਬੋ ਜਿਹੜਾ ਉਹ ਤੁਹਾਨੂੰ ਲੱਗੇਗਾ ਕਿ ਉਹ ਵੀ ਐਂਗਲ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਹੈ ਨਾ। ਸਿਰਫ ਇਸੇ ਲਈ ਕਿਉਂਕਿ ਤੁਹਾਡੇ ਐਟਮੋਸਫੇਅਰ ਜਿਹੜਾ ਤੁਹਾਡੀ ਜਿਹੜੀ ਲਾਈਟ ਜਿਹੜੀ ਸਾਡੀ ਹੈਗੀ ਆ ਉਹ ਵਾਟਰ ਵੇਪਰਸ ਦੇ ਨਾਲ ਜਿਹੜੀ ਇੰਟਰੈਕਸ਼ਨ ਕਰਕੇ ਸਾਨੂੰ ਅਲੱਗ ਅਲੱਗ ਜਿਹੜੀ ਲਾਈਟ ਨੂੰ ਤੋੜ ਦਿੰਦੀ ਆ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ, ਜਿਹੜੀਆਂ ਸਾਡਾ ਬ੍ਰੇਨ ਸਾਨੂੰ ਕਹਿੰਦਾ ਕਿ ਅੱਛਾ ਇਹ 7 ਕਲਰ ਹੁਣ ਬਣ ਗਿਆ ਤੇ ਰੇਨਬੋ ਆ ਗਿਆ, ਜਿਹੜਾ ਸਾਨੂੰ ਬਹੁਤ ਸੋਹਣਾ ਲੱਗਦਾ ਸਾਰਿਆਂ ਨੂੰ ਨਾ ਦੇਖਣ ਚ।
0: ਓਕੇ ਰਾਈਟ, ਇਹ ਨਾ ਵੈਸੇ ਜੇ ਕੋਈ ਹੋਰ ਗੱਲ ਹੋਈ ਤਾਂ ਦੱਸਿਓ ਅੱਗੇ, ਪਰ ਮੈਂ ਰੰਗਾਂ ਦੇ ਬਾਰੇ ਕਿਤੇ ਪੁਰਾਣਾ ਪੜ੍ਹਿਆ ਸੀ, ਮੈਨੂੰ ਯਾਦ ਨਹੀਂ ਹੋਣਾ ਐਗਜੈਕਟਲੀ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮੈਨੂੰ ਬਲੈਕ ਐਂਡ ਵਾਈਟ ਵਧੀਆ ਲੱਗਦਾ, ਅਤੇ ਉਹ ਮੈਨੂੰ ਲੱਗਿਆ ਕਿ ਇੱਕ ਇਹ ਹਿਊਮਨ ਟੈਂਡੈਂਸੀ ਨੂੰ ਵੀ ਸ਼ੋਅ ਕਰਦੇ ਨੇ ਜਾਂ ਰਿਵੀਲ ਕਰਦੇ ਨੇ ਕਿ ਇੱਕ ਇਨਸਾਨ ਕਿੱਦਾਂ ਸੋਚਦਾ ਹੈ ਨਾ, ਅਤੇ ਜਿਹੜਾ ਜੇ ਤੁਹਾਡਾ ਕਲਰ ਜਿਹੜਾ ਉਹ ਤੁਹਾਨੂੰ ਬਲੈਕ ਐਂਡ ਵਾਈਟ ਹੈਗਾ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਬਹੁਤ ਸੋਫਿਸਟੀਕੇਸ਼ਨ 'ਚ ਰਹਿੰਦੇ ਹੋ, ਯੂ ਪਾਵਰ ਨੂੰ ਤੁਸੀਂ ਰਿਫਲੈਕਟ ਕਰਦੇ ਹੈਗੇ ਹੋ ਹੈ ਨਾ, ਕਲੀਨਲੀਨੈਸ ਨੂੰ ਰਿਫਲੈਕਟ ਕਰਦੇ ਹੋ, ਔਰੇਂਜ ਰੰਗ ਵਾਰਮਥ ਨੂੰ ਰਿਫਲੈਕਟ ਕਰਦਾ, ਗ੍ਰੀਨ ਰੰਗ ਨੇਚਰ ਨੂੰ, ਬਲੂ ਰੰਗ ਕਾਮਨੈਸ ਨੂੰ, ਰੈੱਡ ਹਾਈ ਐਨਰਜੀ ਨੂੰ. ਸੋ ਜਿਹੜੇ ਰੰਗ ਹੁੰਦੇ ਨੇ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਫੇਵਰੇਟ ਚੀਜ਼ ਦੇਖਣ ਲੱਗੇ ਨੇ ਤਾਂ ਉਹ ਇਨਸਾਨੀ ਜਿਹੜੀ ਫਿਤਰਤ ਹੈ ਉਹਨੂੰ ਵੀ ਰਿਫਲੈਕਟ ਕਰਦੇ ਨੇ. ਪਰ ਇਹ ਗੱਲ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਤਾਂ ਸਾਰਾ ਭੁਲੇਖਾ ਹੀ ਹੈ, ਅਸਲ ਦੇ ਵਿੱਚ ਫਿਰ ਇਹ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ ਮਿੱਥ ਹੀ ਰਹਿ ਜਾਂਦੀਆਂ ਨੇ, ਕਿਉਂਕਿ ਅਸਲ ਦੇ ਵਿੱਚ ਤਾਂ ਇਹ ਰੰਗ ਉਹ ਨੇ ਜੋ ਕੁਦਰਤ ਸਾਨੂੰ ਦਿਖਾਉਣਾ ਚਾਹੁੰਦੀ ਹੈ, ਨਾ ਕਿ ਜੋ ਅਸੀਂ ਆਪ ਦੇਖਣਾ ਚਾਹੁੰਦੇ. ਪਰ ਕੋਈ ਹੋਰ ਗੱਲ ਰਹਿੰਦੀ ਹੋਵੇ ਇਹਦੇ 'ਚ ਤਾਂ ਤੁਸੀਂ ਜੋੜ ਸਕਦੇ ਹੋ ਸੰਦੀਪ ਜੀ.
1: ਹਾਂਜੀ, ਇੱਕ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਆਪਾਂ ਨੂੰ ਡਬਲ ਰੇਨਬੋ ਵੀ ਦਿਖਦਾ ਕਈ ਵਾਰ, ਹਨਾ, ਬਹੁਤ ਘੱਟ ਦਿਖਦਾ ਪਰ ਕਦੇ ਕਦੇ ਦਿਖਦਾ. ਤੋ ਇਹਦੇ 'ਚ ਜਦੋਂ ਅਸੀਂ ਡਬਲ ਰੇਨਬੋ ਦੇਖਦੇ ਹਾਂ ਬਟ ਉਹਦਾ ਕਲਰ ਥੋੜਾ ਲਾਈਟ ਹੁੰਦਾ ਹੈ, ਜਿਹੜਾ ਤੁਸੀਂ ਪ੍ਰਾਇਮਰੀ ਰੇਨਬੋ ਤੁਸੀਂ ਕਹਿ ਸਕਦੇ ਦੇਖਦੇ ਹਾਂ, ਤੇ ਕਈ ਵਾਰ ਜਿਹੜੀ ਆ ਉਹ ਐਕਸਟਰਾ ਲਾਈਟ ਜਿਹੜੀ ਉਹਨੂੰ ਐਕਸਟਰਾ ਜਿਹੜੀ ਆ ਮੁੜ ਜਾਂਦੀ ਆ, ਮਤਲਬ ਜਦੋਂ ਡ੍ਰੋਪਲੈਟ 'ਚ ਜਾਂਦੀ ਆ ਉਹ ਜਿਹੜਾ, ਕਿਉਂਕਿ ਦੋ ਵਾਰ ਮੁੜਦੀ ਆ ਲਾਈਟ ਉਸ ਟਾਈਮ, ਤਾਂ ਜਿਹੜਾ ਉਹਦੀ ਐਨਰਜੀ ਜਿਹੜੀ ਆ ਉਹਦੀ ਲੂਜ਼ ਹੋ ਜਾਂਦੀ ਆ, ਇਸ ਲਈ ਸਾਨੂੰ ਕਲਰ ਜਿਹੜੇ ਆ ਉਹ ਥੋੜੇ ਫਿੱਕੇ ਦੇਖਣ ਲੱਗ ਜਾਂਦੇ ਆ ਕੰਪੈਰੇਟਿਵਲੀ, ਕਿ ਜਦੋਂ ਤੁਸੀਂ ਪ੍ਰਾਇਮਰੀ ਰੇਨਬੋ ਦੇਖ ਲਿਆ, ਜਦੋਂ ਪਹਿਲੀ ਵਾਰ ਜਿਹੜੀ ਆ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ ਤੇ ਦੂਜੀ ਵਾਰ ਜਦੋਂ ਲਾਈਟ ਡ੍ਰੋਪਲੈਟ ਦੇ ਵਿੱਚੋਂ ਪਾਸ ਹੋਈ ਆ, ਤਾਂ ਓਬਵੀਅਸਲੀ ਕਿਉਂਕਿ ਉਹਦੀ ਐਨਰਜੀ ਥੋੜੀ ਘੱਟ ਗਈ ਆ, ਤਾਂ ਜਿਹੜਾ ਉਹ ਸਾਨੂੰ ਕਲਰ ਫਿੱਕੇ ਦਿਖਾਉਂਦਾ ਆ ਜਿਹੜਾ ਆ ਉਹਦੇ ਨਾਲੋਂ, ਕਿ ਡਾਰਕ ਕਲਰ ਦੇ ਨਾਲੋਂ ਦੂਜੇ ਰੇਨਬੋ ਦੇ ਵਿੱਚ ਤੁਹਾਨੂੰ ਫਿੱਕੇ ਕਲਰ ਦੇਖੋਗੇ. ਸੋ ਲਾਈਟ ਦੀ ਜਦੋਂ ਜਿੱਦਾਂ ਕਲਰ ਦੀ ਜਦੋਂ ਹੁਣ ਮੈਂ ਗੱਲ ਕੀਤੀ, ਸੋ ਕਲਰ ਕੁਛ ਨਹੀਂ ਹੈਗੇ, ਸਿਰਫ ਸਾਡੀ ਲਾਈਟ ਜਿਹੜੀ ਆ ਸਨ ਲਾਈਟ ਜਿਹੜੀ ਹੈਗੀ ਆ ਉਹਦੀ ਵਜ੍ਹਾ ਨਾਲ ਜਿਹੜਾ ਉਹਦਾ ਪੈਟਰਨ ਹੈਗਾ ਵਿਜੀਬਲ ਲਾਈਟਸ ਦਾ, ਉਹ ਜਦੋਂ ਅਲੱਗ ਅਲੱਗ ਜਿਹੜੀ ਆ ਲੈਂਥ ਦਿੰਦਾ ਆ ਸਾਨੂੰ, ਤਾਂ ਉਹ ਸਾਨੂੰ ਇੱਦਾਂ ਪਰਸੀਵ ਹੁੰਦਾ ਹੈ ਕਿ ਉਹ ਡਿਫਰੈਂਟ ਡਿਫਰੈਂਟ ਕਲਰ ਹੈਗੇ ਆ. ਇਸੇ ਲਈ ਤੁਹਾਨੂੰ ਜਿਹੜਾ ਪਿੰਕ, ਇੱਕ ਪਿੰਕ ਫੋਰ ਐਗਜ਼ਾਮਪਲ, ਪਿੰਕ ਇੱਕ ਕਲਰ ਨਹੀਂ ਹੈਗਾ, ਪਿੰਕ ਜਿਹੜਾ ਰੈੱਡ ਔਰ ਆਈ ਥਿੰਕ ਕਿਸੇ ਹੋਰ ਕਲਰ ਨੂੰ ਜਦੋਂ ਤੁਸੀਂ ਮਿਕਸ ਕਰਦੇ ਆ ਤਾਂ ਤੁਹਾਨੂੰ ਪਿੰਕ ਮਿਲਦਾ, ਹਨਾ, ਤੇ ਉਹ ਜਿਹੜੀ ਆ ਉਹ ਜਦੋਂ ਮਿਕਸ ਹੋ ਜਾਂਦੇ ਆ ਕਲਰ, ਤਾਂ ਸਾਨੂੰ ਅਲੱਗ ਅਲੱਗ ਕਲਰ ਜਿਹੜੇ ਹੋਰ ਇਹਨਾਂ ਸੱਤਾਂ ਕਲਰ ਤੋਂ ਇਲਾਵਾ ਜਿਹੜੇ ਦਿਖਾਈ ਦਿੰਦੇ ਆ ਉਹ ਸਾਨੂੰ ਫੇਰ ਜਿਹੜੇ ਆ ਦਿਖਦੇ ਹੈਗੇ ਆ.
0: ਰਾਈਟ ਰਾਈਟ, ਨਹੀਂ ਠੀਕ ਹੈ. ਹਾਂ ਇਹ ਬਹੁਤ ਹੈਗੀ ਹੈ ਚੀਜ਼, ਬੱਚੇ ਵੀ ਕਰਦੇ ਨੇ ਕਿ ਦੋ ਤਿੰਨ ਰੰਗਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਅਤੇ ਫਿਰ ਉਹ ਕਲਰ ਜਿਹੜੇ ਬਣਾਉਂਦੇ ਹੈਗੇ ਨੇ. ਥੈਂਕ ਯੂ ਸੋ ਮੱਚ, ਬੜੀ ਸ਼ਾਨਦਾਰ ਰੰਗਾਂ ਦੀ ਦੁਨੀਆ ਦੇ ਵਿੱਚ ਲੈ ਕੇ ਗਏ, ਬਹੁਤ ਧੰਨਵਾਦ ਤੁਹਾਡਾ ਸੰਦੀਪ ਜੀ.
1: ਥੈਂਕ ਯੂ ਜੀ.
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ, ਜਿਹੜੀ ਅੱਜ ਰੰਗਾਂ ਦੀ ਗੱਲ ਕੀਤੀ. ਅਤੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੇ ਇਹ ਐਪੀਸੋਡ, ਅਤੇ ਹੋਰ ਕਿਹੜੀ ਗੱਲ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੈਗੇ ਹੋ. ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ. ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ. ਬਾਕੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੇ ਮੋਬਾਈਲ ਐਪ ਤੋਂ, ਔਰ ਜਿਹੜੀ ਜਿਸ ਵਕਤ ਇਸ ਵਕਤ ਜੇ ਤੁਸੀਂ ਸੁਣ ਰਹੇ ਹੋ ਲਾਈਵ ਫ੍ਰੀਕੁਐਂਸੀ ਤੋਂ, ਤਾਂ ਇਹ ਜਾਰੀ ਰਹਿਣਗੇ. ਥੈਂਕ ਯੂ ਸੋ ਮੱਚ.
2: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ.
3: ਉਹ ਜੋ ਹੁਕਮ ਮੇਰੀ ਸਰਕਾਰ.
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ.
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ.

0: मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर
1: This station is now the ultimate power in the universe.
2: Radio Haji 1674.
0: ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
3: ਬੈਸਟੀ ਲਈ ਕਾਲ ਕਰੋ 04314651686 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
5: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹਾਂ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1674

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਉਹਦਾ ਸ਼ੁਕਰਾਨਾ ਕਰੀਏ।